7 ਵਜੇ ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ ਔਰ 7 ਵਜੇ 2 ਮਿੰਟ ਤੇ ਫਿਲਮੀ ਦੁਨੀਆ ਦੀ ਸੈਰ ਕਰਾਏਗਾ ਪ੍ਰੋਗਰਾਮ ਹੋਏਗਾ ਫਿਲਮੀ ਦੁਨੀਆ। ਅੱਠ ਵਜੇ ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ ਔਰ ਅੱਜ ਦਿਨ ਹੈ ਸ਼ਨੀਵਾਰ ਔਰ ਅੱਜ ਦਾ ਸਿਲਸਿਲਾ ਹੋਏਗਾ 8:02 ਤੇ ਨੈੱਟ ਵਾਣੀ। ਨੌ ਵਜੇ ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ ਔਰ 9:02 ਤੇ ਪ੍ਰੋਗਰਾਮ ਹੋਏਗਾ ਦਿਲ ਚਾਹਤਾ ਹੈ। 10:00 ਤੁਸੀਂ ਸੁਣੋਗੇ ਸ਼ਾਮੇ ਗਜ਼ਲ ਔਰ 10:30 ਤੇ ਪ੍ਰੋਗਰਾਮ ਹੋਏਗਾ ਇੱਕ ਪਿਆਰ ਕਾ ਨਗਮਾ ਹੈ। 6:05 ਹੋ ਰਹੇ ਨੇ, ਵੇਲਾ ਹੋ ਰਿਹਾ ਹੈ ਭਗਤੀ ਰਸ ਦੇ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਨੂੰ ਸਰਵਨ ਕਰਨ ਦਾ। ਆਓ ਪ੍ਰੋਗਰਾਮ ਦੇ ਸਫ਼ਰ ਦਾ ਆਗਾਜ਼ ਕਰੀਏ ਮੂਲ ਮੰਤਰ ਦੇ ਨਾਲ।

ਪਰਮਾਤਮਾ ਦਾ ਨਾਮ ਸਿਮਰਨ ਔਰ ਜਪ ਦਿਨ ਦੀ ਸ਼ੁਰੂਆਤ ਵਿੱਚ ਹੋ ਜਾਵੇ ਤਾਂ ਦਿਨ ਸਾਰਾ ਦਾ ਸਾਰਾ ਖੁਸ਼ਨੁਮਾ ਔਰ ਅੱਛਾ ਨਿਕਲਦਾ ਹੈ।

ਕਹਿੰਦੇ ਨੇ ਕਿ ਜੋ ਇਨਸਾਨ ਖੁਦ ਦੇ ਨਾਲ ਜੁੜ ਜਾਂਦਾ ਹੈ ਨਾ, ਫਿਰ ਉਹਨੂੰ ਕਦੇ ਵੀ ਇਕੱਲਾਪਨ ਮਹਿਸੂਸ ਨਹੀਂ ਹੁੰਦਾ ਔਰ ਪਰਮਾਤਮਾ ਦੀ ਤਲਾਸ਼ ਲਈ ਕਦੇ ਮਨ ਇੱਧਰ ਉੱਧਰ ਨਹੀਂ ਜੇ ਭਟਕਦਾ।

ਪਰਮਾਤਮਾ ਦਾ ਨਾਮ ਹੀ ਜੀਵਨ ਦਾ ਆਧਾਰ ਹੈ। ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਆਧਾਰ ਨੂੰ ਮਜ਼ਬੂਤ ਕਰਨਾ ਹੈ ਤਾਂ ਹਰ ਘੜੀ ਹਰ ਪਲ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬਣਦਾ ਹੈ।

ਮੇਰਾ ਖੁਦਾ ਮੈਨੂੰ ਜਿਸ ਹਾਲ ਵਿੱਚ ਰੱਖੇ, ਮੇਰਾ ਖੁਦਾ ਮੈਨੂੰ ਜਿਸ ਹਾਲ ਵਿੱਚ ਰੱਖੇ, ਮੈਨੂੰ ਉਹੀ ਹਾਲਾਤ ਪਸੰਦ ਨੇ, ਮੈਨੂੰ ਉਹੀ ਹਾਲਾਤ ਪਸੰਦ ਨੇ।

ਐਫਐਮ 2.7 ਮੈਗਾਹਰਟਜ਼ ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਦੇ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਆਓ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਸਰਵਨ ਕਰਨੇ ਆ ਸ਼ਿਵ ਕੈਲਾਸ਼ੋਂ ਕੇ ਵਾਸੀ।

FM ਬੈਂਡ 102.7 ਮੈਗਾਹਰਟਜ਼ ਤੇ ਹੁਣੇ ਤੁਸੀਂ ਸਰਵਨ ਕਰ ਰਹੇ ਸੀ ਪ੍ਰੋਗਰਾਮ ਵੰਦਨਾ। FM ਬੈਂਡ 102.7 ਮੈਗਾਹਰਟਜ਼ ਤੇ ਘੜੀ ਦੀ ਸੂਈ ਤੇ 7 ਵਜੇ ਨੇ ਵੇਲਾ ਹੋ ਰਿਹਾ FM ਨਿਊਜ਼ ਹੈਡਲਾਈਨਸ ਦਾ।

ਨਾਰਕੋਟਿਕਸ ਕੰਟਰੋਲ ਬਿਊਰੋ ਨੇ ਮੁੰਬਈ ਵਿੱਚ 359 ਕਿਲੋਗ੍ਰਾਮ ਕੋਕੇਨ ਜ਼ਬਤ ਕਰਕੇ ਨਸ਼ੀਲੇ ਪਦਾਰਥਾਂ ਦੇ ਇੱਕ ਵੱਡੇ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਸਰਕਾਰ ਨੇ ਨਾਗਰਿਕਤਾ ਸੋਧ ਐਕਟ 2026 ਨੂੰ ਨੋਟੀਫਾਈ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਅਮਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਦੀ ਪਤਨੀ ਵਿਰੁੱਧ ਕਥਿਤ ਝੂਠੇ ਬਿਆਨ ਨਾਲ ਸੰਬੰਧਿਤ ਮਾਣਹਾਨੀ ਦੇ ਹਮਲੇ ਵਿੱਚ ਕਾਂਗਰਸ ਨੇਤਾ ਪਵਨ ਖੇੜਾ ਨੂੰ ਅਗਾਉ ਜ਼ਮਾਨਤ ਦੇ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ 15 ਪੋਲਿੰਗ ਸਟੇਸ਼ਨਾਂ 'ਤੇ ਦੁਬਾਰਾ ਪੋਲਿੰਗ ਦਾ ਆਦੇਸ਼ ਦਿੱਤਾ ਹੈ। ਮਜ਼ਦੂਰ ਦਿਵਸ ਮੌਕੇ 'ਤੇ ਦੇਸ਼ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਮਜ਼ਦੂਰ ਵਰਗ ਦੇ ਵਡਮੁੱਲੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਇਜਲਾਸ ਹੋਇਆ। ਪੰਜਾਬ ਵਿੱਚ ਮਰਦਮਸ਼ੁਮਾਰੀ 2027 ਲਈ ਸ਼ੁਰੂ ਹੋਈ ਸਵੈ ਗਣਨਾ ਇਸ ਮਹੀਨੇ ਦੀ 14 ਤਰੀਕ ਤੱਕ ਜਾਰੀ ਰਹੇਗੀ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਨਗਰ ਨਿਗਮ ਕਮਿਸ਼ਨਰ ਨੂੰ ਆਵਾਰਾ ਕੁੱਤਿਆਂ ਦੇ ਖਤਰਿਆਂ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਦੇ ਦਿੱਤੇ ਨਿਰਦੇਸ਼। ਅੰਮ੍ਰਿਤਸਰ ਪੁਲਿਸ ਨੇ ਨਸ਼ਿਆਂ ਦੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਦੋ ਗਿਰੋਹ ਦਾ ਪਰਦਾਫਾਸ਼ ਕਰਦਿਆਂ 10 ਕਿਲੋ ਤੋਂ ਵੱਧ ਹੈਰੋਇਨ, 4 ਪਿਸਤੌਲਾਂ ਸਮੇਤ 3 ਮੁਲਾਜ਼ਮਾਂ ਨੂੰ ਕੀਤਾ ਗ੍ਰਿਫਤਾਰ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਾਈਬਰ ਕ੍ਰਾਈਮ ਥਾਣੇ ਵੱਲੋਂ ਗੁੰਮ ਹੋਏ 31 ਮੋਬਾਈਲ ਫੋਨਾਂ ਲੱਭ ਕੇ ਅਸਲ ਮਾਲਕਾਂ ਨੂੰ ਸੌਂਪੇ ਗਏ। ਪੁਲਿਸ ਨੇ ਨਾਗਰਿਕਾਂ ਨੂੰ ਗੁੰਮੇ ਜਾਂ ਚੋਰੀ ਹੋਏ ਮੋਬਾਈਲ ਫੋਨ ਦੀ ਰਿਪੋਰਟ ਨਜ਼ਦੀਕੀ ਸਾਂਝ ਕੇਂਦਰ ਜਾਂ CEIR ਪੋਰਟਲ 'ਤੇ ਦਰਜ ਕਰਾਉਣ ਦੀ ਅਪੀਲ ਕੀਤੀ ਗਈ ਹੈ। ਅਤੇ ਝਾਰਖੰਡ ਦਾ 1-7 ਸਾਲ ਮੁੰਡਾ ਇਸ਼ਾਂਕ ਸਿੰਘ ਪਲਕ ਸਟ੍ਰੇਟ ਬਾਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਤੈਰਾਕ ਬਣ ਗਿਆ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

गुड मॉर्निंग, नमस्कार, सत श्री अकाल, आदाब जी। अरे वाह वाह जी वाह, क्या कर रहे थी सवेरे सवेरे आज? अच्छा, मॉर्निंग वॉक करके आए हैं फिर से। ओके, यानी कि सवेर दी ताजी ताजी हवा और पंछियां दी आवाज़, और किते ना मैनु लगता है जड़े सड़क दे उत्ते ना थोड़े थोड़े वो वाली फीलिंग आ जाती है ना कि कोई पीछे ना पै जाए साढ़े। हाँ हाँ, समझ गए ना। अच्छा, सैर करते करते अपने नाल अपना डंडा लेके जाते हो? ओके, तुसी लेके जाते हो, ठीक है ठीक है, ओके समझ गई मैं। ਲਾਜੀ, ਜਿਹੜੇ ਦੋਸਤ ਹੁਣੇ ਮੋਰਨਿੰਗ ਵਾਕ ਕਰਕੇ ਘਰੇ ਵਾਪਸ ਪਰਤੇ ਨੇ, ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਜਿਹੜਾ ਹੈ ਸ਼ੁਰੂ ਹੋ ਚੁੱਕਿਆ ਹੈ। ਫਟਾਫਟ ਤੋਂ ਆਪਣੀ ਰੇਡੀਓ ਸੈੱਟ ਟਿਊਨ ਕਰ ਲਓ ਔਰ 102.7 FM ਰੇਨਬੋ ਨੂੰ ਟਿਊਨ ਕਰ ਲਓ, ਵੋਲਿਊਮ ਥੋੜ੍ਹਾ ਅਪ ਕਰ ਲਿਓ। ਨਿਸ਼ਾ ਬਿਲਕੁਲ ਤੁਹਾਡੇ ਨਾਲ ਇੰਟਰਟੇਨਮੈਂਟ ਦਾ ਡੋਜ਼ ਲੈ ਕੇ ਹਾਜ਼ਰ ਹੈ ਜੀ। 103.6 MHz ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਵੀ ਜਿਹੜੇ ਨੇ ਸਾਡੇ ਨਾਲ ਬਣੇ ਹੋਏ ਨੇ, ਔਰ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਵੀ ਬਹੁਤ ਸਾਰੇ ਦੋਸਤ ਜਿਹੜੇ ਹੈ ਜੁੜੇ ਹੋਏ ਨੇ ਦਿਲ ਸੇ ਦਿਲ ਤੱਕ। ਹਾਂ, ਸੈਰ ਕਰ ਆਇਓ ਔਰ ਥੋੜ੍ਹੀ ਜਿਹੀ ਰੈਸਟ ਕਰੋ, ਰਿਲੈਕਸ ਹੋਵੋ, ਬਾਡੀ ਨੂੰ ਨੋਰਮਲ ਹੋਣ ਦਿਓ। ਇੱਦਾਂ ਨਹੀਂ ਹੈ ਕਿ ਸੈਰ ਕਰਕੇ ਆ ਗਏ ਤਾਂ ਫਟਾਫਟ ਜਾ ਕੇ ਨਹਾਉਣ ਵੜ ਜਾਓ, ਨਾ ਨਾ ਨਾ ਨਾ, ਆਹ ਵਾਲਾ ਕੰਮ ਨਾ ਕਰਿਓ, ਇਹਦੇ ਨਾਲ ਨਾ ਗਰਮ ਸਰਦ ਹੋਣ ਦਾ ਜਿਹੜਾ ਨਾ ਉਹ ਡਰ ਬਣ ਜਾਂਦਾ ਹੈ। ਓਕੇ, ਸੋ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਜਿਹੜਾ ਹੈ ਸ਼ੁਰੂ ਹੋ ਚੁੱਕਿਆ ਹੈ, ਔਰ ਇਸ ਸਿਲਸਿਲੇ ਦੀ ਸ਼ੁਰੂਆਤ ਇੱਕ ਬਿਊਟੀਫੁਲ ਜਿਹੇ ਮਿਊਜ਼ੀਕਲ ਟਰੈਕ ਦੇ ਨਾਲ, ਔਰ ਗੱਲਾਂ ਬਾਤਾਂ ਦਾ ਸਿਲਸਿਲਾ ਕਰਾਂਗੇ ਫਿਰ ਸ਼ੁਰੂ। ਫਿਲਹਾਲ ਦੇ ਲਈ ਇੱਕ ਸੋਹਣਾ ਜਿਹਾ ਗਾਣਾ ਬਿਲਕੁਲ ਹੈ ਤਿਆਰ।

अरे वाह जी, जूबी डूबी करदे करदे असीं पहुँच गए हाँ जी, पूरे 7:11 ਤੇ। हाँ जी हाँ जी बिल्कुल जी, 7:11 हो गए ने। और शनिवार इदा हुंदा है कि थोड़ा जा ना मन हौली हौली ढिला जा होना शुरू हो जाता, अज शनिवार आ, चल कोई गल नहीं, ऐतवार आएगा, मतलब मंडे फिर तो एक्टिव होना पड़ेगा। शनिवार असीं थोड़ा जा स्लो होने की कोशिश करते हैं ना, और स्लो होने के चक्कर देश ना असीं बिल्कुल ही ये कह दें चल छड परा। चलो स्लो तो नहीं कह सकते कि मतलब जहन दे विच ये चलन आ जांदा कि आज शनिवार है और कल छुट्टी है, वाह जी वाह। वैसे सोचा जावे ना जे सानूं इतवार की भी छुट्टी ना होंदी तो असी भजदे ही रह जाना सीगा। छुट्टी होंदी तो नहीं है, मतलब सिर्फ ऑफिस वर्क जिहड़े होंदे ने उहनां दे लई छुट्टी होंदी है, बाकी तो मैनूं लगदा ऑन ही होंदे ने। चलो अज की खास दिन की गल करिए, अज ना जिमें कहते हैं कि दिन की शुरुआत एक पॉजिटिव वाइब्स जड़िया करनी चाहिए, तो अज पॉजिटिव वाइब्स जड़िया मेरे को यही कहदियां ने कि थोड़े दिन पहला की गल है, मैं एक क्लीनिक पर गई सी और उस क्लीनिक के उ ना बड़ी वधिया एक खूबसूरत जी लाइन लिखी हुई सी और मैं उन्होंने फट देनी अपने फोन के ना कैप्चर कर लिया। मैं क्या चलो मैं अपने दोस्तों के नाल ना इन जरूर जरूर साझा कराँगी। कई बार थोड़े भी नाल भी इदा होया होएगा कि तुसी बस दे विच या कार दे विच कदे सफ़र कर रहे होंगे, सामने दी कोई ट्रक आया या कोई गड्डी आई, उस गड्डी ते उस ट्रक दे उत्ते ना बड़ी अच्छी जी एक थॉट लिखी हुंदी है, जिहनूं असीं कह सकदे हां कि एक सुविचार जिहड़ा है ना उह लिखिया हुंदा और उह दिल किते ना किते छू के लै जांदा ना। हाँ बस इदां ही कुछ विचार जिहड़ा सी छू के लै गया जदों मैं क्लीनिक दे विच गई। क्लीनिक के उत्ते पता कि लिखा सीगा, एक डॉक्टर ने क्लीनिक के दीवार के उत्ते लिखा होया सी बेहद ही खूबसूरत लाइन सीगी, दवाई विच कोई खुशी नहीं हुंदी, दवाई दे विच कोई खुशी नहीं हुंदी ते खुशी वर्गी कोई दवाई नहीं हुंदी। वाह जी वाह, मतलब कहंदा कि दवाई दे विच कोई खुशी ही नहीं हुंदी और खुशी वर्गी कोई दवाई नहीं हुंदी। ਕਿੰਨੀ ਸੱਚੀ ਗੱਲ ਹੈ ਨਾ ਦੋਸਤੋ, ਹੈ ਨਾ, ਅਸੀਂ ਸਾਰੀ ਜ਼ਿੰਦਗੀ ਦਵਾਈਆਂ ਇਲਾਜ ਦੌੜ ਭੱਜ ਦੇ ਵਿੱਚ ਲੱਗੇ ਰਹਿੰਦੇ ਹਾਂ, ਪਰ ਅਸਲ ਜਿਹੜੀ ਚੰਗੀ ਗੱਲ ਹੈ ਨਾ ਉਹ ਸਾਡੀ ਹੈ, ਸਾਡੀ ਚੰਗੀ ਸੋਚ, ਸਾਡੀ ਖੁਸ਼ੀ ਅਤੇ ਸਾਡੇ ਰਿਸ਼ਤਿਆਂ ਦੇ ਵਿੱਚ ਹੀ ਲੁਕੀ ਹੁੰਦੀ ਹੈ। ਕਦੇ ਆਪਣੇ ਆਪ ਨੂੰ ਪੁੱਛਿਆ ਕਿ ਅਸੀਂ ਆਖਰੀ ਵਾਰ ਕਦੋਂ ਦਿਲ ਤੋਂ ਹੱਸੇ ਸੀ, ਕਦੋਂ ਅਸੀਂ ਬਿਨਾਂ ਵਜ੍ਹਾ ਖੁਸ਼ ਹੋਏ ਸੀ? ਨਹੀਂ ਪੁੱਛਿਆ ਨਾ, ਅੱਜ ਪੁੱਛ ਕੇ ਦੇਖਿਓ। ਕਦੇ ਕਦੇ ਤਾਂ ਖੁਸ਼ ਰਹਿਣ ਦੀ ਵਜ੍ਹਾ ਹੁੰਦੀ ਹੈ, ਹੈ ਨਾ, ਔਰ ਕਦੇ ਬੇਵਜ੍ਹਾ ਖੁਸ਼ ਰਹਿਣ ਦੀ ਵਜ੍ਹਾ ਬਣੀ ਹੈ? ਨਹੀਂ ਬਣੇ ਨਾ, ਕਿਉਂਕਿ ਦੋਸਤੋ ਜਦੋਂ ਦਿਲ ਖੁਸ਼ ਹੁੰਦਾ ਹੈ ਨਾ ਤਾਂ ਜ਼ਖਮ ਵੀ ਜਿਹੜੇ ਹੁੰਦੇ ਨੇ ਨਾ ਹੌਲੀ ਹੌਲੀ ਭਰਨ ਲੱਗ ਪੈਂਦੇ ਨੇ ਅਤੇ ਜ਼ਿੰਦਗੀ ਵੀ ਮੁੜ ਮੁਸਕਰਾਉਣ ਲੱਗ ਜਾਂਦੀ ਹੈ। ਇਸ ਲਈ ਆਪਣੀ ਜ਼ਿੰਦਗੀ ਦੇ ਵਿੱਚ ਥੋੜ੍ਹੀ ਜਿਹੀ ਖੁਸ਼ੀ ਰੱਖੋ, ਕਿਸੇ ਨੂੰ ਮੁਸਕਰਾਉਣ ਦੀ ਵਜ੍ਹਾ ਬਣੋ, ਕਿਸੇ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਜਿਹੜੀ ਹੈ ਤੁਹਾਡੀ ਵਜ੍ਹਾ ਦੇ ਨਾਲ ਆਵੇ, ਇਹੋ ਜਿਹੇ ਅਹਿਸਾਸ ਰੱਖੋ ਅਤੇ ਆਪਣੇ ਦਿਲ ਨੂੰ ਹਮੇਸ਼ਾ ਹਲਕਾ ਫੁਲਕਾ ਜਿਹਾ ਕਰਕੇ ਰੱਖੋ, ਬਈ ਐਵੇਂ ਟੈਂਸ਼ਨ ਨਾ ਪਾਲ ਕੇ ਰੱਖੋ, ਬਿਕਾਜ਼ ਖੁਸ਼ੀ ਹੀ ਉਹ ਦਵਾਈ ਹੈ ਜੋ ਹਰ ਦਰਦ ਦਾ ਇਲਾਜ ਕਰ ਸਕਦੀ ਹੈ। ਅਤੇ ਤੁਸੀਂ ਇਸੇ ਤਰ੍ਹਾਂ ਮੇਰੇ ਨਾਲ ਖੁਸ਼ ਖੁਸ਼ ਪ੍ਰੋਗਰਾਮ ਸੁਣਦੇ ਰਹੋ। ਹਾਂ ਅਤੇ ਮੈਂ ਕਿਹਾ ਸੀ ਖੁਸ਼ ਖੁਸ਼ ਪ੍ਰੋਗਰਾਮ ਸੁਣਦੇ ਰਹੋ, ਔਰ ਖੁਸ਼ ਖੁਸ਼ ਪ੍ਰੋਗਰਾਮ ਸੁਣਨ ਦੇ ਨਾਲ ਨਾ ਇੱਕ ਸੋਹਣਾ ਜਿਹਾ ਗਾਣਾ ਵੀ ਸੁਣਨਾ ਬਣਦਾ, ਅਤੇ ਜਦੋਂ ਸੋਹਣਾ ਜਿਹਾ ਗਾਣਾ ਬਣ ਜਾਵੇ ਤਾਂ ਫਿਰ ਦਿਲ ਕੀ ਕਹਿੰਦਾ, ਆ ਗੁੱਡ ਮਾਰਨਿੰਗ ਹੋ ਚੁੱਕੀ ਹੈ, ਅਤੇ ਜਿਹੜੇ ਹਾਲੇ ਤੱਕ ਨਹੀਂ ਉੱਠੇ ਨਾ ਫਟਾਫਟ ਉੱਠ ਜਾਓ ਉੱਠ ਜਾਓ ਉੱਠ ਜਾਓ।

ਹਾਂਜੀ ਉੱਠ ਗਏ ਤੁਸੀਂ? ਮੈਂ ਕਿਹਾ ਉਠਾ ਦਿਓ, ਮੈਂ ਵੀ ਇੱਕ ਅਲਾਰਮ ਜਿਹਾ ਵਜਾ ਦਿਆਂ ਤਾਂ ਕਿ ਦੋਸਤ ਜਿਹੜੇ ਜਾਗ ਰਹੇ ਨੇ ਉਹ ਪੂਰੀ ਤਰ੍ਹਾਂ ਨਾਲ ਅੱਖਾਂ ਖੋਲ ਲੈਣ, ਔਰ ਜਿਹੜੇ ਦੋਸਤ ਸੋ ਰਹੇ ਨੇ ਉਹ ਵੀ ਜਾਗ ਜਾਣ। ਵੈਲ, ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅੱਜ ਅਸੀਂ ਬਹੁਤ ਸਾਰੇ ਦਿਨ ਜਿਹੜੇ ਆ ਉਹ ਖਾਸ ਖਾਸ ਮਨਾਉਂਦੇ ਹਾਂ। ਕਿਸੇ ਦਿਨ ਨੂੰ ਮਨਾਉਣ ਦਾ ਮਕਸਦ ਇਹੀ ਹੁੰਦਾ ਕਿ ਅਸੀਂ ਉਸਦੇ ਬਾਰੇ ਜਾਣਕਾਰੀ ਜਿਹੜੀ ਹੈ ਜਾਂ ਉਸਨੂੰ ਪ੍ਰਤੀ ਜਾਗਰੂਕਤਾ ਜਿਹੜੀ ਹੈ ਉਹ ਲੈ ਕੇ ਆਈ ਜਾ ਸਕੇ। ਰਾਸ਼ਟਰੀ ਫਿਟਨੈਸ ਦਿਵਸ ਯਾਨੀ ਕਿ 2 ਮਈ ਨੂੰ ਜਿਹੜਾ ਆ ਪਹਿਲਾ ਸ਼ਨੀਵਾਰ ਜਿਹੜਾ ਹੁੰਦਾ ਉਹ ਫਿਟਨੈਸ ਦਿਵਸ ਦੇ ਨਾਮ ਦੇ ਉੱਤੇ ਹੁੰਦਾ। ਰਾਸ਼ਟਰੀ ਜੜੀ ਬੂਟੀਆਂ ਦਿਵਸ ਜਿਹਨੂੰ ਕਹਿ ਦਿੰਦੇ ਹਾਂ, ਔਰ ਮਈ ਦਾ ਪਹਿਲਾ ਸ਼ਨੀਵਾਰ ਵੀ ਜਿਹੜਾ ਇਸਦੇ ਹੀ ਨਾਮ ਹੁੰਦਾ ਹੈ। ਯਾਨੀ ਕਿ ਇਹ ਦਿਨ ਮਨਾਉਣ ਦਾ ਮਕਸਦ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਫਿੱਟ ਰੱਖ ਸਕਦੇ ਹਾਂ, ਔਰ ਫਿੱਟ ਰੱਖਣਾ ਕਿੰਨਾ ਜ਼ਿਆਦਾ ਸਾਡੀ ਸਿਹਤ ਦੇ ਲਈ ਜ਼ਰੂਰੀ ਹੈ। ਜੇ ਅਸੀਂ ਫਿੱਟ ਰਹਾਂਗੇ, ਤੰਦਰੁਸਤ ਰਹਾਂਗੇ, ਤਾਂ ਹੀ ਤਾਂ ਅਸੀਂ ਸਾਰੇ ਦੇ ਸਾਰੇ ਕੰਮ ਜਿਹੜੇ ਆ ਉਹ ਬਹੁਤ ਵਧੀਆ ਅਤੇ ਆਸਾਨੀ ਦੇ ਨਾਲ ਖਤਮ ਕਰ ਸਕਾਂਗੇ। 2 ਮਈ ਨੂੰ ਅੱਜ ਦੀ ਤਰੀਕ ਦੀ ਗੱਲ ਕਰੀਏ ਤਾਂ ਵਿਸ਼ਵ ਟੂਣਾ ਦਿਵਸ ਜਿਹੜਾ ਆ ਮਨਾਇਆ ਜਾਂਦਾ। ਟੂਣਾ ਦਿਵਸ, ਅਰੇ ਉਹ ਜਾਦੂ ਟੂਣੇ ਵਾਲਾ ਟੂਣਾ ਨਹੀਂ, ਵਿਸ਼ਵ ਟੂਣਾ ਦਿਵਸ ਜਿਹੜਾ ਆ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਵੱਲੋਂ ਇਹ ਘੋਸ਼ਿਤ ਦਿਵਸ ਜਿਹੜਾ ਆ ਇਹਨੂੰ ਵਿਸ਼ਵ ਟੂਣਾ ਮੱਛਲੀ ਦੇ ਮਹੱਤਵਪੂਰਨ ਨੂੰ ਔਰ ਉਹਦੀ ਸੁਰੱਖਿਆ ਦੇ ਪ੍ਰਤੀ ਜਾਗਰੂਕਤਾ ਵਧਾਉਣ ਦੇ ਲਈ ਇਹ ਦਿਨ ਜਿਹੜਾ ਆ ਉਹ ਮਨਾਇਆ ਜਾਂਦਾ। ਇਹਦੋਂ ਇਲਾਵਾ ਇਸ ਦਿਨ ਨੂੰ ਅੰਤਰਰਾਸ਼ਟਰੀ ਹੈਰੀ ਪੋਟਰ ਦਿਵਸ ਵੀ ਕਿਹਾ ਜਾਂਦਾ ਹੈ। ਸੰਯੁਕਤ ਰਾਸ਼ਟਰ ਵੱਲੋਂ 2017 ਦੇ ਵਿੱਚ ਹਰ ਸਾਲ ਜਿਹੜਾ ਆ 2 ਮਈ ਨੂੰ ਇਹ ਦਿਨ ਜਿਹੜਾ ਆ ਮਨਾਇਆ ਜਾਂਦਾ ਹੈ, ਜਿਹਦਾ ਉਦੇਸ਼ ਜਿਹੜਾ ਹੈ ਇੱਕ ਮੇਨ ਪਰਪਸ ਜਿਹੜਾ ਆ ਟੂਣਾ ਮੱਛਲੀ ਦੇ ਸੰਰਕਸ਼ਣ ਅਤੇ ਔਰ ਟਿਕਾਊ ਮੱਛਲੀ ਨੂੰ ਫੜਨ ਦੇ ਤਰੀਕੇ ਨੂੰ ਵਧਾਵਾ ਦੇਣਾ ਹੀ ਹੈ। ਔਰ ਬਹੁਤ ਸਾਰੇ ਦਿਨ ਜੋ ਹੈ ਮਨਾਏ ਜਾਂਦੇ ਹੈ। ਹਾਂਜੀ ਹਾਂਜੀ, ਔਰ ਅੱਜ ਦੇ ਦਿਨ ਦੇ ਉੱਤੇ ਅਸੀਂ ਅਗਰ ਗੱਲ ਕਰੀਏ ਤਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਾਡੇ ਨਾਲ ਜੁੜੀਆਂ ਹੋਈਆਂ ਨੇ, ਤਾਂ ਕਿ ਸਾਨੂੰ ਇਹਨਾਂ ਚੀਜ਼ਾਂ ਦਾ

ਅਹਿਸਾਸ ਹੁੰਦਾ ਰਹੇ ਕਿ ਅਸੀਂ ਕਿਹੜੀ ਕਿਹੜੀ ਚੀਜ਼ ਜਿਹੜੀ ਹੈ ਉਹ ਖਾਸ ਤਰੀਕੇ 'ਤੇ ਖਾਸ ਤੌਰ 'ਤੇ ਜਿਹੜੀ ਹੈ ਉਹ ਮਨਾਉਂਦੇ ਹਾਂ। 2 ਮਈ ਇਹ ਦਿਨ ਜਿਹੜਾ ਆ ਇਸ ਲਈ ਵੀ ਖਾਸ ਹੈ, ਯਾਦ ਕਰਦੇ ਨੇ ਅਸੀਂ ਯਾਦ ਕਰ ਰਹੇ ਹਾਂ ਭਾਰਤੀ ਸਿਨੇਮਾ ਦੇ ਮਹਾਨ ਦਿੱਗਜ ਸੱਤਿਆਜੀਤ ਰੇ ਨੂੰ। ਸੱਤਿਆਜੀਤ ਰੇ ਇੱਕ ਨਾਮ ਨਹੀਂ ਹੈ, ਸਿਰਫ ਫਿਲਮਾਂ ਨਹੀਂ ਬਣਾਈਆਂ ਸਗੋਂ ਕਹਾਣੀਆਂ ਨੂੰ ਪਰਦੇ ਦੇ ਉੱਤੇ ਜਿਉਂਦਾ ਕਰ ਦਿੱਤਾ ਸੀ ਸੱਤਿਆਜੀਤ ਰੇ ਨੇ। ਉਹ ਡਾਇਰੈਕਟਰ ਹੋਣ ਦੇ ਨਾਲ ਨਾਲ ਇੱਕ ਵਧੀਆ ਲੇਖਕ ਸੀ ਔਰ ਮਿਊਜ਼ਿਕ ਕੰਪੋਜ਼ ਵੀ ਕਰਦੇ ਰਹੇ ਨੇ ਔਰ ਇਹਨਾਂ ਨੇ ਬਹੁਤ ਅੱਛੀਆਂ ਜਿਹੜੀਆਂ ਮੂਵੀਜ਼ ਨੇ ਉਹਨੂੰ ਡਾਇਰੈਕਟ ਕੀਤਾ। ਉਹਨਾਂ ਦੀਆਂ ਸਾਦਗੀ ਫਿਲਮਾਂ ਜਿਹੜੀਆਂ ਆ, ਉਹਨਾਂ ਦੀਆਂ ਫਿਲਮਾਂ ਦੀ ਅਗਰ ਗੱਲ ਕਰੀਏ ਤਾਂ ਉਹਨਾਂ ਦੀਆਂ ਫਿਲਮਾਂ ਦੀ ਖਾਸ ਗੱਲ ਇਹ ਹੁੰਦੀ ਸੀ ਸਾਦਗੀ ਔਰ ਹਕੀਕਤ ਜਿਹੜੀ ਹੈ ਨਾ ਉਹਨਾਂ ਦੇ ਫਿਲਮਾਂ ਦੇ ਵਿੱਚ ਇਹ ਅਹਿਸਾਸਾਂ ਨੂੰ ਜ਼ਿੰਦਾ ਰੱਖਦੀ ਸੀ। ਉਹ ਆਮ ਇਨਸਾਨ ਦੀ ਜ਼ਿੰਦਗੀ, ਉਹਦੇ ਜਜ਼ਬਾਤ, ਉਹਦੇ ਸੰਘਰਸ਼ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਦਿਖਾਉਂਦੇ ਸੀ। ਉਹਨਾਂ ਦੀ ਮਸ਼ਹੂਰ ਫਿਲਮ ਪੈਂਥਰ ਪੰਚਾਲੀ ਨੇ ਨਾ ਸਿਰਫ ਭਾਰਤ ਭਰ ਦੇ ਵਿੱਚ ਸਗੋਂ ਦੁਨੀਆ ਭਰ ਦੇ ਵਿੱਚ ਨਾਮ ਕਮਾਇਆ ਔਰ ਭਾਰਤੀ ਸਿਨੇਮਾ ਨੂੰ ਇੱਕ ਨਵੀਂ ਪਛਾਣ ਵੀ ਜਿਹੜੀ ਹੈ ਉਹ ਦਿੱਤੀ ਸੀ। ਔਰ ਉਹਨਾਂ ਦੇ ਯੋਗਦਾਨ ਦੇ ਲਈ ਉਹਨਾਂ ਨੂੰ ਕਈ ਵੱਡੇ ਸਨਮਾਨ ਵੀ ਮਿਲੇ ਅਤੇ ਉਹ ਪਹਿਲੇ ਭਾਰਤੀ ਫਿਲਮਕਾਰ ਵਜੋਂ ਸੀਗੇ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਇੰਨੀ ਜ਼ਿਆਦਾ ਰਿਸਪੈਕਟ ਮਿਲੀ ਸੀ, ਇੰਨੀ ਜ਼ਿਆਦਾ ਇੱਜ਼ਤ ਮਿਲੀ ਸੀ। ਅੱਜ ਵੀ ਉਹਨਾਂ ਦੀਆਂ ਜਿਹੜੀਆਂ ਮੂਵੀਜ਼ ਨੇ ਸਾਨੂੰ ਸਿਖਾਉਂਦੀਆਂ ਨੇ ਕਿ ਸਧਾਰਨ ਕਹਾਣੀਆਂ ਵੀ ਦਿਲ ਦੀ ਗਹਿਰਾਈ ਨੂੰ ਕਦੇ ਨਾ ਕਦੇ ਛੂਹ ਕੇ ਲੈ ਹੀ ਜਾਂਦੀਆਂ ਨੇ। ਅਤੇ ਆਓ ਅੱਜ ਉਸ ਮਹਾਨ ਕਲਾਕਾਰ ਨੂੰ ਯਾਦ ਕਰੀਏ ਅਤੇ ਉਹਨਾਂ ਦੇ ਕੰਮ ਨੂੰ ਸਲਾਮ ਕਰੀਏ, ਕਿਉਂਕਿ ਐਸੇ ਲੈਜੈਂਡ ਜਿਹੜੇ ਨੇ ਸਦੀ ਦੇ ਵਿੱਚ ਇੱਕ ਵਾਰ ਹੀ ਜਨਮ ਲੈਂਦੇ ਨੇ। ਸੱਤਿਆਜੀਤ ਰੇ। ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਆ ਇਸੇ ਤਰ੍ਹਾਂ ਬਰਕਰਾਰ ਰਹੇਗਾ, ਚੱਲਦਾ ਰਹੇਗਾ, ਲੇਕਿਨ ਗੀਤ ਸੰਗੀਤ ਦਾ ਸਾਥ ਤਾਂ ਨਾਲ ਹੋਣਾ ਚਾਹੀਦਾ ਨਾ, ਅਤੇ ਫਿਰ ਗੀਤ ਸੰਗੀਤ ਦਾ ਸਾਥ ਪ੍ਰੋਗਰਾਮ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਦਿੰਦਾ ਹੈ। ਅਤੇ ਫਿਰ ਚਲੀਏ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਬਿਊਟੀਫੁਲ ਜਿਹੇ ਮਿਊਜ਼ੀਕਲ ਟਰੈਕ ਦੇਵਾਂ।

0: ਬਿਲਕੁਲ ਜੀ, ਜ਼ਿੰਦਗੀ ਜਿਹੜੀ ਹੈ ਨਾ ਅਜੀਬੋ ਗਰੀਬ ਤਰਕੀਬ ਲਗਾਉਂਦੀ ਰਹਿੰਦੀ ਹੈ ਔਰ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੀ ਰਹਿੰਦੀ ਹੈ ਅਤੇ ਜ਼ਿੰਦਗੀ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾ ਦਿੰਦੇ ਨੇ ਸਾਡੇ ਨਾਲ ਉਹ ਪਲ ਜਿਹੜੇ ਕਦੇ ਖਾਸ ਹੋ ਜਾਂਦੇ ਨੇ। ਵੈਲ ਜੀ, ਕੋਈ ਨਾ ਕੋਈ ਇਨਫੋਰਮੇਸ਼ਨ, ਕੋਈ ਨਾ ਕੋਈ ਇਹੋ ਜਿਹੀ ਜਾਣਕਾਰੀ ਜਿਹੜੀ ਹੈ ਅਸੀਂ ਆਪਣੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਲੈ ਕੇ ਆਉਂਦੇ ਰਹਿੰਦੇ ਹਾਂ, ਜਿਹਦੇ ਨਾਲ ਸਾਨੂੰ ਆਪਣੀ ਰੋਜ਼ਮਰਾ ਦੀ ਲਾਈਫ ਦੇ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਜਿਹੜਾ ਆ ਜ਼ਰੂਰ ਮਿਲਦਾ ਹੈ। ਸੋ ਅੱਜ ਅਸੀਂ ਗੱਲ ਕਰਾਂਗੇ, ਬਿਲਕੁਲ ਜੀ ਗੱਲ ਕਰਾਂਗੇ ਬੇਈ ਖਾਸ ਜੀ ਖਾਸ ਖਾਸ ਲੈਕਟਿਕ ਐਸਿਡ ਬੈਕਟੀਰੀਆ ਦੇ ਬਾਰੇ। ਔਰ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਦੇ ਲਈ ਡਾਕਟਰ ਕੇਸ਼ਾਨੀ ਜੀ ਬਿਲਕੁਲ ਸਾਡੇ ਨਾਲ ਤਿਆਰ ਨੇ, ਜਿਹੜੇ ਕਿ ਇੱਕ ਐਕਸਟੈਂਸ਼ਨ ਸਾਇੰਟਿਸਟ ਨੇ ਮਾਈਕਰੋਬਾਇਓਲੋਜਿਕ ਔਰ ਨਾਲ ਦੇ ਨਾਲ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਸੰਬੰਧਿਤ ਨੇ ਔਰ ਉੱਥੇ ਆਪਣੀ ਪੂਰੀ ਸੇਵਾਵਾਂ ਜਿਹੜੀਆਂ ਉਹ ਦੇ ਰਹੇ ਨੇ ਔਰ ਇਹ ਮਾਈਕਰੋਬਾਇਓਲੋਜੀ ਦੇ ਵਿਸ਼ੇ ਦੇ ਉੱਤੇ ਬਹੁਤ ਵਧੀਆ ਜਾਣਕਾਰੀ ਵੀ ਰੱਖਦੇ ਨੇ ਅਤੇ ਅੱਜ ਸਾਡੇ ਨਾਲ ਸਾਡੀ ਸਿਹਤ ਦੇ ਨਾਲ ਜੁੜੀਆਂ ਹੋਈਆਂ ਖਾਸ ਗੱਲਾਂ ਜਿਹੜੀਆਂ ਉਹ ਸਾਡੇ ਨਾਲ ਸਾਂਝੀਆਂ ਕਰਨਗੇ। ਤਾਂ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜੋੜਦੇ ਹਾਂ। ਹੈਲੋ,
1: ਹੈਲੋ,
0: ਹਾਂਜੀ, ਗੁੱਡ ਮਾਰਨਿੰਗ ਡਾਕਟਰ ਕੇਸ਼ਾਨੀ ਮੈਮ।
1: ਗੁੱਡ ਮਾਰਨਿੰਗ,
0: ਕਿਆ ਹਾਲ ਹੈ ਮੈਮ?
1: ਠੀਕ, ਤੁਸੀਂ ਦੱਸੋ?
0: ਬਿਲਕੁਲ ਠੀਕ ਮੈਮ, ਮੈਨੂੰ ਲੱਗਦਾ ਕਿ ਤੁਹਾਡੀ ਆ ਮੋਰਨਿੰਗ ਜਿਹੜੀ ਹੈ ਨਾ, ਤੁਹਾਡੀ ਆਵਾਜ਼ ਸੁਣ ਕੇ ਦੱਸ ਰਹੀ ਹੈ ਕਿ ਤੁਸੀਂ ਵੀ ਓਨੀ ਐਕਸਾਈਟਿਡ ਹੋ ਦੋਸਤਾਂ ਦੇ ਨਾਲ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਂਝੀ ਕਰਨ ਦੇ ਲਈ।
1: ਜੀ ਬਿਲਕੁਲ ਬਿਲਕੁਲ
0: ਜੀ ਮੈਮ, ਸਭ ਤੋਂ ਪਹਿਲਾਂ ਤਾਂ ਤੁਹਾਡਾ ਅਸੀਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਨੇ ਆ, ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ।
1: ਧੰਨਵਾਦ ਜੀ
0: ਮੈਮ। ਅਸੀਂ ਆਪਣੇ ਸਰੋਤਿਆਂ ਨੂੰ ਅੱਜ ਗੱਲਬਾਤ ਕਰਨੀ ਹੈ ਉਸ ਵਿਸ਼ੇ ਦੇ ਉੱਤੇ, ਦੱਸ ਦਿੰਦੇ ਹਾਂ ਕਿ ਲੈਕਟਿਕ ਐਸਿਡ ਬੈਕਟੀਰੀਆ ਜਿਹੜੇ ਆ, ਹੈ ਨਾ, ਇਹਨੂੰ ਆਸਾਨ ਭਾਸ਼ਾ ਦੇ ਵਿੱਚ ਸਾਡੇ ਲਿਸਨਰਸ ਨੂੰ ਦੱਸੋ ਕਿ ਆਖਿਰ ਇਹ ਹੁੰਦੇ ਕੀ ਨੇ ਅਤੇ ਸਾਨੂੰ ਇਹ ਕਿੱਥੋਂ ਮਿਲਦੇ ਨੇ।
1: ਜੀ ਬਿਲਕੁਲ, ਜਿਹੜੇ ਲੈਕਟਿਕ ਐਸਿਡ ਬੈਕਟੀਰੀਆ ਹੁੰਦੇ ਨੇ ਉਹ ਇੱਕ ਤਰ੍ਹਾਂ ਦੇ ਜੀਵਾਣੂ ਹੈਗੇ
0: ਜੀ,
1: ਜਿਹੜੇ ਆਮ ਤੌਰ ਤੇ ਜਿਹੜੀ ਖੰਡ ਵਗੈਰਾ ਸ਼ੂਗਰ ਵਗੈਰਾ ਹੁੰਦੇ ਨੇ ਜਿਵੇਂ ਕਿ ਲੈਕਟੋਜ਼ ਹੋ ਗਈ ਜਿਹੜੀ ਦੁੱਧ ਅੰਦਰ ਪਾਈ ਜਾਂਦੀ ਹੈ
0: ਜੀ,
1: ਜਾਂ ਗਲੂਕੋਜ਼, ਉਹਨੂੰ ਤੋੜ ਕੇ ਲੈਕਟਿਕ ਐਸਿਡ ਬਣਾਉਂਦੇ ਨੇ ਤੇ ਇਹ ਜਨਰਲੀ ਸੇਫ ਤੇ ਫਾਇਦੇਮੰਦ ਹੁੰਦੇ ਨੇ।
0: ਓਕੇ,
1: ਆਮ ਤੌਰ ਤੇ ਇਹ ਜਿਹੜੇ ਨੇ ਉਹ ਖਮੀਰੀਕਰਨ ਵਿੱਚ ਇਸਤੇਮਾਲ ਹੁੰਦੇ ਨੇ ਤੇ ਇਹ ਜਿਹੜੇ ਜੀਵਾਣੂ ਨੇ ਇਹ ਸਾਨੂੰ ਆਰਾਮ ਨਾਲ ਖਮੀਰੀਕਰਨ ਵਾਲੇ ਉਤਪਾਦਾਂ ਤੋਂ ਮਿਲ ਜਾਂਦੇ ਨੇ।
0: ਓਕੇ, ਔਰ ਅਸੀਂ ਰੋਜ਼ ਜਿਵੇਂ ਖਾਣਾ ਖਾਂਦੇ ਹਾਂ ਕਿ ਉਹਦੇ ਵਿੱਚ ਵੀ ਬੈਕਟੀਰੀਆ ਜਿਹੜੇ ਹੁੰਦੇ ਨੇ?
1: ਜੀ, ਅਸੀਂ ਜਿਹੜਾ ਰੋਜ਼ ਖਾਣਾ ਖਾਂਦੇ ਨੇ ਉਹਦੇ ਵਿੱਚ ਕਈ ਵਾਰ ਜਿਹੜਾ ਨੇ ਲੈਕਟਿਕ ਐਸਿਡ ਬੈਕਟੀਰੀਆ ਹੁੰਦੇ ਨੇ, ਬਟ ਅਗਰ ਅਸੀਂ ਗੱਲ ਕਰੀਏ ਹਰ ਚੀਜ਼ ਦੀ ਜਿਹੜਾ ਅਸੀਂ ਖਾਣਾ ਖਾ ਰਹੇ ਨੇ ਤੇ ਹਰ ਚੀਜ਼ ਵਿੱਚ ਨਹੀਂ ਹੁੰਦੇ ਨੇ। ਇਹ ਮੇਨਲੀ ਜਿਹੜਾ ਹੈ ਜਿਹੜੇ ਫਰਮੈਂਟਿਡ ਫੂਡਸ ਮਤਲਬ ਖਮੀਰੀਕ੍ਰਿਤ ਖਾਣਾ ਜਿਹੜਾ ਹੈ ਉਹਦੇ ਵਿੱਚ ਪਾਈ ਜਾਂਦੇ ਨੇ, ਕਿਉਂਕਿ ਜਦੋਂ ਅਸੀਂ ਨੋਰਮਲ ਖਾਣਾ ਬਣਾਉਂਦੇ ਨੇ ਉਹਨੂੰ ਪਕਾਉਂਦੇ ਨੇ ਤਾਂ ਕੁਕਿੰਗ ਨਾਲ ਬੈਕਟੀਰੀਆ ਜਿਹੜਾ ਨੇ ਉਹ ਮੋਸਟਲੀ ਮਰ ਜਾਂਦੇ ਨੇ। ਤੇ ਜੇ ਅਸੀਂ ਇਹਨਾਂ ਦੇ ਸਰੋਤਾਂ ਦੀ ਗੱਲ ਕਰੀਏ ਕਿ ਜਿਹੜੇ ਖਾਣਾ ਅਸੀਂ ਲੈ ਰਹੇ ਨੇ ਉਹਦੇ ਵਿੱਚ ਕਿਹੜੇ ਕਿਹੜੇ ਸਰੋਤ ਨੇ ਜਿਹਦੇ ਵਿੱਚ ਬੈਕਟੀਰੀਆ ਮੋਸਟਲੀ ਪਾਏ ਜਾਂਦੇ ਨੇ, ਤੇ ਉਹਦੇ ਵਿੱਚ ਜਿਹੜਾ ਸਭ ਤੋਂ ਸੌਖਾ ਸਭ ਤੋਂ ਆਸਾਨ ਤੇ ਅਸੀਂ ਜਿਹੜਾ ਸਰੋਤ ਆਮ ਤੌਰ ਤੇ ਵਰਤਦੇ ਨੇ ਉਹਦੇ ਵਿੱਚ ਹੈਗਾ ਦਹੀਂ।
0: ਓਕੇ,
1: ਦਹੀਂ ਤੇ ਲੱਸੀ, ਯੋਗਰਟ ਵਗੈਰਾ ਜਿਹੜੇ ਨੇ ਉਹਦੇ ਵਿੱਚ ਜਿਹੜਾ ਹੈ ਇਹ ਲੈਕਟਿਕ ਐਸਿਡ ਬੈਕਟੀਰੀਆ ਬਹੁਤ ਤਾਦਾਦ ਵਿੱਚ ਪਾਏ ਜਾਂਦੇ ਨੇ।
0: ਓਕੇ ਮੈਮ, ਅਕਸਰ ਕਿਹਾ ਜਾਂਦਾ ਹੈ ਕਿ ਪੇਟ ਠੀਕ ਤਾਂ ਸਰੀਰ ਠੀਕ, ਤਾਂ ਇਹ ਲੈਕਟਿਕ ਐਸਿਡ ਬੈਕਟੀਰੀਆ ਜਿਹੜੇ ਨੇ ਸਾਡੀ ਪਾਚਨ ਪ੍ਰਣਾਲੀ ਨੂੰ ਕਿਵੇਂ ਮਜ਼ਬੂਤ ਬਣਾ ਕੇ ਰੱਖਦੇ ਨੇ, ਕਿਵੇਂ ਸਟਰੋਂਗ ਬਣਾ ਕੇ ਰੱਖਦੇ ਨੇ?
1: ਜੀ, ਜਿਹੜੇ ਲੈਕਟਿਕ ਐਸਿਡ ਬੈਕਟੀਰੀਆ ਨੇ ਇਹ ਸਾਡੀ ਪਾਚਨ ਪ੍ਰਣਾਲੀ ਨੂੰ ਕਈ ਤਰੀਕਿਆਂ ਨਾਲ ਜਿਹੜਾ ਉਹ ਮਜ਼ਬੂਤ ਕਰਦੇ ਨੇ
0: ਜੀ।
1: ਇਹਦੇ ਵਿੱਚ ਸਿਰਫ ਇੱਕ ਕ੍ਰਿਆ ਨਹੀਂ, ਬਹੁਤ ਜ਼ਿਆਦਾ ਕ੍ਰਿਆ ਜਿਹੜੀਆਂ ਨੇ ਉਹ ਸ਼ਾਮਿਲ ਹੈਗੀਆਂ। ਇਹ ਅਸਲ ਵਿੱਚ ਗੁੱਡ ਬੈਕਟੀਰੀਆ ਨੇ ਜਿਹੜੇ ਸਾਡੇ ਪੇਟ ਵਿੱਚ ਇੱਕ ਬੈਲੈਂਸ ਬਣਾ ਕੇ ਰੱਖਦੇ ਨੇ। ਬੈਲੈਂਸ ਮਤਲਬ ਇਹ ਸਾਡੇ ਇੰਟੈਸਟਾਈਨਸ ਵਿੱਚ ਚੰਗੇ ਬੈਕਟੀਰੀਆ ਜਿਹੜੇ ਹੁੰਦੇ ਨੇ ਉਹਨਾਂ ਦੀ ਗਿਣਤੀ ਨੂੰ ਵਧਾ ਦਿੰਦੇ ਨੇ ਤੇ ਜਿਹੜੇ ਬੁਰੇ ਬੈਕਟੀਰੀਆ ਹੁੰਦੇ ਨੇ ਜਿਹੜੇ ਹਾਰਮਫੁਲ ਹਨ, ਜਿਹੜੀ ਬਿਮਾਰੀਆਂ ਕੌਜ਼ ਕਰਦੇ ਨੇ, ਉਹਨਾਂ ਨੂੰ ਘੱਟ

0: ਦਿੰਦੇ ਨੇ।
1: ਓਕੇ,
0: ਇਸ ਨਾਲ ਕੀ ਹੁੰਦਾ ਜਿਹੜੇ ਪੇਟ ਦੀ ਇਨਫੈਕਸ਼ਨ ਜਾਂ ਪ੍ਰੋਬਲਮਸ ਵਗੈਰਾ ਨੇ ਉਹ ਘੱਟ ਹੁੰਦੀਆਂ ਨੇ।
1: ਓਕੇ,
0: ਇਸ ਤੋਂ ਇਲਾਵਾ ਅਸੀਂ ਗੱਲ ਕੀਤੀ ਜਿਵੇਂ ਕਿ ਇਹ ਲੈਕਟੋਜ਼ ਵਗੈਰਾ ਤੋੜਦੇ ਨੇ, ਤਾਂ ਇਹ ਲੈਕਟੋਜ਼ ਦੀ ਜਿਹੜੀ ਡਾਈਜੈਸ਼ਨ ਹੈ, ਜਦੋਂ ਲੋਕ ਦੁੱਧ ਵਗੈਰਾ ਪੀਂਦੇ ਨੇ, ਡੇਰੀ ਵਾਲੇ ਫੂਡਸ ਖਾਂਦੇ ਨੇ, ਉਹਦੀ ਡਾਈਜੈਸ਼ਨ ਵੀ ਆਸਾਨ ਕਰ ਦਿੰਦੇ ਨੇ, ਜਿਸ ਕਰਕੇ ਜਿਹੜੀ ਗੈਸ, ਬਲੋਟਿੰਗ, ਇਨਡਾਈਜੈਸ਼ਨ ਵਗੈਰਾ ਹੁੰਦਾ ਉਹ ਵੀ ਘੱਟ ਹੋ ਜਾਂਦਾ। ਤਾਂ ਇਹਨਾਂ ਕਿਰਿਆਵਾਂ ਨਾਲ ਜਿਹੜਾ ਹੈ ਸਾਡੀ ਪਾਚਨ ਪ੍ਰਣਾਲੀ ਨੂੰ ਔਰ ਸਟਰੋਂਗ ਕਰ ਦਿੰਦੇ ਨੇ।
1: ਮਤਲਬ ਕਿ ਸਾਡੀ ਸਿਹਤ ਦੇ ਲਈ ਕਿਤੇ ਨਾ ਕਿਤੇ ਇਹ ਬੈਕਟੀਰੀਆ ਜਿਹੜੇ ਨੇ ਹੈਲਦੀ ਨੇ।
0: ਹਾਂਜੀ, ਇਹ ਬਹੁਤ ਬਹੁਤ ਹੈਲਦੀ ਬੈਕਟੀਰੀਆ ਨੇ
1: ਜੀ। ਮੈਮ, ਜਿਵੇਂ ਮੈਮ ਹੁਣ ਇੱਕ ਟ੍ਰੈਂਡਿੰਗ ਸ਼ਬਦ ਜਿਹੜਾ ਆ ਪ੍ਰੋਬਾਇਓਟਿਕ ਜਿਹੜਾ ਯੂਜ਼ ਕੀਤਾ ਜਾਂਦਾ, ਤੁਸੀਂ ਦੱਸੋਗੇ ਕਿ ਪ੍ਰੋਬਾਇਓਟਿਕ ਤੌਰ 'ਤੇ ਇਹ ਬੈਕਟੀਰੀਆ ਸਾਡੇ ਸਰੀਰ ਦੇ ਵਿੱਚ ਕੀ ਕਮਾਲ ਕਰਦੇ ਨੇ?
0: ਜੀ ਜ਼ਰੂਰ ਜ਼ਰੂਰ। ਜਿਹੜੇ ਪ੍ਰੋਬਾਇਓਟਿਕ ਦੇ ਤੌਰ 'ਤੇ ਲੈਕਟਿਕ ਐਸਿਡ ਬੈਕਟੀਰੀਆ ਨੇ, ਇਹ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਲਾਹੇਵੰਦ ਨੇ
1: ਜੀ,
0: ਕਿਉਂਕਿ ਇਹ ਸਿਰਫ ਡਾਈਜੈਸ਼ਨ ਵਿੱਚ ਹੀ ਮਦਦ ਨਹੀਂ ਕਰਦੇ ਨੇ, ਸਾਡੀ ਜਿਹੜੀ ਹੈਲਥ ਹੈ ਉਹਨੂੰ ਸਪੋਰਟ ਕਰਦੇ ਨੇ।
1: ਓਕੇ,
0: ਮਤਲਬ ਇਹ ਤਾਂ ਸਾਨੂੰ ਪਤਾ ਚੱਲ ਹੀ ਗਿਆ ਕਿ ਸਾਡੇ ਇੱਕ ਤਾਂ ਗੱਟ ਮਾਈਕਰੋਬਾਇਓਮ ਨੂੰ ਬੈਲੈਂਸ ਕਰਦੇ ਨੇ, ਮਤਲਬ ਬੈਡ ਬੈਕਟੀਰੀਆ ਤੇ ਗੁੱਡ ਬੈਕਟੀਰੀਆ ਦੀ ਜਿਹੜੀ ਗਿਣਤੀ ਹੈ ਨਾ, ਗੁੱਡ ਬੈਕਟੀਰੀਆ ਨੂੰ ਬਹੁੰਦੇ ਨੇ ਤੇ ਡਾਈਜੈਸ਼ਨ ਵਿੱਚ ਮਦਦ ਕਰਦੇ ਨੇ। ਬਟ ਇਸ ਤੋਂ ਇਲਾਵਾ ਇਹ ਸਾਡੇ ਇਮਿਊਨ ਸਿਸਟਮ ਨੂੰ ਵੀ ਐਕਟੀਵੇਟ ਤੇ ਸਟਰੋਂਗ ਕਰਦੇ ਨੇ।
1: ਓਕੇ,
0: ਹੈ ਨਾ, ਜਦੋਂ ਅਸੀਂ ਐਂਟੀਬਾਇਓਟਿਕਸ ਵਗੈਰਾ ਲੈਂਦੇ ਨੇ ਤਾਂ ਕਿਆ ਹੁੰਦਾ, ਜਦੋਂ ਬਿਮਾਰ ਪੈ ਗਏ ਤਾਂ ਉਹਨਾਂ ਐਂਟੀਬਾਇਓਟਿਕਸ ਜਿਹੜੇ ਨੇ ਉਹ ਸਾਰੇ ਬੈਕਟੀਰੀਆ ਜਿਹੜੇ ਸਾਡੇ ਸਰੀਰ ਅੰਦਰ ਨੇ ਸਾਰਿਆਂ ਨੂੰ ਮਾਰ ਦਿੰਦੇ ਨੇ। ਉਹ ਇਹ ਨਹੀਂ ਹੁੰਦਾ ਕਿ ਜਿਹੜੇ ਬੈਕਟੀਰੀਆ ਨੇ ਸਾਨੂੰ ਬਿਮਾਰੀ ਕੀਤੀ ਹੈ ਉਹ ਹੀ ਮਰੂਗਾ,
1: ਓਕੇ,
0: ਉਹ ਹੀ ਖਤਮ ਹੋਊਗਾ। ਤਾਂ ਉਹ ਕਰਕੇ ਜਦੋਂ ਐਂਟੀਬਾਇਓਟਿਕਸ ਲੈਂਦੇ ਨੇ ਸਾਰੇ ਬੈਕਟੀਰੀਆ ਮਰ ਜਾਂਦੇ ਨੇ, ਤੇ ਜਦੋਂ ਅਸੀਂ ਪ੍ਰੋਬਾਇਓਟਿਕ ਜਾਂ ਲੈਕਟਿਕ ਐਸਿਡ ਬੈਕਟੀਰੀਆ ਲੈਂਦੇ ਨੇ ਦੁਬਾਰਾ, ਤਾਂ ਉਹ ਕਰਕੇ ਜਿਹੜਾ ਹੈ ਉਹ ਸਾਡੀ ਜਿਹੜੀ ਗੱਟ ਹੈਲਥ ਹੈ ਉਹਨੂੰ ਇਹ ਠੀਕ ਕਰਦੇ ਨੇ। ਤੇ ਜਦੋਂ ਗੱਟ ਹੈਲਥ ਠੀਕ ਹੋ ਰਹੀ ਹੈ, ਮਤਲਬ ਤੁਹਾਡਾ ਸਰੀਰ, ਤੁਹਾਡੀ ਸਿਹਤ, ਹਰ ਚੀਜ਼ ਠੀਕ ਹੋ ਰਹੀ ਹੈ, ਤਾਂ ਉਹ ਕਰਕੇ ਐਜ਼ ਅ ਪ੍ਰੋਬਾਇਓਟਿਕ ਜਿਹੜਾ ਹੈ ਇਹਨਾਂ ਦਾ ਬਹੁਤ ਜ਼ਿਆਦਾ ਰੋਲ ਹੈਗਾ ਤੇ ਬਹੁਤ ਫਾਇਦੇਮੰਦ ਨੇ।
1: ਮੀਨਸ ਕਿ ਜਿਵੇਂ ਮੈਮ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਹੋ। ਜਿਵੇਂ ਮੈਮ ਅੱਜ ਕੱਲ੍ਹ ਅਸੀਂ ਇਮਿਊਨਿਟੀ ਦੀ ਗੱਲ ਕਰਦੇ ਹਾਂ ਨਾ, ਅਤੇ ਇਹ ਜਿਹੜੇ ਲੈਕਟਿਕ ਐਸਿਡ ਹੁੰਦੇ ਨੇ, ਬੈਕਟੀਰੀਆਜ਼ ਹੁੰਦੇ ਨੇ ਸਾਡੇ ਅੰਦਰ, ਸਾਡੀ ਇਮਿਊਨਿਟੀ ਨੂੰ, ਸਾਡੇ ਅੰਦਰ ਰੋਗ ਪ੍ਰਤੀਰੋਧਕ ਜਿਹੜੀ ਸ਼ਮਤਾ ਹੁੰਦੀ ਨੇ ਉਹਨੂੰ ਵੀ ਸਟਰੋਂਗ ਬਣਾਉਣ ਦੇ ਵਿੱਚ ਹੈਲਪ ਕਰਦੇ ਨੇ। ਜਿਵੇਂ ਕਿ ਤੁਸੀਂ ਹੁਣੇ ਦੱਸਿਆ ਕਿ ਜਿਹੜੇ ਇਹ ਗੁੱਡ ਔਰ ਬੈਡ ਬੈਕਟੀਰੀਆਜ਼ ਜਿਹੜੇ ਨੇ ਉਹਨਾਂ ਨੂੰ ਮਾਰਦੇ ਨੇ, ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ?
0: ਹਾਂਜੀ, ਜਿਹੜੇ ਲੈਕਟਿਕ ਐਸਿਡ ਬੈਕਟੀਰੀਆ ਨੇ ਉਹ ਸਾਡੀ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵੀ ਕਾਫੀ ਹੱਦ ਤੱਕ ਸਟਰੋਂਗ ਬਣਾਉਂਦੇ ਨੇ।
1: ਓਕੇ,
0: ਮਤਲਬ ਇਹ ਸਾਡਾ ਇੱਕ ਤਰ੍ਹਾਂ ਦਾ ਰੈਗੂਲਰ ਸਪੋਰਟ ਸਿਸਟਮ ਹੈ। ਅਸੀਂ ਇਹ ਨਹੀਂ ਕਹਿੰਗੇ ਕਿ ਇਹ ਬਹੁਤ ਮੈਜਿਕ ਕਰ ਦਿੰਦੇ ਨੇ, ਬਟ ਜਦੋਂ ਅਸੀਂ ਇਹਨੂੰ ਰੈਗੂਲਰ ਲੈ ਰਹੇ ਨੇ, ਇਹ ਸਾਡੀ ਜਿਹੜੀ ਬਾਡੀ ਹੈ ਉਹਨੂੰ, ਇਹ ਇੱਕ ਇਮਿਊਨ ਸਿਸਟਮ ਨੂੰ ਸਪੋਰਟ ਕਰਦੇ ਨੇ, ਉਹਨੂੰ ਸਟਰੋਂਗ ਬਣਾਉਂਦੇ ਨੇ। ਇਹ ਕੀ ਕਰਦੇ ਨੇ, ਜਿਹੜੇ ਸਾਡੇ ਇਮਿਊਨ ਸੈਲਸ ਹੁੰਦੇ ਨੇ ਜਿਵੇਂ ਕਿ ਵਾਈਟ ਬਲੱਡ ਸੈਲਸ ਵਗੈਰਾ, ਉਹਨਾਂ ਨੂੰ ਐਕਟੀਵੇਟ ਕਰਨ ਵਿੱਚ ਮਦਦ ਕਰਦੇ ਨੇ, ਤਾਂ ਕਿ ਜਿਹੜੇ ਸੈਲਸ ਨੇ ਉਹ ਇਨਫੈਕਸ਼ਨ ਨੂੰ ਜਲਦੀ ਪਹਿਚਾਣ ਕਰ ਫਾਈਟ ਕਰ ਸਕਣ। ਇਸ ਤੋਂ ਇਲਾਵਾ ਜਿਹੜਾ ਇਨਫਲਮੇਸ਼ਨ ਵਗੈਰਾ, ਸੂਜਨ ਵਗੈਰਾ ਹੋ ਜਾਂਦੀ ਹੈ ਕਈ ਵਾਰ, ਉਹਨੂੰ ਵੀ ਕੰਟਰੋਲ ਕਰਨ ਵਿੱਚ ਮਦਦ ਕਰਦੇ ਨੇ।
1: ਓਕੇ,
0: ਇਹ ਕੀ ਕਰਦੇ ਨੇ, ਇਹ ਜਿਹੜੀ ਸਾਡੇ ਪੇਟ ਦੀ ਇੰਟੈਸਟਾਈਨਸ ਦੀ ਲਾਈਨਿੰਗ ਵਗੈਰਾ ਹੁੰਦੀਆਂ ਨੇ ਉਹਨੂੰ ਵੀ ਸਟਰੋਂਗ ਬਣਾਉਂਦੇ ਨੇ, ਤਾਂ ਕਿ ਜਿਹੜੇ ਟੌਕਸਿਨਸ ਵਗੈਰਾ ਹੁੰਦੇ ਨੇ ਉਹ ਵੀ ਖੂਨ ਵਿੱਚ ਨਾ ਜਾ ਪਾਣ, ਉਹਨੂੰ ਵੀ ਜਾਣ ਤੋਂ ਰੋਕਦੇ ਨੇ।
1: ਯਾਨੀ ਕਿ ਸਾਡੀ ਬਾਡੀ ਦੇ ਵਿੱਚ ਜਿਹੜੇ ਲੈਕਟਿਕ ਐਸਿਡ ਬੈਕਟੀਰੀਆਜ਼ ਨੇ ਉਹ ਪੂਰਾ ਦਾ ਪੂਰਾ ਇੱਕ ਪੋਜ਼ਿਟਿਵ ਰਿਜ਼ਲਟ ਜਿਹੜਾ ਹੈ ਸਾਡੀ ਬਾਡੀ ਨੂੰ ਦਿੰਦੇ ਨੇ।
0: ਬਿਲਕੁਲ ਬਿਲਕੁਲ ਬਿਲਕੁਲ।
1: ਔਰ ਮੈਮ ਬੜੀ ਅੱਛੀ ਇਨਫੋਰਮੇਸ਼ਨ ਜਿਹੜੀ ਮਿਲ ਰਹੀ ਹੈ। ਔਰ ਮੈਮ ਜਿਵੇਂ ਕਿ ਤੁਸੀਂ ਇਹਨਾਂ ਚੀਜ਼ਾਂ ਦੀ ਗੱਲ ਕਰ ਰਹੇ ਹੋ, ਮੈਮ ਕਿਹੜੀ ਕਿਹੜੀ ਉਹ ਡਾਇਟ ਹੁੰਦੀ ਹੈ, ਕਿਹੜੀ ਕਿਹੜੀ ਉਹ ਚੀਜ਼ ਹੁੰਦੀ ਹੈ ਜਿਹੜੀ ਕਿ ਅਸੀਂ ਅਗਰ ਆਪਣੀ ਰੈਗੂਲਰ ਰੂਟੀਨ ਦੇ ਵਿੱਚ ਐਡ ਕਰੀਏ ਤਾਂ ਸਾਡੀ ਬਾਡੀ ਇਹਨਾਂ ਐਸਿਡਸ ਦੇ ਨਾਲ ਤੰਦਰੁਸਤ ਰਹਿ ਸਕੇ?
0: ਜੀ ਜੀ ਜੀ, ਤੁਸੀਂ ਲੈਕਟਿਕ ਐਸਿਡ ਬੈਕਟੀਰੀਆ ਰੋਜ਼ ਆਪਣੀ ਡਾਇਟ ਵਿੱਚ ਸ਼ਾਮਿਲ ਕਰ ਸਕਦੇ ਹੋ, ਬਹੁਤ ਮੁਸ਼ਕਿਲ ਨਹੀਂ ਹੈਗਾ, ਕਿਉਂਕਿ ਪਹਿਲੇ ਅਸੀਂ ਗੱਲ ਕੀਤੀ ਕਿ ਇਹ ਖਮੀਰੀਕ੍ਰਿਤ ਉਤਪਾਦਾਂ ਵਿੱਚ, ਫਰਮੈਂਟਿਡ ਫੂਡ ਜਿਹੜੇ ਨੇ ਉਹਦੇ ਵਿੱਚ ਹੁੰਦੇ ਨੇ। ਤਾਂ ਤੁਸੀਂ ਰੋਜ਼ ਇੱਕ ਕਟੋਰੀ ਦਹੀਂ ਜ਼ਰੂਰ ਲਓ, ਅੱਜ ਕੱਲ੍ਹ ਕਿਉਂਕਿ ਗਰਮੀ ਚੱਲ ਰਹੀ ਹੈ, ਇੱਕ ਗਲਾਸ ਲੱਸੀ ਰੋਜ਼ ਪੀਓ। ਉਸ ਤੋਂ ਇਲਾਵਾ ਜਿਹੜਾ ਫਰਮੈਂਟਿਡ ਖਾਣਾ ਹੁੰਦਾ ਜਿਵੇਂ ਕਿ ਇਡਲੀ ਡੋਸਾ ਵਗੈਰਾ ਬਣਦਾ, ਜਿੱਦਾਂ ਬੈਟਰ ਜਿਹੜਾ ਉਹ ਰਾਤ ਭਰ ਰੱਖਿਆ ਜਾਂਦਾ ਹੈ ਤਾਂ ਕਿ ਉਹ ਫਰਮੈਂਟ ਹੋ ਸਕੇ, ਉਹ ਤੁਸੀਂ ਹਫ਼ਤੇ ਵਿੱਚ ਇੱਕ ਤੋਂ ਦੋ ਵਾਰ ਖਾ ਸਕਦੇ ਹੋ। ਉਸ ਤੋਂ ਇਲਾਵਾ ਅੱਜ ਕੱਲ ਬੜਾ ਪ੍ਰਚਲਨ ਚੱਲਿਆ ਹੋਇਆ ਸੋਰਡੋ ਬ੍ਰੈਡ ਵਗੈਰਾ, ਅਸੀਂ ਬੇਕਰੀ ਵਗੈਰਾ ਵਿੱਚ ਵੀ ਦੇਖਦੇ ਨੇ, ਉਹਦੇ ਅੰਦਰ ਵੀ ਇਹ ਬੈਕਟੀਰੀਆ ਹੁੰਦੇ ਨੇ। ਜਾਂ ਘਰ ਚ ਜਿਹੜਾ ਬਣਿਆ ਹੋਇਆ ਅਚਾਰ ਹੈ ਜਾਂ ਕਾਂਜੀ ਅਸੀਂ ਆਮ ਤੌਰ ਤੇ ਬਣਾਉਂਦੇ ਨੇ, ਉਹ ਡਾਇਟ ਵਿੱਚ ਸ਼ਾਮਿਲ ਕਰੋ, ਉਹਦੇ ਵਿੱਚ ਇਹ ਬੈਕਟੀਰੀਆ ਹੁੰਦੇ ਨੇ। ਜਿਹੜੀ ਹਰੀ ਮਿਰਚ ਹੁੰਦੀ ਹੈ ਉਹਦੇ ਉੱਪਰਲੇ ਸਰਫੇਸ ਵਿੱਚ ਵੀ ਇਹ ਬੈਕਟੀਰੀਆ ਪਾਏ ਜਾਂਦੇ ਨੇ।
1: ਜੀ ਮੈਮ, ਮਤਲਬ ਕਹਿਣ ਦਾ ਕਿ ਕਦੇ ਕਦੇ ਬੈਕਟੀਰੀਆਜ਼ ਵੀ ਜਿਹੜੇ ਹੈ ਉਹ ਜ਼ਰੂਰ ਲੈਣੇ ਚਾਹੀਦੇ ਨੇ ਤਾਂ ਕਿ ਅਸੀਂ ਤੰਦਰੁਸਤ ਰਹਿ ਸਕੀਏ।
0: ਹਾਂਜੀ ਹਾਂਜੀ, ਇਹ ਜਿਹੜੇ ਬੈਕਟੀਰੀਆ ਨੇ ਬਾਜ਼ਾਰ ਵਿੱਚ ਵੀ ਇਹਨਾਂ ਦੇ ਬਹੁਤ ਜ਼ਿਆਦਾ ਜਿਹੜੇ ਪ੍ਰੋਬਾਇਓਟਿਕ ਉਤਪਾਦ ਨੇ ਉਹ ਪਾਏ ਜਾਂਦੇ ਨੇ, ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰੋਡਕਟਸ ਆ ਰਹੇ ਨੇ, ਤੁਸੀਂ ਉਹ ਵੀ ਲੈ ਸਕਦੇ ਹੋ।
1: ਮੈਮ
0: ਇਸ ਤੋਂ ਇਲਾਵਾ

0: ਆ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਆਂਵਲੇ ਤੇ ਹਲਦੀ ਤੋਂ ਲੈਕਟਿਕ ਐਸਿਡ ਬਿਵਰੇਜ ਤਿਆਰ ਕੀਤੇ ਹੋਏ ਨੇ, ਤੁਸੀਂ ਉਹ ਵੀ ਡਾਇਟ ਵਿੱਚ ਸ਼ਾਮਿਲ ਕਰ ਸਕਦੇ ਹੋ।
1: ਜੀ ਮੈਮ, ਬਹੁਤ ਵਧੀਆ ਇਨਫੋਰਮੇਸ਼ਨ ਮੈਮ ਤੁਸੀਂ ਦਿੱਤੀ ਹੈ। ਔਰ ਇਹ ਗੁੱਡ ਔਰ ਬੈਡ ਜਿਹੜੇ ਸਾਡੇ ਅੰਦਰ ਬੈਕਟੀਰੀਆਜ਼ ਹੁੰਦੇ ਨੇ ਉਹ ਸਾਡੀ ਬਾਡੀ ਨੂੰ ਤੰਦਰੁਸਤ ਬਣਾਉਣ ਦੇ ਵਿੱਚ ਸਾਡੀ ਹੈਲਪ ਕਰਦੇ ਨੇ। ਮੈਮ, ਲਾਸਟ ਬਟ ਨੋਟ ਲੀਸਟ, ਸਾਡੇ ਲਿਸਨਰਸ ਨੂੰ ਕਿਹੜੀ ਉਹ ਟਿਪ ਦੇਣਾ ਚਾਹੋਗੇ ਜਿਹਦੇ ਨਾਲ ਉਹ ਤੰਦਰੁਸਤ ਰਹਿ ਸਕਣ ਔਰ ਇਸ ਬੈਕਟੀਰੀਆ ਨੂੰ ਬੈਡ ਬੈਕਟੀਰੀਆ ਸਮਝ ਕੇ ਇਗਨੋਰ ਨਾ ਕਰਨ?
0: ਜੀ, ਤੇ ਜਿਹੜੇ ਲੈਕਟਿਕ ਐਸਿਡ ਬੈਕਟੀਰੀਆ ਨੇ ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹਨ ਤੇ ਇਹਨਾਂ ਨੂੰ ਰੋਜ਼ਾਨਾ ਲੈਣਾ ਚਾਹੀਦਾ ਹੈ। ਤੁਸੀਂ ਰੈਗੂਲਰ ਥੋੜੀ ਮਾਤਰਾ ਵਿੱਚ ਲੈ ਸਕਦੇ ਹੋ ਤੇ ਤੁਸੀਂ ਘਰ ਦੇ ਬਣੇ ਹੋਏ ਫਰੈਸ਼ ਫਰਮੈਂਟਿਡ ਫੂਡਸ ਖਾਓ ਤੇ ਲੈਕਟਿਕ ਐਸਿਡ ਬੈਕਟੀਰੀਆ ਨਾਲ ਆਪਣਾ ਜੀਵਨ ਸਿਹਤਮੰਦ ਬਣਾਓ।
1: ਜੀ ਮੈਮ, ਮੈਮ ਵਾਕਈ ਦੇ ਵਿੱਚ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਸਰੋਤੇ ਜਿਹੜੇ ਹੈ ਇਸ ਵੇਲੇ ਸੁਣ ਰਹੇ ਨੇ ਪ੍ਰੋਗਰਾਮ ਨੂੰ, ਜ਼ਰੂਰ ਇਸ ਦੇ ਉੱਤੇ ਅਮਲ ਕਰਨਗੇ ਤਾਂ ਕਿ ਉਹ ਆਪਣੇ ਅੰਦਰ ਕੁਛ ਇਹੋ ਜਿਹੇ ਬੈਕਟੀਰੀਆਜ਼ ਨੂੰ ਜ਼ਰੂਰ ਲੈ ਕੇ ਜਾਣ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਸਿਹਤ ਨੂੰ ਤੰਦਰੁਸਤ ਬਣਾਉਣ ਦੇ ਵਿੱਚ ਸਾਡੀ ਹੈਲਪ ਕਰਦੇ ਨੇ।
0: ਜੀ,
1: ਡਾਕਟਰ ਕੇਸ਼ਾਨੀ ਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਜੁੜੇ, ਬਹੁਤ ਅੱਛੀ ਇਨਫੋਰਮੇਸ਼ਨ ਤੁਸੀਂ ਸਾਡੇ ਲਿਸਨਰਸ ਨੂੰ ਦਿੱਤੀ। ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਮੈਮ।
0: ਧੰਨਵਾਦ ਜੀ।
1: ਵੱਲ ਇਸ ਵਕਤ ਸੀ ਸਾਡੇ ਨਾਲ ਡਾਕਟਰ ਕੇਸ਼ਾਨੀ ਜੀ, ਜਿਨ੍ਹਾਂ ਨੇ ਲੈਕਟਿਕ ਐਸਿਡ ਬੈਕਟੀਰੀਆ ਦੇ ਉੱਤੇ ਬਹੁਤ ਹੀ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਲਿਸਨਰਸ ਨੂੰ ਦਿੱਤੀ ਹੈ। ਔਰ ਉਮੀਦ ਕਰਦੀ ਹਾਂ ਕਿ ਅੱਜ ਦੀ ਇਹ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਦੋਸਤਾਂ ਦੇ ਲਈ ਜ਼ਰੂਰ ਕੰਮ ਆਏਗੀ ਔਰ ਉਹਨਾਂ ਦੀ ਇਹ ਜਾਣਕਾਰੀ ਜਿਹੜੀ ਹੈ ਸਾਨੂੰ ਇਹ ਦੱਸ ਰਹੀ ਸੀਗੀ ਕਿ ਵਾਕਈ ਦੇ ਵਿੱਚ ਕਦੇ ਨਾ ਕਦੇ ਅਨਹਾਈਜੀਨਿਕ ਹੋ ਜਾਣਾ ਵੀ ਚੰਗਾ ਹੀ ਹੁੰਦਾ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਰੱਖੋ ਖਿਆਲ, ਕਿਉਂਕਿ ਅਸੀਂ ਜੇ ਤੰਦਰੁਸਤ ਰਹਿਣਾ ਆ ਤਾਂ ਕਦੇ ਨਾ ਇਹਨਾਂ ਚੀਜ਼ਾਂ ਨੂੰ ਵੀ ਆਪਣੇ ਜ਼ਿਹਨ ਦੇ ਵਿੱਚ ਰੱਖਣਾ ਹੈ ਕਿ ਗੁੱਡ ਔਰ ਬੈਡ ਜਿਹੜੇ ਬੈਕਟੀਰੀਆਜ਼ ਹੁੰਦੇ ਨੇ ਉਹ ਵੀ ਕਿਤੇ ਨਾ ਕਿਤੇ ਸਾਡੀ ਬਾਡੀ ਨੂੰ ਤੰਦਰੁਸਤ ਬਣਾਉਣ ਦੇ ਵਿੱਚ ਸਾਡੀ ਹੈਲਪ ਕਰਦੇ ਨੇ। ਸੋ ਫਿਲਹਾਲ ਬੈਕਟੀਰੀਆਜ਼ ਤੋਂ ਅੱਗੇ ਚੱਲੀਏ, ਚਲੋ ਅੱਗੇ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ, ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਔਰ ਉਸ ਤੋਂ ਬਾਅਦ ਚੱਲਾਂਗੇ ਅਸੀਂ ਇੰਨੀਆਂ ਗੱਲਾਂ ਬਾਤਾਂ ਦੇ ਨਾਲ ਦਿਲ ਸੇ ਦਿਲ ਤੱਕ 102.7 MHz 'ਤੇ।

ਬਿਲਕੁਲ ਜੀ ਬਿਲਕੁਲ, ਇਸ ਵਕਤ ਤੁਸੀਂ ਦਿਲ ਸੇ ਦਿਲ ਤੱਕ 102.7 ਮੈਗਾਹਰਟਜ਼ ਤੇ ਬਣੇ ਹੋਏ ਹੋ। ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ, ਔਰ ਗੁੱਡ ਮਾਰਨਿੰਗ ਜਲੰਧਰ ਦੇ ਪ੍ਰੋਗਰਾਮ ਦੇ ਵਿੱਚ ਜਦੋਂ ਵਧੀਆ ਵਧੀਆ ਇਨਫੋਰਮੇਸ਼ਨ ਮਿਲਦੀ ਹੈ ਨਾ, ਤਾਂ ਦਿਲ ਕਰਦਾ ਹੈ ਕਿ ਇਸੇ ਤਰ੍ਹਾਂ ਇਹਦੇ ਨਾਲ ਆਪਣਾ ਦਿਲ ਜਿਹੜਾ ਹੈ ਨਾ ਉਹ ਬਸ ਜੋੜ ਕੇ ਰੱਖੀਏ, ਐਨ ਵਧੀਆ ਤਰੀਕੇ ਨਾਲ ਕਨੈਕਟ ਕਰਕੇ ਰੱਖੀਏ, ਹੈ ਨਾ। ਲਓ ਜੀ ਲਓ, ਬੜੀ ਵਧੀਆ ਵਧੀਆ ਇਨਫੋਰਮੇਸ਼ਨ ਜਿਹੜੀ ਹੈ ਮੈਂ ਬਿਲਕੁਲ ਤਿਆਰ ਕਰਕੇ ਲਿਆਈ ਹਾਂ ਜੀ। ਕਹਿੰਦੇ ਨੇ ਕਿ ਬਹੁਤ ਜ਼ਿਆਦਾ ਗਰਮੀ ਹੋਵੇ ਨਾ ਅਤੇ ਚਾਦਰ ਓੜ ਕੇ ਸੋਣਾ ਜਿਹੜਾ ਹੈ ਇਹ ਕੋਈ ਆਦਤ ਨਹੀਂ ਹੁੰਦੀ, ਬਲਕਿ ਦਿਮਾਗ ਦੀ ਇੱਕ ਥੋੜ੍ਹੀ ਜਿਹੀ ਹਲਕੀ ਜਿਹੀ ਨਾ ਮਸਤੀ ਭਰੀ ਚਲਾਕੀ ਹੁੰਦੀ ਹੈ। ਇੰਨੀ ਗਰਮੀ ਦੇ ਵਿੱਚ ਵੀ ਜੇ ਅਸੀਂ ਚਾਦਰ ਓੜ ਕੇ ਸੋ ਰਹੇ ਹਾਂ ਤਾਂ ਸਾਡੇ ਦਿਮਾਗ ਦੀ ਛੋਟੀ ਜਿਹੀ ਚਲਾਕੀ ਹੁੰਦੀ ਆ। ਵਿਗਿਆਨ ਦੇ ਮੁਤਾਬਕ ਕਿਹਾ ਜਾਂਦਾ ਹੈ ਕਿ ਚਾਦਰ ਦਾ ਹਲਕਾ ਜਿਹਾ ਵਜ਼ਨ ਜਿਹੜਾ ਹੁੰਦਾ ਨਾ ਸਰੀਰ ਦੇ ਉੱਤੇ ਡੀਪ ਪ੍ਰੈਸ਼ਰ ਜਿਹੜਾ ਹੈ ਨਾ ਇਹਨੂੰ ਸਟਿਮੂਲੇਸ਼ਨ ਦਾ ਕੰਮ ਜਿਹੜਾ ਹੈ ਕਰਦਾ ਹੈ, ਔਰ ਇਹ ਸਾਨੂੰ ਜਿਹੜਾ ਆ ਸਾਡੇ ਅੰਦਰ ਦੀ ਜਿਹੜੀ ਇੱਕ ਅਵਚੇਤਨਾ ਹੁੰਦੀ ਹੈ ਨਾ ਉਸ ਨੂੰ ਸੁਰੱਖਿਅਤ ਮਹਿਸੂਸ ਕਰਾਉਂਦਾ ਹੈ। ਔਰ ਜੇ ਅਸੀਂ ਸੁਰੱਖਿਅਤ ਤਰੀਕੇ ਨਾਲ ਸੋ ਰਹੇ ਹੁੰਦੇ ਹਾਂ ਤਾਂ ਨੀਂਦ ਵੀ ਜਿਹੜੀ ਹੈ ਬਹੁਤ ਸੋਹਣੀ ਆਉਂਦੀ ਹੈ, ਤਣਾਅ ਜਿਹੜਾ ਹੈ ਸਟ੍ਰੈਸ ਜਿਹੜਾ ਆ ਉਹ ਘੱਟ ਹੁੰਦਾ ਹੈ, ਔਰ ਸੈਰੋਟੋਨਿਨ ਜਿਹੜਾ ਇੱਕ ਸਲੀਪ ਸਾਡਾ ਹਾਰਮੋਨਸ ਹੁੰਦਾ ਹੈ ਨਾ ਉਹ ਰਿਲੀਜ਼ ਹੁੰਦਾ ਹੈ।

ਦੀ ਵਜ੍ਹਾ ਨਾਲ ਬਹੁਤ ਹੀ ਗਹਿਰੀ ਮਿੱਠੀ ਤੇ ਵਧੀਆ ਨੀਂਦ ਜਿਹੜੀ ਹੈ ਉਹ ਆਉਂਦੀ ਹੈ। ਲਓ ਜੀ, ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਔਰ ਇੰਨੀ ਵਧੀਆ ਵਧੀਆ ਚੀਜ਼ਾਂ ਜਦੋਂ ਤੁਸੀਂ ਸਿੱਖਦੇ ਹੋ, ਸੁਣਦੇ ਹੋ, ਤਾਂ ਫਿਰ ਦਿਲ ਕਰਦਾ ਹੈ ਨਾ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੋਰ ਵੀ ਜ਼ਿਆਦਾ ਸੁਣਿਆ ਜਾਵੇ। ਯਾਨੀ ਕਿ ਹੁਣ ਮੈਂ ਜਿਵੇਂ ਗੱਲ ਕੀਤੀ ਕਿ ਚਾਦਰ ਨੂੰ ਓੜ ਕੇ ਸੋਣਾ, ਹੈ ਨਾ, ਔਰ ਇਹ ਸੋਣਾ ਵੀ ਇੱਕ ਬਹੁਤ ਗਹਿਰੀ ਨੀਂਦ ਵਿੱਚ ਆ ਜਾਂਦਾ ਹੈ ਔਰ ਕੀ ਕਹਿ ਸਕਦੇ ਹਾਂ ਅਸੀਂ, ਗਹਿਰੀ ਨੀਂਦ ਜਿਹੜੀ ਹੁੰਦੀ ਹੈ ਨਾ ਉਹ ਸਾਨੂੰ ਤੰਦਰੁਸਤ ਬਣਾਉਣ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਹੈਲਪ ਕਰਦੀ ਹੈ। ਔਰ ਜਦੋਂ ਸਾਡੀ ਨੀਂਦ ਅੱਛੀ ਹੋਏਗੀ ਤਾਂ ਵਾਕਈ ਦੇ ਵਿੱਚ ਸਾਡੀ ਹੈਲਥ ਜਿਹੜੀ ਹੈ ਬਿਲਕੁਲ ਵਧੀਆ ਹੋਏਗੀ। ਗੱਲ ਤੁਹਾਨੂੰ ਥੋੜ੍ਹੀ ਅਜੀਬ ਲੱਗੀ ਹੋਏਗੀ ਨਾ ਕਿ ਚਾਦਰ ਓੜ ਕੇ ਸੋਣਾ, ਹਾਂ ਹਾਂ ਚਾਦਰ ਓੜ ਕੇ ਸੋਣਾ ਵੀ ਇਹਨੂੰ ਡੀਪ ਪ੍ਰੈਸ਼ਰ ਸਟਿਮੂਲੇਸ਼ਨ ਕਿਹਾ ਜਾਂਦਾ ਹੈ। ਇਹ ਉਹ ਫੀਲਿੰਗ ਹੁੰਦੀ ਹੈ ਜਿਹੜੀ ਤੁਹਾਨੂੰ ਪਿਆਰ ਦੇ ਨਾਲ ਗਲੇ ਲਗਾ ਲੈਂਦੀ ਹੈ, ਅਤੇ ਇਹ ਉਹੀ ਵੇਲਾ ਹੁੰਦਾ ਜਦੋਂ ਸਾਡਾ ਦਿਮਾਗ ਕਹਿੰਦਾ ਕਿ ਕੁਛ ਰਿਲੈਕਸ ਹੋਣਾ ਹੈ, ਅਸੀਂ ਸੇਫ ਹੋਣਾ ਹੈ ਨਾ, ਸਟ੍ਰੈਸ ਜਿਹੜਾ ਘੱਟ ਹੁੰਦਾ ਹੈ ਉਹ ਸਾਡੇ ਸਰੀਰ ਨੂੰ ਰੈਸਟ ਮੋਡ ਦੇ ਵਿੱਚ ਲੈ ਕੇ ਚਲਾ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਸਾਡੇ ਦਿਮਾਗ ਦੇ ਅੰਦਰ ਰਿਲੀਜ਼ ਹੋਣ ਵਾਲੇ ਕੈਮੀਕਲ ਦੀ। ਜਿਵੇਂ ਕਿ ਮੈਂ ਹੁਣੇ ਗੱਲ ਕੀਤੀ ਕਿ ਹੈਪੀ ਹਾਰਮੋਨ ਜਿਹੜੇ ਹੈ ਨਾ ਉਹ ਰਿਲੀਜ਼ ਹੁੰਦੇ ਨੇ। ਚਾਦਰ ਨੂੰ ਓੜਨ ਦੀ ਗੱਲ ਕਰ ਰਹੀ ਹਾਂ, ਵੈਸੇ ਗੱਲ ਬਹੁਤ ਸਿੰਪਲ ਜੀ ਹੈ ਲੇਕਿਨ ਇਹਦੇ ਵਿੱਚ ਬਹੁਤ ਵੱਡੀ ਗਹਿਰਾਈ ਹੈ। ਚਾਦਰ ਦਾ ਜਿਹੜਾ ਸਪਰਸ਼ ਹੁੰਦਾ ਨਾ ਸਾਡੇ ਅੰਦਰ ਰਿਲੀਜ਼ ਕਰਦਾ ਹੈ ਇੱਕ ਇਹੋ ਜਿਹਾ ਕੈਮੀਕਲ ਜਿਹਨੂੰ ਅਸੀਂ ਹੈਪੀ ਹਾਰਮੋਨਸ ਕਹਿੰਦੇ ਹਾਂ, ਅਤੇ ਫਿਰ ਉਹ ਬਣ ਜਾਂਦਾ ਹੈ ਸਾਡੀ ਨੀਂਦ ਨੂੰ ਡੂੰਘੀ ਅਤੇ ਸੋਹਣੀ ਬਣਾਉਣ ਦਾ ਇੱਕ ਖੂਬਸੂਰਤ ਜਿਹਾ ਕਾਰਨ। ਔਰ ਤੁਸੀਂ ਕਦੇ ਨੋਟ ਕੀਤਾ ਹੋਏਗਾ ਕਿ ਚਾਦਰ ਚਾਹੇ ਪਤਲੀ ਜੀ ਕਿਉਂ ਨਾ ਹੋਵੇ, ਘੱਸੀ ਜੀ ਕਿਉਂ ਨਾ ਹੋਵੇ, ਲੇਕਿਨ ਬਿਨਾਂ ਚਾਦਰ ਦੇ ਅਸੀਂ ਨਿੰਨੀ ਜਿਹੜੀ ਹੈ ਨਾ ਉਹ ਸੋਹਣੀ ਵਾਲੀ ਲੈ ਨਹੀਂ ਪਾਉਂਦੇ। ਚਾਦਰ ਜਿਹੜੀ ਹੁੰਦੀ ਹੈ ਨਾ, ਇੱਕ ਹੋਰ ਵੀ ਇੰਟਰਸਟਿੰਗ ਚੀਜ਼ ਦੱਸ ਦਿੰਦੀ ਹੈ ਕਿ ਚਾਦਰ ਜਿਹੜੀ ਹੁੰਦੀ ਹੈ ਨਾ ਸਾਡੇ ਆਲੇ ਦੁਆਲੇ ਨਾ ਇੱਕ ਛੋਟਾ ਜਿਹਾ ਮਾਈਕਰੋ ਕਲਾਈਮੇਟ ਜਿਹੜਾ ਆ ਉਹ ਬਣਾਉਂਦੀ ਹੈ, ਭਾਵੇਂ ਬਾਹਰ ਕਿੰਨੀ ਵੀ ਜ਼ਿਆਦਾ ਗਰਮੀ ਜਿਹੜੀ ਹੈ ਉਹ ਕਿਉਂ ਨਾ ਹੋਵੇ, ਸਾਡੇ ਸਰੀਰ ਦੇ ਵਿੱਚ ਇੱਕ ਬੈਲੈਂਸਡ ਐਨਵਾਇਰਮੈਂਟ ਬਣਾਉਣ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਹੈਲਪ ਕਰਦੀ ਹੈ। ਅਜੇ ਵੀ ਚਾਦਰ ਨੂੰ ਅਸੀਂ ਸੁਰੱਖਿਆ ਨਾਲ ਜੋੜ ਸਕਦੇ ਹਾਂ। ਫਿਰ ਚਾਦਰ ਇੰਝ ਹੁੰਦੀ ਹੈ ਜਿਵੇਂ ਸਾਨੂੰ ਕੋਈ ਪ੍ਰੋਟੈਕਟ ਕਰ ਰਿਹਾ ਹੋਵੇ। ਅੱਛਾ, ਹੁਣ ਤੁਸੀਂ ਇਹ ਵੀ ਸੋਚ ਰਹੇ ਹੋਗੇ ਕਿ ਚਾਦਰ ਤਾਂ ਅਸੀਂ ਲੈ ਲੈਂਦੇ ਹਾਂ ਲੇਕਿਨ ਪੈਰ ਜਿਹੜੇ ਉਹ ਕਿਉਂ ਬਾਹਰ ਕੱਢ ਲੈਂਦੇ ਹਾਂ। ਹੁੰਦਾ ਗਰਮੀਆਂ ਦੇ ਵਿੱਚ ਵੀ, ਸਰਦੀਆਂ ਦੇ ਵਿੱਚ ਵੀ, ਪਰ ਫਿਲਹਾਲ ਗਰਮੀਆਂ ਦੀ ਗੱਲ ਕਰ ਰਹੀ ਹਾਂ ਕਿ ਅਸੀਂ ਚਾਦਰ ਤਾਂ ਲੈਂਦੇ ਹਾਂ ਲੇਕਿਨ ਪੈਰ ਬਾਹਰ ਕੱਢ ਲੈਂਦੇ ਹਾਂ, ਉਹ ਵੀ ਇੱਕ ਸਾਇੰਸ ਹੈ। ਹਾਂਜੀ ਹਾਂਜੀ, ਉਹ ਵੀ ਇੱਕ ਸਾਇੰਸ ਹੈ। ਸਾਡੇ ਪੈਰਾਂ ਰਾਹੀਂ ਹੀਟ ਜ਼ਿਆਦਾ ਤੇਜ਼ੀ ਨਾਲ ਬਾਹਰ ਨਿਕਲਦੀ ਹੈ, ਇਸ ਲਈ ਅਸੀਂ ਪੈਰ ਬਾਹਰ ਰੱਖਦੇ ਹਾਂ ਅਤੇ ਸਰੀਰ ਨੂੰ ਅੰਦਰ ਰੱਖਦੇ ਹਾਂ। ਪਰਫੈਕਟ ਬੈਲੈਂਸ ਹੋਇਆ ਨਾ ਬੋਡੀ ਦਾ ਫਿਰ। ਸੋ ਅਗਲੀ ਵਾਰ ਜਦੋਂ ਤੁਸੀਂ ਗਰਮੀ ਦੇ ਵਿੱਚ ਵੀ ਚਾਦਰ ਨੂੰ ਓੜੋ ਜਾਂ ਲਵੋ ਤਾਂ ਸਮਝ ਜਾਇਓ ਇਹ ਸਿਰਫ ਆਦਤ ਨਹੀਂ ਹੈ, ਇਹ ਸਾਡੇ ਦਿਮਾਗ ਨੂੰ ਇੱਕ ਕੰਫਰਟ ਕੋਡ ਜਿਹੜਾ ਆ ਉਹ ਕਹਿ ਸਕਦੇ ਹਾਂ, ਕੰਫਰਟ ਜ਼ੋਨ ਦੇ ਵਿੱਚ ਲੈ ਕੇ ਜਾਣ ਦੇ ਵਿੱਚ ਬਹੁਤ ਵੱਡੀ ਹੈਲਪ ਕਰਦੀ ਹੈ। ਨਿੱਕੀ ਜਿਹੀ ਗੱਲ ਸੀ ਔਰ ਉਹਦੇ ਪਿੱਛੇ ਕਿੰਨਾ ਵੱਡਾ ਲੌਜਿਕ ਸੀ, ਹੈ ਨਾ, ਮਜ਼ਾ ਆਇਆ ਨਾ ਸੁਣ ਕੇ। ਮੈਨੂੰ ਤੁਹਾਨੂੰ ਨਾਲ ਸਾਂਝਾ ਕਰਕੇ ਬੜਾ ਮਜ਼ਾ ਆਇਆ ਔਰ ਤੁਹਾਨੂੰ ਸੁਣ ਕੇ ਬੜਾ ਮਜ਼ਾ ਆਇਆ ਹੋਏਗਾ। ਸੋ ਗੱਲਾਂ ਤਾਂ ਅਸੀਂ ਕਰੀ ਜਾਣੀਆਂ, ਗੱਲਾਂ ਤੁਹਾਡੇ ਨਾ ਮੁੱਕਣੀਆਂ ਜੇ, ਪਰ ਗੱਲਾਂ ਦੇ ਨਾਲ ਨਾਲ ਗੀਤ ਸੰਗੀਤ ਦਾ ਸਾਥ ਤਾਂ ਹੋਣਾ ਚਾਹੀਦਾ ਨਾ, ਅਤੇ ਫਿਰ ਗੀਤ ਸੰਗੀਤ ਦਾ ਸਾਥ ਜਿਹੜਾ ਆ ਉਹ ਅਸੀਂ ਅੱਗੇ ਲੈ ਜਾਂਦੇ ਹਾਂ ਔਰ ਅੱਗੇ ਲੈ ਕੇ ਜਾਣਾ ਹੈ। ਅਤੇ ਮੈਂ ਕਹਿ ਰਹੀ ਸੀਗੀ ਕਿ ਹੁਣ ਥੋੜ੍ਹਾ ਜਿਹਾ ਇੱਦਾਂ ਦਾ ਗਾਣਾ ਸੁਣਾ ਦਾਂ ਜਿਹੜਾ ਕਹੇ ਇੱਕ ਵਾਰੀ ਹੋਰ ਸੋਚ ਲੈ, ਤੂੰ ਸੋਚ ਲੈ, ਬਸ ਤੂੰ ਸੋਚ ਹੀ ਲੈ ਹੁਣ।

ਨਾ ਮੈਨੂੰ ਕੋਈ ਜਲਦੀ ਨਹੀਂ, ਮੇਰੇ ਕੋਲ ਤਾਂ ਟਾਈਮ ਪਿਆ ਬਾਹਲਾ ਤੁਹਾਡੇ ਨਾਲ ਜੁਦਾ ਹੋਣ ਦਾ। ਅੱਛਾ 9 ਵਜੇ ਤੋਂ ਲੈ ਕੇ 10 ਵਜੇ ਤੱਕ ਨਾ ਸੁਣੋਗੇ ਤੁਸੀਂ ਪ੍ਰੋਗਰਾਮ ਦਿਲ ਆਪਣਾ ਪੰਜਾਬ। ਹਾਂ ਪ੍ਰੋਗਰਾਮ ਤੁਹਾਡੇ ਮੈਸੇਜਿਸ ਆਉਣਗੇ ਵਟਸਐਪ ਦੇ ਜ਼ਰੀਏ 9855101027 ਦਿਲ ਸੇ ਦਿਲ ਤੱਕ, ਨਿਊਜ਼ ਔਨ ਏਅਰ ਐਪ ਔਰ 103.6 ਮੈਗਾਹਰਟਜ਼ ਦੇ ਜ਼ਰੀਏ ਜਿਹੜੇ ਦੋਸਤ ਜਿਹੜੇ ਹੋਣਗੇ ਉਹ ਵੀ ਕਰ ਸਕਣਗੇ ਪ੍ਰੋਗਰਾਮ ਦੇ ਵਿੱਚ ਮੈਸੇਜਿਸ। ਓਕੇ ਦੇ ਤੁਸੀਂ ਮੈਸੇਜ ਕਰਨ ਦੇ ਬਾਰੇ ਸੋਚ ਰਹੇ ਹੋ, ਸੋਚੋ ਨਾ, ਜੇ ਦਿਲ ਕਰਦਾ ਹੁਣੇ ਕਰ ਦਿਓ। ਨਹੀਂ ਨਹੀਂ ਉਦੋਂ ਕਰਨਾ, ਮੈਨੂੰ ਪਤਾ ਲੱਗ ਜਾਂਦਾ ਤੁਸੀਂ ਕਿੰਨੇ ਜਣੇ ਮੇਰੇ ਨਾਲ ਜੁੜੇ ਹੋਏ ਹੋ। ਲਓ ਜੀ ਪ੍ਰੋਗਰਾਮ ਚੱਲਿਆ ਹੈ ਗੁੱਡ ਮਾਰਨਿੰਗ ਜਲੰਧਰ, ਅਤੇ ਮੈਂ ਤੁਹਾਡੇ ਨਾਲ ਤੁਹਾਡੀ ਆਪਣੀ ਨਿਸ਼ਾ। ਅੱਛਾ ਇੱਕ ਅਜਿਹੀ ਜੀ ਚੀਜ਼ ਦੀ ਗੱਲ ਕਰਦੇ ਹਾਂ ਜਿਸ ਨੂੰ ਅਸੀਂ ਅਕਸਰ ਨਾ ਕਹਿੰਦੇ ਨੇ ਬਚਿਆ ਹੋਇਆ ਖਾਣਾ। ਬਚਿਆ ਹੋਇਆ ਖਾਣਾ ਸਮਝ ਕੇ ਅਸੀਂ ਉਹਨੂੰ ਕਰ ਦਿੰਦੇ ਹਾਂ ਨਜ਼ਰਅੰਦਾਜ਼। ਖਾਣ ਪੀਣ ਦੀਆਂ ਗੱਲਾਂ ਹੋਣੀਆਂ ਹੀ ਆ, ਹੁਣ ਕੱਲ੍ਹ ਐਤਵਾਰ ਆ, ਰਾਤ ਨੂੰ ਕੁਝ ਬਣਿਆ ਹੋਊਗਾ ਅਤੇ ਅਸੀਂ ਛੱਡ ਵੀ ਦੇਣਾ ਵਾ, ਫਿਰ ਐਤਵਾਰ ਆ, ਕੋਈ ਨਹੀਂ ਤਾਜ਼ਾ ਬਣਾਉਂਦੇ, ਬਾਹਰੋਂ ਲੈ ਕੇ ਆਉਂਦੇ, ਇੱਦਾਂ ਹੁੰਦਾ ਨਾ, ਨਜ਼ਰਅੰਦਾਜ਼ ਕਰ ਦਿੰਦੇ ਹਾਂ ਬਚਿਆ ਹੋਇਆ ਖਾਣਾ। ਪਰ ਅਸਲ ਦੇ ਵਿੱਚ ਉਹ ਹੀ ਇੱਕ ਨੈਚੁਰਲ ਸੁਪਰ ਫੂਡ ਦਾ ਕੰਮ ਕਰਦਾ। ਜਿਵੇਂ ਕਿ ਅੱਜ ਕੈਸ਼ਾਨੀ ਮੈਮ ਨੇ ਵੀ ਦੱਸਿਆ ਕਿ ਫਰਮੈਂਟਡ ਫੂਡ ਜਿਹੜਾ ਹੁੰਦਾ ਉਹ ਤੰਦਰੁਸਤ ਵੀ ਹੁੰਦਾ ਹੈ। ਸੋ ਬਚਿਆ ਹੋਇਆ ਖਾਣਾ ਆ, ਜੇ ਅਸੀਂ ਉਹਦੀ ਗੱਲ ਕਰੀਏ ਤਾਂ ਉਹ ਸਾਡੇ ਲਈ ਇੱਕ ਨੈਚੁਰਲ ਸੁਪਰ ਫੂਡ ਦਾ ਕੰਮ ਜਿਹੜਾ ਆ ਉਹ ਕਰਦਾ ਹੈ। ਮੈਂ ਗੱਲ ਕਰ ਰਹੀ ਹਾਂ ਪੰਤਾ ਭਾਤ ਦੇ ਬਾਰੇ। ਹਾਂ ਯਾਨੀ ਕਿ ਰਾਤ ਭਰ ਪਾਣੀ ਦੇ ਵਿੱਚ ਭਿੱਜੇ ਹੋਏ ਚੌਲਾਂ ਦੀ, ਇਹਨੂੰ ਪੰਤਾ ਭਾਤ ਕਿਹਾ ਜਾਂਦਾ। ਔਰ ਅਸੀਂ ਇਹਨੂੰ ਜੇ ਰਾਤ ਨੂੰ ਭਿਗੋ ਕੇ ਰੱਖ ਦਿੰਦੇ ਹਾਂ ਪਾਣੀ ਦੇ ਵਿੱਚ, ਚਾਵਲ ਜਿਹੜੇ ਆ ਅਸੀਂ ਰਾਤ ਭਰ ਅਗਰ ਭਿਓ ਕੇ ਰੱਖ ਦਿੰਦੇ ਹਾਂ ਤਾਂ ਇਹਦੇ ਫਾਇਦੇ ਦੇਖੋ ਕੀ ਨੇ। ਸੋਚੋ ਜ਼ਰਾ, ਸਿਰਫ 10-12 ਘੰਟੇ ਪਾਣੀ ਵਿੱਚ ਭਿੱਜੇ ਹੋਏ ਚੌਲ ਹੋਣ ਅਤੇ ਉਹ ਬਣ ਜਾਣਾ ਹੈ ਨਿਊਟ੍ਰੀਸ਼ਨ ਦਾ ਪੂਰਾ ਪਾਵਰ ਹਾਊਸ। ਬਿਲਕੁਲ ਜੀ, ਪੂਰਾ ਪਾਵਰ ਹਾਊਸ ਬਣ ਜਾਂਦਾ ਹੈ। ਗਰਮੀ ਦੇ ਮੌਸਮ ਦੇ ਵਿੱਚ ਤਾਂ ਇਹ ਬਹੁਤ ਜ਼ਿਆਦਾ ਹੈਲਪ ਕਰਦਾ। ਆਇਰਨ ਦੀ ਮਾਤਰਾ ਦੀ ਗੱਲ ਕਰੀਏ ਤਾਂ

ਆਇਰਨ ਦੀ ਮਾਤਰਾ ਜਿਹੜੀ ਹੈ ਨਾ ਬਹੁਤ ਜ਼ਿਆਦਾ ਜਿਹੜੀ ਹੈ ਉਸ ਚਾਵਲਾਂ ਦੇ ਵਿੱਚ ਬਣ ਜਾਂਦੀ ਹੈ। B12 ਔਰ B6 ਜਿਹੜਾ ਆ ਕੁਦਰਤੀ ਤੌਰ 'ਤੇ ਬਣਦੇ ਨੇ। ਅਤੇ ਅਸੀਂ ਗੱਲ ਕਰੀਏ ਸਰੀਰ ਦੇ ਵਿੱਚ ਆਸਾਨੀ ਦੇ ਨਾਲ ਜਿਹੜੇ ਹੈ ਇਹ ਅਬਜ਼ਰਵ ਵੀ ਹੋ ਜਾਂਦੇ ਨੇ, ਮਤਲਬ ਕਿ ਸਧਾਰਨ ਚਾਵਲ ਬਣ ਜਾਂਦੇ ਨੇ ਹੈਲਥ ਕੈਪਸੂਲ। ਹਾਂਜੀ, ਹੈਲਥ ਕੈਪਸੂਲ ਜੇ ਤੁਸੀਂ ਆਪੇ ਘਰ ਬਣਾਉਣੇ ਨੇ ਤਾਂ ਫਿਰ ਇੱਦਾਂ ਬਣਾਓ ਨਾ, ਰਾਤ ਭਰ ਚੌਲਾਂ ਨੂੰ ਭਿਗੋ ਕੇ ਰੱਖ ਦਿਓ। ਹਾਂ ਹਾਂ, ਓਕੇ, ਚਲੋ ਅੱਗੇ ਚੱਲੀਏ। ਪੇਟ ਦਾ ਇੱਕ ਨੈਚੁਰਲ ਡਾਕਟਰ ਵੀ ਨੇ। ਹਾਂ ਹਾਂ, ਇਹੀ ਚਾਵਲ ਅੱਜ ਕੱਲ੍ਹ ਅਸੀਂ ਮਹਿੰਗੇ ਪ੍ਰੋਬਾਇਓਟਿਕਸ ਖਰੀਦਦੇ ਹਾਂ, ਪਰ ਸਾਡੀ ਰਵਾਇਤ ਵਿੱਚ ਇਹ ਚੀਜ਼ਾਂ ਜਿਹੜੀਆਂ ਪਹਿਲਾਂ ਮੌਜੂਦ ਸੀ। ਹਾਂ, ਮੌਜੂਦ ਸੀ, ਇਹਨਾਂ ਭਿੱਜੇ ਹੋਏ ਚੌਲਾਂ ਦੇ ਵਿੱਚ ਬਣਦੇ ਹੋਏ ਜਿਹੜੇ ਬੈਕਟੀਰੀਆਜ਼ ਹੁੰਦੇ ਨੇ ਸਾਡੀਆਂ ਆਂਤਾਂ ਨੂੰ ਤੰਦਰੁਸਤ ਬਣਾਉਣ ਦੇ ਵਿੱਚ ਬਿਲਕੁਲ ਹੈਲਪ ਕਰਦੇ ਨੇ, ਸਾਨੂੰ ਕੌਨਸਟੀਪੇਸ਼ਨ ਯਾਨੀ ਕਬਜ਼ ਤੋਂ ਰਾਹਤ ਦਿਲਾਉਂਦੇ ਨੇ, ਗੈਸ ਦੀ ਪ੍ਰੋਬਲਮ ਘੱਟ ਕਰਦੇ ਨੇ, ਔਰ ਜਿਹੜਾ ਸਾਡਾ ਪਾਚਨ ਹੁੰਦਾ ਹੈ ਉਹਨੂੰ ਤੰਦਰੁਸਤ ਬਣਾਉਣ ਦੇ ਵਿੱਚ ਪੂਰੀ ਹੈਲਪ ਕਰਦੇ ਹੈ। ਇਹ ਹੈ ਸਾਡੇ ਪੇਟ ਦਾ ਇੱਕ ਸੱਚਾ ਦੋਸਤ, ਬੈਸਟ ਫਰੈਂਡ ਜਿਹਨੂੰ ਕਹਿ ਸਕਦੇ ਹਾਂ, ਔਰ ਬੈਸਟ ਫਰੈਂਡ ਨਾਲ ਹੋਵੇ ਨਾ ਤਾਂ ਫਿਰ ਕੋਈ ਟੈਂਸ਼ਨ ਹੁੰਦੀ ਹੀ ਨਹੀਂ ਆ, ਹੋਰ ਕੀ ਟੈਂਸ਼ਨ ਕਿਉਂ ਨਹੀਂ ਹੈ ਫਿਰ। ਵਜ਼ਨ ਕੰਟਰੋਲ ਕਰਨ ਦਾ ਵੀ ਇੱਕ ਇਹ ਸੀਕਰਟ ਹੈ। ਹਾਂ ਬਿਲਕੁਲ ਜੀ, ਹੌਲੀ ਹੌਲੀ ਹਜ਼ਮ ਹੁੰਦਾ ਹੈ ਨਾ ਇਹਦਾ, ਅਗਰ ਜੀ ਅਸੀਂ ਗੱਲ ਕਰੀਏ ਇਹਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਹੁੰਦੀ ਹੈ ਇੱਕ ਰਜਿਸਟੈਂਸ ਜਿਹੜੀ ਹੈ ਉਹ ਸਟਾਰਚ ਹੁੰਦੀ ਹੈ, ਔਰ ਹੌਲੀ ਹੌਲੀ ਹਜ਼ਮ ਹੁੰਦਾ, ਭੁੱਖ ਜਿਹੜੀ ਹੈ ਲੰਬੇ ਸਮੇਂ ਤੱਕ ਨਹੀਂ ਲੱਗਦੀ, ਸ਼ੂਗਰ ਲੈਵਲ ਨੂੰ ਵੀ ਕੰਟਰੋਲ ਕਰਨ ਦੇ ਵਿੱਚ ਕੰਮ ਕਰਦੀ ਹੈ, ਮਤਲਬ ਫਿਟਨੈਸ ਦੇ ਲਈ ਇਹ ਬੈਸਟ ਚੁਆਇਸ ਹੈ। ਗਰਮੀ ਆ, ਹਾਂ ਗਰਮੀ ਦਾ ਇਹਨੂੰ ਕੁਦਰਤੀ ਏਸੀ ਕਹਿੰਦੇ ਹਾਂ ਇਹਨੂੰ ਆਪਾਂ, ਗਰਮੀ ਦਾ ਕੁਦਰਤੀ ਏਸੀ ਜਿਹੜਾ ਸਾਡੀ ਬੋਡੀ ਨੂੰ ਇੰਟਰਨਲੀ ਜਿਹੜਾ ਆ ਉਹ ਕੂਲ ਰੱਖਦਾ ਆ। ਹਾਂਜੀ, ਗਰਮੀ ਦੇ ਵਿੱਚ ਇੱਕ ਨੈਚੁਰਲ ਕੂਲਰ ਦਾ ਕੰਮ ਜਿਹੜਾ ਆ ਕਰ ਦਿੰਦਾ, ਸਰੀਰ ਦੇ ਵਿੱਚ ਠੰਡਕ ਲੈ ਆਉਂਦਾ ਹੈ, ਡੀਹਾਈਡਰੇਸ਼ਨ ਤੋਂ ਬਚਾਉਂਦਾ ਹੈ, ਦਿਨ ਭਰ ਤਾਜ਼ਗੀ ਜਿਹੜੀ ਹੈ ਉਹ ਬਣੀ ਰਹਿੰਦੀ ਹੈ। ਇਸ ਕਰਕੇ ਪੁਰਾਣੇ ਸਮੇਂ ਦੇ ਵਿੱਚ ਲੋਕ ਇਸ ਨੂੰ ਆਪਣੀ ਡਾਇਟ ਦਾ ਹਿੱਸਾ ਬਣਾ ਕੇ ਰੱਖਦੇ ਸੀ। ਅਗਲੀ ਵਾਰ ਜਦੋਂ ਵੀ ਤੁਹਾਡੇ ਚਾਵਲ ਬਚ ਜਾਣ ਉਹਨਾਂ ਨੂੰ ਸੁੱਟਣਾ ਨਹੀਂ ਆ, ਉਹਨਾਂ ਨੂੰ ਤੁਸੀਂ ਬਣਾ ਲੈਣਾ ਹੈ ਪੰਤਾ ਭਾਤ ਜੀ, ਅਤੇ ਆਪਣੀ ਸਿਹਤ ਨੂੰ ਦਿਓ ਇੱਕ ਕੁਦਰਤੀ ਤੋਹਫ਼ਾ। ਅਤੇ ਕੁਦਰਤੀ ਤੋਹਫ਼ਾ ਜਦੋਂ ਤੁਸੀਂ ਦਿਓਗੇ ਨਾ, ਮੈਨੂੰ ਤਾਂ ਮੈਂ ਕਹਿੰਦੀ ਦੀਦਾਰ ਹੋ ਜਾਣਗੇ ਉਸ ਚੀਜ਼ ਦੇ ਜਿਹੜਾ ਮੈਂ ਦੇਖਣਾ ਚਾਹੁੰਦੀ ਹਾਂ। ਆਰੇ ਕਿਸ ਚੀਜ਼ ਦੇ ਦੀਦਾਰ ਹੋ ਜਾਣਗੇ? ਦੀਦਾਰ ਹੋ ਜਾਣਗੇ ਤੁਹਾਡੀ ਚੰਗੀ ਸਿਹਤ ਦੇ ਅਤੇ ਚਿਹਰੇ ਦੇ ਉੱਤੇ ਆਈ ਹੋਈ ਮੁਸਕਰਾਹਟ ਦੇ। ਅਤੇ ਜਦੋਂ ਤੁਹਾਡੇ ਚਿਹਰੇ ਦੇ ਉੱਤੇ ਆਈ ਮੁਸਕਰਾਹਟ ਦੇ ਮੈਨੂੰ ਦੀਦਾਰ ਹੋ ਜਾਣਗੇ ਨਾ, ਤਾਂ ਮੇਰਾ ਦਿਲ ਵੀ ਕੁਛ ਇਸੇ ਤਰ੍ਹਾਂ ਗੁਣਗੁਣਾਏਗਾ।

ਬਿਲਕੁਲ ਜੀ, ਸਾਡੇ ਨਾਲ ਤਾਂ ਪਿਆਰ ਤੁਹਾਡਾ ਇੰਨਾ ਗੂੜਾ ਗਹਿਰਾ ਹੈ ਕਿ ਤੁਸੀਂ ਸੋਚ ਰਹੇ ਹੋਵੋਗੇ ਕਿ ਪਿਆਰ ਸੰਭਾਲ ਲਿਆ ਨਾ। ਹਾਂਜੀ, ਕਿੱਦਾਂ ਚੱਲੇ ਹੋ ਫਿਰ? ਕਿੱਥੇ ਚੱਲੇ, ਕਿੱਧਰ ਚੱਲੇ? ਅੱਜ ਕਿੱਧਰ ਦੀ ਸਵਾਰੀ ਹੈ? ਅੱਜ ਛੁੱਟੀ ਹੈ ਕਿ ਨਹੀਂ? ਅੱਜ ਹਾਫ ਡੇ ਹੋਣਾ ਹੈ ਨਾ। ਹਾਂ, ਹਾਫ ਡੇ ਵੀ ਕਦੇ ਕਦੇ ਰਿਲੈਕਸ ਦਾ ਜਿਹੜਾ ਆ ਉਹ ਅਹਿਸਾਸ ਕਰਾ ਦਿੰਦਾ, ਲੇਕਿਨ ਕੰਮ 'ਤੇ ਤਾਂ ਜਾਣਾ ਪੈਣਾ ਨਾ। ਗੱਡੀ ਵੀ ਕੱਢਣੀ ਪੈਣੀ ਆ ਅਤੇ ਆਪਣਾ ਟੂ ਵੀਲਰ ਜਿਹੜਾ ਉਹ ਵੀ ਕੱਢਣਾ ਪੈਣਾ, ਯਾਨੀ ਕਿ ਸਾਡੇ ਜਹਾਜ਼ ਆ ਹੀ ਨਹੀਂ, ਹੈ ਨਾ। ਜੇ ਅਸੀਂ ਆਪਣੇ ਕੰਮ 'ਤੇ ਜਾਣਾ ਹੋਵੇ ਤਾਂ ਅਸੀਂ ਇਹੀ ਨਾ ਜਹਾਜ਼ਾਂ ਦੀ ਸਵਾਰੀ ਕਰਕੇ ਜਾਣਾ। 11 ਨੰਬਰ ਦੀ ਬੱਸ 'ਤੇ ਵੀ ਜਾਂਦੇ ਹੋਣੇ ਤੁਸੀਂ ਜੇ ਲਾਗੇ ਹੋਵੇ ਡੈਸਟੀਨੇਸ਼ਨ? ਅਰੇ, 11 ਨੰਬਰ ਦੀ ਬੱਸ ਮਤਲਬ ਤੁਰਦੇ ਫਿਰਦੇ ਵੀ ਤਾਂ ਜਾਂਦੇ ਹੋਣਗੇ। ਵੈਸੇ ਨਾ ਆਪਣੀ ਰੂਟੀਨ ਦੇ ਵਿੱਚ ਜੇ ਤੁਸੀਂ ਸੈਰ ਨਹੀਂ ਕਰ ਪਾਉਂਦੇ ਨਾ ਔਰ ਅਤੇ ਬਾਈ ਚਾਂਸ ਤੁਹਾਨੂੰ ਲੱਗਦਾ ਹੈ ਕਿ ਕੋਈ ਇਹੋ ਜਿਹੀ ਚੀਜ਼ ਜਿਹੜੀ ਹੈ, ਯਾਨੀ ਕਿ ਇਹੋ ਜਿਹੀ ਚੀਜ਼ ਤੋਂ ਮੈਂ ਗੱਲ ਕਰੀ ਆ ਕਿ ਅਸੀਂ ਕੋਈ ਚੀਜ਼ ਖਰੀਦਣੀ ਹੈ ਔਰ ਤੁਹਾਡੇ ਲਾਗੇ ਹੀ ਕੋਈ ਦੁਕਾਨ ਹੈ ਜਿਸ ਚੀਜ਼ ਨੂੰ ਤੁਸੀਂ ਖਰੀਦਣ ਜਾ ਰਹੇ ਹੋ, ਉਹਦੇ ਲਈ ਟੂ ਵੀਲਰ ਜਾਂ ਗੱਡੀ ਕੱਢਣ ਦੀ ਲੋੜ ਨਹੀਂ ਹੈ, ਚਾਹੇ ਜਿੰਨੀ ਵੀ ਮਰਜ਼ੀ ਗਰਮੀ ਹੋਵੇ, ਲੇਕਿਨ ਆਪਣੀ 11 ਨੰਬਰ ਦੀ ਬੱਸ ਨੂੰ ਥੋੜ੍ਹਾ ਚਲਾਉਣਾ ਫਰਾਣਾ ਵੀ ਚਾਹੀਦਾ। ਤੁਰ ਫਿਰ ਕੇ ਤੁਸੀਂ ਉਸ ਜਗ੍ਹਾ 'ਤੇ ਪਹੁੰਚੋ ਜਿੱਥੇ ਤੁਸੀਂ ਪਹੁੰਚ ਸਕਦੇ ਹੋ। ਲੱਗਦਾ ਹੈ ਕਿ ਅਸੀਂ ਤੁਰ ਫਿਰ ਕੇ ਜਾ ਸਕਦੇ ਹਾਂ ਤਾਂ ਜਾਇਆ ਕਰੋ। ਐਵੇਂ ਤੁਸੀਂ ਨਿੱਕੀ ਨਿੱਕੀ ਚੀਜ਼ ਦੇ ਲਈ ਆਪਣੀ ਗੱਡੀਆਂ ਨੂੰ ਕਸ਼ਟ ਦਿੰਦੇ ਰਹਿੰਦੇ ਹੋ। ਸਟਾਰਟ ਕੀਤਾ, ਕੱਢਿਆ, ਅਰੇ ਬਾਹਰ ਨਿਕਲੇ, ਗੇਟ ਖੁੱਲ੍ਹਿਆ, ਪਹੁੰਚ ਕੇ ਆਪਣੀ ਜਗ੍ਹਾ 'ਤੇ, ਠੀਕ ਆ ਨਾ? ਹਾਂ, ਬਿਲਕੁਲ ਠੀਕ ਆ, ਹੈ ਬਿਲਕੁਲ। ਹੱਸਦੇ ਪਏ ਨਾ ਤੁਸੀਂ, ਮੈਨੂੰ ਪਤਾ ਲੱਗ ਗਿਆ। ਮੰਦ ਮੰਦ ਮੁਸਕਰਾ ਨਹੀਂ ਰਹੇ, ਖੁਸ਼ ਹੋ ਰਹੇ ਹੋ ਕਿ ਹਾਂ ਮੈਡਮ ਕਹਿ ਰਹੀ ਹੈ ਕਿ ਤੁਰਦੇ ਫਿਰਦੇ ਜਾਣਾ ਚਾਹੀਦਾ ਥੋੜ੍ਹਾ ਥੋੜ੍ਹਾ। ਚਲੋ, ਅੱਜ ਛੋਟਾ ਜਿਹਾ ਇਹੀ ਵਾਲਾ ਪ੍ਰੋਮਿਸ ਕਰ ਲਓ ਕਿ ਜਦੋਂ ਤੁਹਾਨੂੰ ਲੱਗੇ ਕਿ ਲਾਗੇ ਦੀ ਦੁਕਾਨ ਤੋਂ ਜਾਂ ਲਾਗੇ ਮਾਰਕੀਟ ਘਰ ਦੇ ਲਾਗੇ ਹੈ ਅਤੇ ਅਸੀਂ ਤੁਰ ਫਿਰ ਕੇ ਕੋਈ ਚੀਜ਼ ਲੈਣ ਜਾ ਸਕਦੇ ਹਾਂ ਤਾਂ ਤੁਰ ਫਿਰ ਕੇ ਜਾਓ। ਇਹਦੇ ਨਾਲ ਤੁਹਾਡੀ ਸੈਰ ਵੀ ਹੋ ਜਾਏਗੀ ਔਰ ਵਧੋ ਵਧੀ ਤੁਸੀਂ ਤੰਦਰੁਸਤ ਹੋ ਜਾਓਗੇ। ਓਕੇ, ਸੋ ਗੱਲ ਆਉਂਦੀ ਆ ਹੁਣ ਕਿ ਆਪਣੇ ਨਾਲ ਤੁਸੀਂ ਚਾਬੀ ਲੈ ਲਈ ਆ ਸਕੂਟਰ ਦੀ, ਆਪਣੀ ਗੱਡੀ ਦੀ, ਆਪਣੇ ਜੋ ਵੀ ਚੀਜ਼ਾਂ ਤੁਹਾਨੂੰ ਚਾਹੀਦੀਆਂ ਸੀ ਨਾਲ ਲੈ ਕੇ ਜਾਣ ਵਾਸਤੇ, ਉਹਨੂੰ ਲਾ ਕੇ ਰੱਖ ਲਿਆ ਆ। ਲੰਚ ਬਾਕਸ ਜਿਹੜਾ ਹੈ ਉਹ ਬਿਲਕੁਲ ਨਾ ਭੁੱਲਿਓ, ਕਿਉਂਕਿ ਬੜੇ ਹੀ ਪਿਆਰ ਦੇ ਨਾਲ ਤੁਹਾਡੀ ਸੋਹਣੀ ਸੋਹਣੀ ਮੈਡਮ ਨੇ ਬਣਾ ਕੇ ਦਿੱਤਾ ਜੇ। ਓਕੇ, ਸੋ ਬੈਠ ਕੇ ਗੱਡੀ 'ਚ ਸੀਟ ਬੈਲਟ ਲਗਾਓ ਔਰ 102.7 FM ਨੂੰ ਕਰ ਲਿਓ ਟਿਊਨ। ਅੱਛਾ ਜੀ, ਨਹੀਂ ਲੱਗਦਾ ਨਾ ਤਾਂ ਫਿਰ ਤੁਸੀਂ ਨਿਊਜ਼ ਆਉਣ ਐਪ ਦੇ ਜ਼ਰੀਏ ਜੁੜ ਜਾਓ। ਹਾਂ, ਜੇ ਤੁਸੀਂ ਅੰਮ੍ਰਿਤਸਰ ਵਾਲੀ ਸਾਈਡ 'ਤੇ ਹੋ ਤਾਂ ਫਿਰ 103.6 MHz ਟਿਊਨ ਕਰ ਲਓ, ਮਿਲਦਾ ਹੈ ਕਿ ਨਿਸ਼ਾ ਤੁਹਾਨੂੰ ਉਹਨਾਂ ਸਾਰੇ ਸਟੇਸ਼ਨ 'ਤੇ। ਹਾਂ, ਹੋ ਗਿਆ ਹੋ ਗਿਆ, ਆਵਾਜ਼ ਥੋੜ੍ਹੀ ਉੱਚੀ ਕਰੋ, ਗਾਣਾ ਲਗਾਵਾਂ ਫਿਰ ਉੱਚੀ ਕਰੂੰਗੇ। ਓਹੋ, ਗਾਣਾ ਵੀ ਲਗਾਉਂਦੇ ਹਾਂ, ਗਾਣਾ ਵੀ ਲਗਾਉਂਦੇ ਹਾਂ, ਲੇਕਿਨ ਜਿਹੜੇ ਬਾਬੂ ਜੀ ਆਪਣਾ ਸਕੂਟਰ ਕੱਢ ਰਹੇ ਨੇ ਨਾ, ਉਹਨਾਂ ਨੂੰ ਵੀ ਦੱਸਦਾ ਨਾ ਕਿ ਹੁਣ ਗਾਣਾ ਤਾਂ ਲੱਗ ਜਾਏਗਾ, ਲੇਕਿਨ ਤੁਸੀਂ ਆਪਣਾ ਹੈਲਮਟ ਪਾ ਲਓ। ਹੈਲਮਟ ਪਾ ਲਿਆ, ਲਓ ਲਓ ਲਓ, ਮੈਂ ਤੁਸੀਂ ਕਿਹਾ ਹੈਲਮਟ ਪਾਇਆ ਅਤੇ ਮੈਂ ਗਾਣਾ ਲਾਇਆ ਲਾਇਆ ਲਾਇਆ, ਬਿਲਕੁਲ ਗਾਣਾ ਕਿੱਦਾਂ ਦਾ ਸੁਣਨਾ?

ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵਿਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਬਿਲਕੁਲ ਇਹ ਸਫ਼ਰ ਵਾਕਈ ਦੇ ਵਿੱਚ ਬਹੁਤ ਹੀ ਖੂਬਸੂਰਤ ਨਹੀਂ ਵਾਕਈ ਬਹੁਤ ਅਤਿ ਖੂਬਸੂਰਤ ਹੈ। ਵੈਸੇ ਗੱਲ ਕਰੀਏ, ਮੈਂ ਤੁਹਾਡੇ ਨਾਲ ਗੱਲ ਕਰਾਂ, ਬੜੀ ਜ਼ਰੂਰੀ ਗੱਲ ਹੈ। ਮੈਂ ਨਾ ਇਹ ਗੱਲ ਇਸ ਕਰਕੇ ਕਰਨਾ ਜ਼ਰੂਰੀ ਸਮਝਦੀ ਸੀ ਕਿਉਂਕਿ ਅੱਜ ਕੱਲ੍ਹ ਨਾ ਮੈਂ ਆਸ ਪਾਸ ਵੀ ਵੇਖਿਆ, ਸੁਣਦੀ ਵੀ ਹਾਂ, ਵੇਖਣੀ ਵੀ ਹਾਂ, ਅਤੇ ਪਤਾ ਲੱਗਦਾ ਕਿ ਇੱਦਾਂ ਕੁਛ ਹੋ ਰਿਹਾ, ਅਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਇੱਦਾਂ ਜੇ ਕੁਛ ਹੋ ਰਿਹਾ ਤਾਂ ਮੈਂ ਆਪਣੇ ਦੋਸਤਾਂ ਨਾਲ ਵੀ ਜ਼ਰੂਰ ਸਾਂਝਾ ਕਰਾਂ। ਹਾਂ, ਮੈਂ ਸੋਚ ਰਹੀ ਸੀ, ਮੈਂ ਆਪਣੇ ਦੋਸਤਾਂ ਨੂੰ ਪੁੱਛਾਂ, ਪਹਿਲਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਕਦੇ ਤੁਹਾਡੀ ਜਾਣਕਾਰੀ ਚੋਰੀ ਤਾਂ ਨਹੀਂ ਹੋ ਰਹੀ, ਜਾਣਕਾਰੀ ਚੋਰੀ ਤਾਂ ਨਹੀਂ ਹੋ ਰਹੀ ਤੁਹਾਡੀ ਜਾਣਕਾਰੀ, ਜਿਹੜੀ ਤੁਹਾਡੀ ਇੱਕ ਪਰਸਨਲ ਡਿਟੇਲਸ ਹੁੰਦੀਆਂ ਨੇ। ਧਿਆਨ ਰੱਖੋ ਬਈ, ਧਿਆਨ ਰੱਖੋ, ਅੱਜ ਕੱਲ੍ਹ ਬਹੁਤ ਸਾਰੇ ਸਕੈਮਸ, ਬਹੁਤ ਸਾਰੇ ਫਰੋਡ ਜਿਹੜੇ ਨੇ ਇਸੇ ਜ਼ਰੀਏ ਹੋ ਰਹੇ ਨੇ, ਕਿਉਂਕਿ ਅੱਜ ਕੱਲ੍ਹ ਦੇ ਸਮੇਂ 'ਚ ਨਾ ਇੱਕ ਛੋਟੀ ਜਿਹੀ ਗਲਤੀ ਜਿਹੜੀ ਹੈ ਨਾ ਸਾਨੂੰ ਵੱਡੇ ਸਾਰੇ ਨੁਕਸਾਨ ਦੇ ਵਿੱਚ ਪਾ ਸਕਦੀ ਹੈ। ਅੱਜ ਕੱਲ੍ਹ ਤਾਂ ਕਈ ਤਰ੍ਹਾਂ ਦੇ ਸਕੈਮਸ ਜਿਹੜੇ ਨੇ ਉਹ ਚੱਲ ਰਹੇ ਨੇ, ਲਾਈਕ ਫੇਕ ਕਾਲਸ ਨੇ, OTP ਸਕੈਮਸ ਨੇ, ਫੇਕ ਐਪਸ ਔਰ ਵੈਬਸਾਈਟਸ ਜਿਹੜੀਆਂ ਉਹ ਬਣੀਆਂ ਹੋਈਆਂ ਨੇ। ਕਈ ਵਾਰ ਲੋਕ ਆਪਣੇ ਆਪ ਨੂੰ ਸਰਕਾਰੀ ਅਧਿਕਾਰੀ ਦੱਸ ਕੇ ਵੀ ਤੁਹਾਡੇ ਘਰ ਆ ਜਾਂਦੇ ਨੇ ਅਤੇ ਤੁਹਾਡੀ ਪਰਸਨਲ ਡਿਟੇਲ ਜਿਹੜੀ ਹੈ ਉਹ ਮੰਗਣੀ ਸ਼ੁਰੂ ਕਰ ਦਿੰਦੇ ਨੇ। ਔਰ ਅਸੀਂ ਕਿੰਨੇ ਸਿਆਣੇ ਹੁੰਦੇ ਹਾਂ ਕਿ ਹਾਂ ਹਾਂ ਦੱਸਦੀਆਂ ਮੈਂ। ਧਿਆਨ ਰੱਖੋ ਜੀ, ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ। ਸੱਚੇ ਜਿਹੜੇ ਸਰਕਾਰੀ ਜਿਹੜੇ ਕਰਮਚਾਰੀ ਹੁੰਦੇ ਨੇ ਉਹ ਕਦੇ ਵੀ ਤੁਹਾਡੇ ਕੋਲੋਂ ਤੁਹਾਡਾ OTP ਨਹੀਂ ਮੰਗਣਗੇ, ਨਾ ਹੀ ਤੁਹਾਡੀ ਬੈਂਕ ਦੀ ਡਿਟੇਲਸ ਮੰਗਣਗੇ, ਨਾ ਹੀ ATM ਦਾ ਪਿੰਨ ਮੰਗਣਗੇ, ਨਾ ਹੀ ਆਧਾਰ ਦੀ ਕੋਈ ਵੈਰੀਫਿਕੇਸ਼ਨ ਜਾਂ ਨਾ ਕੋਈ ਕਾਲ ਜਿਹੜੀ ਹੈ ਉਹ ਨਹੀਂ ਮੰਗਦੇ। ਅਵੇਅਰ ਹੋ ਜਾਓ, ਇਹਨਾਂ ਚੀਜ਼ਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਔਨਲਾਈਨ ਟ੍ਰਾਂਜੈਕਸ਼ਨਸ ਕਰਨ ਵਾਲੇ, ਕਿਉਂਕਿ ਦੇਖੋ ਜੀ ਔਨਲਾਈਨ ਦਾ ਜ਼ਮਾਨਾ ਹੈ ਔਰ ਬਹੁਤ ਕੁਛ ਔਨਲਾਈਨ ਹੀ ਹੈ, ਸੋ ਸਾਡੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਅਵੇਅਰ ਹੋ ਜਾਈਏ। ਐਕਚੁਲੀ ਸਕੈਮਸ ਹੁੰਦੇ ਕਿੱਦਾਂ ਕਿੱਦਾਂ ਦੇ ਨੇ, ਡੋਰ ਟੂ ਡੋਰ ਫਰੋਡ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਡੋਰ ਟੂ ਡੋਰ ਦਰਵਾਜ਼ੇ ਤੋਂ ਦਰਵਾਜ਼ੇ 'ਤੇ ਆ ਕੇ ਤੁਹਾਡੇ ਨਾਲ ਕੋਈ ਧੋਖਾਧੜੀ ਕਰ ਜਾਂਦਾ, ਹੁੰਦਾ ਇੱਦਾਂ। ਦੇਖੋ ਕੋਈ ਘਰ ਆ ਕੇ ਤੁਹਾਡਾ ਡਾਟਾ ਜਿਹੜਾ ਆ ਉਹ ਲੈਣ ਦੀ ਕੋਸ਼ਿਸ਼ ਕਰਦਾ, ਮੋਬਾਈਲ OTP ਜਿਵੇਂ ਸਕੈਮ ਦੀ ਗੱਲ ਕਰੀਏ, ਕਾਲ ਜਾਂ ਮੈਸੇਜਿਸ ਦੇ ਰਾਹੀਂ ਤੁਹਾਡੇ ਕੋਲੋਂ ਤੁਹਾਡਾ OTP ਜਿਹੜਾ ਉਹ ਮੰਗਿਆ ਜਾਂਦਾ ਹੈ।

ਫੇਕ ਐਪਸ ਔਰ ਲਿੰਕਸ ਦੀ ਗੱਲ ਕਰੀਏ, ਡਾਊਨਲੋਡ ਕਰਨ ਦੀ ਇੱਕ ਜਦੋਂ ਅਸੀਂ ਕੋਸ਼ਿਸ਼ ਕਈ ਵਾਰ ਕਰਦੇ ਹਾਂ, ਕਈ ਵਾਰ ਕੀ ਹੁੰਦਾ ਅਸੀਂ ਫੋਨ ਚਲਾ ਰਹੇ ਹੁੰਦੇ ਹਾਂ ਔਰ ਸਾਡੇ ਅੱਗੇ ਨਾ ਬਹੁਤ ਸਾਰੀ ਇਹੋ ਜਿਹੀ ਐਡਸ ਆਉਂਦੀਆਂ ਨੇ, ਐਪਸ ਆਉਂਦੀਆਂ ਨੇ, ਬੜੀਆਂ ਚੀਜ਼ਾਂ ਆਉਂਦੀਆਂ ਨੇ, ਸੋ ਅਸੀਂ ਸੋਚਦੇ ਹਾਂ ਕਿ ਅੱਛਾ ਇੱਥੇ ਤਾਂ ਕੁਛ ਸਸਤਾ ਮਿਲਦਾ ਪਿਆ ਕਿ ਉਹਨਾਂ ਨੂੰ ਕਲਿੱਕ ਕਰਕੇ ਦੇਖਿਆ ਜਾਏ, ਔਰ ਬਸ ਕਲਿੱਕ ਕੀਤਾ ਨਹੀਂ ਤਾਂ ਤੁਹਾਡੀ ਜਾਣਕਾਰੀ ਜਿਹੜੀ ਹੈ ਨਾ ਪਹੁੰਚੀ ਨਹੀਂ ਉੱਧਰ। ਸੋਸ਼ਲ ਮੀਡੀਆ ਸਕੈਮ ਜਿਹੜੇ ਨੇ ਅਟਰੈਕਟਿਵ ਆਫਰਸ ਦੇ ਨਾਲ ਅਸੀਂ ਜਦੋਂ ਟ੍ਰੈਪ ਹੋ ਜਾਂਦੇ ਹਾਂ, ਠੀਕ ਹੈ। ਔਰ ਸੋ ਈਜ਼ੀਲੀ ਮੈਂ ਕਹਿੰਦੀ ਹਾਂ ਕਿ ਸਟੇ ਅਲਰਟ ਸਟੇ ਸਮਾਰਟ, ਅਲਰਟ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਯਾਦ ਰੱਖੋ ਇਹ ਗੱਲਾਂ, ਕਦੇ ਵੀ ਆਪਣੀ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਨਾ ਕਰੋ, ਅਣਜਾਣੇ ਲੋਕਾਂ ਨੂੰ ਘਰ ਦੇ ਵਿੱਚ ਨਾ ਆਉਣ ਦਿਓ, ਕਿਸੇ ਵੀ ਲਿੰਕ ਨੂੰ ਕਲਿੱਕ ਕਰਨ ਤੋਂ ਪਹਿਲਾਂ ਬਈ 10 to 15 to 20 ਵਾਰ ਸੋਚੋ। ਸਿਰਫ ਆਫਿਸ਼ੀਅਲ ਸੋਰਸਿਸ ਦੇ ਉੱਤੇ ਹੀ ਤੁਹਾਨੂੰ ਭਰੋਸਾ ਕਰਨਾ ਚਾਹੀਦਾ ਹੈ, ਤੁਹਾਡੀ ਸੁਰੱਖਿਆ ਜਿਹੜੀ ਹੁੰਦੀ ਹੈ ਨਾ ਉਹ ਤੁਹਾਡੇ ਹੱਥ ਦੇ ਵਿੱਚ ਹੁੰਦੀ ਹੈ। ਸੋ ਇਸ ਲਈ ਦੋਸਤੋ ਸਾਵਧਾਨ ਰਹੋ, ਸਮਝਦਾਰ ਬਣੋ, ਕਿਉਂਕਿ ਇੱਕ ਛੋਟੀ ਜਿਹੀ ਜਾਗਰੂਕਤਾ ਜਿਹੜੀ ਹੈ ਵੱਡੀ ਮੁਸੀਬਤ ਤੋਂ ਬਚਾ ਸਕਦੀ ਹੈ। ਮੈਂ ਹਾਂ ਤੁਹਾਡੇ ਨਾਲ ਤੁਹਾਡੀ ਆਪਣੀ ਅੱਜ ਦੋਸਤ ਨਿਸ਼ਾ, ਅਤੇ ਤੁਸੀਂ ਸੁਣ ਰਹੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। Stay tuned, stay safe and keep listening 102.7 FM Rainbow, Dil Se Dil Tak.

ਜਾ ਕੇ ਅਸੀਂ ਵੀ ਨਹੀਂ ਰਹਿ ਸਕਦੇ। ਹਾਂਜੀ ਬਿਲਕੁਲ, ਅਸੀਂ ਕਿੱਦਾਂ ਰਹਿ ਸਕਦੇ ਹਾਂ, ਤੁਹਾਡੇ ਦੂਰ ਜਾਏਗੇ। ਇਸੇ ਲਈ ਤਾਂ ਕਹਿੰਦੇ ਹਾਂ ਕਿ ਰਿਹਾ ਕਰੋ 102.7 ਮੈਗਾਹਰਟਜ਼ ਦੇ ਨਾਲੋ ਨਾਲ। ਨਾਲੋ ਨਾਲ ਰਹਿਣ ਦਾ ਤਾਂ ਮਜ਼ਾ ਉਦੋਂ ਆਉਂਦਾ ਜਦੋਂ ਤੁਸੀਂ ਵੀ ਪੂਰਾ ਦਾ ਪੂਰਾ ਰਿਪਲਾਈ ਕਰੋ। ਹਾਂਜੀ, ਅੱਜ ਦਾ ਸਿਲਸਿਲਾ ਗੁੱਡ ਮਾਰਨਿੰਗ ਜਲੰਧਰ ਦਾ ਤੁਹਾਡੀ ਨਿਸ਼ਾ ਦੇ ਨਾਲ ਤੁਹਾਨੂੰ ਕਿਹੋ ਜਿਹਾ ਲੱਗਾ ਜ਼ਰੂਰ ਸਾਂਝਾ ਕਰ ਦੇਣਾ, ਜ਼ਰੂਰ ਸਾਂਝਾ ਕਰ ਦੇਣਾ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਸਾਂਝਾ ਕਰ ਦੇਣਾ ਚਾਹੇ। ਬਿਲਕੁਲ ਜੀ, ਔਰ ਗੰਨੇ ਦੇ ਰਸ ਦੀ ਗੱਲ ਕਰਾਂ, ਗਰਮੀ ਚੜ੍ਹਦੀ ਜਾ ਰਹੀ ਹੈ ਅਤੇ ਤਪਦੀ ਹੋਈ ਧੁੱਪ ਦੇ ਵਿੱਚ ਇੱਕ ਗਲਾਸ ਠੰਡਾ ਗੰਨੇ ਦਾ ਰਸ, ਆ ਹਾ ਹਾ ਹਾ, ਸੁਣਦੇ ਹੀ ਖੁਸ਼ ਹੋ ਗਏ। ਅੱਛਾ, ਤੁਸੀਂ ਇਹ ਸੋਚ ਰਹੇ ਹੋਗੇ ਕਿ ਅੱਜ ਮੈਂ ਖਾਣ ਪੀਣ ਦੀਆਂ ਗੱਲਾਂ ਕਰੀ ਜਾਂਦੀ ਹਾਂ, ਹੈ ਨਾ। ਭੁੱਖ ਲੱਗੀ ਹੋਈ ਆ ਥੋੜ੍ਹੀ ਜਿਹੀ, ਹੁਣ ਕੀ ਕਰਾਂ ਫਿਰ, ਭੁੱਖ ਲੱਗ ਗਈ ਤੁਹਾਡੇ ਨਾਲ ਗੱਲਾਂ ਮਾਰ ਮਾਰ ਕੇ। ਖਾਓ ਪੀਓ ਐਸ਼ ਕਰੋ, ਇਹਦੀ ਕਿਹਾ ਜਾਂਦਾ ਨਾ, ਹਾਂ ਹਾਂ, ਗੰਨੇ ਦਾ ਰਸ, ਆ ਹਾ ਹਾ ਹਾਂ। ਸੁਣਦੇ ਮੂੰਹ 'ਚ ਪਾਣੀ ਵੀ ਆ ਗਿਆ, ਪਰ ਅੱਜ ਮੈਂ ਤੁਹਾਨੂੰ ਇੱਕ ਬਹੁਤ ਜ਼ਰੂਰੀ ਚੇਤਾਵਨੀ ਵੀ ਦੇ ਦਵਾਂ ਕਿ ਤੁਹਾਨੂੰ ਪਤਾ ਕਿ ਗੰਨੇ ਦੇ ਰਸ ਦੇ ਵਿੱਚ ਜਦੋਂ ਅਸੀਂ ਗੰਨੇ ਦੇ ਰਸ ਦੇ ਵਿੱਚ ਪਾਈ ਜਾਣ ਵਾਲੀ ਜਿਹੜੀ ਬਰਫ਼ ਹੁੰਦੀ ਹੈ ਨਾ, ਉਹ ਕਈ ਵਾਰ ਸਾਡੀ ਸਿਹਤ ਨੂੰ ਖਰਾਬ ਕਰ ਸਕਦੀ ਹੈ। ਹਾਂ ਬਿਲਕੁਲ ਜੀ, ਔਰ ਗੰਨੇ ਦੇ ਰਸ ਦੇ ਵਿੱਚ ਜਿਹੜੀ ਬਰਫ਼ ਪਾਈ ਜਾਂਦੀ ਹੈ ਨਾ, ਉਹਦੇ ਵਿੱਚ ਅਗਰ ਅਸੀਂ ਇਹਦੀ ਗੱਲ ਕਰੀਏ, ਹਰ ਬਰਫ਼ ਜਿਹੜੀ ਹੈ ਨਾ ਉਹ ਖਾਣ ਵਾਲੀ ਨਹੀਂ ਹੁੰਦੀ। ਕਈ ਵਾਰ ਜੋ ਬਰਫ਼ ਵਰਤੀ ਜਾਂਦੀ ਹੈ ਉਹ ਇੰਡਸਟਰੀਅਲ ਬਰਫ਼ ਜਿਹੜੀ ਹੈ ਹੁੰਦੀ ਹੈ, ਜੋ ਕਿ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਗੰਦੇ ਮੰਦੇ ਪਾਣੀ ਦੇ ਨਾਲ ਬਣੀ ਹੋ ਸਕਦੀ ਹੈ, ਜਿਸ ਦੇ ਵਿੱਚ ਬੈਕਟੀਰੀਆ, ਗੰਦਗੀ ਅਤੇ ਕਈ ਵਾਰ ਜ਼ਹਿਰੀਲੇ ਤੱਤ ਵੀ ਹੋ ਸਕਦੇ ਨੇ। ਠੀਕ ਆ, ਬੈਡ ਬੈਕਟੀਰੀਆ ਖਾਣ ਵਾਸਤੇ ਮੈਡਮ ਨੂੰ ਕਿਹਾ, ਲੇਕਿਨ ਇੰਨੇ ਵੀ ਬੈਡ ਬੈਕਟੀਰੀਆਜ਼ ਅਸੀਂ ਜਿਹੜੇ ਆ ਨਹੀਂ ਖਾਣੇ। ਹੋਰ ਕੀ, ਔਰ ਅਸੀਂ ਸੋਚਦੇ ਹਾਂ ਕਿ ਬਰਫ਼ ਇੱਕ ਕੀਟਾਣੂ ਮਰ ਜਾਂਦੇ ਹਨ, ਪਰ ਨਹੀਂ, ਸਾਇੰਸ ਕਹਿੰਦਾ ਹੈ ਕਿ ਇਹ ਬੈਕਟੀਰੀਆ ਸਿਰਫ ਸੁੱਤੇ ਰਹਿੰਦੇ ਨੇ, ਸੁੱਤੇ ਸੁੱਤੇ ਹੁੰਦੇ ਨੇ, ਨਿੰਦੀ ਕਰ ਰਹੇ ਹੁੰਦੇ ਨੇ, ਹੈ ਨਾ। ਅਤੇ ਜਿਵੇਂ ਹੀ ਬਰਫ਼ ਪਿਘਲਦੀ ਹੈ ਉਹ ਮੁੜ ਕੇ ਜ਼ਿੰਦਾ ਹੋ ਜਾਂਦੇ ਨੇ ਅਤੇ ਸਰੀਰ ਦੇ ਵਿੱਚ ਜਾ ਕੇ ਐਂਟਰੀ ਕਰ ਲੈਂਦੇ ਨੇ। ਗੰਨੇ ਦਾ ਰਸ ਮਿੱਠਾ ਹੁੰਦਾ ਅਤੇ ਮਿਠਾਸ ਬੈਕਟੀਰੀਆ ਲਈ ਖਾਣਾ ਬਣ ਜਾਂਦੀ ਹੈ ਨਾ। ਸੋ 15-20 ਮਿੰਟ ਦੇ ਵਿੱਚ ਇਹ ਰਸ ਜਿਹੜਾ ਆ ਖਰਾਬ ਹੋ ਸਕਦਾ ਹੈ, ਇਸ ਲਈ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਹੋ ਸਕਦੀਆਂ, ਇਸ ਚੀਜ਼ ਦਾ ਵੀ ਖਿਆਲ ਰੱਖਣਾ ਬਣਦਾ ਹੈ। ਟਾਈਫਾਈਡ ਹੈ, ਹੈਜਾ ਹੈ, ਪੀਲੀਆ ਹੈ, ਔਰ ਤੁਸੀਂ ਗੰਨੇ ਦਾ ਰਸ ਪੀਓ, ਰਸ ਪੀਣ ਤੋਂ ਥੋੜ੍ਹਾ ਮਨਾ ਕੀਤਾ ਆ, ਲੇਕਿਨ ਜਿਹੜੀ ਚੀਜ਼ ਦਾ ਖਿਆਲ ਰੱਖਣਾ ਉਹ ਦੱਸ ਰਹੀ ਹਾਂ ਕਿ ਗੰਨੇ ਦੇ ਰਸ ਦੇ ਵਿੱਚ ਜਿਹੜੀ ਬਰਫ਼ ਹੈ ਉਹ ਨਹੀਂ ਜੀ ਪਾਉਣੀ। ਠੀਕ ਹੈ, ਬਰਫ਼ ਦੀ ਗੱਲ ਹੋਈ ਹੈ ਅਤੇ ਸਿਰਫ ਬਰਫ਼ ਦੀ, ਔਰ ਤੁਸੀਂ ਗੰਨੇ ਦਾ ਰਸ ਪੀਣਾ ਹੈ ਹਮੇਸ਼ਾ ਬਿਨਾਂ ਬਰਫ਼ ਦਾ ਰਸ ਪੀਓ, ਦੇਖੋ ਕਿ ਮਸ਼ੀਨ ਸਾਫ਼ ਹੈ ਜਾਂ ਨਹੀਂ, ਮੱਖੀਆਂ ਤਾਂ ਨਾ ਹੀ ਹੈਗੀਆਂ ਉੱਥੇ ਜ਼ਿਆਦਾ। ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਦੋਂ ਹੀ ਰਸ ਨਿਕਲਿਆ ਉਸੇ ਟਾਈਮ ਪੀ ਲਓ, ਸਟੋਰ ਕੀਤਾ ਹੋਇਆ ਰਸ ਬਿਲਕੁਲ ਨਹੀਂ ਪੀਣਾ, ਔਰ ਸਟੋਰ ਕੀਤਾ ਹੋਇਆ ਰਸ ਜਿਹੜਾ ਆ ਉਹੀ ਬਿਮਾਰੀਆਂ ਨੂੰ ਦੇ ਦਿੰਦਾ ਹੈ ਪਰਮਿਸ਼ਨ ਅੰਦਰ ਆਉਣ ਦੀ। ਠੀਕ ਹੈ, ਠੰਡਕ ਲੈਣੀ ਹੈ ਪਰ ਸਿਹਤ ਦੇ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਅਗਲੀ ਵਾਰ ਜਦੋਂ ਵੀ ਤੁਸੀਂ ਗੰਨੇ ਦੇ ਰਸ ਪੀਣ ਲਈ ਕਿਸੇ ਰੇਹੜੀ 'ਤੇ ਜਾ ਕੇ ਖੜ੍ਹੇ ਹੋ ਨਾ, ਉੱਥੇ ਥੋੜ੍ਹਾ ਹਾਂ ਦੇਖ ਲਓ ਬਈ, ਹੈ ਨਾ, ਇੱਕ ਛੋਟਾ ਜਿਹਾ ਫੈਸਲਾ ਤੁਹਾਨੂੰ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਬਚਾ ਸਕਦਾ ਹੈ। ਲੇਕਿਨ ਦੂਸਰੇ ਪਾਸੇ ਗੰਨੇ ਦੇ ਰਸ ਦੀ ਗੱਲ ਕਰੀਏ ਤਾਂ ਗੰਨੇ ਦਾ ਰਸ ਜਿਹੜਾ ਹੈ ਸਾਡੀ ਸਿਹਤ ਲਈ ਕਿਤੇ ਨਾ ਕਿਤੇ ਚੰਗਾ ਵੀ ਹੁੰਦਾ ਹੈ। ਠੰਡਕ ਤਾਂ ਦਿੰਦਾ ਹੈ ਲੇਕਿਨ ਬਰਫ਼ ਤੋਂ ਬਿਨਾਂ ਇਹ ਠੰਡਕ ਦਿੰਦਾ ਹੈ। ਸੋ ਉਮੀਦ ਕਰਦੀ ਹਾਂ ਕਿ ਅੱਜ ਜਾਂ ਕੱਲ੍ਹ ਜਦੋਂ ਵੀ ਹੁਣ ਤੁਸੀਂ ਰਾਹੇ ਖੜ੍ਹੇ ਹੋ ਕੇ ਗੰਨੇ ਦੀ ਰੇਹੜੀ ਦੇ ਉੱਤੇ, ਗੰਨੇ ਦਾ ਰਸ ਪੀਣ ਵਾਲੀ ਰੇਹੜੀ ਦੇ ਉੱਤੇ ਖੜ੍ਹੇ ਹੋ ਕੇ ਪੀਓਗੇ ਨਾ, ਤਾਂ ਗੰਨੇ ਦਾ ਰਸ ਫਰੈਸ਼ ਹੀ ਬਣਾ ਕੇ ਪੀਣਾ ਹੈ। ਤਰੋ ਤਾਜ਼ਾ ਰਸ ਜਿਹੜਾ ਹੈ ਤੁਹਾਨੂੰ ਵੀ ਤਰੋ ਤਾਜ਼ਾ ਹੀ ਰੱਖੇਗਾ। ਤਰੋ ਤਰੋ ਤਾਜ਼ਾ ਆਪਣੀ ਦੋਸਤ ਨਿਸ਼ਾ ਦੇ ਨਾਲ, ਲੇਕਿਨ ਮੈਂ ਤਾਂ ਸੁਣਾਉਣਾ ਇੱਕ ਪਿਆਰਾ ਦਾ ਗਾਣਾ ਦਿਲ ਸਿੰਘ ਦਿਲ ਤੱਕ।

ਪਰ ਮੈਂ ਜਿਹੜੇ ਆ ਨਾ ਉਹ ਤਾਰੇ ਬਿਲਕੁਲ ਨਹੀਂ ਤੋੜਨੇ, ਮੈਂ ਇਹਨਾਂ ਤਾਰਿਆਂ ਨੂੰ, ਇਹਨੇ ਕਨੈਕਸ਼ਨ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣਾ ਹੈ, ਦਿਲ ਸੇ ਦਿਲ ਤੱਕ ਦਾ ਇਹ ਕਨੈਕਸ਼ਨ ਬਰਕਰਾਰ ਰਹੇਗਾ। ਫਿਲਹਾਲ ਦੇ ਲਈ ਆਪਣੀ ਦੋਸਤ ਨਿਸ਼ਾ ਨੂੰ ਸਿਰਫ ਅਤੇ ਸਿਰਫ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਪਰ ਤੁਸੀਂ ਕਿਤੇ ਨਹੀਂ ਜਾਣਾ, ਬਣੇ ਰਹਿਣਾ ਬਸ ਦਿਲ ਸੇ ਦਿਲ ਤੱਕ 102.7 MHz 'ਤੇ।

ਬਿਲਕੁਲ ਜੀ, ਇਸ ਵਕਤ ਤੁਸੀਂ ਬਣੇ ਹੋ 102.7 ਮੈਗਾਹਰਟਜ਼ ਦੀ 8:30 ਹੋ ਰਹੇ ਨੇ ਔਰ ਕੁਝ ਹੀ ਪਲਾਂ ਦੇ ਬਾਅਦ ਤੁਸੀਂ ਸੁਣੋਗੇ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖ਼ਬਰਾਂ।

आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪੱਛਮੀ ਬੰਗਾਲ ਦੇ ਦੋ ਵਿਧਾਨ ਸਭਾ ਖੇਤਰਾਂ 'ਚ 15 ਵੋਟ ਕੇਂਦਰਾਂ 'ਤੇ ਮੁੜ ਤੋਂ ਵੋਟਿੰਗ ਜਾਰੀ। ਹਰਿਆਣਾ ਸਮੇਤ 5 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਮਰਦਮਸ਼ੁਮਾਰੀ 2027 ਦੇ ਪਹਿਲੇ ਗੇੜ ਦੇ ਹਿੱਸੇ ਵਜੋਂ ਮਕਾਨ ਸੂਚੀਕਰਨ ਅਤੇ ਮਕਾਨ ਗਿਣਤੀ ਸ਼ੁਰੂ ਹੋਈ। ਸਰਕਾਰ ਨੇ ਕਿਹਾ ਉਹ ਪੱਛਮੀ ਏਸ਼ੀਆ 'ਚ ਬਦਲ ਰਹੀ ਸਥਿਤੀ ਦਰਮਿਆਨ ਊਰਜਾ ਸਪਲਾਈ ਸਮੇਤ ਸਾਰੇ ਖੇਤਰਾਂ 'ਚ ਸਰਗਰਮੀ ਨਾਲ ਕੰਮ ਕਰ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਛਮੀ ਏਸ਼ੀਆ ਟਕਰਾਅ ਨੂੰ ਖਤਮ ਕਰਨ ਲਈ ਇਰਾਨ ਦੀ ਨਵੀਂ ਤਜਵੀਜ਼ ਨੂੰ ਰੱਦ ਕੀਤਾ। ਜੰਮੂ ਅਤੇ ਕਸ਼ਮੀਰ ਘਾਟੀ ਦਰਮਿਆਨ ਅੱਜ ਤੋਂ ਵੰਦੇ ਭਾਰਤ ਐਕਸਪ੍ਰੈਸ ਨੇ ਆਪਣੀ ਨਿਯਮਿਤ ਸੇਵਾ ਅਧਿਕਾਰਤ ਤੌਰ 'ਤੇ ਸ਼ੁਰੂ ਕੀਤੀ ਅਤੇ IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾਇਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੱਛਮੀ ਬੰਗਾਲ ਦੇ ਦੋ ਵਿਧਾਨ ਸਭਾ ਖੇਤਰਾਂ 'ਚ 15 ਵੋਟ ਕੇਂਦਰਾਂ ਉੱਤੇ ਮੁੜ ਤੋਂ ਵੋਟਿੰਗ ਜਾਰੀ ਹੈ। ਇਹਨਾਂ ਵਿੱਚ ਮਗਰਾਹਟ ਪੱਛਮੀ ਵਿਧਾਨ ਸਭਾ ਹਲਕੇ ਦੇ 11 ਵੋਟ ਕੇਂਦਰ ਅਤੇ ਡਾਇਮੰਡ ਹਾਰਬਰ ਵਿਧਾਨ ਸਭਾ ਹਲਕੇ ਦੇ 4 ਵੋਟ ਕੇਂਦਰ ਸ਼ਾਮਲ ਨੇ। ਅੱਜ ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਕਮਿਸ਼ਨ ਨੇ ਕਿਹਾ ਕਿ ਇਹ ਫੈਸਲਾ ਸਬੰਧਤ ਪੋਲਿੰਗ ਅਧਿਕਾਰੀਆਂ ਅਤੇ ਨਿਰੀਖਕਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਕੀਤਾ ਗਿਆ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੌਰਾਨ ਬੁੱਧਵਾਰ ਨੂੰ ਇਹਨਾਂ ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਹੋਈ। ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਕਮਿਸ਼ਨ ਨੇ ਇਹਨਾਂ ਵੋਟ ਸਟੇਸ਼ਨਾਂ 'ਤੇ ਹੋਈ ਵੋਟਿੰਗ ਨੂੰ ਅਵੈਧ ਐਲਾਨ ਦਿੱਤਾ ਸੀ। ਕਮਿਸ਼ਨ ਨੇ ਇਸ ਸਬੰਧ ਵਿੱਚ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਨੂੰ ਇੱਕ ਪੱਤਰ ਵੀ ਲਿਖਿਆ। ਮਰਦਮਸ਼ੁਮਾਰੀ 2027 ਦੇ ਪਹਿਲੇ ਗੇੜ ਦੇ ਹਿੱਸੇ ਵਜੋਂ ਹਰਿਆਣਾ, ਚੰਡੀਗੜ੍ਹ

0: ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿਚ ਮਕਾਨਾਂ ਦਾ ਸੂਚੀਕਰਨ ਤੇ ਗਿਣਤੀ ਸ਼ੁਰੂ ਹੋ ਗਈ ਹੈ। ਇਹ ਕੰਮ ਇਨ੍ਹਾਂ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਸਵੈ ਗਣਨਾ ਲਈ 15 ਦਿਨਾਂ ਦੀ ਨੋਟਿਸ ਮਿਆਦ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਇਆ। ਗ੍ਰਹਿ ਮੰਤਰਾਲੇ ਨੇ ਕਿਹੈ ਕਿ ਇਹ ਕੰਮ 30 ਮਈ ਤੱਕ ਜਾਰੀ ਰਹੇਗਾ। ਇਸ ਤਹਿਤ ਸਿਖਲਾਈ ਪ੍ਰਾਪਤ ਗਿਣਤੀਕਾਰ ਘਰ ਘਰ ਜਾ ਕੇ ਜਾਣਕਾਰੀ ਇਕੱਤਰ ਕਰਨਗੇ। ਇਸ ਦੌਰਾਨ ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਮੇਘਾਲਿਆ ਅਤੇ ਝਾਰਖੰਡ ਦੇ ਨਗਰ ਪਾਲਿਕਾ ਖੇਤਰਾਂ 'ਚ ਵੀ ਸਵੈ ਗਣਨਾ ਸ਼ੁਰੂ ਹੋ ਗਈ ਹੈ। ਇਹ ਸਹੂਲਤ 15 ਮਈ ਤੱਕ ਆਨਲਾਈਨ ਉਪਲਬਧ ਰਹੇਗੀ। ਇਸ ਤੋਂ ਬਾਅਦ ਘਰ ਘਰ ਦੀ ਜਾਣਕਾਰੀ ਇਕੱਠੀ 16 ਮਈ ਤੋਂ 14 ਜੂਨ ਤੱਕ ਹੋਵੇਗੀ। ਇਸ ਦੌਰਾਨ ਬਿਹਾਰ ਵਿਚ ਸਵੈ ਗਣਨਾ ਲਈ 15 ਦਿਨਾਂ ਦੀ ਮਿਆਦ ਕੱਲ੍ਹ ਖਤਮ ਹੋ ਗਈ। ਸੂਬੇ ਵਿਚ ਘਰ ਘਰ ਜਾ ਕੇ ਘਰਾਂ ਦੀ ਸੂਚੀ ਬਣਾਉਣ ਦਾ ਕੰਮ ਅੱਜ ਤੋਂ ਸ਼ੁਰੂ ਹੋਵੇਗਾ ਅਤੇ 31 ਮਈ ਤੱਕ ਜਾਰੀ ਰਹੇਗਾ। ਜਨਗਣਨਾ 2027 'ਚ ਪਹਿਲੀ ਵਾਰ ਸਵੈ ਗਣਨਾ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਨੂੰ ਭਾਰੀ ਜਨਤਕ ਸਮਰਥਨ ਪ੍ਰਾਪਤ ਹੋਇਆ। ਕਰੀਬ 82 ਲੱਖ ਪਰਿਵਾਰਾਂ ਨੇ ਅਧਿਕਾਰਤ ਪੋਰਟਲ sc.census.gov.in 'ਤੇ ਇਸ ਸਹੂਲਤ ਦਾ ਫਾਇਦਾ ਲਿਆ। ਇਹ ਪਹਿਲਕਦਮੀ ਮਰਦਮਸ਼ੁਮਾਰੀ ਕਾਰਜਾਂ ਦੇ ਡਿਜੀਟਾਈਜੇਸ਼ਨ ਵਿਚ ਇਕ ਮਹੱਤਵਪੂਰਨ ਉਪਲਬਧੀ ਹੈ। ਇਧਰ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਨੇ ਸੂਬੇ ਦੇ ਸਾਰੇ ਨਿਵਾਸੀਆਂ ਨੂੰ ਰਾਸ਼ਟਰੀ ਜਨਗਣਨਾ ਪ੍ਰਕਿਰਿਆ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਆਨਲਾਈਨ ਪੋਰਟਲ ਰਾਹੀਂ ਆਪਣੀ ਸਵੈ ਗਣਨਾ ਅਮਲ ਪੂਰਾ ਕੀਤਾ। ਉਨ੍ਹਾਂ ਨੇ ਇਸ ਪ੍ਰਕਿਰਿਆ ਨੂੰ ਇਕ ਨਾਗਰਿਕ ਜ਼ਿੰਮੇਵਾਰੀ ਵਜੋਂ ਦਰਸਾਇਆ ਜੋ ਜਨਤਕ ਲੋੜਾਂ ਦਾ ਮੁਲਾਂਕਣ ਕਰਨ ਵਿਚ ਮਦਦ ਕਰਦੀ ਹੈ ਅਤੇ ਸਰੋਤਾਂ ਦੀ ਬਰਾਬਰ ਵੰਡ ਰਾਹੀਂ ਬਿਹਤਰ ਸ਼ਾਸਨ ਨੂੰ ਯਕੀਨੀ ਬਣਾਉਂਦੀ ਹੈ। ਸਰਕਾਰ ਨੇ ਕਿਹੈ ਕਿ ਉਹ ਪੱਛਮੀ ਏਸ਼ੀਆ 'ਚ ਬਦਲ ਰਹੀ ਸਥਿਤੀ ਦੇ ਦਰਮਿਆਨ ਊਰਜਾ ਸਪਲਾਈ, ਸਮੁੰਦਰੀ ਆਵਾਜਾਈ ਸੰਚਾਲਨ ਅਤੇ ਭਾਰਤੀ ਨਾਗਰਿਕਾਂ ਦੀ ਸਹਾਇਤਾ ਸਮੇਤ ਸਾਰੇ ਖੇਤਰਾਂ ਵਿਚ ਨਿਰੰਤਰਤਾ ਅਤੇ ਲੋੜੀਂਦੀ ਤਿਆਰੀ ਨੂੰ ਯਕੀਨੀ ਬਣਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇਕ ਬਿਆਨ ਵਿਚ ਕਿਹੈ ਕਿ ਦੇਸ਼ ਭਰ ਵਿਚ LPG ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਕੱਲ੍ਹ ਦੇਸ਼ ਭਰ ਵਿਚ 2300 ਤੋਂ ਵੱਧ ਥਾਵਾਂ 'ਤੇ ਛਾਪੇ ਮਾਰੇ ਗਏ। ਇਸ ਤੋਂ ਇਲਾਵਾ ਉਦਯੋਗਿਕ ਆਧਾਰ 'ਤੇ ਆਨਲਾਈਨ LPG ਸਿਲੰਡਰ ਬੁਕਿੰਗ 'ਚ 98% ਦਾ ਵਾਧਾ ਹੋਇਆ ਅਤੇ ਕਰੀਬ 49,80,000 ਘਰੇਲੂ LPG ਸਿਲੰਡਰ ਸਪਲਾਈ ਕੀਤੇ ਗਏ ਨੇ। ਕੱਲ੍ਹ 41,60,000 LPG ਸਿਲੰਡਰ ਬੁੱਕ ਕੀਤੇ ਗਏ ਸਨ। ਸਪਲਾਈ ਪ੍ਰਮਾਣੀਕਰਨ ਕੋਡ ਦੇ ਆਧਾਰ 'ਤੇ ਸਪਲਾਈ ਵਿਚ ਕਰੀਬ 93% ਦਾ ਵਾਧਾ ਹੋਇਆ। ਬਿਆਨ ਵਿਚ ਕਿਹਾ ਗਿਆ ਕਿ ਕੱਲ੍ਹ 5 ਕਿਲੋਗ੍ਰਾਮ ਵਾਲੇ 79,000 ਸਿਲੰਡਰ ਸਪਲਾਈ ਕੀਤੇ ਗਏ ਸਨ। ਵਪਾਰਕ LPG ਵੰਡ ਵਿਚ ਲਗਭਗ 70% ਦਾ ਵਾਧਾ ਹੋਇਆ। ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਖੇਤਰ 'ਚ ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਨੇ ਅਤੇ ਪਿਛਲੇ 24 ਘੰਟਿਆਂ 'ਚ ਕਿਸੇ ਵੀ ਭਾਰਤੀ ਝੰਡੇ ਵਾਲੇ ਜਹਾਜ਼ ਨਾਲ ਸਬੰਧਤ ਕੋਈ ਘਟਨਾ ਦੀ ਖ਼ਬਰ ਨਹੀਂ ਹੈ। ਸਮੁੰਦਰੀ ਆਵਾਜਾਈ ਬਾਰੇ ਡਾਇਰੈਕਟੋਰੇਟ ਜਨਰਲ ਕੰਟਰੋਲ ਰੂਮ ਨੂੰ ਹੁਣ ਤੱਕ 8,200 ਤੋਂ ਵੱਧ ਫੋਨ ਕਾਲਾਂ ਅਤੇ 17,000 ਈਮੇਲ ਪ੍ਰਾਪਤ ਹੋਏ ਨੇ। ਪਿਛਲੇ 24 ਘੰਟਿਆਂ 'ਚ 113 ਫੋਨ ਕਾਲਾਂ ਅਤੇ 295 ਈਮੇਲ ਪ੍ਰਾਪਤ ਹੋਏ ਨੇ। ਵਿਦੇਸ਼ ਮੰਤਰਾਲੇ ਦਾ ਵਿਸ਼ੇਸ਼ ਕੰਟਰੋਲ ਰੂਮ ਭਾਰਤੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਵਾਲਾਂ ਦਾ ਜਵਾਬ ਵੀ ਦੇ ਰਿਹਾ। ਸਰਕਾਰ ਨੇ ਭਰੋਸਾ ਦਿੱਤਾ ਕਿ ਉਡਾਣਾਂ ਦੀਆਂ ਸਥਿਤੀਆਂ 'ਚ ਸੁਧਾਰ ਹੋ ਰਿਹਾ ਅਤੇ ਖੇਤਰ ਦੇ ਵੱਖ ਵੱਖ ਸਥਾਨਾਂ ਤੋਂ ਭਾਰਤ ਲਈ ਵਾਧੂ ਉਡਾਣਾਂ ਚਲਾਈਆਂ ਜਾ ਰਹੀਆਂ ਨੇ। ਤਹਿਰਾਨ ਵਿਚ ਭਾਰਤੀ ਦੂਤਕਾਰ ਨੇ ਈਰਾਨ ਤੋਂ 2,490 ਭਾਰਤੀ ਨਾਗਰਿਕਾਂ ਨੂੰ ਸੜਕ ਰਸਤਿਓਂ ਕੱਢਣ ਵਿਚ ਸਹਾਇਤਾ ਕੀਤੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹੈ ਕਿ ਆਲਮੀ ਊਰਜਾ ਸੰਕਟ ਦੌਰਾਨ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਪਰਾਲਿਆਂ ਦੇ ਹਿੱਸੇ ਵਜੋਂ ਭਾਰਤ ਨੇ ਆਪਣੇ ਕੱਚੇ ਤੇਲ 'ਤੇ ਨਿਰਭਰਤਾ 27 ਦੇਸ਼ਾਂ ਤੋਂ ਵਧਾ ਕੇ 41 ਕਰ ਦਿੱਤੀ ਹੈ। ਦੱਖਣੀ ਗੁਜਰਾਤ ਵਿਚ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਸੰਕਟ ਦੇ ਪ੍ਰਬੰਧਨ 'ਚ ਲੰਮੇ ਸਮੇਂ ਦੀ ਯੋਜਨਾਬੰਦੀ ਨੇ ਮੁੱਖ ਭੂਮਿਕਾ ਨਿਭਾਈ ਹੈ। ਘਰੇਲੂ ਉਤਪਾਦਨ ਨੂੰ ਵਧਾਉਣ 'ਤੇ ਬੋਲਦਿਆਂ ਸ੍ਰੀ ਪੁਰੀ ਨੇ ਕਿਹਾ ਕਿ ਸੋਧ ਕਾਰਖਾਨਿਆਂ ਨੂੰ LPG ਉਤਪਾਦਨ ਨੂੰ ਵੱਧ ਕਰਨ ਲਈ ਹੁਕਮ ਜਾਰੀ ਕੀਤੇ ਗਏ ਨੇ। ਉਨ੍ਹਾਂ ਦੱਸਿਆ,
1: We diversified our sources. Crude sourcing has now expanded from 27 countries to 41. We started procuring LPG, that is cylinder gas, from US and Norway, Algeria, apart from the Middle East. India has moved with great speed. Orders were issued to maximize LPG yield at refineries. And we increased our domestic production by 60%. We are incentivizing the movement to natural gas. Operation Urja Suraksha was a coordinated response across companies, ministries, state governments and international suppliers. Maximum vessels of India carrying LPG came out of the Hormuz.
0: ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹੈ ਕਿ 4 ਸਾਲ ਪਹਿਲਾਂ ਲਾਗੂ ਹੋਏ ਭਾਰਤ ਸੰਯੁਕਤ ਅਰਬ ਅਮੀਰਾਤ UAE ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੇ ਭਾਰਤੀ ਕਿਸਾਨਾਂ, ਸੂਖਮ, ਛੋਟੇ ਤੇ ਦਰਮਿਆਨੇ ਉੱਦਮਾਂ ਤੇ ਹੋਰ ਕਾਰੋਬਾਰਾਂ ਲਈ ਪਰਿਵਰਤਨਸ਼ੀਲ ਮੌਕੇ ਪੈਦਾ ਕੀਤੇ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਤੇ UAE ਦਰਮਿਆਨ ਦੁਵੱਲੇ ਵਪਾਰਕ ਸਬੰਧ ਮਜ਼ਬੂਤੀ ਨਾਲ ਅੱਗੇ ਵਧ ਰਹੇ ਨੇ, ਜੋ ਕਿ 100 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਏ ਨੇ। ਸੇਵਾ ਖੇਤਰ ਵੀ ਲਗਾਤਾਰ ਵੱਧ ਰਿਹਾ ਤੇ ਨਵੇਂ ਬਾਜ਼ਾਰ ਖੁੱਲ ਰਹੇ ਨੇ। ਸ੍ਰੀ ਗੋਇਲ ਨੇ ਇਹ ਵੀ ਦੱਸਿਆ ਕਿ ਰਤਨ ਤੇ ਗਹਿਣੇ, ਇੰਜੀਨੀਅਰਿੰਗ ਸਮਾਨ, ਇਲੈਕਟ੍ਰਾਨਿਕਸ ਤੇ ਖੇਤੀਬਾੜੀ

ਵਰਗੇ ਮੁੱਖ ਖੇਤਰਾਂ 'ਚ ਵਿਸਥਾਰ ਠੋਸ ਲਾਭ ਦੇ ਰਿਹਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ UAE ਤੋਂ ਸਿੱਧਾ ਵਿਦੇਸ਼ ਨਿਵੇਸ਼ ਅਤੇ ਭਾਰਤ ਤੋਂ ਵਿਦੇਸ਼ੀ ਨਿਵੇਸ਼ ਦੋਵਾਂ ਦੇਸ਼ਾਂ ਦਰਮਿਆਨ ਵੱਧ ਰਹੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਛਮੀ ਏਸ਼ੀਆ ਟਕਰਾਅ ਨੂੰ ਖਤਮ ਕਰਨ ਲਈ ਈਰਾਨ ਦੀ ਨਵੀਂ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਈਰਾਨ ਨੇ ਸਾਲਸੀਆਂ ਰਾਹੀਂ ਆਪਣੀ ਸੋਧੀ ਤਜਵੀਜ਼ ਪੇਸ਼ ਕੀਤੀ, ਇਸ ਦੀ ਪੁਸ਼ਟੀ ਸਰਕਾਰੀ ਮੀਡੀਆ ਨੇ ਕੀਤੀ ਹੈ। ਸ੍ਰੀ ਟਰੰਪ ਨੇ ਗੱਲਬਾਤ ਵਿਚ ਈਰਾਨ ਦੀ ਪ੍ਰਗਤੀ ਨੂੰ ਸਵੀਕਾਰ ਕੀਤਾ, ਪਰ ਉਹ ਤਜਵੀਜ਼ਸ਼ੁਦਾ ਸ਼ਰਤਾਂ ਤੋਂ ਸੰਤੁਸ਼ਟ ਨਹੀਂ ਹਨ। ਫਾਰਸ ਨਿਊਜ਼ ਏਜੰਸੀ ਸਮੇਤ ਈਰਾਨੀ ਸਰਕਾਰੀ ਮੀਡੀਆ ਨੇ ਦੱਸਿਆ ਕਿ ਦੇਸ਼ ਦੀ ਲੀਡਰਸ਼ਿਪ ਅੰਦਰੂਨੀ ਅਸਥਿਰਤਾ ਦੀਆਂ ਕਿਆਸ ਅਰਾਈਆਂ ਨੂੰ ਗਲਤ ਸਾਬਤ ਕਰਨ ਲਈ ਕੰਮ ਕਰ ਰਹੀ ਹੈ। ਇਹ ਕੂਟਨੀਤਿਕ ਰੁਕਾਵਟ ਪੱਛਮੀ ਏਸ਼ੀਆ ਦੇ ਹੋਰਨਾਂ ਹਿੱਸਿਆਂ 'ਚ ਵਾਧੀ ਹਿੰਸਾ ਦੇ ਦਰਮਿਆਨ ਆਈ ਹੈ। ਇਸ ਦੌਰਾਨ ਲਿਬਨਾਨ 'ਚ ਇਜ਼ਰਾਈਲੀ ਹਮਲਿਆਂ ਵਿੱਚ ਇੱਕ ਹੀ ਦਿਨ 'ਚ 30 ਤੋਂ ਵੱਧ ਲੋਕ ਮਾਰੇ ਗਏ। ਪਿਛਲੇ ਮਹੀਨੇ ਅਮਰੀਕਾ ਵੱਲੋਂ ਸਾਲਸੀ ਕੀਤੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਨੂੰ ਲੈ ਕੇ ਚਿੰਤਾਵਾਂ ਵਧੀਆਂ ਨੇ। ਜੰਮੂ ਅਤੇ ਕਸ਼ਮੀਰ ਘਾਟੀ ਦਰਮਿਆਨ ਅੱਜ ਤੋਂ ਵੰਦੇ ਭਾਰਤ ਐਕਸਪ੍ਰੈਸ ਨੇ ਆਪਣੀ ਨਿਯਮਿਤ ਸੇਵਾ ਅਧਿਕਾਰਤ ਤੌਰ 'ਤੇ ਸ਼ੁਰੂ ਕਰ ਦਿੱਤੀ ਹੈ। ਰੇਲ ਗੱਡੀ ਸਵੇਰੇ 6:20 'ਤੇ ਜੰਮੂ ਤੋਂ ਰਵਾਨਾ ਹੋਈ। ਇਹ ਖੇਤਰ 'ਚ ਰੇਲ ਸੰਪਰਕ ਨੂੰ ਬਿਹਤਰ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਦਾ ਉਦਘਾਟਨ ਬੀਤੀ 3 ਅਪ੍ਰੈਲ ਨੂੰ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲ ਗੱਡੀ ਨੂੰ ਰਵਾਨਾ ਕਰਕੇ ਕੀਤਾ। ਉਹਨਾਂ ਇਸ ਨੂੰ ਜੰਮੂ ਕਸ਼ਮੀਰ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਦੱਸਿਆ। ਪਹਿਲੀ ਨਿਯਮਿਤ ਸੇਵਾ 'ਤੇ ਯਾਤਰਾ ਕਰਨ ਵਾਲੇ ਮੁਸਾਫਰਾਂ ਨੇ ਇਸ ਉੱਚ ਗਤੀ ਰੇਲ ਸੇਵਾ ਨੂੰ ਸ਼ੁਰੂ ਕਰਨ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰੀਆ ਅਦਾ ਕੀਤਾ। ਪੰਜਾਬ ਵਿਧਾਨ ਸਭਾ ਨੇ ਕੱਲ੍ਹ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿੱਲ 2026 ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਹੈ। ਇਹ ਬਿੱਲ ਪੰਜਾਬ ਦੇ ਜੇਲ੍ਹ ਮੰਤਰੀ ਡਾਕਟਰ ਰਵਜੋਤ ਸਿੰਘ ਵੱਲੋਂ ਪੇਸ਼ ਕੀਤਾ ਗਿਆ। ਇਸ ਬਿੱਲ ਦਾ ਉਦੇਸ਼ ਜੇਲ੍ਹ ਪ੍ਰਸ਼ਾਸਨ ਪ੍ਰਣਾਲੀ ਨੂੰ ਆਧੁਨਿਕ ਬਣਾਉਣਾ ਅਤੇ ਇਸ ਨੂੰ ਆਧੁਨਿਕ ਸੁਧਾਰਕ ਪ੍ਰਥਾਵਾਂ ਨਾਲ ਸੰਗਤ ਕਰਨਾ ਹੈ। ਬਿੱਲ ਪੇਸ਼ ਕਰਦਿਆਂ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ ਤਜਵੀਜ਼ਸ਼ੁਦਾ ਕਾਨੂੰਨ ਦਾ ਉਦੇਸ਼ ਜੇਲ੍ਹਾਂ ਨੂੰ ਸਿਰਫ਼ ਹਿਰਾਸਤੀ ਸੰਸਥਾਵਾਂ ਤੋਂ ਬਦਲ ਕੇ ਸੁਧਾਰ ਮੁੜਵਸੇਬੇ ਅਤੇ ਸਮਾਜਿਕ ਪੁਨਰ ਏਕੀਕਰਨ ਦੇ ਕੇਂਦਰਾਂ 'ਚ ਤਬਦੀਲ ਕਰਨਾ ਹੈ। ਪੰਚਾਇਤੀ ਰਾਜ ਮੰਤਰਾਲਾ ਅੱਜ ਹੈਦਰਾਬਾਦ ਵਿੱਚ ਆਤਮ ਨਿਰਭਰ ਪੰਚਾਇਤ ਪਹਿਲਕਦਮੀ 'ਤੇ ਇੱਕ ਆਊਟਰੀਚ ਵਰਕਸ਼ਾਪ ਦਾ ਆਯੋਜਨ ਕਰ ਰਿਹਾ। ਇਹ ਵਰਕਸ਼ਾਪ ਭਾਗੀਦਾਰਾਂ ਨੂੰ ਆਤਮ ਨਿਰਭਰ ਪੰਚਾਇਤ ਪ੍ਰੋਗਰਾਮ ਦੇ ਸੰਕਲਪ ਉਦੇਸ਼ ਦੀ ਕਾਰਜ ਪ੍ਰਣਾਲੀ ਨਾਲ ਜਾਣੂ ਕਰਵਾਏਗੀ। IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਕੱਲ੍ਹ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾਇਆ। ਇਹ IPL ਇਤਿਹਾਸ 'ਚ ਦਿੱਲੀ ਕੈਪੀਟਲਸ ਦਾ ਸਭ ਤੋਂ ਵੱਡਾ ਰਨ ਚੇਜ਼ ਹੈ। ਦਿੱਲੀ ਕੈਪੀਟਲਸ ਨੇ 19 ਓਵਰਾਂ ਅਤੇ 1 ਗੇਂਦ ਵਿੱਚ 3 ਵਿਕਟਾਂ ਦੇ ਨੁਕਸਾਨ ਅਤੇ 226 ਦੌੜਾਂ ਦਾ ਟੀਚਾ ਪ੍ਰਾਪਤ ਕੀਤਾ। ਦਿੱਲੀ ਕੈਪੀਟਲਸ ਲਈ KL ਰਾਹੁਲ ਨੇ ਸਭ ਤੋਂ ਵੱਧ 75 ਦੌੜਾਂ ਬਣਾਈਆਂ। KL ਰਾਹੁਲ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਸ ਨੇ ਆਪਣੇ ਨਿਰਧਾਰਤ 20 ਓਵਰਾਂ 6 ਵਿਕਟਾਂ ਦੇ ਨੁਕਸਾਨ ਅਤੇ 225 ਦੌੜਾਂ ਬਣਾਈਆਂ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪੱਛਮੀ ਬੰਗਾਲ ਦੇ 2 ਵਿਧਾਨ ਸਭਾ ਖੇਤਰਾਂ 'ਚ 15 ਵੋਟ ਕੇਂਦਰਾਂ 'ਤੇ ਮੁੜ ਤੋਂ ਵੋਟਿੰਗ ਜਾਰੀ। ਹਰਿਆਣਾ ਸਮੇਤ 5 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਮਰਦਮਸ਼ੁਮਾਰੀ 2027 ਦੇ ਪਹਿਲੇ ਗੇੜ ਦੇ ਹਿੱਸੇ ਵਜੋਂ ਮਕਾਨ ਸੂਚੀਕਰਨ ਅਤੇ ਮਕਾਨਾਂ ਦੀ ਗਿਣਤੀ ਸ਼ੁਰੂ ਹੋਈ। ਸਰਕਾਰ ਨੇ ਕਿਹਾ ਉਹ ਪੱਛਮੀ ਏਸ਼ੀਆ 'ਚ ਬਦਲ ਰਹੀ ਸਥਿਤੀ ਦਰਮਿਆਨ ਊਰਜਾ ਸਪਲਾਈ ਸਮੇਤ ਸਾਰੇ ਖੇਤਰਾਂ 'ਚ ਸਰਗਰਮੀ ਨਾਲ ਕੰਮ ਕਰ ਰਹੀ ਹੈ। ਅਤੇ IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾਇਆ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।

0: ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਓਏ ਹੋਏ ਬੈਂਡ ਵਾਲਿਓ, ਚੱਕ ਲਓ ਆਪਣੇ ਢੋਲ ਵਾਜੇ ਨਾਲੇ, ਕਸ ਲਓ ਪੀਪਣੀਆਂ, ਹੈ ਕਿ ਨਾ?
1: ਵਨ ਟੂ ਥ੍ਰੀ

ਪੱਛਮੀ ਬੰਗਾਲ ਦੇ ਦੋ ਵਿਧਾਨ ਸਭਾ ਖੇਤਰਾਂ ਵਿੱਚ 15 ਵੋਟਾਂ, ਕੇਂਦਰ ਦੇ ਮੋੜ ਤੋਂ ਵੋਟਿੰਗ ਜਾਰੀ। ਹਰਿਆਣਾ ਸਮੇਤ 5 ਰਾਜਾਂ ਦੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਮਰਦਮਸ਼ੁਮਾਰੀ 2027 ਦੇ ਪਹਿਲੇ ਗੇੜ ਦੇ ਹਿੱਸੇ ਵਜੋਂ ਮਕਾਨ ਸੂਚੀਕਰਨ ਅਤੇ ਮਕਾਨ ਗਿਣਤੀ ਸ਼ੁਰੂ ਹੋਈ। ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਨੇ ਸੂਬਾ ਵਾਸੀਆਂ ਨੂੰ ਰਾਸ਼ਟਰੀ ਜਨਗਣਨਾ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਸਰਕਾਰ ਨੇ ਕਿਹਾ ਉਹ ਪੱਛਮੀ ਏਸ਼ੀਆ ਵਿੱਚ ਬਦਲ ਰਹੀ ਸਥਿਤੀ ਦਰਮਿਆਨ ਊਰਜਾ ਸਪਲਾਈ ਸਮੇਤ ਸਾਰੇ ਖੇਤਰਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਛਮੀ ਏਸ਼ੀਆ ਟਕਰਾਅ ਤੋਂ ਖਤਮ ਕਰਨ ਲਈ ਇਰਾਨ ਦੀ ਨਵੀਂ ਤਜਵੀਜ਼ ਨੂੰ ਰੱਦ ਕੀਤਾ।

ਜੰਮੂ ਅਤੇ ਕਸ਼ਮੀਰ ਘਾਟੀ ਦਰਮਿਆਨ ਅੱਜ ਤੋਂ ਵੰਦੇ ਭਾਰਤ ਐਕਸਪ੍ਰੈਸ ਦੀ ਆਪਣੀ ਨਿਯਮਿਤ ਸੇਵਾ ਅਧਿਕਾਰਤ ਤੌਰ ਤੇ ਸ਼ੁਰੂ ਕੀਤੀ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਨਗਰ ਨਿਗਮ ਕਮਿਸ਼ਨਰਾਂ ਨੂੰ ਆਵਾਰਾ ਕੁੱਤਿਆਂ ਦੇ ਖਤਰੇ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਦੇ ਦਿੱਤੇ ਨਿਰਦੇਸ਼। ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਾਈਬਰ ਕ੍ਰਾਈਮ ਥਾਣੇ ਵੱਲੋਂ ਗੁੰਮ ਹੋਏ 31 ਮੋਬਾਈਲ ਫੋਨਾਂ ਨੂੰ ਲੱਭ ਕੇ ਅਸਲ ਮਾਲਕਾਂ ਨੂੰ ਸੌਂਪੇ ਗਏ। ਪੁਲਿਸ ਨੇ ਨਾਗਰਿਕਾਂ ਨੂੰ ਗੁੰਮੇ ਜਾਂ ਚੋਰੀ ਹੋਏ ਮੋਬਾਈਲ ਫੋਨ ਦੀ ਰਿਪੋਰਟ ਨਜ਼ਦੀਕੀ ਸਾਂਝ ਕੇਂਦਰ ਜਾਂ CEIR ਪੋਰਟਲ ਤੇ ਦਰਜ ਕਰਾਉਣ ਦੀ ਅਪੀਲ ਕੀਤੀ ਹੈ। ਅਤੇ IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਸ ਦੀ 7 ਵਿਕਟਾਂ ਨਾਲ ਹਰਾਇਆ। ਇਹ ਸੀ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਡੇਲੀ ਰੂਟੀਨ ਦੇ ਵਿੱਚ ਅਗਰ ਅਸੀਂ ਐਡ ਕਰ ਲੈਂਦੇ ਹਾਂ, ਮੰਨ ਲਓ ਕੋਈ ਕਿਤਾਬ ਵੀ ਪੜ੍ਹਨ ਦਾ ਸ਼ੌਂਕ ਰੱਖਦੇ ਹਾਂ ਪਰ ਐਵੇਂ ਹੀ ਫੋਨ ਫੜਿਆ, ਰੀਲਾਂ ਸਕਰੋਲ ਕਰੀ ਗਏ ਹੈ ਨਾ, ਔਰ ਗਿਟਾਰ ਵਜਾਉਣ ਦਾ ਸ਼ੌਂਕ ਰੱਖਦੇ ਹਾਂ, ਕੁਛ ਖਾਣਾ ਬਣਾਉਣ ਦਾ ਸ਼ੌਂਕ ਰੱਖਦੇ ਹੋ, ਕੁਛ ਵੀ ਐਸੋ ਜਿਹਾ ਸ਼ੌਂਕ ਜਿਹੜਾ ਤੁਹਾਨੂੰ ਲੱਗਦਾ ਕਿ ਤੁਹਾਡੀ ਹੋਬੀ ਵੀ ਹੋ ਸਕਦੀ ਹੈ, ਤੁਹਾਡਾ ਇੰਟਰਸਟ ਵੀ ਹੈ, ਹੈ ਨਾ, ਪਰ ਕਰਦੇ ਹੀ ਨਹੀਂ ਆਪਾਂ, ਐਵੇਂ ਹੀ ਬਸ ਵਿਹਲੇ, ਬਸ ਉਹਨੂੰ ਆਪਣੀ ਰੂਟੀਨ ਦੇ ਵਿੱਚ ਐਡ ਕਰ ਲਓ। ਯਾਨੀ 21 to 22 ਦਿਨ ਦਾ ਸਮਾਂ ਲੱਗੇਗਾ ਅਗਰ ਤੁਸੀਂ ਰੋਜ਼ ਉਹਨੂੰ ਆਪਣੀ ਰੂਟੀਨ ਦੇ ਵਿੱਚ ਐਡ ਕਰ ਲੈਂਦੇ ਹੋ, ਅਤੇ ਮੈਂ ਕਹਿੰਦੀ ਹਾਂ ਤੁਹਾਡੀ ਗੁੱਡ ਵਾਲੀ ਹੈਬਿਟ ਦੇ ਵਿੱਚ ਐਡ ਹੋ ਜਾਏਗੀ। ਕੋਈ ਚੀਜ਼ ਅਪਣਾਉਣੀ ਹੋਵੇ ਲਗਭਗ ਮਹੀਨਾ ਕਹਿ ਸਕਦੇ ਹਾਂ ਸਮਾਂ ਜਿਹੜਾ ਲੱਗਦਾ ਹੈ, ਲੇਕਿਨ ਕੁਝ ਛੱਡਣਾ ਹੋਵੇ ਨਾ ਤਾਂ ਉਹਨੂੰ ਥੋੜ੍ਹਾ ਜ਼ਿਆਦਾ ਟਾਈਮ ਲੱਗਦਾ, ਔਖਾ ਹੁੰਦਾ ਨਾ ਥੋੜ੍ਹਾ ਜਿਹਾ ਕੰਮ, ਔਖਾ ਹੁੰਦਾ। ਯਾਨੀ ਕਿ ਅਪਰੋਕਸੀਮੇਟ ਇਹਨੂੰ ਕਹਿੰਦੇ ਨੇ ਕਿ 80 to 90 ਡੇਜ਼ ਦੇ ਵਿੱਚ ਅਸੀਂ ਕੋਈ ਬੁਰੀ ਆਦਤ ਜਾਂ ਕੋਈ ਬੁਰੀ ਚੀਜ਼ ਜਿਹੜੀ ਹੈ ਉਹ ਉਹ ਛੱਡਣੀ ਹੋਵੇ ਤਾਂ ਉਹਨੂੰ 80 to 90 ਡੇਜ਼ ਦਾ ਸਮਾਂ ਜਿਹੜਾ ਉਹ ਲੱਗਦਾ ਹੈ। ਤੁਹਾਡੇ ਅੰਦਰ ਕੋਈ ਬੁਰੀ ਆਦਤ ਹੈ ਹੀ ਨਹੀਂ, ਇੱਦਾਂ ਨਹੀਂ ਹੋ ਸਕਦਾ, ਮੇਰੇ ਅੰਦਰ ਤਾਂ ਹੈ ਨਹੀਂ, ਇੱਕ ਨਹੀਂ ਦੋ ਨਹੀਂ ਬੜੀਆਂ ਸਾਰੀਆਂ ਨੇ। ਕੋਸ਼ਿਸ਼ ਕਰਦੀ ਹੁੰਦੀ ਹਾਂ ਕਦੇ ਕਦੇ ਉਹਨੂੰ ਚੇਂਜ ਕਰ ਸਕਾਂ ਜਾਂ ਡਰੋਪ ਕਰ ਸਕਾਂ, ਕੋਈ ਗੱਲ ਨਹੀਂ, ਕੋਸ਼ਿਸ਼ ਹੀ ਹਮੇਸ਼ਾ ਕਾਮਯਾਬ ਹੁੰਦੀ ਹੈ। ਸੋ ਅੱਜ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਦੱਸ ਦਿਓ ਕਿ ਤੁਹਾਡੇ ਅੰਦਰ ਅਗਰ ਕੋਈ ਬੁਰੀ ਆਦਤ ਹੈ ਜਿਹਨੂੰ ਤੁਸੀਂ ਛੱਡਣਾ ਚਾਹੁੰਦੇ ਹੋ ਪਰ ਛੱਡ ਨਹੀਂ ਪਾ ਰਹੇ, ਕਿਹੜੀ ਉਹ ਆਦਤ ਹੈ ਜਿਹਨੂੰ ਤੁਸੀਂ ਛੱਡਣਾ ਚਾਹੁੰਦੇ ਹੋ। ਬਈ ਚੰਗਾ ਤਾਂ ਸਾਰੇ ਸਾਂਝਾ ਕਰ ਲੈਂਦੇ ਆ, ਜੇਕਰ ਕੁਝ ਮਾੜਾ ਆਪਣੇ ਅੰਦਰ ਹੈ ਤਾਂ ਜੇ ਉਹ ਸਾਂਝਾ ਕੀਤਾ ਜਾਵੇ ਤਾਂ ਪਤਾ ਲੱਗ ਜਾਂਦਾ, ਚੋਰੀ ਪਕੜੀ ਜਾਏਗੀ। ਅਰੇ ਇਹਦੇ ਵਿੱਚ ਇਹਦਾ ਫਾਇਦਾ ਪਤਾ ਕੀ ਹੋਏਗਾ, ਜੇ ਇਸ ਵਕਤ ਤੁਹਾਡੇ ਘਰ ਦੇ ਵੀ ਨਾਲ ਬੈਠੇ ਸੁਣਨੇ ਹੋਣਗੇ ਨਾ, ਉਹ ਤੁਹਾਡੀ ਹੈਲਪ ਕਰਨਗੇ ਇਸ ਚੀਜ਼ ਨੂੰ, ਇਸ ਬੁਰੀ ਆਦਤ ਨੂੰ ਤੁਹਾਡੇ ਅੰਦਰੋਂ ਬਾਹਰ ਕੱਢਣ ਦੇ ਲਈ। ਸੋ ਫਿਲਹਾਲ ਦੇ ਲਈ ਪ੍ਰੋਗਰਾਮ ਦੇ ਵਿੱਚ ਤੁਹਾਡੇ ਇਕੱਲੇ ਹੋਏ ਮੈਂ, ਸੋ ਜਿਸ ਪ੍ਰੋਗਰਾਮ ਨੂੰ ਖੂਬਸੂਰਤ ਬਣਾਉਣਗੇ ਅਤੇ ਮੈਂ ਕਿਹਾ ਇੱਕ ਗਾਣਾ ਹੋ ਜਾਵੇ ਫਿਰ, ਲਓ ਜੀ ਗਾਣੇ ਬਿਲਕੁਲ ਤਿਆਰ ਨੇ ਤੁਹਾਡੇ ਸਾਰੇ ਵਾਸਤੇ। ਪ੍ਰੋਗਰਾਮ ਦੇ ਇਸ ਸਫ਼ਰ ਦਾ ਆਗਾਜ਼ ਕਰ ਲੈਂਦੀ ਹਾਂ ਫਿਰ ਇਸ ਸੋਹਣੇ ਜਿਹੇ ਗਾਣੇ ਦੇ ਨਾਲ, ਸਤਿੰਦਰ ਸਰਤਾਜ ਦੀ ਆਵਾਜ਼ ਦਿਲ ਸੇ ਦਿਲ ਤੱਕ।

0: ਹਾਏ ਸੱਚੀ, ਵੈਸੇ ਤਾਂ ਦਿਲ ਗਾਉਂਦਾ ਫਿਰਦਾ ਰਹਿੰਦਾ, ਪਰ ਬੋਲੇ ਨਾ ਬੁਲਾਇਆ, ਮੈਂ ਤਾਂ ਬੁਲਾਇਆ ਸੀਗਾ, ਹੁਣ ਤੁਸੀਂ ਨਹੀਂ ਆਏ। ਆ ਗਏ ਆ ਗਏ ਆ ਗਏ ਆ ਗਏ। ਵੈਸੇ ਨਾ ਸਾਡੀ ਲਾਈਫ ਦੇ ਵਿੱਚ ਨਾ ਐਕਸਕਿਊਜ਼ ਦੀ ਫੈਕਟਰੀ ਜਿਹੜੀ ਹੈ ਨਾ ਫੁੱਲ ਸਪੀਡ 'ਤੇ ਚੱਲਦੀ ਆ। ਬਹਾਨੇ ਸਾਡੇ ਕੋਲ ਬਾਹਲੇ ਹੀ ਹੁੰਦੇ ਆ, ਹੈ ਨਾ, ਟਾਈਮ ਨਹੀਂ, ਮੂਡ ਨਹੀਂ ਸੀ, ਅੱਛਾ ਕੱਲ੍ਹ ਪੱਕਾ ਪੱਕਾ ਪੱਕਾ ਕੱਲ੍ਹ ਪੱਕਾ। ਅੱਛਾ ਕੱਲ੍ਹ ਪੱਕਾ ਵਾਲਾ ਜਿਹੜਾ ਡਾਇਲੋਗ ਜਿਹਨੂੰ ਅਸੀਂ ਕਹਿ ਸਕਦੇ ਹਾਂ ਨਾ, ਉਹਨੂੰ ਅਸੀਂ ਪਤਾ ਕਿੱਦਾਂ ਦੂਰੋਂ ਵੀ ਆਵਾਜ਼ ਮਾਰਦੀ, ਕੱਲ੍ਹ ਪੱਕਾ ਆਓ, ਕੱਲ੍ਹ ਪੱਕਾ ਕਰਕੇ ਆਵਾਂਗੇ ਜੀ, ਇਹ ਵਾਲਾ ਵੈਸੇ ਸਕੂਲ ਦੇ ਵਿੱਚ ਜਾਂ ਕਾਲਜ ਵਿੱਚ ਚੱਲਦਾ। ਲੇਕਿਨ ਜਦੋਂ ਕਿਸੇ ਦਰਜੀ ਨੇ ਕਿਸੇ ਮੈਡਮ ਦਾ ਸੂਟ ਨਾ ਨਾ ਸਿਲਿਆ ਹੋਵੇ, ਅਤੇ ਉਹ ਪੱਕਾ ਡਾਇਲੋਗ ਕਿਹੜਾ ਹੁੰਦਾ, ਉਹ ਮੈਡਮ ਜੀ ਕੱਲ੍ਹ ਪੱਕਾ ਮਿਲ ਜੂਗਾ ਤੁਹਾਨੂੰ, ਪੱਕਾ ਪੱਕਾ ਪੱਕਾ ਪੱਕਾ। ਯਾਨੀ ਕਿ ਐਕਸਕਿਊਜ਼ ਦੀ ਸਾਡੇ ਕੋਲ ਫੈਕਟਰੀ ਜਿਹੜੀ ਹੈ ਨਾ, ਉਹਦੀ ਸਪੀਡ ਔਨ ਹੁੰਦੀ ਹੈ ਆਲਵੇਜ਼, ਹੈ ਨਾ। ਔਰ ਬਾਕੀ ਗੱਲਾਂ ਕਰਦੇ ਹਾਂ ਆਪਾਂ ਹੁਣ ਦੋਸਤਾਂ ਦੇ ਨਾਲ, ਕਿ ਜਿਨ੍ਹਾਂ ਨੇ ਸਾਨੂੰ ਪ੍ਰੋਗਰਾਮ ਦੇ ਵਿੱਚ ਮੈਸੇਜਸ ਕਰਨੇ ਸ਼ੁਰੂ ਕਰ ਦਿੱਤੇ ਨੇ 9855101027 'ਤੇ। ਲਓ ਜੀ ਮੈਸੇਜ ਆਇਆ ਹੈ, ਸਭ ਤੋਂ ਪਹਿਲਾਂ ਅਸੀਂ ਪੜ੍ਹ ਲੈਂਦੇ ਹਾਂ, ਹੈ ਨਾ। ਰਾਮ ਸਰੂਪ ਅਰੋੜਾ ਚੌਂਕ ਚਿਲੀਆ ਸੁਲਤਾਨਪੁਰ ਲੋਧੀ ਤੋਂ, ਔਰ ਇਹ ਲਿਖ ਰਹੇ ਨੇ, ਜਬ ਤੱਕ ਦੂਸਰਿਆਂ ਦੀ ਪਲੇਟ ਦੇ ਵਿੱਚ ਅਸੀਂ ਝਾਤੀ ਮਾਰਦੇ ਰਵਾਂਗੇ, ਆਪਣੇ ਹਿੱਸੇ ਦੀ ਰੋਟੀ ਵੀ ਠੰਡੀ ਹੋ ਜਾਏਗੀ। ਖੁਸ਼ ਰਹਿਣਾ ਹੈ ਤਾਂ ਜੋ ਸਾਡੇ ਕੋਲ ਹੈ ਉਹਦੇ ਵਿੱਚ ਸਵਾਦ ਲੱਭਣਾ ਸ਼ੁਰੂ ਕਰ ਦਿਉ, ਉਸੀ ਟਾਈਮ ਮਨ ਨੂੰ ਇੱਕ ਸ਼ਾਂਤੀ ਅਤੇ ਸਕੂਨ ਜਿਹੜਾ ਹੈ ਉਹ ਮਿਲ ਜਾਏਗਾ। ਵਾਹ ਜੀ ਵਾਹ, ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਸਭ 'ਤੇ ਮਿਹਰ ਕਰੇ, ਪੈਰਾਂ ਦੇ ਵਿੱਚ ਜੰਨਤ ਜਿਸਦੇ, ਸਿਰ 'ਤੇ ਠੰਡੀਆਂ ਛਾਵਾਂ, ਅੱਖਾਂ ਦੇ ਵਿੱਚ ਨੂਰ ਖੁਦਾ ਦਾ, ਮੁੱਖ 'ਤੇ ਰਹਿਣ ਦੁਆਵਾਂ, ਗੋਦੀ ਦੇ ਵਿੱਚ ਮਮਤਾ ਵਸਦੀ, ਦਾਮਨ ਵਿੱਚ ਫਜ਼ਾਵਾਂ, ਜਿਨ੍ਹਾਂ ਕਰਕੇ ਦੁਨੀਆ ਦੇਖੀ, ਉਹ ਰਹਿਣ ਸਲਾਮਤ ਮਾਵਾਂ, ਉਹ ਰਹਿਣ ਸਲਾਮਤ ਮਾਵਾਂ। ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਔਰ ਡਾਕਟਰ ਮਦਨ ਲਾਲ। ਅੱਛਾ ਜੀ, ਮੇਰੇ ਕੋਲ ਨਾ ਆਡੀਓ ਮੈਸੇਜ ਵੀ ਆਏ ਨੇ, ਅਤੇ ਪ੍ਰੋਗਰਾਮ ਦੇ ਵਿੱਚ ਆਡੀਓ ਮੈਸੇਜਸ ਨੂੰ ਕਰਨੇ ਆ ਸ਼ਾਮਿਲ, ਅਤੇ ਦੇਖਦੇ ਹਾਂ ਕੌਣ ਨੇ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਮੈਂ ਸਤਨਾਮ ਸਿੰਘ ਰਖਰਾ
0: ਜੀ,
1: ਬਾਗਾ ਪੁਰਾਣਾ ਤੋਂ, ਪਿਆਰੀ ਬੇਟੀ ਨਿਸ਼ਾ, ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
1: ਹੋਰ ਬੇਟੀ ਠੀਕ ਠਾਕ ਹੋ?
0: ਬਿਲਕੁਲ ਕਿਰਪਾ
1: ਬੇਟੀ, ਅੱਜ ਦੋ ਲੈਣਾ ਐਫਐਮ ਰੇਨੋ ਬਾਰੇ
0: ਜੀ
1: ਬੋਲ ਰਿਹਾ
0: ਜੀ। ਜੀ,
1: ਸਾਰੀ ਦੁਨੀਆ ਚ ਚਾਰ ਚੰਨ ਲਾਈ ਜਾਂਦਾ ਏ ਸਾਡਾ ਐਫਐਮ ਰੇਡੀਓ, ਆਪ ਨੱਚਦਾ ਤੇ ਲੋਕਾਂ ਨੂੰ ਨਚਾਈ ਜਾਂਦਾ ਏ ਸਾਡਾ ਐਫਐਮ ਰੇਡੀਓ, ਵਿਦੇਸ਼ਾਂ ਵਿੱਚ ਧਮਕਾਂ ਵੀ ਪਾਈ ਜਾਂਦਾ ਏ ਸਾਡਾ ਐਫਐਮ ਰੇਡੀਓ, ਅੱਡੀ ਟੱਪਾ ਲਾਈ ਜਾਂਦਾ ਏ ਸਾਡਾ ਐਫਐਮ ਰੇਡੀਓ, ਜਿਹੜਾ ਆਉਂਦਾ ਉਹਨੂੰ ਗਲੇ ਨਾਲ ਲਾਈ ਜਾਂਦਾ ਏ ਸਾਡਾ ਐਫਐਮ ਰੇਡੀਓ, ਪੰਜਾਬੀਆਂ ਦੀ ਸ਼ਾਨ ਵਧਾਈ ਜਾਂਦਾ ਏ ਸਾਡਾ ਐਫਐਮ ਰੇਡੀਓ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਵਿੱਚ ਹਾਜ਼ਰੀ ਲਗਵਾਈ ਜਾਂਦਾ ਏ ਸਾਡਾ ਐਫਐਮ ਰੇਡੀਓ
0: ਜੀ,
1: ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰਖਰਾ ਬਾਗਾ ਪੁਰਾਣਾ ਤੋਂ ਜੀ, ਸਤਿ ਸ੍ਰੀ ਅਕਾਲ ਦੋਸਤੋ
0: ਜੀ। ਲਓ ਜੀ, ਇਹਨਾਂ ਦੀ ਤੇ ਹਾਜ਼ਰੀ ਲੱਗ ਗਈ ਹੈ, ਹੁਣ ਅਗਲੇ ਕੌਣ ਦੋਸਤ ਨੇ ਜਿਨ੍ਹਾਂ ਦੀ ਹਾਜ਼ਰੀ ਲੱਗਣ ਵਾਲੀ ਹੈ।
2: ਹੈਲੋ
0: ਹੈਲੋ
2: ਮੈਡਮ, ਮੈਂ ਰੇਸ਼ਮ ਸਿੰਘ ਗਿੱਲ, ਪਿੰਡ ਚਾਕੋਲਾ ਨੇੜੇ ਸੁਲਤਾਨਪੁਰ ਲੋਧੀ
0: ਜੀ।
2: ਮੈਡਮ, ਅੱਜ ਮੈਂ ਇਸ ਕਰਕੇ ਕਾਲ ਕੀਤੀ ਹੈ ਐਫਐਮ ਰੇਨਬੋ ਦਾ ਸ਼ੁਕਰਾਨਾ ਕਰਨ ਵਾਸਤੇ ਸਿਰਫ।
0: ਅਰੇ ਸ਼ੁਕਰੀਆ
2: ਮੈਡਮ, ਮੈਨੂੰ ਨਾ ਅੱਜ ਸਵੇਰੇ ਨਾ ਇੱਕ ਦੋਸਤ ਨੂੰ ਮਿਲਣ ਦਾ ਮੌਕਾ ਮਿਲਿਆ, ਉਹ ਦੋਸਤ ਜਿਹੜਾ ਐਫਐਮ ਰੇਨਬੋ ਦਾ ਲਿਸਨਰ ਵੀ ਹੈ ਤੇ ਕਾਲਰ ਵੀ ਆ, ਹਰਵਿੰਦਰ ਸਿੰਘ ਰੂਪ।

0: ਹੈ ਗਾਜੀਪੁਰ ਤੋਂ, ਅੱਜ ਸਵੇਰੇ ਨਾ ਉਹਨੂੰ ਮਿਲ ਕੇ ਆਇਆ ਮੈਂ।
1: ਅੱਛਾ ਜੀ।
0: ਮੈਡਮ ਉਹਨੇ ਜਿਹੜੀ ਮੈਨੂੰ ਗੱਲ ਦੱਸੀ ਨਾ, ਉਹ ਸੁਣ ਕੇ ਮੇਰੇ ਕੋਲ ਸ਼ਬਦ ਨਹੀਂ ਹੈ ਸ਼ੁਕਰਾਨਾ ਕਰਨ ਦਾ ਐਫ ਐਮ ਰੇਨਬੋ ਦਾ
1: ਜੀ।
0: ਮੈਡਮ ਉਹਨੇ ਮੈਨੂੰ ਇਹ ਦੱਸਿਆ, ਕਹਿੰਦਾ ਜਦੋਂ ਐਫ ਐਮ ਰੇਨਬੋ ਦੇ ਫੋਨਿੰਗ ਪ੍ਰੋਗਰਾਮ ਸ਼ੁਰੂ ਹੋਏ ਨਾ, ਉਹਨਾਂ ਦਿਨਾਂ ਦੇ ਵਿੱਚ ਮੇਰੀ ਨਿਗਾਹ ਬੰਦ ਹੋ ਗਈ, 100% ਡੈਡ ਹੋ ਗਈ ਨਿਗਾਹ, ਤੇ ਨਾਲ ਹੀ ਕਹਿੰਦਾ ਮੇਰੀ ਮਾਤਾ ਐਕਸਪਾਇਰ ਹੋ ਗਈ, ਤੇ ਮੈਂ ਕਹਿੰਦਾ ਸੋਚਿਆ ਵੀ ਇਹੋ ਜਿਹੀ ਜ਼ਿੰਦਗੀ ਨਾਲੋਂ ਘਰ ਦੇ ਵਿੱਚ ਇਕੱਲਾ ਰਹਿਣ ਦੇ ਨਾਲੋਂ ਨਾ ਆਤਮ ਹੱਤਿਆ ਕਰ ਲੈਣੀ, ਜਾਣੀ ਆਪਣੀ ਜੀਵਨ ਲੀਲਾ ਖਤਮ ਕਰ ਲੈਣੀ ਵਧੀਆ ਵਾ। ਕਹਿੰਦਾ ਮੈਂ ਇਹ ਰਸਤਾ ਚੁਣਿਆ, ਪਰ ਕਹਿੰਦਾ ਮੈਨੂੰ ਇੱਕ ਸੱਜਣ ਮਿਲਿਆ, ਉਹਨੇ ਮੈਨੂੰ ਦੱਸਿਆ ਵੀ ਤੂੰ ਇਕੱਲਾ ਘਰ ਦੇ ਵਿੱਚ ਰਹਿੰਦਾ, ਮੈਂ ਇੱਕ ਐਫ ਐਮ ਰੇਡੀਓ ਲਿਆ, ਉੱਥੇ ਬੜੇ ਵਧੀਆ ਪ੍ਰੋਗਰਾਮ ਚੱਲਦੇ ਆ, ਤੇ ਉਹਨੇ ਲਿਆ ਕੇ ਦਿੱਤਾ, ਮਤਲਬ ਮੈਂ ਉਹ ਸੁਣਨਾ ਸ਼ੁਰੂ ਕਰ ਦਿੱਤਾ
1: ਜੀ,
0: ਤੇ ਮੇਰਾ ਬੜਾ ਵਧੀਆ ਟਾਈਮ ਪਾਸ ਹੋਣ ਲੱਗ ਪਿਆ, ਤੇ ਉਦੋਂ ਤੋਂ ਲੈ ਕੇ ਮੈਂ ਅੱਜ ਤੱਕ ਐਫ ਐਮ ਰੇਨਬੋ ਦੇ ਪ੍ਰੋਗਰਾਮ ਦੇ ਨਾਲ ਹੀ ਟਾਈਮ ਪਾਸ ਕਰਦਾ ਵਾ, ਬਹੁਤ ਵਧੀਆ ਲੱਗਦਾ ਵਾ, ਬਹੁਤ ਵਧੀਆ ਟਾਈਮ ਪਾਸ ਹੁੰਦਾ ਵਾ
1: ਜੀ।
0: ਤੇ ਨਾਲ ਹੀ ਉਹਨੇ ਮੈਨੂੰ ਇੱਕ ਗੱਲ ਹੋਰ ਦੱਸੀ
1: ਜੀ,
0: ਕਹਿੰਦਾ ਹੋਰ ਮੈਨੂੰ ਕਿਸੇ ਦਾ ਕੋਈ ਆਸਰਾ ਨਹੀਂ, ਜਿਹੜੇ ਦੋਸਤ ਮੇਰੇ ਐਫ ਐਮ ਰੇਨਬੋ ਦੇ ਥਰੂ ਬਣੇ ਆ ਨਾ, ਉਹ ਮੈਨੂੰ ਕਹਿੰਦਾ ਆਪਣੇ ਭਰਾਵਾਂ ਨਾਲੋਂ ਜ਼ਿਆਦਾ ਪਿਆਰ ਕਰਦੇ, ਤੇ ਮੈਨੂੰ ਮਿਲ ਕੇ ਵੀ ਜਾਂਦੇ ਜਿਸ ਤਰ੍ਹਾਂ ਅੱਜ ਮੈਂ ਮਿਲ ਕੇ ਆਇਆ ਨੂੰ, ਮੈਨੂੰ ਵੀ ਬਹੁਤ ਵਧੀਆ ਲੱਗਾ ਉਹਨੂੰ ਮਿਲ ਕੇ, ਇੱਕ ਦੋ ਵਾਰ ਮਿਲ ਕੇ ਆਇਆ ਫਿਰ ਵੀ ਬਹੁਤ ਵਧੀਆ ਲੱਗਾ। ਤੇ ਇਹ ਤਾਂ ਗੱਲ ਹੋ ਗਈ ਭਾਈ ਹਰਵਿੰਦਰ ਸਿੰਘ ਦੀ, ਔਰ ਐਫ ਐਮ ਰੇਨਬੋ ਨੇ ਮੈਨੂੰ ਇਹੋ ਜਿਹੇ ਦੋਸਤ ਦਿੱਤੇ ਮੈਡਮ ਮੈਨੂੰ
1: ਜੀ,
0: ਕਿ ਜਿਨ੍ਹਾਂ ਦਾ ਆਸਰਾ ਮੈਨੂੰ ਸਗੇ ਭਰਾਵਾਂ ਨਾਲੋਂ ਜ਼ਿਆਦਾ ਵਾ।
1: ਅਰੇ ਵਾਹ।
0: ਸੁਲਤਾਨਪੁਰ ਦੇ ਵਿੱਚ ਮੈਨੂੰ ਇੱਕ ਇਹੋ ਜਿਹਾ ਦੋਸਤ ਦਿੱਤਾ ਐਫ ਐਮ ਰੇਨਬੋ ਨੇ, ਜਿਹਨੇ ਮੇਰਾ ਲਾਈਫ ਸਟਾਈਲ ਹੀ ਚੇਂਜ ਕਰ ਦਿੱਤਾ
1: ਜੀ,
0: ਮੇਰੇ ਬੱਚਿਆਂ ਨੂੰ ਬਾਹਰ ਭੇਜਿਆ, ਮੈਨੂੰ ਘਰ ਵੀ ਲੈ ਕੇ ਦਿੱਤਾ, ਮੇਰੀ ਬੇਟੀ ਨੂੰ ਨੌਕਰੀ ਵੀ ਲਵਾਈ। ਦੱਸੋ ਮੇਰੇ ਕੋਲ ਸ਼ੁਕਰਾਨਾ ਕਰਨ ਵਾਸਤੇ ਐਫ ਐਮ ਰੇਨਬੋ ਦਾ ਹੈ ਕੋਈ ਸ਼ਬਦ? ਮੈਂ ਫਿਰ ਬੜੀ ਫਿਰ ਦੁਬਾਰਾ ਕੋਈ ਇਹਦਾ ਬਹੁਤ ਧੰਨਵਾਦ ਕਰਦਾ, ਤੇ ਨਾਲ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
1: ਲਓ ਜੀ, ਇਹ ਦੋਸਤ ਹਰਵਿੰਦਰ ਦੀ ਵੀ ਹਾਜ਼ਰੀ ਲਗਾ ਗਏ ਨੇ, ਔਰ ਨਾਲ ਆਪਣੇ ਦਿਲ ਦੇ ਅਹਿਸਾਸ ਜਿਹੜੇ ਆ ਉਹ ਵੀ ਸਾਂਝੇ ਕਰਕੇ ਗਏ ਨੇ ਕਿ ਵਾਕਈ ਦੇ ਵਿੱਚ ਕਦੇ ਕਦੇ ਨਾ ਪਰਮਾਤਮਾ ਕਿਸੇ ਨੂੰ ਜ਼ਰੀਆ ਬਣਾ ਕੇ ਭੇਜ ਦਿੰਦਾ, ਉਹ ਜ਼ਰੀਆ ਕੌਣ ਹੁੰਦਾ ਔਰ ਸਾਨੂੰ ਪਤਾ ਵੀ ਨਹੀਂ ਲੱਗਦਾ, ਔਰ ਜੇ ਉਹ ਜ਼ਰੀਆ ਰੇਨਬੋ ਹੋਵੇ ਤਾਂ ਫਿਰ ਉਹ ਜ਼ਰੀਆ ਵਾਕਈ ਬਹੁਤ ਖੂਬਸੂਰਤ ਹੋਏਗਾ। ਤਾਂ ਹੀ ਤਾਂ ਕਿਹਾ ਜਾਂਦਾ ਨਾ ਕਿ ਦਿਲ ਸੇ ਦਿਲ ਤੱਕ ਦਾ ਇੱਕ ਕਨੈਕਸ਼ਨ ਹੈ, ਵਾਕਈ ਬਹੁਤ ਜ਼ਿਆਦਾ ਸਟਰੋਂਗ ਹੈ, ਔਰ ਬਹੁਤ ਚੰਗਾ ਲੱਗਾ ਕਿ ਦੋਸਤ ਰੇਨਬੋ ਨੂੰ ਆਪਣਾ ਦਿਨ ਦੇ ਸਫ਼ਰ ਤੋਂ ਲੈ ਕੇ ਰਾਤ ਦੇ ਸਫ਼ਰ ਤੱਕ ਜੋੜ ਕੇ ਰੱਖਦੇ ਨੇ ਔਰ ਹਮਸਫ਼ਰ ਬਣਾ ਕੇ ਰੱਖਦੇ ਨੇ। ਲਓ ਜੀ, ਅਗਲਾ ਮੈਸੇਜ ਆਇਆ ਸੰਗਮੀਤ ਸਿੰਘ ਸਿੱਧੂ ਸੰਗਰੂਰ ਤੋਂ, ਕਹਿੰਦੇ ਅੱਜ ਫਿਰ ਨੀਂਦ ਨਹੀਂ ਆਈ। ਅਰੇ, ਅੱਜ ਫਿਰ ਨੀਂਦ ਨਹੀਂ ਆਈ, ਆਂਖੇ ਬੰਦ ਥੀ ਪਰ ਦਿਮਾਗ ਬੰਦ ਨਹੀਂ ਹੁਆ, ਕੁਛ ਚਿਹਰੇ ਬਾਰ ਬਾਰ ਸਾਹਮਣੇ ਆਏ, ਕੁਛ ਬਾਤੇਂ ਜੋ ਕਭੀ ਪੂਰੀ ਨਹੀਂ ਹੋਈ, ਕੁਛ ਬਾਤੇਂ ਜੋ ਕਭੀ ਪੂਰੀ ਨਹੀਂ ਹੋਈ, ਮੈਨੇ ਕਿਸੀ ਕੋ ਖੋਇਆ ਨਹੀਂ, ਬਸ ਖੁਦ ਕਾ ਇੱਕ ਹਿੱਸਾ ਵਹੀਂ ਛੋੜ ਆਇਆ। ਰਾਤ ਪੁੱਛਦੀ ਰਹੀ ਸੱਚ ਮੇਂ ਠੀਕ ਹੋ, ਰਾਤ ਪੁੱਛਦੀ ਰਹੀ ਸੱਚ ਮੇਂ ਠੀਕ ਹੋ, ਔਰ ਮੈਂ ਹਰ ਵਾਰ ਚੁੱਪ ਰਹਾ, ਸੁਬਹਾ ਫਿਰ ਮੁਸਕਾਨ ਪਹਿਲੀ, ਔਰ ਇਸੇ ਲਈ ਰਾਤ ਮੇਂ ਥੋੜ੍ਹਾ ਔਰ ਟੁੱਟ ਗਿਆ, ਆਜ ਫਿਰ ਨੀਂਦ ਨਹੀਂ ਆਈ। ਨੀਂਦ ਨਹੀਂ ਆਈ ਅਤੇ ਅੱਜ ਮੈਂ ਬੜੇ ਸਾਰੇ ਨੁਸਖੇ ਦੱਸੇ ਸੀ, ਤੁਸੀਂ ਨੀਂਦ ਲੈਣ ਦੇ ਲੈ ਸਕਦੇ ਹੋ, ਬਹੁਤ ਵਧੀਆ ਜਿਹੜੀ ਦਵਾਈ ਸੀ ਉਹ ਇਹੀ ਦਵਾਈ ਸੀ ਕਿ ਤੁਸੀਂ ਇੱਕ ਮਾਇੰਡ ਦੇ ਵਿੱਚੋਂ ਸਟ੍ਰੈਸ ਵਾਲੀ ਫੀਲਿੰਗ ਨੂੰ ਕੱਢ ਦਿਓ, ਔਰ ਜ਼ਿਆਦਾ ਗਿਆਨ ਨਾ ਵੰਡਦੇ ਹੋਏ ਦੋਸਤਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਅਗਲੇ ਮੈਸੇਜ ਤੋਂ ਲੈ ਲੈਂਦੇ ਹਾਂ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਸੁਭਨਾ, ਸੁਭਾ ਸੁਭਾ ਹੋ ਗਈ, ਚਾਂਦ ਸੋ ਗਿਆ, ਤਾਰੇ ਛੁਪ ਗਏ, ਠੰਡੀ ਹਵਾ ਚੱਲ ਰਹੀ, ਮੀਠੀ ਮੀਠੀ ਨੀਂਦ ਟੁੱਟ ਰਹੀ, ਅਬ ਜਾਗੋ ਸੁਭਾ ਕੀ, ਗੁੱਡ ਮੋਰਨਿੰਗ ਆਪ ਸਭਕੋ ਮੇਰੀ ਤਰਫ ਸੇ। ਵਾਹ ਜੀ ਵਾਹ। ਲਓ ਜੀ, ਅਗਲਾ ਮੈਸੇਜ ਲਓ, ਸੁਣਨੇ ਕੌਣ ਨੇ?
2: ਆਵਾਜ਼ ਦੀ ਦੁਨੀਆ ਦਾ ਸਭ ਤੋਂ ਵਧੀਆ ਚੈਨਲ ਰੇਡੀਓ ਰੇਨਬੋ ਐਫ ਐਮ ਨੂੰ ਸੁਣਨ ਵਾਲਿਓ, ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਆਪ ਜੀ ਨੂੰ ਪਿਆਰ ਤੇ ਆਦਰ ਭਰੀ ਸ਼ਨੀਵਾਰ ਦੀ ਨਮਸਤੇ ਆਖਦਾ ਹੈ। ਅੱਜ ਰੇਡੀਓ ਰੇਨਬੋ ਦੇ ਮੋਰਚੇ ਤੇ ਸਾਡੀ ਧੀ ਰਾਣੀ ਨਿਸ਼ਾ ਜੀ ਆ ਕੇ ਡਟੇ ਹੋਏ ਨੇ, ਆਉਂਦਿਆਂ ਹੀ ਬੰਦੇ ਮਾਤਰਮ ਬੋਲਿਆ ਤੇ ਦੇਸ਼ ਭਗਤੀ ਨੂੰ ਬਿਆਨ ਕਰਦਾ ਬੰਦੇ ਮਾਤਰਮ ਗੀਤ ਸੁਣਾਇਆ ਵੀ। ਤੂੰ ਨੇ ਮੁਝੇ ਬੁਲਾਇਆ ਸ਼ੇਰਾਂ ਵਾਲੀਏ, ਮਾਤਾ ਦੀ ਭੇਟ ਨਾਲ ਵੰਦਨਾ ਕੀਤੀ ਤੇ ਭਜਨਾ ਸ਼ਬਦਾਂ ਤੇ ਭੇਟਾਂ ਨਾਲ ਮਨ ਨੂੰ ਉਸ ਸਰਵ ਸ਼ਕਤੀਮਾਨ ਨਾਲ ਕਿਸ ਤਰ੍ਹਾਂ ਜੋੜਨਾ ਹੈ ਇਹ ਵੀ ਦੱਸਿਆ। ਗੁੱਡ ਮਾਰਨਿੰਗ ਜਲੰਧਰ ਵਿੱਚ ਆਉਂਦੇ ਹੀ ਮਾਰਨਿੰਗ ਵਾਕ ਕਰਵਾਈ, ਦਵਾਈ ਵਿੱਚ ਕੋਈ ਖੁਸ਼ੀ ਨਹੀਂ ਹੁੰਦੀ ਪਰ ਖੁਸ਼ੀ ਵਰਗੀ ਕੋਈ ਦਵਾਈ ਨਹੀਂ ਹੁੰਦੀ, ਇਹ ਗੱਲ ਕਹਿ ਕੇ ਪੋਜ਼ਿਟਿਵ ਵਾਈਬਸ ਖਿਲਾਰੀਆਂ। ਅੱਜ ਟੂਨਾ ਦਿਵਸ ਤੇ ਹੈਰੀ ਪੋਟਰ ਦਿਵਸ ਦੀ ਜਾਣਕਾਰੀ ਦਿੱਤੀ, ਕਿਸ਼ਾਨੀ ਮੈਮ ਨਾਲ ਜੀਵਾਣੂਆਂ ਬਾਰੇ ਜਾਣਕਾਰੀ ਦਿੱਤੀ, ਸਿੱਟਾ ਇਹ ਨਿਕਲਿਆ ਕਿ ਜੀਵ ਨੂੰ ਦੁਖੀ ਕਰ ਲਓ ਪੇੜ ਸੁਖੀ ਰਹੇਗਾ, ਤੇ ਚਾਦਰ ਤੋਂ

0: ਕਿਉਂ ਪੈਰ ਪਸਾਰਨੇ ਆ ਇਹ ਵੀ ਦੱਸਿਆ। ਨਿਸ਼ਾ ਬੇਟਾ ਜੀ ਬੈਠੇ ਨੇ ਸਟੂਡੀਓ ਦੇ ਅੰਦਰ ਤੇ ਹੱਸਦਾ ਹੋਇਆ ਸ਼ਨੀਵਾਰ ਲੈ ਕੇ ਆ ਗਿਆ ਜੇ ਉਹਦੇ ਚ ਅੰਦਰ ਕੰਜੂਸ ਹੋਣਾ ਚਾਹੀਦਾ ਪਰ ਹਰ ਜਗ੍ਹਾ ਤੇ ਕੰਜੂਸੀ ਵਰਤਣਾ ਇਹ ਤੇ ਠੀਕ ਨੀ ਹੁੰਦਾ। ਕੰਜੂਸ ਵੀ ਕਈ ਤਰ੍ਹਾਂ ਦੇ ਹੁੰਦੇ ਨੇ, ਇੱਕ ਤੇ ਕੰਜੂਸ, ਦੂਸਰਾ ਮਹਾਂ ਕੰਜੂਸ ਤੇ ਤੀਸਰੇ ਕਈ ਮੱਖੀ ਚੂਸ ਵੀ ਹੁੰਦੇ ਨੇ। ਅੱਜ ਗੱਲ ਕਰਾਂਗਾ ਮੱਖੀ ਚੂਸ ਕੰਜੂਸ ਦੀ। ਇੱਕ ਮੱਖੀ ਚੂਸ ਨੇ ਆਪਣੇ ਮੁੰਡੇ ਨੂੰ ਸਮਝਾਇਆ ਕਿ ਚੱਪਲ ਨੂੰ ਘਸੀਟ ਘਸੀਟ ਕੇ ਨਾ ਚੱਲਿਆ ਕਰ, ਇਸ ਤਰ੍ਹਾਂ ਕਰਨ ਨਾਲ ਚੱਪਲ ਜਲਦੀ ਘਸ ਜਾਂਦੀ ਏ, ਪੈਰ ਚੁੱਕ ਚੁੱਕ ਕੇ ਤੁਰਿਆ ਕਰ। ਮੱਖੀ ਚੂਸ ਦਾ ਪੁੱਤਰ, ਉਹਦਾ ਵੀ ਪਿਓ ਨਿਕਲਿਆ। ਉਸ ਬੱਚੇ ਨੂੰ ਆਪਣੇ ਕੋਠੇ ਤੇ ਜਾਣ ਵਾਸਤੇ ਪੌੜੀ ਦਾ ਇਸਤੇਮਾਲ ਤੇ ਕਰਨਾ ਹੀ ਕਰਨਾ ਸੀ। ਜਦੋਂ ਸੀਮਟ ਦੀ ਪੌੜੀ ਤੇ ਜਾਣ ਵਾਸਤੇ ਹਾਲੇ ਉਹਨੇ 4-5 ਹੀ ਸਟੈਪ ਚੜੇ ਸੀ, ਉਹਦੇ ਨਾਲ ਕੋਈ ਇਸ ਤਰ੍ਹਾਂ ਹੋਇਆ ਕਿ ਉਹ ਉੱਚੀ ਉੱਚੀ ਰੋਣ ਲੱਗ ਪਿਆ। ਮਾਂ ਤੇ ਪਿਓ ਦੌੜ ਕੇ ਬਾਹਰ ਆਏ ਤੇ ਪੁੱਛਿਆ ਕੀ ਹੋਇਆ। ਪੁੱਤਰ ਰੋਂਦਿਆਂ ਰੋਂਦਿਆਂ ਕਹਿਣ ਲੱਗਾ, ਪਾਪਾ ਜੀ ਪਾਪਾ ਜੀ, ਤੁਹਾਡੀ ਸਲਾਹ ਨੇ ਮੇਰਾ ਬੇੜਾ ਹੀ ਗਰਕ ਕਰ ਦਿੱਤਾ ਹੈਗਾ ਜੇ। ਮਾਂ ਬੋਲੀ, ਉਹ ਤੂੰ ਪੁੱਤਰਾ ਮੈਨੂੰ ਦੱਸ, ਤੈਨੂੰ ਇਹਨੇ ਕਿਹੜੀ ਸਲਾਹ ਦਿੱਤੀ ਏ? ਜਦੋਂ ਦੀ ਮੈਂ ਨਾਲ ਵਿਆਹੀ ਹੋਈ ਆ, ਬੇੜਾ ਗਰਕ ਤੇ ਮੇਰਾ ਕੀਤਾ ਹੋਇਆ। ਮੁੰਡਾ ਬੋਲਿਆ, ਝਾਈ ਜੀ ਪਾਪਾ ਜੀ ਨੇ ਕਿਹਾ ਸੀ ਚੱਪਲ ਨੂੰ ਜ਼ਿਆਦਾ ਨੀ ਘਸਣ ਦੇਣਾ, ਮੈਂ ਪੌੜੀਆਂ ਚੜ੍ਹਨੀਆਂ ਸੀ ਤੇ ਮੈਂ ਇਕੱਲੇ ਇਕੱਲੇ ਸਟੈਪ ਤੇ ਪੈਰ ਨਹੀਂ ਰੱਖੇ, ਮੈਂ 2 ਸਟੈਪ ਛੱਡ ਕੇ ਚੜ੍ਹਨ ਦੀ ਹਾਲੇ ਕੋਸ਼ਿਸ਼ ਹੀ ਕੀਤੀ ਸੀ ਤੇ ਮੇਰਾ ਪਜਾਮਾ ਹੀ ਫਟ ਗਿਆ। ਕਰ ਲੋ ਘਿਓ ਨੂੰ ਭਾਂਡਾ। ਤੇ ਦੂਸਰਾ, ਇਹ ਕੰਜੂਸ ਦੇ ਘਰ ਅੱਗ ਲੱਗ ਗਈ ਤੇ ਉਹ ਫਾਇਰ ਬ੍ਰਿਗੇਡ ਵਾਲਿਆਂ ਨੂੰ ਮਿਸ ਕਾਲਾਂ ਮਾਰੀ ਜਾਣ ਡਿਆ ਕਿ ਮੈਨੂੰ ਵਾਪਸੀ ਕਾਲ ਕਰੋ ਤਾਂ ਕਿ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਘਰ ਅੱਗ ਲੱਗ ਗਈ ਏ। ਹਾਂਜੀ, ਨੂੰ ਨਾਰੀਅਲ ਤੇ ਜਵਾਈ ਕਿੱਦਾਂ ਦਾ ਨਿਕਲੇਗਾ, ਇਹ ਕੋਈ ਨੀ ਦੱਸ ਸਕਦਾ। ਹੱਸਦੇ ਰਵੋ, ਵੱਸਦੇ ਰਵੋ, ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਲਾ ਜੀ, ਉਹਦੇ ਸਿੰਦਰ ਜੀ ਦੇ ਸੁਨੇਹਿਆਂ ਨੇ ਵਾਕਈ ਇੱਕ ਖੁਸ਼ਨੁਮਾ ਮਾਹੌਲ ਜਿਹੜਾ ਆ ਬਣਾ ਦਿੱਤਾ ਪ੍ਰੋਗਰਾਮ ਦੇ ਵਿੱਚ, ਔਰ ਉਹਨਾਂ ਨੇ ਮਹਾਂ ਕੰਜੂਸ ਦੇ ਨਾਲ ਜੁੜੇ ਹੋਏ ਜਿਹੜੇ ਇੱਕ ਚੁਟਕਲੇ ਸੁਣਾਏ, ਵਾਕਈ ਬਹੁਤ ਅੱਛੇ ਲੱਗੇ। ਔਰ ਨਾਲ ਦੇ ਨਾਲ ਇਹ ਵੀ ਦੱਸਿਆ ਕਿ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਉਹਨਾਂ ਨੇ ਕੀ ਸੁਣਿਆ, ਕੀ ਆਪਣੇ ਆਪ ਦੇ ਅੰਦਰ ਉਤਾਰਿਆ। ਮੈਂ ਗੱਲ ਕਰੀ ਸੀ ਬੁਰੀ ਆਦਤ, ਬੈਡ ਹੈਬਿਟ। ਬੈਡ ਹੈਬਿਟ ਦੇ ਵਿੱਚੋਂ ਅਸੀਂ ਆ ਜਾਈਏ ਕਿ ਮੋਬਾਈਲ ਛੱਡਣਾ। ਮੋਬਾਈਲ ਵੈਸੇ ਛੱਡ ਤਾਂ ਨਹੀਂ ਸਕਦੇ, ਲੇਕਿਨ ਘੱਟ ਚਲਾਉਣ ਦੀ ਜਿਹੜੀ ਇੱਕ ਪ੍ਰਕਿਰਿਆ ਆ ਉਹਨੂੰ ਅਸੀਂ ਕਰ ਸਕਦੇ ਹਾਂ। ਮੋਬਾਈਲ ਛੱਡਣ ਦੀ ਜਿਹੜੀ ਅਸੀਂ ਇੱਕ ਆਦਤ ਸੋਚੀਏ ਨਾ ਕਿ ਮੈਂ ਨਾ ਹੁਣ ਨਾ ਮੈਂ ਨਾ ਮੋਬਾਈਲ ਜਿਹੜਾ ਨਾ ਘੱਟ ਚਲਾਇਆ ਕਰਨਾ। ਸੱਚੀ ਮੈਂ ਨਾ ਮੋਬਾਈਲ ਜਿਹੜਾ ਨਾ ਹੁਣ ਨਾ ਮੈਂ ਘੱਟ ਚਲਾਇਆ ਕਰਨਾ। ਇੱਦਾਂ ਹੁੰਦਾ ਨਾ ਹੁੰਦਾ? ਹਾਂ, ਇਹ ਜਿਹੜੀ ਹੈ ਨਾ ਇਹ ਆਦਤ ਨਹੀਂ ਹੈ, ਇਹ ਨਹੀਂ ਬਦਲ ਸਕਦੀ। ਔਰ ਆਦਤ ਮੈਨੂੰ ਨਾ ਛੱਡ, ਮੈਂ ਤੇਰੇ ਕੰਫਰਟ ਜ਼ੋਨ 'ਚ ਹੀ ਹਾਂ। ਆਦਤ ਤਾਂ ਇਹ ਕਹਿੰਦੀ ਆ ਮੈਂ ਨਹੀਂ ਹੁਣ ਤੂੰ ਮੈਨੂੰ ਛੱਡਣਾ ਤਾਂ ਬਹੁਤ ਔਖਾ। ਅਤੇ ਮੈਂ ਜਿਵੇਂ ਗੱਲ ਕੀਤੀ ਸੀ ਕਿ 21 ਦਿਨਾਂ ਦੇ ਵਿੱਚ ਕੋਈ ਵੀ ਆਦਤ ਜਿਹੜੀ ਹੈ ਉਹ ਬਦਲ ਸਕਦੀ ਹੈ, ਸੋ ਤੁਸੀਂ ਵੀ 21 ਦਿਨ ਜਿਹੜੇ ਹੈ ਜ਼ਰੂਰ ਟਰਾਈ ਕਰਕੇ ਦੇਖੋ ਕਿ ਅਸੀਂ ਆਪਣੇ 21 ਦਿਨਾਂ ਦੇ ਵਿੱਚ ਕੋਈ ਬੁਰੀ ਆਦਤ ਆਪਣੇ ਅੰਦਰ ਛੱਡ ਪਾਉਂਦੇ ਹਾਂ ਕਿ ਨਹੀਂ। ਸੋ ਐਕਸਕਿਊਜ਼ ਦੀ ਫੈਕਟਰੀ ਤੋਂ ਬਾਅਦ ਅਸੀਂ ਆਪਣੀ ਆਦਤ ਨੂੰ ਜੋੜ ਲੈਂਦੇ ਹਾਂ ਅਗਲੇ ਗੀਤ ਦੇ ਨਾਲ। ਪ੍ਰੋਗਰਾਮ 'ਚ ਇੱਕ ਸੋਹਣਾ ਜਿਹਾ ਗਾਣਾ, ਔਰ ਉਸ ਤੋਂ ਬਾਅਦ ਤੁਹਾਡੇ ਘੱਲੇ ਹੋਏ ਮੈਸੇਜਿਸ ਰਹਿਣਗੇ ਪ੍ਰੋਗਰਾਮ 'ਚ ਦਿਲ ਸੇ ਦਿਲ ਤੱਕ।

0: जी हाँ, बिल्कुल दिल से दिल तक रेनबो एफएम दे नाल तुसी बने हुए हो और प्रोग्राम चल रहा है दिल लापड़ा पंजाबी। और इस प्रोग्राम दे विच तुहाडे कल्ले होए सनेहे जिहड़े मैं पढ़ रही हाँ, वैसे दस दिनी हाँ कि इस नंबर ते तुहाडे सनेहे तुहाडे मैसेजेस जिहड़े आ मेरे तक आ रहे ने 9855101027। यानी कि 9855101027। ਅਗਲਾ ਮੈਸੇਜ ਸੁਣੀਏ, ਕੌਣ ਆਏ ਨੇ ਤੇ ਕਿੱਥੋਂ ਆਏ ਨੇ ਤੇ ਕੀ ਕਹਿ ਰਹੇ ਨੇ, ਲਓ ਫਿਰ ਸੁਣਦੇ ਆ।
1: ਮੈਡਮ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ, ਸੁਖਦੇਵ ਸਿੰਘ ਲਖਨਪਾਲ ਵੱਲੋਂ। ਮੈਡਮ ਜੀ, ਕੁਝ ਲਾਈਨਾਂ
0: ਜੀ ਜ਼ਰੂਰ
1: ਹਾਜ਼ਰ ਹਾਂ। ਉਸ ਤੋਂ ਪਹਿਲਾਂ ਇੱਕ ਸਵਾਲ ਪਾਵਾਂਗਾ ਜੀ।
0: ਜੀ ਜ਼ਰੂਰ।
1: ਕਿ ਉਹ ਕਿਹੜਾ ਪੰਛੀ ਹੈ ਜਿਹਨੂੰ ਅਸੀਂ ਰੋਜ਼ ਸਵੇਰੇ ਉੱਠ ਕੇ ਯਾਦ ਕਰਦੇ ਹਾਂ? ਤੇ ਲਓ ਮੈਡਮ ਜੀ, ਲਾਈਨਾਂ ਹਾਜ਼ਰ ਨੇ
0: ਜੀ।
1: ਕਹਿੰਦਾ, ਵਫਾਦਾਰੀਆਂ ਲੋਕਾਂ ਚੋਂ ਨਹੀਂ ਆਪਣੇ ਮਾਂ ਬਾਪ ਚੋਂ ਲੱਭਿਆ ਕਰੋ, ਕਿਉਂਕਿ ਇੱਕ ਮਾਂ ਬਾਪ ਤੋਂ ਵੱਧ ਕੋਈ ਵਫਾਦਾਰ ਨਹੀਂ ਹੋ ਸਕਦਾ।
0: ਬਿਲਕੁਲ।
1: ਇੱਕ ਉਹੀ ਨੇ ਜਿਹੜੇ ਔਲਾਦ ਦੀ ਜ਼ਿੰਦਗੀ ਰੁਸ਼ਨਾਉਣ ਲਈ ਆਪਣੀਆਂ ਖੁਸ਼ੀਆਂ ਨੂੰ ਅੱਗ ਲਾ ਦਿੰਦੇ ਨੇ। ਚੁਗਲਖੋਰ ਜੇ ਨਾ ਹੋਣ ਜਹਾਨ ਅੰਦਰ, ਝਗੜਾ ਪਵੇ ਨਾ ਕਿਸੇ ਮਕਾਨ ਅੰਦਰ, ਦੁੱਖ ਜੇ ਕੋਈ ਇੱਕ ਦੂਜੇ ਦਾ ਵੰਡਾਵੇ, ਫਰਕ ਨਹੀਂ ਫਿਰ ਭਗਵਾਨ

0: ਇਨਸਾਨ ਅੰਦਰ ਮਰਜ਼ੀ ਕਰਨੀ ਸਿੱਖ ਮਨਾ ਬਹੁਤੀ ਜੀ ਜੀ ਮਾੜੀ ਏ। ਮਰਜ਼ੀ ਕਰਨੀ ਸਿੱਖ ਮਨਾ ਬਹੁਤੀ ਜੀ ਜੀ ਮਾੜੀ ਏ, ਇੱਥੇ ਕੌਣ ਕਿਸੇ ਦਾ ਦਰਦੀ ਏ, ਇੱਥੇ ਕੌਣ ਕਿਸੇ ਦਾ ਦਰਦੀ ਏ, ਮਤਲਬ ਲਈ ਵੱਜਦੀ ਤਾੜੀ ਏ, ਮਤਲਬ ਲਈ ਵੱਜਦੀ ਤਾੜੀ ਏ। ਧੰਨਵਾਦ ਜੀ ਮੈਡਮ ਜੀ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ
1: ਜੀ, ਸ਼ੁਕਰੀਆ।
0: ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ, ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
1: ਸ਼ੁਕਰੀਆ ਆਪਣੀਆਂ ਦੁਆਵਾਂ ਦੇ ਵਿੱਚ ਜੋੜਨ ਦੇ ਲਈ ਔਰ ਆਪਣਾ ਪਿਆਰ ਜਿਹੜਾ ਆ ਸਾਡੇ ਨਾਲ ਸਾਂਝਾ ਕਰਨ ਦੇ ਲਈ, ਔਰ ਪ੍ਰੋਗਰਾਮ ਦੇ ਵਿੱਚ ਮੈਸੇਜਸ ਜਿਹੜੇ ਆ ਨਾ ਉਹ ਮੇਰੇ ਕੋਲ ਆ ਰਹੇ ਨੇ, ਔਰ ਇਹਨਾਂ ਮੈਸੇਜਸ ਨੂੰ ਅਸੀਂ ਕਰਾਂਗੇ ਪ੍ਰੋਗਰਾਮ ਦੇ ਵਿੱਚ ਕੁਛ ਇਸ ਤਰ੍ਹਾਂ ਹੀ ਸ਼ਾਮਿਲ। ਸੋ ਅਗਲਾ ਮੈਸੇਜ ਜਿਹੜਾ ਆ ਲੈ ਲੈਂਦੇ ਹਾਂ, ਸਾਡੇ ਕੋਲ ਆਇਆ ਹੈ ਲਿਖ ਰਹੇ ਨੇ ਨਿਸ਼ਾ ਜੀ, ਯੂ ਆਰ ਮੋਸਟ ਵੈਲਕਮ ਐਂਡ ਲਵ ਯੂ SBS ਨਗਰ ਮੇਰਮਪੁਰ ਤੋਂ ਤਰਲੋਚਨ ਔਰ ਨਿੱਕੀ ਜਿਹੜੀ ਹੈ ਮੈਸੇਜ ਕਰ ਰਹੇ ਨੇ, ਔਰ ਕਹਿੰਦੇ ਨੇ ਇਨਸਾਨ ਕੇਵਲ ਦੌਲਤ ਦੇ ਨਾਲ ਨਹੀਂ ਅਮੀਰ ਹੁੰਦਾ, ਅਸਲੀ ਅਮੀਰ ਉਹ ਹੁੰਦਾ ਹੈ ਜਿਸ ਕੋਲ ਚੰਗੀ ਸੋਚ, ਸਬਰ, ਸੰਤੋਖ ਅਤੇ ਚੰਗੀ ਸੰਗਤ ਹੋਵੇ। ਬਿਲਕੁਲ ਸਹੀ ਕਹਿ ਰਹੇ, ਔਰ ਇਹ ਅੱਛੀ ਸੋਚ ਦੇ ਮਾਲਕ ਨੇ ਸਾਡੇ ਸਾਰੇ ਸਰੋਤੇ, ਸਾਡੇ ਸਾਰੇ ਦੋਸਤ। ਵਕਤ ਕੀ ਧੂਪ ਮੇਂ ਪੱਕੀ ਹੋਈ ਚੀਜ਼ ਵਾਕਈ ਕੀਮਤੀ ਹੋਤੀ ਹੈ, ਤਭੀ ਤੋ ਅੰਗੂਰ ਸੇ ਜ਼ਿਆਦਾ ਕੀਮਤੀ ਕਿਸਮਿਸ ਹੋਤੀ ਹੈ। ਗੱਲ ਤਾਂ ਸਹੀ ਫਰਮਾਈ ਹੈ ਤੁਸੀਂ ਬਿੰਦੂ ਜੀ, ਬਸਤੀ ਸ਼ੇਖ ਜਲੰਧਰ ਤੋਂ। ਲਓ ਜੀ ਮੈਸੇਜ ਸੁਣੀਏ, ਕੌਣ ਹੈ ਕੀ ਕਹਿੰਦੇ ਪਏ।
2: ਸ੍ਰੀ ਅਕਾਲ ਮੈਡਮ ਨਿਸ਼ਾ ਜੀ,
1: ਮੈਂ
2: ਬਲਵਿੰਦਰ ਸਿੰਘ ਬੋਲਦਾ ਜੀ, ਪਿੰਡ ਮੋਰਦਨ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ੍ਹ ਤੋਂ
1: ਜੀ।
2: ਹਾਂਜੀ, ਅੱਜ ਮੈਂ 8:15 ਰੇਡੀਓ ਔਨ ਕੀਤਾ ਜੀ। ਸੋ ਤੁਸੀਂ ਆਪਣਾ ਮੋਬਾਈਲ ਦੇ ਜਿਹੜੀਆਂ ਠੱਗੀਆਂ ਉਹਨਾਂ ਬਾਰੇ ਤੁਸੀਂ ਦੱਸ ਰਹੇ ਸੀ, ਅਜੇ ਸਕੈਪ ਚੱਲੇ ਨਾ ਜੀ, ਮਤਲਬ ਕਿ ਬਹੁਤ ਜਾਣਕਾਰੀ ਦਿੱਤੀਆਂ ਜੀ, ਅਜੇ ਸਕੈਪ ਚੱਲੇ ਹੈ, OTP ਮੰਗ ਲੈਂਦੇ ਹੈ ਗਲਤ, ਯਾਨੀ ਕਿ ਬਿਨਾਂ ਬੈਂਕ ਤੋਂ ਜੇ ਤੁਹਾਨੂੰ ਕੋਈ ਕਾਲ ਆਉਂਦੀ ਹੈ ਤਾਂ ਤੁਸੀਂ ਬਿਲਕੁਲ ਨਾ ਉਹਨੂੰ ਸ਼ੋ ਕਰੋ
1: ਜੀ।
2: ਸੋ ਬਹੁਤ ਕਈ ਜਾਣਕਾਰੀਆਂ ਦਿੱਤੀਆਂ ਜੀ, ਤੇ ਇਸੇ ਤਰ੍ਹਾਂ ਜੀ ਬਿਨਾਂ ਮੋਬਾਈਲ ਤੋਂ ਵੀ ਠੱਗੀਆਂ ਅੱਜ ਕੱਲ ਚੱਲ ਰਹੀਆਂ ਜੀ, ਮੈਂ ਉਹ ਦੱਸਣਾ ਚਾਹੁੰਦਾ ਜੀ।
1: ਜੀ ਜ਼ਰੂਰ ਜ਼ਰੂਰ।
2: ਸਾਡੇ ਪਿੰਡ ਦੀ ਘਟਨਾ ਹੀ ਹੈ ਜੀ, ਇੱਕਦਮ ਕਈ ਦਿਨ ਹੋ ਗਏ ਦੁਪਹਿਰਾਂ ਨਾ ਜੀ, ਆਪਣੇ ਜਿਹੜੇ ਮੰਗਤੇ ਫਿਰਦੇ ਹੁੰਦੇ ਜੇ ਮੰਗਣ ਵਾਲੇ, ਹਾਂਜੀ
1: ਜੀ,
2: ਆਵਾਜ਼ਾਂ ਮਾਰੀ ਗਏ, ਕੁੰਡਾ ਖੜਕਾਈ ਗਏ, ਖੜਕਾਈ ਗਏ ਕਿਸੇ ਦਾ, ਉਹ ਵਿਚਾਰੀ ਕੁੜੀ ਇਕੱਲੀ ਘਰੇ, ਉਹ ਹਾਰ ਕੇ ਘਰੋਂ ਆ ਕੇ ਕਹਿੰਦੀ ਘਰੇ ਕੋਈ ਨੀ, ਮੈਂ ਇਕੱਲੀ ਆ, ਜਾਓ ਮੈਂ ਗੇਟ ਨੀ ਖੋਲਣਾ। ਹਾਂਜੀ, ਤੋ ਅੱਧੇ ਘੰਟੇ ਬਾਅਦ ਦੂਸਰੇ ਬੰਦੇ ਆ ਗਏ ਜੀ, ਉਹਨਾਂ ਦੇ ਅੰਦਰ ਵੜ ਗਏ, ਹਾਂਜੀ, ਕੁਛ ਸੁੰਘਾ ਕੇ ਤੇ ਸੋਨਾ ਵਗੈਰਾ ਨਕਦੀ ਵਗੈਰਾ ਕੱਢ ਕੇ ਲੈ ਗਏ ਜੀ, ਇਹੋ ਜਿਹੇ ਚੋਰ ਵੀ ਆ ਜਾਂਦੇ ਜੀ। ਹਾਂਜੀ, ਉਹਨਾਂ ਤੋਂ ਬਚਣਾ ਚਾਹੀਦਾ ਜੀ, ਅਣਜਾਣ ਬੰਦੇ ਨੂੰ ਨਾ ਦੱਸੋ ਨਾ ਗੇਟ ਖੋਲੋ, ਬਾਹਰ ਨੀ ਨਾ ਆਓ ਜੀ ਤੁਸੀਂ, ਹਾਂਜੀ
1: ਬਿਲਕੁਲ
2: ਬਗੈਰ ਮਤਲਬ ਤੋਂ, ਹਾਂਜੀ ਇਹ ਜੀ ਠੱਗੀਆਂ ਚੱਲੀਆਂ ਜੀ, ਖਾਸ ਕਰਕੇ ਅੱਜ ਕੱਲ ਦੇ ਦਿਨਾਂ ਚ ਬਿਲਕੁਲ ਆ ਜਾਂਦੇ ਜੀ।
1: ਬਿਲਕੁਲ ਬਿਲਕੁਲ ਜੀ, ਗਰਮੀ ਦੇ ਜੀ,
2: ਸਤਿ ਸ਼੍ਰੀ ਅਕਾਲ।
1: ਗਰਮੀ ਦੇ ਦਿਨ ਛੋਟੇ ਹੁੰਦੇ ਨੇ, ਔਰ ਇਹਨਾਂ ਛੋਟੇ ਦਿਨਾਂ ਦਾ ਗਰਮੀ ਦੇ ਦਿਨ ਸੋਰੀ ਮਾਫ ਕਰਨਾ ਗਰਮੀ ਦੇ ਦਿਨ ਲੰਬੇ ਹੁੰਦੇ ਨੇ ਔਰ ਰਾਤਾਂ ਛੋਟੀਆਂ ਹੁੰਦੀਆਂ ਨੇ, ਸੋ ਚੋਰਾਂ ਨੂੰ ਥੋੜ੍ਹਾ ਜ਼ਿਆਦਾ ਸਮਾਂ ਮਿਲਦਾ ਦਿਲ ਚੋਰੀ ਕਰਨ ਦਾ। ਰੇਨਬੋ ਵਾਲਿਆਂ ਨੇ ਤਾਂ ਤੁਹਾਡਾ ਦਿਲ ਚੋਰੀ ਕੀਤਾ ਹੋਇਆ ਨਾ, ਅਸੀਂ ਤਾਂ ਕੁਝ ਨਹੀਂ ਚੋਰੀ ਕੀਤਾ ਨਾ, ਲੇਕਿਨ ਬਾਕੀ ਉਹਨਾਂ ਨੇ ਬਹੁਤ ਅੱਛੀ ਇਨਫੋਰਮੇਸ਼ਨ ਦਿੱਤੀ ਹੈ। ਬਾਈ ਚਾਂਸ ਅਗਰ ਕਿਤੇ ਲੱਗਦਾ ਹੈ ਕਿ ਬੱਚਿਆਂ ਨੂੰ ਘਰ ਇਕੱਲੇ ਛੱਡ ਕੇ ਜਾਣਾ ਹੈ ਤਾਂ ਬੱਚਿਆਂ ਨੂੰ ਪੂਰੀ ਤਰ੍ਹਾਂ ਨਾਲ ਸਿਖਾ ਕੇ ਜਾਓ ਕਿ ਘਰ ਜੇਕਰ ਤੁਸੀਂ ਇਕੱਲੇ ਹੋ ਤਾਂ ਕਿਸੇ ਅਣਜਾਣ ਵਾਸਤੇ ਦਰਵਾਜ਼ਾ ਨਹੀਂ ਖੋਲਣਾ, ਤੁਹਾਨੂੰ ਲੱਗਦਾ ਹੈ ਕਿ ਕੋਈ ਅਣਜਾਣ ਦਰਵਾਜ਼ਾ ਨੌਕ ਕਰ ਰਿਹਾ ਹੈ, ਨੌਕ ਕਰ ਰਿਹਾ, ਅਤੇ ਤੁਸੀਂ ਉਹਨੂੰ ਮਤਲਬ ਆਵਾਜ਼ ਵੀ ਨਹੀਂ ਮਾਰਨੀ, ਉਹਨੂੰ ਅਹਿਸਾਸ ਵੀ ਨਹੀਂ ਹੋਣ ਦੇਣਾ ਕਿ ਤੁਸੀਂ ਘਰ ਇਕੱਲੇ ਹੋ, ਜਿੱਦਾਂ ਕਿ ਉਹਨਾਂ ਨੇ ਦੱਸਿਆ ਕਿ ਉਸ ਬੱਚੇ ਨੇ ਦੱਸਿਆ ਕਿ ਮੈਂ ਘਰ ਇਕੱਲੀ ਹਾਂ ਤੁਸੀਂ ਚਲੇ ਜਾਓ, ਉਹਨੇ ਸੁਣ ਲਿਆ ਕਿ ਮੈਂ ਘਰ ਇਕੱਲੀ ਹਾਂ, ਔਰ ਇਸੇ ਚੀਜ਼ ਦਾ ਲਿਆ ਫਾਇਦਾ ਚੁੱਕ, ਅਤੇ ਫਿਰ ਠੱਗੀਆਂ ਜਿਹੜੀਆਂ ਆ ਫਿਰ ਇੱਦਾਂ ਹੀ ਹੁੰਦੀਆਂ। ਸੋ ਉਮੀਦ ਕਰਦੀ ਹਾਂ ਕਿ ਉਹ ਬੱਚੀ ਜਿਹੜੀ ਹੈ ਤੰਦਰੁਸਤ ਹੋਏਗੀ, ਠੀਕ ਹੋਏਗੀ, ਅਤੇ ਅਗਲਾ ਮੈਸੇਜ ਪ੍ਰੋਗਰਾਮ 'ਚ ਕਰੀਏ ਸ਼ਾਮਿਲ।
3: ਰੇਨਬੋ ਜਲੰਧਰ ਤੋਂ ਚੱਲ ਰਿਹਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਮੈਂ ਹਾਜ਼ਰ ਹਾਂ ਜੀ, ਵਿਨੋਦ ਸੰਧੂ ਜਾਡਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਪੰਜਾਬ ਤੋਂ
1: ਜੀ। ਬਹੁਤ ਬਹੁਤ ਸਵਾਗਤ
3: ਮੈਡਮ ਨਿਸ਼ਾ ਜੀ, ਤੇ ਨਾਲ ਜੁੜੇ ਹੋਏ ਸਾਥੀਆਂ ਨੂੰ ਨਮਸਤੇ, ਸਤਿ ਸ੍ਰੀ ਅਕਾਲ
1: ਜੀ, ਸਤਿ ਸ੍ਰੀ ਅਕਾਲ।
3: ਅੱਜ ਦਾ ਪ੍ਰੋਗਰਾਮ ਲਾਜਵਾਬ, ਸਵੇਰ ਤੋਂ ਹੀ ਸੋਹਣੀ ਜੀ ਤੁਸੀਂ ਬਰਸਾਤ ਲਗਾਈ ਹੋਈ ਆ, ਸੋਹਣੇ ਸੋਹਣੇ ਪ੍ਰਭੂ ਵੰਦਨਾ ਦੇ ਨਾਲ, ਪਰ ਬਹੁਤ ਹੀ ਵਧੀਆ ਗੁੱਡ ਮਾਰਨਿੰਗ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਹੀ ਵਧੀਆ ਸਲਾਹ ਦਿੱਤੀ ਕਿ ਸਾਨੂੰ ਫਰੋਡ ਤੋਂ ਬਚਣਾ ਚਾਹੀਦਾ, ਕਿ ਜੋ ਸਾਨੂੰ ਫੋਨ ਆਉਂਦੇ ਨੇ

0: ਡਾਕੂਮੈਂਟ ਮੰਗਦੇ ਨੇ, ਡਾਕੂਮੈਂਟ ਸਾਨੂੰ ਨਹੀਂ ਦੇਣੇ ਚਾਹੀਦੇ, ਉਹਨਾਂ ਨੂੰ ਪ੍ਰੂਫ ਨਹੀਂ ਦੇਣੇ ਚਾਹੀਦੇ।
1: ਬਿਲਕੁਲ।
0: ਸੋ ਹੋਰ ਵੀ ਤੁਸੀਂ ਬਹੁਤ ਸੋਹਣੀਆਂ ਜਾਣਕਾਰੀਆਂ ਦਿੱਤੀਆਂ, ਜਾਣਕਾਰੀਆਂ ਦੇ ਨਾਲ ਭਰਪੂਰ ਕੀਤਾ, ਤੇ ਨਾਲ ਦੀ ਨਾਲੇ ਹੁਣ ਤੁਸੀਂ ਬਹੁਤ ਵਧੀਆ ਟੌਪਿਕ ਦੇ ਉੱਤੇ ਗੱਲਬਾਤ ਕੀਤੀ ਆ ਕਿ ਜੋ ਮਾੜੀਆਂ ਆਦਤਾਂ ਹੁੰਦੀਆਂ ਨੇ ਉਹ ਮਾੜੀਆਂ ਆਦਤਾਂ ਕਿੱਦਾਂ ਹਟਾਉਣੀਆਂ ਚਾਹੀਦੀਆਂ, ਜੇ ਕੋਈ ਹੋਰ ਵੀ ਕਰਦਾ ਹੋਵੇ ਉਹਨੂੰ ਕਿੱਦਾਂ ਸਮਝਾਉਣਾ ਚਾਹੀਦਾ, ਕੋਈ ਨੇਲ ਖਾਂਦਾ ਹੋਵੇ, ਕੋਈ ਆਪਣਾ ਕਲਰ ਖਾਂਦਾ ਹੋਵੇ, ਕੋਈ ਖੜਾ ਕਿਸੇ ਚੀਜ਼ ਨੂੰ ਆਵਾਗੁਣ ਛੇੜੀ ਜਾਵੇ, ਕਿਸੇ ਨੂੰ ਬੇਫਜ਼ੂਲ ਛੇੜੀ ਜਾਵੇ, ਤੇ ਸਾਨੂੰ ਜਦ ਤੱਕ ਕੋਈ ਟੋਕ ਨਾ ਦੇਵੇ ਉਦੋਂ ਤੱਕ ਕੋਈ ਨਹੀਂ ਹਟਦੇ। ਸੋ ਇੱਥੇ ਸਾਨੂੰ ਗੌਰ ਫਰਮਾਨ ਦੀ ਲੋੜ ਆ ਕਿ ਜਿਹੜੇ ਨੋਹ ਖਾਂਦੇ ਆ ਜਾਂ ਕੋਈ ਇਹੋ ਜਿਹੀਆਂ ਹਰਕਤਾਂ ਕਰਦੇ ਆ ਇਹ ਸਾਡੇ ਲਈ ਮਾੜੀਆਂ ਵੀ ਹੁੰਦੀਆਂ ਨੇ, ਸਾਡੇ ਕੰਮ ਕਰ ਲਈ ਬਿਮਾਰੀਆਂ ਆਉਂਦੀਆਂ ਨੇ। ਸੋ ਇਹ ਮਤਲਬ ਸਾਨੂੰ ਇਸ ਦੇ ਉੱਤੇ ਗੌਰ ਫਰਮਾਨ ਦੀ ਲੋੜ ਆ। ਔਰ ਬਹੁਤ ਹੀ ਵਧੀਆ ਤੁਹਾਡਾ ਪ੍ਰੋਗਰਾਮ, ਬਹੁਤ ਹੀ ਵਧੀਆ ਮਿੱਠੀ ਪਿਆਰੀ ਹਰ ਵਾਰ ਦੀ ਤਰ੍ਹਾਂ ਆਵਾਜ਼। ਔਰ ਇੱਥੇ ਮੈਂ ਸਲਾਹ ਦੇਣੀ ਚਾਹਾਂਗਾ, ਜਿਸ ਤਰ੍ਹਾਂ ਕਿ ਸਾਡੇ ਕਿਸਾਨ ਭਰਾ ਨੇ, ਸਾਡੇ ਜ਼ਿਮੀਦਾਰ ਭਰਾ ਨੇ, ਕਣਕ ਦੀ ਕਟਾਈ ਕੀਤੀ ਗਈ ਆ, ਸੋ ਤੂੜੀ ਕੱਢੀ ਜਾ ਰਹੀ ਆ, ਜਿਹੜੀ ਥੋੜੀ ਬਹੁਤੀ ਰਹਿ ਗਈ ਆ ਠੀਕ ਆ, ਜਿਹਨਾਂ ਦੀ ਨਿਕਲ ਗਈ ਉਹਨਾਂ ਨੂੰ ਹੱਥ ਜੋੜ ਕੇ ਗੁਜ਼ਾਰਿਸ਼ ਹੈ ਕਿ ਆਪਣੀ ਨਾਲੀ ਨੂੰ ਕਦੇ ਵੀ ਅੱਗ ਨਾ ਲਗਾਓ, ਉਹਨਾਂ ਨੂੰ ਬਚੀ ਹੋਈ ਨੂੰ ਵਾਹ ਦਿਓ, ਵਾਹਣ ਤੋਂ ਬਾਅਦ ਪਾਣੀ ਲਗਾਓ ਤਾਂ ਕਿ ਉਹਦੀ ਖਾਦ ਬਣ ਜਾਏ। ਜਦੋਂ ਅਸੀਂ ਨਾਲੀ ਨੂੰ ਕੱਟਦੇ ਹਾਂ, ਅੱਗ ਲਗਾਉਂਦੇ ਹਾਂ, ਤੇ ਉਸ ਤੋਂ ਬਾਅਦ ਜਿਹੜੀ ਅੱਗ ਲੱਗ ਗਈ ਆ, ਅੱਗ ਦੇ ਨਾਲ ਜਿੰਨੇ ਵੀ ਥੱਲੇ ਜੀਵ ਜੰਤੂ ਹੁੰਦੇ ਨੇ ਜ਼ਮੀਨ ਦੇ ਵਿੱਚ, ਆਲੇ ਦੁਆਲੇ ਕਿੰਨੇ ਵੀ ਜੋ ਦਰਖਤ ਖੜੇ ਹੁੰਦੇ ਨੇ ਵੱਡੇ ਵੱਡੇ, ਉਹਨਾਂ ਦੇ ਦੇਖੋ ਪੱਤੇ ਸੜ ਜਾਂਦੇ ਨੇ, ਡਾਹਣੀਆਂ ਸੜ ਜਾਂਦੀਆਂ ਨੇ, ਲਗਾਉਣ ਨੂੰ ਕਿੰਨਾ ਟਾਈਮ ਲੱਗਦਾ। ਵਾਤਾਵਰਨ ਸਾਫ਼ ਬਣਾਓ, ਆਪਣਾ ਜੀਵਨ ਸਾਫ਼ ਬਣਾਓ, ਇਹਦੇ ਨਾਲ ਸਾਡਾ ਨਾਲੇ ਤਾਂ ਬਚਾਅ ਹੋ ਜਾਏਗਾ, ਨਾਲੇ ਖਾਦ ਬਣ ਜਾਏਗੀ, ਨਾਲੇ ਥੋੜਾ ਜਿਹਾ ਗਰਮੈਸ਼ ਤੇ ਔਰ ਵਾਤਾਵਰਨ ਸਾਫ਼ ਹੋ ਜਾਏਗਾ। ਸੋ ਜੀਵ ਜੰਤੂ ਵੀ ਬਚ ਜਾਣਗੇ, ਕਿਉਂਕਿ ਜਿਹੜਾ ਅਸੀਂ ਪਾਪ ਕਰਦੇ ਹਾਂ ਉਹ ਪਾਪ ਸਾਡੇ ਅੱਗੇ ਆਉਂਦਾ, ਕੁਦਰਤ ਫਿਰ ਸਾਨੂੰ ਉਹਦਾ ਜਵਾਬ ਦਿੰਦਾ। ਸੋ ਹਾਜ਼ਰ ਸੀ ਵਿਨੋਦ ਸੰਧੂ ਜਾਡਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਪੰਜਾਬ ਤੋਂ। ਖੁਸ਼ ਰਹੋ, ਬਾਦ ਰਹੋ, ਮਹਿਕਦੇ ਰਹੋ, ਟਹਿਕਦੇ ਰਹੋ। ਨਿਸ਼ਾ ਜੀ ਇਸੇ ਤਰ੍ਹਾਂ ਪ੍ਰੋਗਰਾਮ ਸੋਹਣੇ ਸੋਹਣੇ ਲੈ ਕੇ ਆਉਂਦੇ ਰਹੋ
1: ਜੀ। ਸ਼ੁਕਰੀਆ, ਵਾਕਈ ਮੈਨੂੰ ਇੱਦਾਂ ਲੱਗਦਾ ਸੀ ਕਿ ਪ੍ਰੋਗਰਾਮ ਮੈਂ ਸੁਣ ਰਹੀ ਹਾਂ ਇਸ ਵੇਲੇ, ਔਰ ਕਰ ਨਹੀਂ ਰਹੀ, ਸੁਣ ਰਹੀ ਹਾਂ। ਇੰਨੀ ਅੱਛੀ ਫੀਲਿੰਗਸ ਜਿਹੜੀਆਂ ਆ ਉਹ ਪ੍ਰੋਗਰਾਮ ਦੇ ਦੌਰਾਨ ਹੀ ਆ ਜਾਂਦੀਆਂ ਨੇ। ਅਗਲਾ ਮੈਸੇਜ ਹੈ ਜੀ, ਇਤਨੀ ਮਿਹਰਬਾਨੀ ਮੇਰੇ ਈਸ਼ਵਰ ਬਣਾਏ ਰੱਖਣਾ, ਜੋ ਰਾਸਤਾ ਸਹੀ ਹੋ ਉਸੀ ਪਰ ਚਲਾਏ ਰੱਖਣਾ, ਨਾ ਦਿਖੇ ਦਿਲ ਨਾ ਦੁਖੇ ਦਿਲ ਕਿਸੀ ਕਾ ਮੇਰੇ ਸ਼ਬਦੋ ਸੇ, ਇਤਨਾ ਰਹਿਮ ਤੂੰ ਮੇਰੇ ਭਗਵਾਨ ਮੁਝ ਪੇ ਬਣਾਏ ਰੱਖਣਾ। ਗੁੱਡ ਮਾਰਨਿੰਗ ਜੀ, ਇਹ ਸਾਨੂੰ ਸੁਨੀਲ ਕੁਮਾਰ ਜੰਮੂ ਕਸ਼ਮੀਰ ਡਿਸਟ੍ਰਿਕਟ ਸਾਂਬਾ ਤੋਂ ਮੈਸੇਜ ਆਇਆ ਹੈ ਜੀ। ਔਰ ਅਗਲਾ ਮੈਸੇਜ ਅਸੀਂ ਸੁਣਾਂਗੇ, ਕਿਹੜੇ ਦੋਸਤ ਆਇਆ ਹੈ। ਔਰ ਇੱਕ
2: ਗੁੱਡ ਮਾਰਨਿੰਗ,
1: ਗੁੱਡ ਮਾਰਨਿੰਗ
2: ਮੈਡਮ ਜੀ,
1: ਜੀ ਗੁੱਡ ਮਾਰਨਿੰਗ,
2: ਸਤਿ ਸ੍ਰੀ ਅਕਾਲ ਰਾਮ ਸਾਰੇ ਦੋਸਤਾਂ ਨੂੰ
1: ਜੀ, ਸਤਿ ਸ੍ਰੀ ਅਕਾਲ।
2: ਮੈਂ ਮੈਡਮ ਇੱਕ ਗੱਲ ਲੈ ਕੇ ਆਇਆ ਹਾਂ ਕਿ
1: ਜੀ ਜ਼ਰੂਰ,
2: 10-15 ਸਾਲ ਪਹਿਲਾਂ ਵੀ ਉਹ 10 ਰੁਪਏ ਦੀ ਚੀਜ਼ ਮਿਲਦੀ ਸੀ ਤੇ ਅੱਜ ਵੀ ਉਹ 10 ਰੁਪਏ ਦੀ ਚੀਜ਼ ਮਿਲਦੀ ਹੈ, ਉਹ ਕਿਹੜੀ ਚੀਜ਼ ਹੈ ਜ਼ਰੂਰ ਦੱਸਿਓ ਕਿਸੇ ਨੂੰ ਪਤਾ ਹੋਵੇ ਤਾਂ। ਮੈਂ ਗੁਰਦੇਵ ਪਰਮਾਰ ਚਟਾਲਾ ਨੇੜੇ ਰਾਜਸਥਾਨ ਤੋਂ, ਜੈ ਹਿੰਦ ਜੈ ਭਾਰਤ।
1: 10-15 ਸਾਲ ਪਹਿਲਾਂ ਦੀ ਗੱਲ ਉਹਨਾਂ ਨੇ ਕੀਤੀ ਹੈ ਤੇ ਦੇਖੀਏ ਕਿਹੜੀ ਚੀਜ਼
2: ਵੀ ਉਹ 10 ਰੁਪਏ ਦੀ ਚੀਜ਼ ਮਿਲਦੀ ਹੈ, ਉਹ ਕਿਹੜੀ ਚੀਜ਼ ਹੈ ਤੇ ਅੱਜ ਵੀ ਉਹ 10 ਰੁਪਏ ਦੀ ਚੀਜ਼ ਮਿਲਦੀ ਹੈ, ਉਹ ਕਿਹੜੀ ਚੀਜ਼ ਹੈ ਜ਼ਰੂਰ ਦੱਸਿਓ ਕਿਸੇ ਨੂੰ ਪਤਾ ਹੋਵੇ ਤਾਂ। ਮੈਂ ਗੁਰਦੇਵ ਪਰਮਾਰ ਚਟਾਲਾ ਨੇੜੇ ਰਾਜਸਥਾਨ ਤੋਂ, ਜੈ ਹਿੰਦ ਜੈ ਭਾਰਤ।
1: ਅਮਰਜੀਤ, ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਮੈਸੇਜ ਆਇਆ ਜੀ। ਕੌਣ ਕਹਿੰਦਾ ਹੰਝੂਆਂ 'ਚ ਵਜ਼ਨ ਨਹੀਂ ਹੁੰਦਾ, ਕੌਣ ਕਹਿੰਦਾ ਕਿ ਹੰਝੂਆਂ 'ਚ ਵਜ਼ਨ ਨਹੀਂ ਹੁੰਦਾ, ਇੱਕ ਵੀ ਡਿੱਗ ਪਵੇ ਤਾਂ ਮਨ ਹੌਲਾ ਹੌਲਾ ਹੋ ਜਾਂਦਾ ਹੈ। ਹਾਏ ਓਏ, ਹੌਲਾ ਹੌਲਾ ਹੋ ਜਾਂਦਾ ਹੈ ਵਾਕਈ ਜੀ। ਔਰ ਬਈ ਮੇਰੇ ਕੋਲ ਖਾਣ ਪੀਣ ਦਾ ਸਮਾਨ ਵੀ ਪਹੁੰਚਿਆ, ਕੌਣ ਹੈ ਕੀ ਲੈ ਕੇ ਆਏ ਨੇ? ਅਰੇ ਵਾਹ, ਚੀਲਾ ਚੀਲਾ ਹੈ ਮੇਰੇ ਖਿਆਲ 'ਤੇ, ਇਹ ਚੀਲਾ ਭੇਜਿਆ ਹੈ ਦੋਸਤ ਨੇ ਔਰ ਰੇਡੀਓ ਨਾਲ ਲੱਗਾ ਹੋਇਆ, ਔਰ ਚੀਲਾ ਭੇਜਣ ਵਾਲੀ ਮੈਨੂੰ ਲੱਗਦਾ ਹੈ ਸਾਡੀ ਮੈਡਮ ਜੀ ਨੇ, ਆਵਾਜ਼ ਤਾਂ ਮੈਂ ਹੁਣ ਉਹਨਾਂ ਤੋਂ ਜਾ ਕੇ ਪਤਾ ਲੱਗਿਆ।
3: ਹੈਲੋ ਦਿਲਪਣਾ ਪੰਜਾਬੀ, ਨਿਸ਼ਾ ਮੈਡਮ ਜੀ, ਵੈਰੀ ਗੁੱਡ ਮਾਰਨਿੰਗ, ਹੋਰ ਸੁਣਾਓ ਕੀ ਹਾਲ ਚਾਲ ਤੁਹਾਡਾ? ਮੈਡਮ ਜੀ ਤੁਹਾਡੀ ਅਟੈਂਡੈਂਸ ਮੇਰੀ ਡੈਰੀ ਵਿੱਚ ਲੱਗ ਗਈ ਹੈ 27-4 ਤੋਂ ਬਾਅਦ, ਅੱਜ 2-5 ਨੂੰ ਮੈਡਮ ਜੀ ਤੁਸੀਂ ਆਏ, ਵੈਲਕਮ ਮੈਡਮ ਜੀ।
1: ਸ਼ੁਕਰੀਆ
3: ਜੀ, ਮੈਂ ਗੱਲਬਾਤ ਸੁਣ ਰਹੀ ਸੀਗੀ, ਨਾਲ ਨਾਲ ਮੈਂ ਕਿਚਨ 'ਚ ਕੰਮ ਕਰ ਰਹੀ ਸੀਗੀ। ਮੈਂ ਅੱਜ ਬਣਾਏ ਹਨ ਚਿੱਲੇ ਮੂੰਗੀ ਦੀ ਦਾਲ ਦੇ ਤੇ ਚਾਵਲ ਦੀ ਕਣੀ ਦੇ ਤੇ ਵੈਜੀਟੇਬਲ ਪਾ ਕੇ, ਮੈਂ ਤੁਹਾਨੂੰ ਭੇਜ ਰਹੀ ਹਾਂ, ਖਾ ਕੇ ਦੱਸੋ ਕਿੱਦਾਂ ਦੇ ਬਣੇ ਹਨ, ਤੇ ਨਾਲ ਸਾਰੇ ਵੀਰ ਬੜਾ ਅੱਛਾ ਵਿਚਾਰ ਪੇਸ਼ ਕਰਦੇ।
1: ਅਰੇ ਵਾਹ, ਇੰਨਾ ਮੈਨੂੰ ਅੱਗੇ ਤੁਸੀਂ ਪੇਸ਼ ਕਰ ਦਿੱਤਾ ਤੇ ਮੇਰਾ ਦਿਲ ਕਰਨ ਲੱਗ ਗਿਆ ਮੈਂ ਪਲੇਟ ਸੁਚਾ ਕੇ ਖਾ ਹੀ ਲਵਾਂ ਹੁਣ।
3: ਇੱਕ FM ਰੇਨਬੋ ਹੀ ਸਾਡਾ ਬਹੁਤ ਵਧੀਆ ਦੋਸਤ ਹੈਗਾ ਵਾ, ਜਿਹਦੇ ਸਹਾਰੇ ਅਸੀਂ ਸਾਰਾ ਦਿਨ ਪ੍ਰੋਗਰਾਮ ਸੁਣਦੇ ਹਾਂ, ਪੰਜਾਬੀ ਤੜਕੇ ਵਿੱਚ ਫੋਨ ਲਗਾਉਂਦੇ ਹਾਂ ਪਰ ਲੱਗਦਾ ਬਹੁਤ ਘੱਟ ਹੈ, ਜੇ ਲੱਗ ਜਾਂਦਾ ਤੇ ਚੱਕਿਆ ਨਹੀਂ ਜਾਂਦਾ ਮੈਡਮ ਜੀ, ਤੇ ਦਿਲ ਆ ਸ਼ਾਇਰ ਹੈ, ਬਹੁਤ ਵਧੀਆ A1, ਦਿਲ ਚਾਹਤਾ ਹੈ, ਪੂਰੀਆਂ ਬੁਲੰਦੀਆਂ ਤੇ ਹੈ,

0: ਮੈਡਮ ਜੀ ਤੇ ਆਪਣਾ ਦਿਲ ਆਪਣਾ ਪੰਜਾਬੀ ਤੇ ਹੈ ਹੀ ਬਹੁਤ ਵਧੀਆ ਤੇ ਮੈਂ ਤੁਹਾਡੀ ਆਪਣੀ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ।
1: ਲਓ ਜੀ ਇਹ ਤਾਂ ਮੈਡਮ ਦੀ ਹਾਜ਼ਰੀ ਲੱਗ ਗਈ ਹੈ, ਲੇਕਿਨ ਅਗਲੇ ਦੋਸਤ ਦੀ ਅਟੈਂਡੈਂਸ ਲਗਾਉਣ ਤੋਂ ਪਹਿਲਾਂ ਮੈਂ ਕਿਹਾ ਇੱਕ ਹੋਰ ਗਾਣਾ ਸੁਣਾ ਦੇਵਾਂ ਵੇ, ਥੋੜ੍ਹਾ ਜਿਹਾ ਬਿਲਕੁਲ ਛੋਟੇ ਛੋਟੇ ਗਾਣੇ ਜਿਹੜੇ ਆ ਮੈਂ ਪ੍ਰੋਗਰਾਮ ਚਲਾ ਰਹੀ ਹਾਂ ਤਾਂ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਬਰਕਰਾਰ ਰਹੇ।

ਬਿਲਕੁਲ ਜੀ ਬਿਲਕੁਲ, ਪਰ ਰੇਨਬੋ ਜਿਹੜਾ ਹੈ ਨਾ ਉਹ ਮਸਤ ਹੈ, ਔਰ ਇਸ ਮਸਤ ਦੇ ਲਾਗੇ ਰਹਿ ਕੇ ਹੀ ਤੁਸੀਂ ਆਪਣੇ ਆਪ ਨੂੰ ਮਸਤ ਨਹੀਂ ਬਿਨ ਵੀ ਉੱਪਰ ਵਾਲਾ ਮਸਤ ਬਣਾ ਸਕਦੇ ਹੋ। ਉੱਪਰ ਤੋਂ ਮਤਲਬ ਉੱਪਰ ਵਾਲਾ ਮਸਤ ਹੁੰਦਾ ਕਿਹੜਾ ਹੁੰਦਾ, ਜਿਹੜਾ ਮਸਤਾ ਤੋਂ ਵੀ ਮਸਤ ਹੁੰਦਾ। ਔਰ ਇਹ ਮਸਤ ਜਿਹੜਾ ਹੈ ਤੁਸੀਂ ਸਿਰਫ ਅਤੇ ਸਿਰਫ ਆਕਾਸ਼ਵਾਣੀ ਦੇ ਨਾਲ ਰਹਿ ਕੇ ਹੀ ਬਣੇ ਰਹਿ ਸਕਦੇ ਹੋ। ਪ੍ਰੋਗਰਾਮ ਚੱਲ ਰਿਹਾ ਹੈ ਦਿਲ ਅਪਲਾ ਪੰਜਾਬੀ, ਔਰ ਤੁਹਾਡੇ ਇਕੱਲੇ ਹੀ ਮੈਸੇਜਸ ਪ੍ਰੋਗਰਾਮ ਨੂੰ ਬਣਾ ਰਹੇ ਨੇ ਖੂਬਸੂਰਤ। 9885101027 9855100207 ਕਰ ਰਹੇ ਹੋ ਤੁਸੀਂ ਆਪਣੇ ਪਿਆਰੇ ਪਿਆਰੇ ਨਾਲ। ਵੈਸੇ ਅੱਜ ਮੈਂ ਗੱਲ ਕੀਤੀ ਸੀ ਕਿ ਬੁਰੀ ਆਦਤ ਛੱਡਣ ਦੇ ਬਾਰੇ, ਹੈ ਕੋਈ ਇਹੋ ਜਿਹੀ ਬੁਰੀ ਆਦਤ ਜਿਹਨੂੰ ਤੁਸੀਂ ਛੱਡਣਾ ਚਾਹੁੰਦੇ ਹੋ? ਦੇਖਿਆ ਚੰਗੀਆਂ ਚੀਜ਼ਾਂ ਤਾਂ ਸਾਰੇ ਦੱਸ ਦਿੰਦੇ ਨੇ ਕਿ ਮੈਂ ਇੱਦਾਂ, ਮੈਂ ਉੱਦਾਂ, ਮੈਂ ਇੱਦਾਂ, ਲੇਕਿਨ ਜੇਕਰ ਤੁਹਾਡੇ ਅੰਦਰ ਕੋਈ ਬੁਰੀ ਆਦਤ ਹੈ ਤੁਸੀਂ ਉਹਨੂੰ ਛੱਡਣਾ ਚਾਹੁੰਦੇ ਹੋ,

0: ਮੇਰੇ ਨਾਲ ਦੱਸਿਆ ਕਿਉਂ ਨਹੀਂ ਮੈਨੂੰ? ਓ ਹੋ, ਮੈਂ ਤਾਂ ਕਰੀ ਜਾ ਰਹੀ ਹਾਂ ਇੰਤਜ਼ਾਰ ਤੁਹਾਡੇ ਦੱਸਣ ਦਾ। ਛੱਡ ਤਾਂ ਨਹੀਂ ਸਕਦੇ, ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹਨੂੰ ਅਸੀਂ ਛੱਡ ਨਹੀਂ ਸਕਦੇ। ਲਾਈਕ ਫੋਨ ਚਲਾਉਣਾ, ਐਕਸੈਸ ਦੇ ਵਿੱਚ ਫੋਨ ਚਲਾਉਣਾ ਵੀ ਇੱਕ ਬੁਰੀ ਆਦਤ ਹੀ ਹੁੰਦੀ ਹੈ, ਹੈ ਨਾ? ਔਰ ਇਹਨੂੰ ਅਸੀਂ ਉੰਨੀ ਦੇਰ ਤੱਕ ਨਹੀਂ ਛੱਡ ਸਕਦੇ ਜਿੰਨੀ ਦੇਰ ਤੱਕ ਅਸੀਂ ਇਹਦੇ ਲਈ ਥੋੜ੍ਹਾ ਪ੍ਰੈਕਟੀਕਲ ਨਾ ਹੋ ਜਾਈਏ, ਹੈ ਨਾ? ਅਰੇ ਇੱਕ ਦਿਨ ਨਾ ਇੱਦਾਂ ਸੋਚੋ ਕਿ ਫੋਨ ਨਾ ਕਿਤੇ ਰੱਖ ਦਿਉ, ਹੈ ਨਾ, ਸਾਇਲੈਂਟ 'ਤੇ ਲਗਾ ਦਿਉ, ਜਾਂ ਫੋਨ ਨੂੰ ਫਲਾਈਟ ਮੋਡ 'ਤੇ ਲਗਾ ਦਿਉ, ਜਾਂ ਸਵਿੱਚ ਔਫ ਕਰ ਦਿਉ, ਕੁਝ ਵੀ ਕਰ ਦਿਉ, ਹੈ ਨਾ? ਇਹਨੂੰ ਰੱਖ ਦਿਉ ਇੱਦਾਂ ਦੀ ਜਗ੍ਹਾ 'ਤੇ ਜਿੱਥੇ ਤੁਹਾਨੂੰ ਲੱਭੇ ਹੀ ਨਾ। ਮਤਲਬ ਕਹਿੰਦਾ ਕਿ ਕਿਸੇ ਨੂੰ ਕਹਿ ਛੱਡੋ ਕਿ ਮੇਰਾ ਫੋਨ ਅੱਜ ਤੋਂ ਇੱਕ ਦਿਨ ਵਾਸਤੇ ਛੁਪਾ ਦਿਉ, ਫਿਰ ਦੇਖੋ, ਫਿਰ ਦੱਸੋ ਆਪਣੇ ਆਪ ਨੂੰ ਕਿ ਸਾਰਾ ਦਿਨ ਕਿਹੋ ਜਿਹਾ ਲੰਘਦਾ, ਕਿੰਝ ਲੰਘਦਾ ਅਤੇ ਕਿੰਨਾ ਵਧੀਆ ਲੰਘਦਾ। ਵੈਸੇ ਮੈਨੂੰ ਲੱਗਦਾ ਹਫ਼ਤੇ ਵਿੱਚ ਨਾ ਇੱਕ ਜਾਂ ਦੋ ਦਿਨ ਇਹੋ ਜਿਹੇ ਜ਼ਰੂਰ ਹੋਣੇ ਚਾਹੀਦੇ ਨੇ ਜਿੱਦਣ ਨਾ ਮਤਲਬ ਪੂਰਾ ਇੱਕ ਲੈਵਲ 'ਤੇ ਆ ਕੇ ਨਾ ਤੁਹਾਡਾ ਜਿਹੜਾ ਕਨੈਕਸ਼ਨ ਹੈ, ਮਤਲਬ ਵਾਈਫਾਈ ਹੈ ਜਾਂ ਅਸੀਂ ਆਪਣਾ ਮੋਬਾਈਲ ਡਾਟਾ ਚਲਾਉਂਦੇ ਹਾਂ, ਬੰਦ ਹੋ ਜਾਵੇ ਸਾਰਾ। ਹਾਂ, ਹੋਰ ਕੀ, ਮਤਲਬ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਨਾ ਆਪਾਂ ਕੰਟਰੋਲ 'ਚ ਕਰਨਾ ਹੋਵੇ ਨਾ ਤਾਂ ਕੁਛ ਇੱਦਾਂ ਦਾ ਹੋ ਜਾਣਾ ਚਾਹੀਦਾ। ਲੇਕਿਨ ਕੀ ਕਰੀਏ, ਸਭ ਕੁਛ ਔਨਲਾਈਨ ਆ ਨਾ, ਚੱਲਦਾ ਨਹੀਂ, ਗੁਜ਼ਾਰਾ ਨਹੀਂ ਹੁੰਦਾ। ਚਲੋ ਅਗਲੇ ਦੂਸਰਾ ਮੈਸੇਜ ਲੈ ਲਈਏ ਜਿਹਨਾਂ ਨੇ ਪ੍ਰੋਗਰਾਮ 'ਚ ਮੈਸੇਜ ਕੀਤਾ।
1: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਸੁਣਨੇ ਵਾਲੇ ਸਭੀ ਆਰ ਜੇ ਔਰ ਸ਼੍ਰੋਤਾਓਂ ਕੋ ਰਘੁਵੀਰ ਨਗਰ ਸੇ ਦਿਲਾਵਰ ਖਾਨ, ਹਸੀਨਾ ਬਾਨੋ, ਐਲੀਜ਼ਾ ਨਾਯਾਬ ਔਰ ਲੱਡੂ ਕਾ ਪਿਆਰ ਭਰਾ ਨਮਸਕਾਰ
0: ਜੀ। ਨਮਸਕਾਰ।
1: ਆਜ ਹਮਾਰੇ ਪੋਤੇ ਐਜ਼ਾਜ ਯਾਨੀ ਕਿ ਲੱਡੂ ਕਾ ਜਨਮ ਦਿਨ ਹੈ
0: ਜੀ।
1: ਆਪ ਆਪਣੀ ਦੁਆਓਂ ਸੇ ਨਵਾਜੇ
0: ਜੀ,
1: ਯਹੀ
0: ਬਿਲਕੁਲ ਜੀ, ਬਿਲਕੁਲ ਜੀ। ਤੁਹਾਡੇ ਬੇਟੇ ਲੱਡੂ ਦਾ ਜਨਮ ਦਿਨ ਹੈ ਔਰ ਸਾਡੀ ਸਾਰੀ ਟੀਮ ਵੱਲੋਂ ਤੁਹਾਡੇ ਬੇਟੇ ਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ। ਖਾਣ ਪੀਣ ਦੀਆਂ ਚੀਜ਼ਾਂ ਵੀ ਖਾ ਲਈਆਂ, ਤੁਹਾਡੇ ਮੈਸੇਜਸ ਵੀ ਪ੍ਰੋਗਰਾਮ 'ਚ ਆ ਗਏ, ਖੂਬਸੂਰਤ ਮੈਸੇਜਸ ਪ੍ਰੋਗਰਾਮ ਨੂੰ ਸੋਹਣਾ ਬਣਾ ਰਹੇ ਨੇ ਔਰ ਸੋਹਣੇ ਸੋਹਣੇ ਮੈਸੇਜਸ ਦੇ ਵਿੱਚੋਂ ਅੱਜ ਇੰਤਜ਼ਾਰ ਹੈ ਉਹਨਾਂ ਦੋਸਤਾਂ ਦੇ ਮੈਸੇਜਸ ਦਾ ਜਿਨ੍ਹਾਂ ਨੇ ਹਾਲੀ ਤੱਕ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਮੈਸੇਜਸ ਨਹੀਂ ਜੇ ਭੇਜੇ। ਹਾਂਜੀ, 9855101027 'ਤੇ ਘੱਲ ਦਿਓ ਮੈਸੇਜਸ। ਗੱਲ ਚੱਲ ਰਹੀ ਸੀ ਬੁਰੀ ਆਦਤ ਦੀ, ਹੈ ਨਾ, ਔਰ ਬੁਰੀ ਆਦਤ ਦੇ ਬਾਰੇ ਜੇ ਅਸੀਂ ਇਹਨੂੰ ਹੋਰ ਵੀ ਜ਼ਿਆਦਾ ਕੁਛ ਐਡ ਕਰਨਾ ਹੋਵੇ ਜਾਂ ਕੁਛ ਡਿਲੀਟ ਕਰਨਾ ਹੋਵੇ ਤਾਂ ਮੈਂ ਦੱਸਿਆ ਨਾ 21 ਦਿਨ ਦਾ ਸਮਾਂ ਜਿਹੜਾ ਆ ਉਹ ਸਾਨੂੰ ਚਾਹੀਦਾ ਹੁੰਦਾ ਕਿ ਆਪਣੇ ਅੰਦਰ ਦੀ ਇੱਕ ਆਦਤ ਜਿਹੜੀ ਹੈ ਉਹਨੂੰ ਅਸੀਂ ਛੱਡ ਸਕੀਏ। ਬੁਰੀ ਆਦਤ ਨੂੰ ਛੱਡਣਾ ਔਖਾ ਜ਼ਰੂਰ ਹੈ, ਪਰ ਜੇ ਤੁਸੀਂ ਸ਼ੁਰੂ ਕਰ ਲਿਆ ਤਾਂ ਹਾਫ ਬੈਟਲ ਜਿਹੜੀ ਆ ਉਦੋਂ ਹੀ ਜਿੱਤ ਜਾਂਦੇ ਹਾਂ ਜਦੋਂ ਅਸੀਂ ਸ਼ੁਰੂ ਕਰ ਲੈਂਦੇ ਹਾਂ। ਕਈ ਵਾਰ ਬੁਰੀ ਆਦਤ ਸਿਰਫ ਨਾ ਆਦਤ ਨਹੀਂ ਹੁੰਦੀ, ਉਹ ਸਟ੍ਰੈਸ ਜਾਂ ਕਹਿ ਸਕਦੇ ਹਾਂ ਇੱਕ ਇਕੱਲੇਪਨ ਦੀ ਨਿਸ਼ਾਨੀ ਹੁੰਦੀ ਆ, ਮਤਲਬ ਇੱਕ ਬੈਲੈਂਸਡ ਫੀਲ ਗੱਲ ਕਰ ਸਕਦੇ ਹਾਂ ਜਿਹਦੇ ਵਿੱਚ ਥੋੜ੍ਹਾ ਫਨ ਵੀ ਹੁੰਦਾ ਔਰ ਗਹਿਰਾਈ ਵੀ ਹੁੰਦੀ ਹੈ। ਆਦਤ ਛੱਡਣੀ ਮੁਸ਼ਕਿਲ ਨਹੀਂ, ਬਸ ਮਨ 'ਚ ਵਾਈਫਾਈ ਸਟਰੋਂਗ ਹੋਣਾ ਚਾਹੀਦਾ ਹੈ। ਬਿਲਕੁਲ ਜੀ, ਮਨ ਦਾ ਵਾਈਫਾਈ ਜਿਹੜਾ ਹੈ ਨਾ ਉਹ ਸਟਰੋਂਗ ਹੋਣਾ ਚਾਹੀਦਾ, ਤਾਂ ਹੀ ਅਸੀਂ ਬੁਰੀ ਆਦਤ ਨੂੰ ਜਿਹੜਾ ਹੈ ਬਹੁਤ ਵਧੀਆ ਤਰੀਕੇ ਨਾਲ ਛੱਡ ਸਕਦੇ ਹਾਂ। ਅਸੀਂ ਆਦਤ ਨਹੀਂ ਛੱਡਦੇ, ਹੈ ਨਾ, ਆਦਤਾਂ ਸਾਨੂੰ ਨਹੀਂ ਛੱਡਣਗੀਆਂ। ਹਾਂ, ਇੱਦਾਂ ਕਹਿੰਦੇ ਨੇ ਨਾ, ਅਸੀਂ ਆਦਤ ਨਹੀਂ ਛੱਡਦੇ ਔਰ ਆਦਤਾਂ ਜਿਹੜੀਆਂ ਉਹ ਸਾਨੂੰ ਛੱਡਣਗੀਆਂ। ਵਧੀਆ, ਕੱਲ੍ਹ ਤੋਂ ਨਹੀਂ, ਅੱਜ ਤੋਂ ਨਹੀਂ, ਟ੍ਰਾਇਲ ਵਰਜ਼ਨ ਜਿਹੜਾ ਆ ਸਟਾਰਟ ਕਰ ਲਓ। ਟ੍ਰਾਇਲ ਵਰਜ਼ਨ ਤੋਂ ਸਟਾਰਟ ਕਰ ਸਕਦੇ ਹੋ ਨਾ ਜੀ, ਇਹਨੂੰ ਆਪਣੀ ਰੂਟੀਨ ਦੇ ਵਿੱਚ ਐਡ ਨਹੀਂ ਕਰ ਸਕਦੇ। ਸਭ ਤੋਂ ਮੁਸ਼ਕਿਲ ਕਿਹੜੀ ਆਦਤ ਹੈ ਤੁਹਾਡੀ, ਤੁਸੀਂ ਮੈਨੂੰ ਦੱਸ ਸਕਦੇ ਹੋ? ਅੱਛਾ, ਜ਼ਿਆਦਾ ਲੰਬਾ ਨਾ ਕਰੋ, ਤੁਸੀਂ ਇੱਦਾਂ ਕਰੋ, ਸਿਰਫ ਇੰਨਾ ਕਹਿ ਦਿਓ ਕਿ ਮੈਂ ਨਾ 3 ਦਿਨ ਇੱਦਾਂ ਨਹੀਂ ਕਰਾਂਗਾ ਜਾਂ 3 ਦਿਨ ਇੱਦਾਂ ਨਹੀਂ ਕਰਾਂਗੀ, ਅਤੇ ਆਪਣੇ ਆਪ ਨੂੰ ਮਤਲਬ ਉਹ ਪੂਰੀ ਪੂਰੀ ਟ੍ਰੀਟ ਦੇਣੀ ਹੈ ਕਿ ਅਸੀਂ 3 ਦਿਨ ਇੱਦਾਂ ਦਾ ਕੁਝ ਨਹੀਂ ਕਰਨਾ ਔਰ ਥੋੜ੍ਹਾ ਜਿਹਾ ਫਨ ਕਰਨਾ ਹੈ, ਮਸਤੀ ਕਰਨੀ ਹੈ। ਔਖੀ ਹੈ ਵੈਸੇ ਬੁਰੀ ਆਦਤ ਛੱਡਣੀ, ਬਹੁਤ ਔਖੀ ਹੈ, ਕਹਿਣਾ ਸੌਖਾ ਹੈ ਲੇਕਿਨ ਨਿਭਾਉਣਾ ਜਿਹੜਾ ਹੈ ਉਹ ਬਾਹਲਾ ਹੀ ਔਖਾ ਹੋ ਜਾਂਦਾ। ਲੇਕਿਨ ਦੋਸਤਾਂ ਦੇ ਮੈਸੇਜਸ ਜਦੋਂ ਆ ਜਾਂਦੇ ਨੇ ਮੇਰੇ ਪ੍ਰੋਗਰਾਮ ਦੇ ਵਿੱਚ, ਤਾਂ ਮੈਨੂੰ ਪ੍ਰੋਗਰਾਮ ਨੂੰ ਚਲਾਉਣਾ ਬਹੁਤ ਸੌਖਾ ਹੋ ਜਾਂਦਾ। ਸੋ ਤੁਹਾਡੇ ਇਕੱਲੇ ਹੋਏ ਮੈਸੇਜਸ ਨੂੰ ਆਪਾਂ ਸੁਣਦੇ ਵੀ ਹਾਂ, ਸੁਣਾਉਂਦੇ ਵੀ ਹਾਂ, ਸਿੱਖਦੇ ਵੀ ਹਾਂ, ਸਿਖਾਉਂਦੇ ਵੀ ਹਾਂ, ਅਤੇ ਦੇਖੀਏ ਕਿਸੇ ਨੇ ਆਪਣੀ ਬੁਰੀ ਆਦਤ ਛੱਡੀ ਹੈ ਕਿ ਨਹੀਂ। ਇੱਕ ਮੈਸੇਜ ਆਇਆ ਪ੍ਰੋਗਰਾਮ 'ਚ।
2: ਨਮਸਕਾਰ ਨਿਸ਼ਾ ਮੈਡਮ ਜੀ।
0: ਜੀ ਨਮਸਕਾਰ,
2: ਮੈਂ ਯਸ਼ਪਾਲ ਸ਼ਰਮਾ, ਜੰਮੂ ਕਸ਼ਮੀਰ, ਖੜਾਵੱਲੀ ਨਾਥਲ ਦੇ ਨਾਲ ਲੱਗਦਾ ਸਾਡਾ ਪਿੰਡ ਸਿਉਣੀ
0: ਜੀ।
2: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਸਾਰੇ ਸ਼ਰੋਤਾ ਨੂੰ ਨਮਸਕਾਰ
0: ਜੀ। ਨਮਸਕਾਰ,
2: ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ ਜੀ। ਉਦੇ ਚੰਦਰ ਜੀ ਨੇ ਵੀ ਬਹੁਤ ਅੱਛਾ ਮੈਸੇਜ ਭੇਜਿਆ, ਜਿਹੜੀ ਮੈਡਮ ਕਿਰਨ ਨਰੋਲਾ ਜੀ ਹਨ ਉਹ ਵੀ ਬਹੁਤ ਅੱਛਾ ਮੈਸੇਜ, ਉਹਨਾਂ ਦਾ ਰੋਜ਼

0: ਬਹੁਤ ਜਾਣਕਾਰੀ ਭਰਪੂਰ ਜਾਣਕਾਰੀ ਸਾਨੂੰ ਮਿਲਦੀ ਹੈ
1: ਜੀ।
0: ਬਾਕੀ ਜਿੰਨੇ ਵੀ ਦੋਸਤ ਨੇ ਸਾਡੇ ਸਾਰੇ ਬਹੁਤ ਵਧੀਆ ਮੈਸੇਜ ਕਰਦੇ ਨੇ। ਅੱਗੇ ਇਹੀ ਸੁਜੈਸ਼ਨ ਹੈ ਕਿ ਗਰਮੀ ਵੱਧ ਰਹੀ ਹੈ ਤੇ ਜਿੰਨੇ ਵੀ ਸਰੋਤਾ ਸੁਣ ਰਹੇ ਨੇ ਸਾਰਿਆਂ ਨੂੰ ਚਾਹੀਦਾ ਹੈ ਕਿ ਗਰਮੀ ਦਾ ਥੋੜਾ ਪਰਹੇਜ਼ ਰੱਖਣ। ਗਰਮੀ ਬਹੁਤ ਵੱਧ ਰਹੀ ਹੈ, ਧੁੱਪੇ ਨਾ ਨਿਕਲਣ, ਠੰਡਾ ਪਾਣੀ ਪੀਣ
1: ਜੀ,
0: ਆਪਣੇ ਆਪ ਨੂੰ ਠੰਡਾ ਰੱਖਣ ਔਰ ਪਾਣੀ ਦਾ ਬਚਾਅ ਵੀ ਕਰਨ, ਕਿਉਂਕਿ ਇਸ ਵੇਲੇ ਪਾਣੀ ਜਿਹੜਾ ਇੱਕ ਇੱਕ ਬੂੰਦ ਜਿਹੜਾ ਬਹੁਤ ਕੀਮਤੀ ਹੈ।
1: ਬਿਲਕੁਲ,
0: ਬਹੁਤ ਬਹੁਤ ਧੰਨਵਾਦ ਜੀ।
1: ਜੀ, ਪ੍ਰੋਗਰਾਮ 'ਚ ਮੈਸੇਜਸ ਜਿਹੜੇ ਹੈ ਉਹ ਆਉਂਦੇ ਨੇ ਅਤੇ ਪ੍ਰੋਗਰਾਮ ਨੂੰ ਸੋਹਣਾ ਬਣਾਉਂਦੇ ਨੇ ਔਰ ਤੁਹਾਡੇ ਇਹਨਾਂ ਮੈਸੇਜਸ ਦੇ ਸਦਕੇ ਹੀ ਪ੍ਰੋਗਰਾਮ ਜਿਹੜਾ ਸੋਹਣਾ ਚੱਲਦਾ। ਬਹੁਤ ਸਾਰੀਆਂ ਦੁਆਵਾਂ, ਬਹੁਤ ਸਾਰਾ ਪਿਆਰ ਜਿਹੜਾ ਇਹਨਾਂ ਮੈਸੇਜਸ ਦੇ ਜ਼ਰੀਏ ਸਾਡੇ ਤੱਕ ਵੀ ਪਹੁੰਚਦਾ ਹੈ ਔਰ ਇਹ ਪਿਆਰ ਹੀ ਹੈ, ਇਹ ਸਤਿਕਾਰ ਹੀ ਹੈ ਜਿਹੜਾ ਪ੍ਰੋਗਰਾਮ ਨੂੰ ਹੋਰ ਵੀ ਅੱਗੇ ਲੈ ਕੇ ਜਾਂਦਾ। ਚਲੋ, ਤੁਸੀਂ ਮੈਨੂੰ ਨਹੀਂ ਦੱਸਦੇ ਆਪਣੀਆਂ ਬੁਰੀਆਂ ਆਦਤਾਂ ਦੇ ਬਾਰੇ, ਮੰਨ ਗਈ ਮੈਂ ਅੱਜ, ਹੈ ਨਾ। ਪਰ ਇਸ ਮੈਨੂੰ ਲੱਗਦਾ ਕਿ ਇਸ ਵੇਲੇ ਮੈਨੂੰ ਵੀ ਥੋੜ੍ਹੀ ਜਿਹੀ ਤਾਂ ਨਕੱਟੀ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ? ਨਹੀਂ ਕਰਨੀ ਚਾਹੀਦੀ ਨਾ, ਫਿਰ ਮੈਨੂੰ ਮੌਕਾ ਨਹੀਂ ਮਿਲੇਗਾ ਨਾ ਆਬਾ ਕਰਨ ਦਾ, ਕਿਉਂਕਿ ਮੈਂ ਤਾਂ ਚਲੇ ਜਾਣਾ ਫਿਰ। ਚਲੋ, ਕੋਈ ਗੱਲ ਨਹੀਂ, ਲੇਕਿਨ ਆਪਣੇ ਅੰਦਰ ਦੀ ਬੁਰੀ ਆਦਤ ਨੂੰ ਅਗਰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਸਮਾਂ ਲੱਗਦਾ ਹੈ, ਉਸ ਜ਼ਰੂਰ ਲੱਗਦਾ ਹੈ। ਸਮਾਂ ਉਦੋਂ ਲੱਗਦਾ ਹੈ ਜਦੋਂ ਇਹ ਚੀਜ਼ ਸਾਨੂੰ ਪਹਾੜ ਲੱਗਦੀ ਹੈ, ਜਦੋਂ ਲੱਗੇ ਕਿ ਹਾਂ ਅਸੀਂ ਕਰ ਲਵਾਂਗੇ ਤਾਂ ਇਹ ਚੀਜ਼ ਜਿਹੜੀ ਹੈ ਆਸਾਨ ਹੋ ਜਾਂਦੀ ਹੈ। ਕਿਸੇ ਚੀਜ਼ ਨੂੰ ਅਪਣਾਉਣਾ ਹੋਵੇ ਤਾਂ 21 ਦਿਨ ਦਾ ਸਮਾਂ ਲੱਗਦਾ ਹੈ, ਕਿਸੇ ਚੀਜ਼ ਨੂੰ ਛੱਡਣਾ ਹੋਵੇ ਤਾਂ 80-90 ਦਿਨ ਦਾ ਸਮਾਂ ਜਿਹੜਾ ਲੱਗਦਾ ਹੈ। ਸੋ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਮੈਸੇਜ ਪਹੁੰਚਿਆ, ਲਓ ਦੇਖਦੇ ਹਾਂ।
2: ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ, ਭੈਣ ਮੇਰੀ ਨੂੰ ਪਹਿਲਾਂ ਸਤਿ ਸ੍ਰੀ ਅਕਾਲ। ਸ਼ਹਿਰ ਚੋਲਾ ਸਾਹਿਬ ਗੁਰੂ ਅਰਜਨ ਦੇਵ ਦੀ ਨਗਰੀ ਤੋਂ ਬੋਲਦਾ ਪਿਆ
1: ਜੀ।
2: ਆ ਵੀਰ ਵੀਰੇ ਨੇ ਕਿਹਾ ਸੀ ਵੀ ਅੱਜ ਤੋਂ 10-15 ਸਾਲ ਪਹਿਲਾਂ ਜਿਹੜੀ ਚੀਜ਼ 10 ਰੁਪਏ ਦੀ ਮਿਲਦੀ ਸੀ, ਹੁਣ ਵੀ 10 ਰੁਪਏ ਦੀ ਮਿਲਦੀ ਸੀ। ਉਹ 10-15 ਸਾਲ ਨੀ, ਉਹ ਘੱਟੋ ਘੱਟ 40-50 ਸਾਲ ਪਹਿਲਾਂ ਦੀ ਗੱਲ ਹੈ। ਉਹ ਬਲਬ ਆ 10 ਰੁਪਏ ਦਾ ਜਿਹੜਾ ਮਿਲਦਾ ਸੀ, ਪਰ ਹੁਣ ਉਹਦੀ ਕੀਮਤ ਵੱਧ ਗਈ ਆ। ਹੁਣ ਮਾਰਕੀਟ 'ਚ ਜੋ ਇਕੱਠੇ ਲਈਏ 9.5 ਰੁਪਏ ਦਾ ਮਿਲਦਾ ਹੈ, ਤੇ ਹੁਣ ਅਸੀਂ ਉਹਨੂੰ 12 ਰੁਪਏ ਦਾ ਵੇਚਦੇ ਪਏ ਹਾਂ।
1: ਓਕੇ,
2: ਹੋਰ ਮੇਰੇ ਭੈਣ ਭਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਭੈਣੇ ਤੈਨੂੰ ਸਤਿ ਸ੍ਰੀ ਅਕਾਲ। ਭੁੱਲ ਚੁੱਕ ਮਾਫ, ਸ਼ਹਿਰ ਚੋਲਾ ਸਾਹਿਬ ਗੁਰੂ ਅਰਜਨ ਦੇਵ ਦੀ ਨਗਰੀ ਤੋਂ ਬੋਲਦੇ ਪਿਆ ਜੀ।
1: ਲਓ ਜੀ, ਤੁਹਾਡੇ ਪਿਆਰੇ ਪਿਆਰੇ ਮੈਸੇਜਸ ਨੇ ਪ੍ਰੋਗਰਾਮ ਨੂੰ ਖੂਬਸੂਰਤ ਬਣਾਇਆ ਔਰ ਉਮੀਦ ਕਰਦੀ ਹਾਂ ਕਿ ਦੋਸਤ ਇਹਨਾਂ ਸਵਾਲ ਪੁੱਛਿਆ ਸੀਗਾ ਨਾ ਕਿ 10 ਰੁਪਏ ਦੀ ਚੀਜ਼ ਉਦੋਂ ਸੀ ਹੁਣ ਵੀ ਜਿਹੜੀ ਆ ਉਹ ਮਿਲ ਰਹੀ ਆ, ਤਾਂ ਉਹਨਾਂ ਨੂੰ ਜਵਾਬ ਜਿਹੜਾ ਜ਼ਰੂਰ ਮਿਲ ਗਿਆ ਹੋਏਗਾ। ਔਰ ਫਿਲਹਾਲ ਘੜੀ ਦੀ ਸੂਈ ਜਿਹੜੀ ਹੈ ਉਹ ਇਸ਼ਾਰਾ ਕਰੀਏ ਕਿ ਨਿਸ਼ਾ ਹੁਣ ਅਗਲੀ ਵਾਲੀ ਦੋਸਤ ਜਿਹੜੇ ਨਾ ਆਪ ਤੁਹਾਨੂੰ ਐਂਟਰਟੇਨਮੈਂਟ ਦਾ ਡੋਜ਼ ਦੇਣ ਵਾਸਤੇ ਆਏ ਨੇ ਨਾ, ਉਹਨਾਂ ਦਾ ਸਮਾਂ ਹੁਣ ਤੋਂ, ਬਹੁਤ ਗੱਲਾਂ ਕਰ ਲਈਆਂ, ਬਹੁਤ ਜਾਣਕਾਰੀ ਸਾਡੇ ਨਾਲ ਵੰਡ ਲਈ ਹੈ। ਸੋ ਉਮੀਦ ਕਰਦੀ ਹਾਂ ਕਿ ਅੱਜ ਦਾ ਇਹ ਸਫ਼ਰ ਜਿਹੜਾ ਹੈ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਏਗਾ। ਕੁਛ ਐਡ ਕਰਨਾ ਚਾਹੁੰਦੇ ਹੋ ਦੱਸ ਦੇਣਾ, ਕੁਛ ਡਿਲੀਟ ਕਰਨਾ ਚਾਹੁੰਦੇ ਹੋ ਵੀ ਦੱਸ ਦੇਣਾ, ਕਿਉਂਕਿ ਅਸੀਂ ਵੀ ਤਾਂ ਆਪਣੀ ਆਦਤਾਂ ਨੂੰ ਥੋੜ੍ਹਾ ਥੋੜ੍ਹਾ ਬਦਲ ਸਕਦੇ ਹਾਂ ਔਰ ਇਹ ਸਾਰੀਆਂ ਚੀਜ਼ਾਂ ਤੁਸੀਂ ਸਾਰਿਆਂ ਨੇ ਹੀ ਦੱਸਣੀਆਂ ਨੇ। ਲਓ ਜੀ, ਇਸ ਹੀ ਪਿਆਰੇ ਜੀ ਪੋਜ਼ੀਟਿਵ ਜੀ ਥੋਟ ਦੇ ਨਾਲ ਕਿ ਆਪਣੇ ਅੰਦਰ ਬੁਰੀਆਂ ਆਦਤਾਂ ਜਿਹੜੀਆਂ ਨੇ ਉਹਨੂੰ ਛੱਡਣ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਆਸਾਨੀ ਨਾਲ ਛੱਡ ਪਾਵਾਂਗੇ, ਨਹੀਂ ਕੋਸ਼ਿਸ਼ ਕਰਾਂਗੇ ਤਾਂ ਉਹ ਪਹਾੜ ਹੀ ਜਾਪਣਗੀਆਂ। ਉਮੀਦ ਕਰਦੀ ਹਾਂ ਕਿ ਤੁਸੀਂ ਇਹ ਕੋਸ਼ਿਸ਼ ਜਿਹੜੀ ਹੈ ਜ਼ਰੂਰ ਕਰੋਗੇ, ਲੇਕਿਨ ਫਿਲਹਾਲ ਮੈਨੂੰ ਪ੍ਰੋਗਰਾਮ ਨੂੰ ਇੱਥੇ ਵਾਈਂਡ ਅਪ ਕਰਨ ਦੀ ਦਿਓ ਇਜਾਜ਼ਤ। ਰੱਖਣਾ ਆਪਣਾ ਖਿਆਲ, ਗੁੱਡ ਬਾਏ, ਟੇਕ ਕੇਅਰ।

ਮੀਡੀਅਮ ਵੇਵ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ FM ਨਿਊਜ਼ ਹੈਡਲਾਈਨਸ ਦਾ।

ਪੱਛਮੀ ਬੰਗਾਲ ਦੇ ਦੋ ਵਿਧਾਨ ਸਭਾ ਖੇਤਰਾਂ ਵਿਚ 15 ਵੋਟ ਕੇਂਦਰਾਂ ਤੇ ਮੁੜ ਤੋਂ ਵੋਟਿੰਗ ਜਾਰੀ। ਹਰਿਆਣਾ ਸਮੇਤ ਪੰਜ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਮਰਦਮਸ਼ੁਮਾਰੀ 2027 ਦੇ ਪਹਿਲੇ ਗੇੜ ਦੇ ਹਿੱਸੇ ਵਜੋਂ ਮਕਾਨ ਸੂਚੀਕਰਨ ਅਤੇ ਮਕਾਨ ਗਿਣਤੀ ਸ਼ੁਰੂ ਹੋਈ। ਪੰਜਾਬ ਦੇ ਮੁੱਖ ਸਕੱਤਰ ਕੇਪੀ ਸਿਨਹਾ ਨੇ ਸੂਬਾ ਵਾਸੀਆਂ ਨੂੰ ਰਾਸ਼ਟਰੀ ਜਨਗਣਨਾ ਪ੍ਰਕਿਰਿਆ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਸਰਕਾਰ ਨੇ ਕਿਹਾ ਹੈ ਕਿ ਉਹ ਪੱਛਮੀ ਏਸ਼ੀਆਈ ਵਿਚ ਬਦਲ ਰਹੀ ਸਥਿਤੀ ਦਰਮਿਆਨ ਊਰਜਾ ਸਪਲਾਈ ਸਮੇਤ ਸਾਰੇ ਖੇਤਰਾਂ ਵਿਚ ਸਰਗਰਮੀ ਨਾਲ ਕੰਮ ਕਰ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੱਛਮੀ ਏਸ਼ੀਆਈ ਟਕਰਾਅ ਨੂੰ ਖਤਮ ਕਰਨ ਲਈ ਈਰਾਨ ਦੀ ਨਵੀਂ ਤਜਵੀਜ਼ ਨੂੰ ਰੱਦ ਕੀਤਾ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਨਗਰ ਨਿਗਮ ਕਮਿਸ਼ਨਰਾਂ ਨੂੰ ਆਵਾਰਾ ਕੁੱਤਿਆਂ ਦੇ ਖਤਰੇ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਦੇ ਦਿੱਤੇ ਨਿਰਦੇਸ਼। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਾਈਬਰ ਕ੍ਰਾਈਮ ਥਾਣੇ ਵੱਲੋਂ ਗੁੰਮ ਹੋ ਰਹੇ 31 ਮੋਬਾਈਲ ਫੋਨ ਲੱਭ ਕੇ ਅਸਲ ਮਾਲਕਾਂ ਨੂੰ ਸੌਂਪੇ ਗਏ ਅਤੇ ਪੁਲਿਸ ਨੇ ਨਾਗਰਿਕਾਂ ਨੂੰ ਗੁੰਮੇ ਜਾਂ ਚੋਰੀ ਹੋਏ ਮੋਬਾਈਲ ਫੋਨ ਦੀ ਰਿਪੋਰਟ ਨਜ਼ਦੀਕੀ ਸਾਂਝ ਕੇਂਦਰ ਜਾਂ CEIR ਪੋਰਟਲ ਤੇ ਦਰਜ ਕਰਾਉਣ ਦੀ ਅਪੀਲ ਕੀਤੀ। ਅੱਜ ਤੋਂ ਬੋਤਸਵਾਨਾ ਤੇ ਗੈਬਰੋਨ ਵਿਚ ਸ਼ੁਰੂ ਹੋ ਰਹੇ 2026 ਵਿਸ਼ਵ ਐਥਲੈਟਿਕਸ ਰਿਲੇ ਵਿਚ 21 ਮੈਂਬਰੀ ਭਾਰਤੀ ਟੀਮ 5 ਮੁਕਾਬਲਿਆਂ ਵਿਚ ਹਿੱਸਾ ਲਵਣਗੇ। ਅਤੇ IPL ਕ੍ਰਿਕਟ ਵਿਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਅੱਜ ਸ਼ਾਮੀ ਚੇਨਈ ਵਿਚ ਮੁੰਬਈ ਇੰਡੀਅਨਸ ਨਾਲ ਹੋਵੇਗਾ। ਐਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਸੈਟਰਡੇ ਦਾ ਦਿਨ ਹੋਵੇ, ਵੀਕਐਂਡ ਹੋਵੇ ਅਤੇ ਤੁਹਾਡੇ ਨਾਲ ਗੱਲਾਂ ਕਰਨ ਦਾ ਮੌਕਾ ਹੋਵੇ, ਮੇਰੀ ਤਾਂ ਖੁਸ਼ੀ ਜਿਹੜੀ ਹੈ ਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਮੈਂ ਕਿਹਾ ਜੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਕੀ ਹਾਲ ਚਾਲ ਨੇ? ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਹੋਵੋਗੇ ਅਤੇ ਮੇਰੇ ਵੱਲੋਂ ਨਮਸਕਾਰ ਹੈ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਅਤੇ ਉਹੀ ਪ੍ਰੋਗਰਾਮ, ਹਾਂਜੀ, ਜਿਹਦਾ ਤੁਹਾਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਜਨਾਬ। ਗੀਤ ਬਹਾਰ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ। ਗੀਤ ਬਹਾਰ, ਜਿੱਥੇ ਗੀਤਾਂ ਦੀ ਲੜੀ ਅਕਸਰ ਤੁਹਾਡੇ ਲਈ ਤਿਆਰ ਹੁੰਦੀ ਹੈ, ਅੱਜ ਵੀ ਪਲੇਲਿਸਟ ਵਿੱਚ ਜਿਹੜੇ ਸੌਂਗਸ ਨੇ ਬਹੁਤ ਹੀ ਜ਼ਿਆਦਾ ਐਨਰਜੈਟਿਕ ਅਤੇ ਦਿਲ ਨੂੰ ਸਕੂਨ ਦੇਣ ਵਾਲੇ ਨੇ ਅਤੇ ਵੀਕਐਂਡ ਦੀ ਵਾਈਬ ਵੀ ਤੁਸੀਂ ਪੂਰੀ ਪੂਰੀ ਇੰਜੋਏ ਕਰੋਗੇ ਅੱਜ ਪ੍ਰੋਗਰਾਮ ਇਸ ਖਾਸ ਗੀਤ ਬਹਾਰ ਦੇ ਵਿੱਚ। ਸੋ ਗੱਲਾਂ ਤਾਂ ਜਿਹੜੀਆਂ ਨੇ ਉਹ ਚੱਲਣਗੀਆਂ ਹੀ, ਪਰ ਪ੍ਰੋਗਰਾਮ ਦੀ ਸ਼ੁਰੂਆਤ ਅਕਸਰ ਹੀ ਆਪਾਂ ਇੱਕ ਪਿਆਰੇ ਜਿਹੇ ਮਿਊਜ਼ੀਕਲ ਟਰੈਕ ਦੇ ਨਾਲ ਕਰਦੇ ਹਾਂ ਅਤੇ ਅੱਜ ਵੀ ਜਿਹੜੀ ਹੈ ਰੀਤ ਹੈਗੀ ਹੈ ਉਹ ਚੱਲੇਗੀ, ਪਰ ਆਉਂਦਿਆਂ ਹੀ ਇੱਕ ਦਿਲ ਦੀ ਗੱਲ ਤੁਹਾਡੇ ਨਾਲ ਜ਼ਰੂਰ ਕਰਨੀ ਹੁੰਦੀ ਹੈ। ਜਦ ਤੱਕ ਉਹ ਨਾ ਕੀਤੀ ਜਾਵੇ ਮਜ਼ਾ ਜਿਹਾ ਨਹੀਂ ਆਉਂਦਾ। ਅਕਸਰ ਕੀ ਹੁੰਦਾ ਹੈ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਲੋਕਾਂ ਦੀਆਂ ਸਲਾਹਾਂ ਮੰਨਦੇ ਹਾਂ, ਲੋਕਾਂ ਕੋਲ ਹਰ ਇੱਕ ਚੀਜ਼ ਕਰਨ ਤੋਂ ਪਹਿਲਾਂ ਜਾਂ ਫਿਰ ਆਪਣੇ ਆਸ ਪਾਸ ਘਰਦਿਆਂ ਦੀ ਵੀ ਸਲਾਹ ਮੰਨਦੇ ਹਾਂ, ਔਰ ਕਈ ਵਾਰ ਉਹ ਕਿਸੇ ਕੰਮ ਦੇ ਲਈ ਮਤਲਬ ਆਪਣੇ ਦਿਮਾਗ ਦੇ ਵਿੱਚ ਅਸੀਂ ਸੋਚਿਆ ਹੁੰਦਾ ਹੈ ਕਿ ਅਸੀਂ ਇਹ ਚੀਜ਼ ਕਰਨੀ ਹੈ ਜਾਂ ਫਿਰ ਅਸੀਂ ਇਹ ਚੀਜ਼ ਕਰ ਸਕਦੇ ਹਾਂ, ਪਰ ਉਹਨਾਂ ਨੂੰ ਲੱਗਦਾ ਹੈ ਟੈਕਨੀਕਲੀ ਕਿ ਇਹ ਚੀਜ਼ ਪੋਸੀਬਲ ਹੀ ਨਹੀਂ ਹੈ, ਔਰ ਹੋ ਸਕਦਾ ਉਹ ਚੀਜ਼ ਉਹਨਾਂ ਦੇ ਲਈ ਪੋਸੀਬਲ ਨਾ ਵੀ ਹੋਵੇ, ਪਰ ਤੁਹਾਡੇ ਲਈ ਹੋ ਸਕਦਾ ਉਹ ਚੀਜ਼ ਪੋਸੀਬਲ ਹੋਵੇ। ਜੋ ਚੀਜ਼ ਉਹ ਨਹੀਂ ਕਰ ਪਾਏ

ਵਾਂਸ ਅਗੇਨ ਵੈਲਕਮ ਬੈਕ ਹੈ ਜੀ ਟਿਊਨ ਇਨ ਕੀਤਾ ਹੋਇਆ ਤੁਸੀਂ 102.7 ਐਫਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਵੈਸੇ ਤਾਂ ਕਹਿੰਦੇ ਆ ਕਿ ਹਰ ਇੱਕ ਰਿਸ਼ਤੇ ਦੀ ਆਪਣੀ ਹੀ ਖੂਬਸੂਰਤੀ ਹੁੰਦੀ ਹੈ ਰਿਸ਼ਤੇ ਜਿਹੜੇ ਹੁੰਦੇ ਨੇ ਨਾ ਇਸ ਦੁਨੀਆਂ ਦੇ ਵਿੱਚ ਫੁੱਲਾਂ ਵਾਂਗ ਹੁੰਦੇ ਨੇ ਮਤਲਬ ਉਹਨਾਂ ਕਰਕੇ ਹੀ ਆਪਾਂ ਇਸ ਦੁਨੀਆਂ ਦੇ ਵਿੱਚ ਜੀਂਦੇ ਹਾਂ ਉਹਨਾਂ ਕਰਕੇ ਹੀ ਮਤਲਬ ਸਾਰੇ ਇਮੋਸ਼ਨਸ ਸਾਡੇ ਅੰਦਰ ਭਰੇ ਹੁੰਦੇ ਨੇ ਅਤੇ ਰਿਸ਼ਤੇ ਜਿਹੜੇ ਨੇ ਨਾ ਬਹੁਤ ਹੀ ਆਪਣੇ ਆਪ ਦੇ ਵਿੱਚ ਖੂਬਸੂਰਤ ਹੁੰਦੇ ਨੇ ਅਤੇ ਨਾ ਸਾਰੇ ਰਿਸ਼ਤਿਆਂ ਵਿੱਚੋਂ ਇੱਕ ਰਿਸ਼ਤਾ ਜਿਹੜਾ ਹੁੰਦਾ ਨਾ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਖਾਸ ਹੁੰਦਾ ਉਹ ਰਿਸ਼ਤਾ ਹੁੰਦਾ ਜੀ ਬ੍ਰਦਰ ਐਂਡ ਸਿਸਟਰ ਦਾ ਸੋ ਅੱਜ ਬਹੁਤ ਸਾਰੀ ਕੰਟਰੀਜ਼ ਦੇ ਵਿੱਚ ਬ੍ਰਦਰ ਐਂਡ ਸਿਸਟਰ ਡੇ ਮਨਾਇਆ ਜਾਂਦਾ ਹੈ ਸਿਬਲਿੰਗ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ 2nd ਆਫ ਮਈ ਨੂੰ

ਅਤੇ ਮੈਨੂੰ ਵੀ ਲੱਗਦਾ ਹੈ ਕਿ ਹਾਂ, ਜਿਹੜੇ ਬਾਏ ਬਲੱਡ ਸਾਨੂੰ ਰਿਸ਼ਤੇ ਮਿਲਦੇ ਨੇ ਉਹ ਤਾਂ ਆਲਰੇਡੀ ਭਗਵਾਨ ਜੀ ਨੇ ਸਾਡੇ ਵਾਸਤੇ ਚੂਜ਼ ਕੀਤੇ ਹੁੰਦੇ ਨੇ। ਸੋ ਇਹ ਰਿਸ਼ਤੇ ਵੀ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਸਪੈਸ਼ਲ ਹੁੰਦੇ ਨੇ। ਅਤੇ ਜਿਹੜਾ ਬ੍ਰਦਰ ਐਂਡ ਸਿਸਟਰ ਵਾਲਾ, ਸਿਬਲਿੰਗਸ ਵਾਲਾ ਰਿਸ਼ਤਾ ਨਾ, ਇਹਦੇ ਵਿੱਚ ਤਾਂ ਮਤਲਬ ਇਮੋਸ਼ਨਸ ਜਿਹੜੇ ਨੇ ਕੁੱਟ ਕੁੱਟ ਕੇ ਭਰੇ ਹੁੰਦੇ ਨੇ। ਮਤਲਬ ਤੁਹਾਡੇ ਸਿਬਲਿੰਗਸ ਜਿਹੜੇ ਹੁੰਦੇ ਨੇ, ਭੈਣ ਭਰਾ ਹੁੰਦੇ ਨੇ, ਤੁਹਾਡੇ ਦੋਸਤ ਵੀ ਹੁੰਦੇ ਨੇ, ਤੁਹਾਡੇ ਮੈਂਟਰ ਵੀ ਹੁੰਦੇ ਨੇ, ਨਾਲ ਹੀ ਨਾਲ ਤੁਹਾਡੇ ਪਾਰਟਨਰ ਇਨ ਕ੍ਰਾਈਮ ਵੀ ਹੁੰਦੇ ਨੇ। ਮਤਲਬ ਕਿੰਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਮਤਲਬ ਘਰ ਦੇ ਵਿੱਚ ਹੀ ਤੁਹਾਡੇ ਕੋਲ ਫਰੈਂਡਸ ਵਾਲੇ ਜਿਹੜੇ ਚੀਜ਼ ਹੁੰਦੀਆਂ ਉਹ ਤੁਸੀਂ ਕਦੇ ਮਿਸ ਹੀ ਨਹੀਂ ਕਰਦੇ ਜੇ ਤੁਹਾਡੇ ਕੋਲ ਇੱਕ ਬ੍ਰਦਰ ਜਾਂ ਸਿਸਟਰ ਘਰ ਦੇ ਵਿੱਚ ਹੀ ਹੈ, ਆਲ ਟਾਈਮ ਅਵੇਲੇਬਲ ਹੈਗਾ। ਕਿਉਂਕਿ ਪੇਰੈਂਟਸ ਦੇ ਨਾਲ ਇੱਕ ਜਨਰੇਸ਼ਨ ਗੈਪ ਰਹਿੰਦਾ ਹੀ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜੋ ਅਸੀਂ ਚਾਹ ਕੇ ਵੀ ਉਹਨਾਂ ਨਾਲ ਸ਼ੇਅਰ ਨਹੀਂ ਕਰ ਪਾਉਂਦੇ, ਬਟ ਜਿਹੜੇ ਸਾਡੇ ਬ੍ਰਦਰ ਐਂਡ ਸਿਸਟਰਸ ਹੁੰਦੇ ਆ ਨਾ, ਉਹਨਾਂ ਨਾਲ ਅਸੀਂ ਕਾਫੀ ਸਾਰੀ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜੋ ਅਸੀਂ ਉਹਨਾਂ ਨਾਲ ਸ਼ੇਅਰ ਕਰ ਲੈਂਦੇ ਹਾਂ, ਅਤੇ ਉਹ ਵੀ ਇਸ ਚੀਜ਼ਾਂ ਦਾ ਪੂਰਾ ਪੂਰਾ ਖਿਆਲ ਰੱਖਦੇ ਨੇ। ਫਿਰ ਟਾਈਮ ਟੂ ਟਾਈਮ ਸਾਨੂੰ ਬਲੈਕਮੇਲ ਵੀ ਕਰਦੇ ਹੁੰਦੇ, ਪਰ ਇਸ ਬਲੈਕਮੇਲਿੰਗ ਦੇ ਵਿੱਚ ਵੀ ਨਾ ਇੱਕ ਪਿਆਰ ਹੁੰਦਾ, ਸਾਨੂੰ ਪਤਾ ਹੁੰਦਾ ਬੇਸ਼ੱਕ ਉਹ ਸਾਨੂੰ ਡਰਾ ਰਹੇ ਨੇ ਪਰ ਹਰ ਟਾਈਮ ਮਤਲਬ ਸਾਨੂੰ ਪ੍ਰੋਟੈਕਟ ਕਰਨਗੇ। ਔਰ ਬਹੁਤ ਸਾਰੇ ਫੈਸਟੀਵਲਸ ਵੀ ਤਾਂ ਹੈ ਜੋ ਬ੍ਰਦਰ ਐਂਡ ਸਿਸਟਰ ਦੇ ਇਸ ਬੌਂਡ ਨੂੰ ਹੋਰ ਵੀ ਗੂੜਾ ਬਣਾਉਂਦੇ ਨੇ। ਸੋ ਅੱਜ ਸਪੈਸ਼ਲ ਡੇ 'ਤੇ ਮੈਂ ਤਾਂ ਇਹੀ ਦੁਆ ਮੰਗਦੀ ਹਾਂ ਕਿ ਤੁਹਾਡਾ ਵੀ ਆਪਣਾ ਬੌਂਡ ਜਿਹੜਾ ਹੈ ਆਪਣੇ ਸਿਬਲਿੰਗਸ ਦੇ ਨਾਲ ਇੱਦਾਂ ਹੀ ਬਣਿਆ ਰਹੇ। ਅਤੇ ਜੇ ਬਹੁਤ ਟਾਈਮ ਹੋ ਚੁੱਕਾ ਹੈ ਲਾਈਫ ਦੇ ਵਿੱਚ, ਬਹੁਤ ਵਾਰ ਇਹ ਹੁੰਦਾ ਕਿ ਅਸੀਂ ਅੱਗੇ ਵੱਧ ਜਾਂਦੇ ਹਾਂ ਅਤੇ ਕਈ ਵਾਰ ਸਿਬਲਿੰਗਸ ਨਾਲ ਜਾਂ ਆਪਣੇ ਬ੍ਰਦਰ ਸਿਸਟਰ ਨਾਲ ਵੀ ਗੱਲ ਕਰਨ ਦਾ ਟਾਈਮ ਨਹੀਂ ਮਿਲ ਪਾਉਂਦਾ। ਸੋ ਅੱਜ ਸਪੈਸ਼ਲ ਡੇ ਆ, ਇੱਕ ਸਪੈਸ਼ਲ ਡੇਟ ਜਿਹੜੀ ਆਪਣੇ ਸਿਬਲਿੰਗਸ ਨਾਲ ਵੀ ਬਣਦੀ ਹੈ। ਅੱਜ ਘੁੰਮੋ ਫਿਰੋ, ਜਾਓ ਸ਼ੋਪਿੰਗ ਕਰੋ ਅਤੇ ਢੇਰ ਸਾਰੀਆਂ ਮੈਂ ਕਿਹਾ ਜੀ ਗੱਲਾਂ ਜਿਹੜੀਆਂ ਪੈਂਡਿੰਗ ਨੇ ਉਹ ਉਹਨਾਂ ਨਾਲ ਕਰੋ, ਜਿਵੇਂ ਮੈਂ ਤੁਹਾਡੇ ਨਾਲ ਅੱਜ ਗੱਲਾਂ ਕਰ ਰਹੀ ਹਾਂ। ਅਤੇ ਗੱਲਾਂ ਦੇ ਨਾਲ ਨਾਲ ਪ੍ਰੋਗਰਾਮ ਹੈ ਜੀ ਗੀਤ ਬਹਾਰ, ਅਤੇ ਗੀਤਾਂ ਦੀ ਲੜੀ ਵੀ ਜਿਹੜੀ ਹੈ ਉਹ ਤਿਆਰ ਹੈ। ਅਤੇ ਅਗਲਾ ਗੀਤ ਵੀ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਬਣੇ ਰਹੋ ਪ੍ਰੋਗਰਾਮ ਨੂੰ, ਪਿਆਰ ਕਰਦੇ ਰਹੋ ਅਤੇ FM ਰੇਨਬੋ ਸੁਣਦੇ ਰਹੋ ਵਧੀਆ ਵਧੀਆ ਗਾਣਿਆਂ ਦੇ ਲਈ।

ਬਿਲਕੁਲ ਜੀ, ਆਹਿਸਤਾ ਆਹਿਸਤਾ ਖੂਬਸੂਰਤ ਜਿਹਾ ਪਿਆਰਾ ਜਿਹਾ ਮਿਊਜ਼ੀਕਲ ਟਰੈਕ ਤੁਸੀਂ ਇੰਜੋਏ ਕੀਤਾ ਲੱਕੀ ਅਲੀ ਅਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼ ਦੇ ਵਿੱਚ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਅਤੇ ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਗੀਤ ਬਹਾਰ। ਵੈਲ, ਹੁਣ ਦਿਲ ਕਰ ਰਿਹਾ ਇੱਕ ਛੋਟੀ ਜਿਹੀ ਕਵਿਤਾ ਤੁਹਾਡੇ ਨਾਲ ਜਿਹੜੀ ਹੈ ਉਹ ਸ਼ੇਅਰ ਕੀਤੀ ਜਾਵੇ, ਅਤੇ ਫਿਰ ਬਿਨਾਂ ਦੇਰ ਕੀਤੇ ਸੁਣਾਉਣੀ ਹੈ ਜੀ ਤੁਹਾਨੂੰ। ਇਹ ਕਵਿਤਾ ਜਿਹੜੀ ਹੈ ਹਰਿਵੰਸ਼ ਰਾਏ ਸ਼੍ਰੀਵਾਸਤਵ ਬੱਚਨ ਜੀ ਦੀ ਹੈ। ਕਹਿੰਦੇ ਹੈ ਕਿ ਜੀਵਨ ਮੇਂ ਇੱਕ ਸਿਤਾਰਾ ਥਾ, ਮਾਨਾ ਵਹ ਬੇਹਦ ਪਿਆਰਾ ਥਾ, ਵਹ ਡੂਬ ਗਿਆ ਤੋ ਡੂਬ ਗਿਆ, ਅੰਬਰ ਕੇ ਆਨੰਦ ਕੋ ਦੇਖੋ, ਕਿਤਨੇ ਇਸਕੇ ਤਾਰੇ ਟੂਟੇ, ਕਿਤਨੇ ਇਸਕੇ ਪਿਆਰੇ ਛੂਟੇ, ਜੋ ਛੂਟ ਗਏ ਵੇ ਫਿਰ ਕਹਾਂ ਮਿਲੇ, ਪਰ ਬੋਲੋ ਟੂਟੇ ਤਾਰੋਂ ਪਰ ਕਬ ਅੰਬਰ ਸ਼ੋਕ ਮਨਾਤਾ ਹੈ, ਜੋ ਬੀਤ ਗਈ ਸੋ ਬੀਤ ਗਈ। ਗੱਲ ਤਾਂ ਬਿਲਕੁਲ ਹੀ ਸਹੀ ਹੈ ਕਿ ਜ਼ਿੰਦਗੀ ਦੇ ਵਿੱਚ, ਲਾਈਫ ਦੇ ਵਿੱਚ ਜੋ ਬੀਤ ਚੁੱਕਾ ਹੈ ਨਾ, ਉਹ ਬੀਤ ਚੁੱਕਾ ਹੈ, ਉਹਦੇ ਬਾਰੇ ਸੋਚ ਕੇ, ਉਹਦੇ ਬਾਰੇ ਪਰੇਸ਼ਾਨ ਹੋ ਕੇ, ਜਾਂ ਬਾਰ ਬਾਰ ਉਹ ਚੀਜ਼ਾਂ ਨੂੰ ਰੀਕਾਲ ਕਰਕੇ ਅਸੀਂ ਆਪਣੀ ਹੀ ਜ਼ਿੰਦਗੀ ਨੂੰ, ਮਤਲਬ ਜਿਹੜਾ ਹੈਗਾ ਹੈ, ਪਰੇਸ਼ਾਨ ਕਰ ਲੈਂਦੇ ਹਾਂ। ਅਸਲ ਦੇ ਵਿੱਚ ਪਰੇਸ਼ਾਨੀਆਂ ਇੰਨੀਆਂ ਹੈ ਨਹੀਂ ਜਿੰਨਾ ਅਸੀਂ ਸਟਰੱਕ ਹੋਏ ਪਏ ਹਾਂ ਆਪਣੇ ਪਾਸਟ ਦੇ ਵਿੱਚ। ਉਹ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਅਸੀਂ ਸੋਚ ਸੋਚ ਕੇ, ਜਿਹੜਾ ਸਾਡਾ ਅੱਜ ਹੈਗਾ ਨਾ, ਕਿਤੇ ਨਾ ਕਿਤੇ ਉਹ ਵੀ ਸਫਰ ਹੁੰਦਾ। ਸੋ ਜ਼ਿੰਦਗੀ ਜਿਹੜੀ ਹੈ ਬਹੁਤ ਜ਼ਿਆਦਾ ਆਪਣੇ ਆਪ ਦੇ ਵਿੱਚ ਖੂਬਸੂਰਤ ਹੈ, ਇਹਨੂੰ ਖੁੱਲ੍ਹ ਕੇ ਜੀਓ। ਅਤੇ ਮੈਂ ਕਿਹਾ ਜੀ, ਆਪਣੀ ਪੁਰਾਣੀਆਂ ਵਾਲੀਆਂ ਸੋਚਾਂ ਤੋਂ ਨਾ ਤੁਸੀਂ ਫਟਾਫਟ ਬਾਹਰ ਆ ਜਾਓ। ਜੇ ਇਹ ਕਵਿਤਾ ਸੁਣ ਕੇ ਵੀ ਤੁਹਾਨੂੰ ਨਹੀਂ ਸਮਝ ਆਈ ਨਾ, ਕੋਈ ਨਾ, ਮੇਰੇ ਕੋਲ ਇੱਕ ਸਟੋਰੀ ਵੀ ਹੈ ਇਹਦੇ ਨਾਲ ਜੁੜੀ ਹੋਈ ਛੋਟੀ ਜਿਹੀ, ਉਹ ਤੁਹਾਡੇ ਨਾਲ ਆ ਕੇ ਸ਼ੇਅਰ ਕਰਦੀ ਹਾਂ। ਫਿਲਹਾਲ ਆਤਿਫ ਅਸਲਮ ਦੀ ਆਵਾਜ਼ ਦੇ ਵਿੱਚ ਇੱਕ ਅਗਲਾ ਟਰੈਕ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਤੁਹਾਡੇ ਲਈ ਆ ਰਿਹਾ। ਤੁਸੀਂ ਕਰੋ ਜੀ ਇੰਜੋਏ, ਅਤੇ ਇੱਦਾਂ ਹੀ ਬਣੇ ਰਹੋ FM ਰੇਨਬੋ 'ਤੇ।

ਬਿਲਕੁਲ ਜੀ, ਹਰ ਰੋਜ਼ ਜਿਹੜਾ ਹੈ ਨਾ ਅਗਲੇ ਦਿਨ ਤੋਂ ਹੋਰ ਵੀ ਜ਼ਿਆਦਾ ਜੀਣਾ ਚਾਹੀਦਾ, ਕਿਉਂਕਿ ਜ਼ਿੰਦਗੀ ਜਿਹੜੀ ਹੈ ਨਾ ਸਾਨੂੰ ਇੱਕ ਵਾਰ ਮਿਲੀ ਹੈ ਤਾਂ ਇਹਨੂੰ ਦਿਲ ਖੋਲ੍ਹ ਕੇ, ਮਤਲਬ ਮੈਂ ਕਿਹਾ ਜੀ ਹਰ ਇੱਕ ਮੂਵਮੈਂਟ, ਹਰ ਇੱਕ ਸੈਕਿੰਡ ਖੁੱਲ੍ਹ ਕੇ ਇੰਜੋਏ ਕਰਨਾ ਚਾਹੀਦਾ ਹੈ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ, ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਗੱਲ ਚੱਲ ਰਹੀ ਸੀ ਕਿ ਜੋ ਬੀਤ ਗਿਆ ਸੋ ਬੀਤ ਗਿਆ, ਬਹੁਤ ਅੱਛੀ ਜਿਹੜੀ ਕਵਿਤਾ ਹੈਗੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀ, ਅਤੇ ਹੁਣ ਟਾਈਮ ਹੈ ਇੱਕ ਸਟੋਰੀ ਤੁਹਾਡੇ ਨਾਲ ਇਸੀ ਸਿਚੁਏਸ਼ਨ 'ਤੇ ਸ਼ੇਅਰ ਕਰਨ ਦਾ। ਸੋ ਇਹ ਕਹਾਣੀ ਹੈ ਰੋਹਨ ਦੀ, ਜੋ ਕਿ ਉਹਦੇ ਹੱਥ ਦੇ ਵਿੱਚੋਂ ਇੱਕ ਬਹੁਤ ਵੱਡਾ ਮੌਕਾ ਜਿਹੜਾ ਸੀਗਾ ਨਾ ਉਹ ਨਿਕਲ ਗਿਆ, ਅਤੇ ਉਸ ਦਿਨ ਤੋਂ ਬਾਅਦ ਉਹਦੀ ਲਾਈਫ ਜਿਹੜੀ ਸੀ ਨਾ ਬਹੁਤ ਜ਼ਿਆਦਾ ਚੇਂਜ ਹੋ ਗਈ। ਹਰ ਵਕਤ ਰੋਹਨ ਜਿਹੜਾ ਸੀਗਾ ਨਾ ਸੋਚਦਾ ਰਹਿੰਦਾ ਸੀ ਕਿ ਕਾਸ਼ ਮੈਂ ਇੱਦਾਂ ਨਾ ਕੀਤਾ ਹੁੰਦਾ, ਕਾਸ਼ ਉਸ ਸਿਚੁਏਸ਼ਨ 'ਤੇ ਮੈਂ ਇੱਦਾਂ ਦਾ ਰਿਐਕਟ ਨਾ ਕੀਤਾ ਹੁੰਦਾ, ਕਾਸ਼ ਉਹ ਸਭ ਨਾ ਹੁੰਦਾ। ਰਾਤ ਨੂੰ ਉਹਨੂੰ ਨੀਂਦ ਨਹੀਂ ਆਉਂਦੀ ਸੀ, ਅਤੇ ਦਿਨ ਦੇ ਵਿੱਚ ਵੀ ਉਹਦਾ ਕਿਤੇ ਮਨ ਨਹੀਂ ਲੱਗਦਾ ਸੀ। ਜ਼ਿੰਦਗੀ ਇੱਦਾਂ ਸੀ ਜਿਵੇਂ ਉਹਦੀ ਰੁਕ ਜੀ ਗਈ ਹੈ। ਸੋ ਇੱਕ ਸ਼ਾਮ ਉਹ ਆਪਣੀ ਛੱਤ ਉੱਤੇ ਖੜ੍ਹਾ ਸੀਗਾ, ਅਤੇ ਉਹਦੇ ਦਾਦਾ ਜੀ ਪਿੱਛੋਂ ਆਏ, ਅਤੇ ਉਹਨਾਂ ਨੇ ਉਹਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ ਬੜੀ ਹੌਲੀ ਜਿਹੀ ਆ ਕੇ ਉਹਦੇ ਕੋਲ ਕਿ ਬੇਟਾ ਜੋ ਬੀਤ ਗਿਆ ਸੋ ਬਾਤ ਗਈ।

ਜੋ ਚਲਾ ਗਿਆ ਨਾ ਉਹ ਕਦੀ ਵਾਪਸ ਨਹੀਂ ਆ ਸਕਦਾ ਲਾਈਫ ਦੇ ਵਿੱਚ। ਅਤੇ ਰੋਹਨ ਦੀ ਅੱਖਾਂ ਦੇ ਵਿੱਚ ਇਹ ਬਸ ਦੋ ਕੁ ਲਾਈਨਾਂ ਸੁਣ ਕੇ ਨਾ ਆਂਸੂ ਆ ਗਏ। ਦਾਦਾ ਜੀ ਦੇ ਉਹਦੇ ਅੱਗੇ ਉਹਨੂੰ ਸਮਝਾਇਆ ਕਿ ਅਗਰ ਤੂੰ ਹਰ ਪਲ ਪਿੱਛੇ ਹੀ ਦੇਖਦਾ ਰਹੇਗਾ ਆਪਣੀ ਲਾਈਫ ਦੇ ਵਿੱਚ, ਤਾਂ ਆਪਣੀ ਜ਼ਿੰਦਗੀ ਦਾ ਅੱਗੇ ਆਉਣ ਵਾਲਾ ਜਿਹੜਾ ਸੂਰਜ ਹੈ ਉਹ ਕਿੱਦਾਂ ਦੇਖੇਗਾ। ਦਾਦਾ ਜੀ ਦੀ ਗੱਲਾਂ ਨੇ ਰੋਹਨ 'ਤੇ ਕਾਫੀ ਅਸਰ ਜਿਹੜਾ ਸੀ ਉਹ ਕੀਤਾ ਸੀ। ਉਸ ਰਾਤ ਰੋਹਨ ਜਿਹੜਾ ਸੀਗਾ ਸੋ ਨਹੀਂ ਪਾਇਆ, ਬਟ ਉਹਦੀ ਜ਼ਿੰਦਗੀ ਜਿਹੜੀ ਸੀਗੀ ਨਾ ਪੂਰੀ ਤਰ੍ਹਾਂ ਬਦਲ ਗਈ ਸੀ। ਅਗਲੇ ਦਿਨ ਉਹਨੇ ਆਪਣੇ ਜਿਹੜੇ ਹੰਝੂ ਸੀਗੇ ਉਹ ਸਾਫ਼ ਕੀਤੇ ਅਤੇ ਸਿੱਧਾ ਖੜ੍ਹਾ ਹੋ ਕੇ ਕਿਹਾ ਕਿ ਹੁਣ ਮੈਂ ਲਾਈਫ ਦੇ ਵਿੱਚ ਨਾ ਪਿੱਛੇ ਕਦੇ ਨਹੀਂ ਦੇਖਾਂਗਾ, ਸਿਰਫ ਆਪਣੇ ਫਿਊਚਰ ਦੇ ਬਾਰੇ ਹੀ ਸੋਚਾਂਗਾ। ਅਤੇ ਉਸ ਦਿਨ ਤੋਂ ਬਾਅਦ

ਉਸ ਰਾਤ ਰੋਹਨ ਜਿਹੜਾ ਸੀਗਾ ਸੋ ਨਹੀਂ ਪਾਇਆ, ਬਟ ਉਹਦੀ ਜ਼ਿੰਦਗੀ ਜਿਹੜੀ ਸੀਗੀ ਨਾ ਪੂਰੀ ਤਰ੍ਹਾਂ ਬਦਲ ਗਈ ਸੀ। ਅਗਲੇ ਦਿਨ ਉਹਨੇ ਆਪਣੇ ਜਿਹੜੇ ਹੰਝੂ ਸੀਗੇ ਉਹ ਸਾਫ਼ ਕੀਤੇ ਅਤੇ ਸਿੱਧਾ ਖੜ੍ਹਾ ਹੋ ਕੇ ਕਿਹਾ ਕਿ ਹੁਣ ਮੈਂ ਲਾਈਫ ਦੇ ਵਿੱਚ ਨਾ ਪਿੱਛੇ ਕਦੇ ਨਹੀਂ ਦੇਖਾਂਗਾ, ਸਿਰਫ ਆਪਣੇ ਫਿਊਚਰ ਦੇ ਬਾਰੇ ਹੀ ਸੋਚਾਂਗਾ। ਅਤੇ ਉਸ ਦਿਨ ਤੋਂ ਬਾਅਦ ਜਿਹੜੀ ਰੋਹਨ ਦੀ ਜ਼ਿੰਦਗੀ ਹੈ ਨਾ ਉਹਦਾ ਇੱਕੋ ਹੀ ਰੂਲ ਸੀ ਕਿ ਜੋ ਬੀਤ ਚੁੱਕਾ ਹੈ ਨਾ ਸੋ ਉਹ ਬਾਤ ਗਈ, ਹੁਣ ਮੈਂ ਆਪਣਾ ਕੱਲ੍ਹ ਬਣਾਊਂਗਾ, ਨਾ ਕਿ ਜੋ ਕੱਲ੍ਹ ਬੀਤ ਚੁੱਕਾ ਉਹਦੇ ਬਾਰੇ ਸੋਚ ਸੋਚ ਕੇ ਪਰੇਸ਼ਾਨ ਹੋਵਾਂਗਾ। ਸੋ ਜਿਹੜੀਆਂ ਪਰੇਸ਼ਾਨੀਆਂ ਜਿਹੜੇ ਐਫਰਟਸ ਅਸੀਂ ਬੀਤੇ ਹੋਏ ਕੱਲ੍ਹ 'ਤੇ ਲਗਾਉਂਦੇ ਹਾਂ, ਜੇ ਉਹਦਾ 50% ਵੀ ਅਸੀਂ ਆਪਣੇ ਆਉਣ ਵਾਲੇ ਫਿਊਚਰ 'ਤੇ ਉਹ ਕੱਲ੍ਹ ਵਾਲੀ ਡੈਡੀਕੇਸ਼ਨ ਲਗਾ ਦਈਏ, ਉਹ ਸੋਚ ਉੱਧਰ ਜਿਹੜੀ ਹੈ ਆਪਣੀ ਮੋੜ ਲਈਏ, ਅਤੇ ਨਾਲ ਹੀ ਨਾਲ ਉੱਥੇ ਫਿਊਚਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਅਸੀਂ ਕਰ ਸਕਦੇ ਹਾਂ ਉਹਦੇ ਬਾਰੇ ਸੋਚੀਏ। ਪਾਸਟ ਦੇ ਵਿੱਚ ਜੋ ਚੀਜ਼ਾਂ ਹੋਈਆਂ ਉਹਨਾਂ ਕੋਲ ਸੋਚ ਕੇ ਉਹਨਾਂ ਤੋਂ ਸਿੱਖਣਾ ਚਾਹੀਦਾ, ਪਰ ਉਹਨਾਂ ਦੇ ਵਿੱਚ ਅਟਕਣਾ ਆਪਣੇ ਆਪ ਦੇ ਵਿੱਚ ਬਹੁਤ ਹੀ ਗਲਤ ਚੀਜ਼ ਹੈਗੀ ਹੈ। ਬਟ ਮੋਸਟਲੀ ਅਸੀਂ ਇਹ ਚੀਜ਼ ਸਾਰੇ ਹੀ ਕਰ ਦਿੰਦੇ ਹਾਂ। ਬਟ ਆਈ ਹੋਪ ਅੱਜ ਤੋਂ ਬਾਅਦ ਅਸੀਂ ਇਹ ਵਾਲੀ ਜਿਹੜੀ ਸਿਚੁਏਸ਼ਨ ਹੈਗੀ ਹੈ ਨਾ ਇਹਨੂੰ ਚੰਗੀ ਤਰ੍ਹਾਂ ਫੇਸ ਕਰਾਂਗੇ ਅਤੇ ਖੁੱਲ੍ਹ ਕੇ ਆਪਣੀ ਲਾਈਫ ਨੂੰ ਇੰਜੋਏ ਕਰਾਂਗੇ। ਅਤੇ ਜਿੱਦਾਂ ਹੁਣ ਅਸੀਂ ਖੁੱਲ੍ਹ ਕੇ ਮਤਲਬ ਗੱਲਾਂ ਦੇ ਨਾਲ ਨਾਲ ਤੁਹਾਡੇ ਲਈ ਗੀਤ ਵੀ ਤਿਆਰ ਕੀਤੇ ਹੋਏ ਹੈ। ਸੋ ਇਹ ਜਿਹੜਾ ਮਨ ਹੈਗਾ ਨਾ ਬਹੁਤ ਹੀ ਜ਼ਿਆਦਾ ਚੰਚਲ ਹੈਗਾ, ਇਹਨੂੰ ਕੰਟਰੋਲ ਕਰਨਾ ਥੋੜ੍ਹਾ ਜਿਹਾ ਔਖਾ ਹੈਗਾ ਹੈ। ਬਟ ਆਈ ਐਮ ਸ਼ੋਰ ਅਸੀਂ ਸਾਰੇ ਜਿਹੜੇ ਹੈਗੇ ਹੈ ਮਨ ਨੂੰ ਆਪਣੇ 'ਤੇ ਕਾਬੂ ਨਹੀਂ ਕਰਨਾ ਦੇਵਾਂਗੇ, ਅਸੀਂ ਮਨ ਨੂੰ ਆਪਣੇ ਕਾਬੂ ਦੇ ਵਿੱਚ ਰੱਖਾਂਗੇ, ਠੀਕ ਹੈ ਨਾ। ਚਲੋ ਜੀ, ਅਗਲਾ ਗਾਣਾ ਆ ਰਿਹਾ ਦਿਵਿਆ ਕੁਮਾਰ ਦੀ ਆਵਾਜ਼ ਦੇ ਵਿੱਚ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਬਣੇ ਰਹੋ, ਪਿਆਰੇ ਪਿਆਰੇ ਗਾਣਿਆਂ ਨੂੰ ਇੰਜੋਏ ਕਰਦੇ ਰਹੀ, ਸੁਣਦੇ ਰਹੋ FM ਰੇਨਬੋ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ। ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਾਂ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ।

ਟਾਈਮ ਜਿਹੜਾ ਚੱਲ ਰਿਹਾ ਨਾ ਮਈ ਦਾ ਮੰਥ, ਬਹੁਤ ਸਾਰੇ ਕਾਲਜਿਸ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਦੇ ਜਿਹੜੇ ਨੇ ਐਗਜ਼ਾਮਸ ਇਸ ਟਾਈਮ 'ਤੇ ਚੱਲ ਰਹੇ ਨੇ, ਕਈਆਂ ਦੇ ਪ੍ਰੈਕਟੀਕਲਸ ਹੋ ਰਹੇ ਨੇ, ਕਈਆਂ ਦੇ ਥਰੈਟੀਕਲਸ ਹੋ ਰਹੇ ਨੇ. ਮਤਲਬ ਮੈਨੂੰ ਯਾਦ ਹੈ ਆਪਣੀ ਸਟੂਡੈਂਟ ਲਾਈਫ ਇਸ ਟਾਈਮ ਦੇ ਵਿੱਚ ਕਿੰਨਾ ਜ਼ਿਆਦਾ ਸਟ੍ਰੈਸ ਰਹਿੰਦਾ ਹੁੰਦਾ ਸੀ ਐਗਜ਼ਾਮਸ ਨੂੰ ਲੈ ਕੇ. ਪਰ ਐਗਜ਼ਾਮਸ ਜਿਹੜੇ ਨੇ ਨਾ ਉਹ ਲਾਈਫ ਦਾ ਇੱਕ ਅਹਿਮ ਹਿੱਸਾ ਵੀ ਨੇ. ਮਤਲਬ ਇਹ ਵਾਲੇ ਐਗਜ਼ਾਮਸ ਜਿਹੜੇ ਨੇ ਨਾ ਕਾਲਜ ਸਕੂਲ ਵਾਲੇ, ਫਿਰ ਜਦੋਂ ਇਹ ਵਾਲੇ ਆਪਾਂ ਦੌਰ ਤੋਂ ਬਾਹਰ ਨਿਕਲ ਜਾਂਦੇ ਹਾਂ, ਫਿਰ ਲੱਗਦਾ ਕਿ ਯਾਰ ਉਹ ਐਗਜ਼ਾਮਸ ਤਾਂ ਕੁਛ ਵੀ ਨਹੀਂ ਸੀ. ਜਿਹੜੇ ਲਾਈਫ ਬਾਅਦ 'ਚ ਉਸ ਤੋਂ ਬਾਅਦ ਐਗਜ਼ਾਮਸ ਲੈਂਦੀ ਹੈ, ਜਿਨ੍ਹਾਂ ਦੇ ਲਈ ਆਪਾਂ 3-3 ਘੰਟੇ ਬੈਠ ਕੇ ਆਨਸਰ ਸ਼ੀਟ ਤਾਂ ਨਹੀਂ ਲਿਖਦੇ, ਬਟ ਆਪਣੇ ਆਪ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਟ੍ਰਿਕੀ ਹੁੰਦੇ ਨੇ ਸੋਲਵ ਕਰਨੇ. ਸੋ ਕਹਿੰਦੇ ਹੈ ਕਿ ਕੁਛ ਮਿਲਾ ਕੁਛ ਝੂਠਾ, ਕੁਛ ਸਿੱਖਾ ਤੁਮਨੇ ਖੁਦ ਕੋ ਥੋੜ੍ਹਾ ਔਰ ਜਾਣਾ ਇਸ ਮਹੀਨੇ, ਇਹ ਸਿਰਫ ਸ਼ੁਰੂਆਤ ਹੈ. ਬਿਲਕੁਲ ਜੀ, ਮਈ ਦੇ ਮਹੀਨੇ ਦੀ ਵੀ ਹਲੇ ਸ਼ੁਰੂਆਤ ਹੀ ਹੋਈ ਹੈ, ਇੱਕ ਦਿਨ ਹੀ ਬੀਤਿਆ ਅਤੇ ਅੱਜ 2 ਤਾਰੀਖ ਹੈਗੀ ਹੈ. ਸੋ ਬਹੁਤ ਕੁਛ ਲਾਈਫ ਜਿਹੜੀ ਹੈ ਸਾਨੂੰ ਦਿੰਦੀ ਵੀ ਹੈ ਅਤੇ ਬਹੁਤ ਕੁਛ ਲਾਈਫ ਦੇ ਵਿੱਚ ਛੁੱਟ ਵੀ ਜਾਂਦਾ ਹੈ ਟਾਈਮ ਦੇ ਨਾਲ, ਅਤੇ ਲਾਈਫ ਜਿਹੜੀ ਹੈ ਸਾਨੂੰ ਬਹੁਤ ਕੁਛ ਸਿਖਾਉਂਦੀ ਵੀ ਹੈ. ਸੋ ਆਪਣੇ ਆਪ ਨੂੰ ਜਿਹੜਾ ਜਾਣਨਾ ਹੈਗਾ ਨਾ, ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ. ਆਪਣੇ ਆਪ ਦੇ ਨਾਲ ਮਿਲਣਾ, ਆਪਣੇ ਆਪ ਦੇ ਨਾਲ ਗੱਲਾਂ ਕਰਨੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ. ਸੋ ਇਸ ਮਹੀਨੇ ਆਪਣੇ ਆਪ ਨੂੰ ਹੋਰ ਜ਼ਿਆਦਾ ਜਾਣੋ ਅਤੇ ਹੋਰ ਜ਼ਿਆਦਾ ਆਪਣੇ ਆਪ ਉੱਤੇ ਵਰਕ ਕਰੋ. ਜੇ ਤੁਹਾਡੇ ਐਗਜ਼ਾਮਸ ਹਲੇ ਸ਼ੁਰੂ ਹੋਣ ਵਾਲੇ ਹੈ ਤਾਂ ਚਲੋ ਜੀ, ਆਲ ਦਾ ਬੈਸਟ ਹੈ, ਤੁਸੀਂ ਉਹਦੀ ਤਿਆਰੀ ਕਰੋ. ਅਤੇ ਜੇ ਤੁਹਾਡੇ ਐਗਜ਼ਾਮਸ ਚੱਲ ਰਹੇ ਸੀ ਅਤੇ 1-2 ਕੋਈ ਅੱਛੇ ਨਹੀਂ ਹੋਏ, ਹੁਣ ਬਸ ਉਹਨਾਂ 'ਤੇ ਧਿਆਨ ਨਾ ਦਿਉ. ਜਿਹੜੇ ਅੱਗੇ ਆਉਣ ਵਾਲੇ ਪੇਪਰ ਹੈ ਨਾ, ਉਹਨਾਂ 'ਤੇ ਫੋਕਸ ਕਰੋ ਅਤੇ ਪੂਰੀ ਡੈਡੀਕੇਸ਼ਨ ਦੇ ਨਾਲ ਉਹਨਾਂ ਦੀ ਤਿਆਰੀ ਕਰੋ. ਜਿਵੇਂ ਮੈਂ ਤਿਆਰੀ ਕੀਤੀ ਹੋਈ ਹੈ ਪੂਰੀ ਦੀ ਪੂਰੀ, ਬਈ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਜਿਹੜੇ ਗੀਤਾਂ ਦੀ ਬਹਾਰ ਹੈ, ਯਾਨੀ ਕਿ ਪ੍ਰੋਗਰਾਮ ਹੀ ਨਾਮ ਹੀ ਗੀਤ ਬਹਾਰ ਹੈ, ਅਤੇ ਗੀਤ ਕਿਵੇਂ ਰੁਕ ਸਕਦੇ ਨੇ. ਸੋ ਪਿਆਰਾ ਜਿਹਾ ਅਗਲਾ ਟਰੈਕ ਆ ਰਿਹਾ ਤੁਹਾਡੇ ਰੇਡੀਓ ਸੈਟਸ 'ਤੇ 102.7 FM ਰੇਨਬੋ 'ਤੇ. ਇੱਦਾਂ ਹੀ ਬਣੇ ਰਹੋ ਜੀ, ਪ੍ਰੋਗਰਾਮ ਸੁਣਦੇ ਰਹੋ.

ਬਈ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਅਤੇ ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਬਈ ਕਿਸੇ ਨੇ ਇੱਕ ਸਵਾਲ ਜਿਹੜਾ ਸੀਗਾ ਉਹ ਲਿਖਿਆ ਹੋਇਆ ਸੀਗਾ ਕਹਤੇ ਹੈ ਕਿ ਪਹਾੜ ਕਠੋਰ ਹੈ ਇਸ ਲਈ ਨਦੀਆਂ ਛੋੜ ਜਾਤੀ ਹੈ ਪਹਾੜ ਕਠੋਰ ਹੈ ਇਸ ਲਈ ਨਦੀਆਂ ਛੋੜ ਜਾਤੀ ਹੈ ਜਾਂ ਨਦੀਆਂ ਛੋੜ ਜਾਤੀ ਹੈ ਇਸ ਲਈ ਪਹਾੜ ਕਠੋਰ ਹੈ ਸੋ ਕਿਸੇ ਨੇ ਤਾਂ ਬਹੁਤ ਹੀ ਵਧੀਆ ਜਿਹੜਾ ਹੈਗਾ ਆਨਸਰ ਦਿੱਤਾ ਸੀਗਾ ਮੈਨੂੰ ਤਾਂ ਬਹੁਤ ਵਧੀਆ ਲੱਗਾ ਅਤੇ ਆਈ ਹੋਪ ਤੁਸੀਂ ਵੀ ਹੁਣ ਜਦੋਂ ਸੁਣੋਗੇ ਨਾ ਤੁਸੀਂ ਵੀ ਇਹ ਚੀਜ਼ ਦੇ ਨਾਲ ਰਿਲੇਟ ਕਰ ਪਾਓਗੇ ਕਹਿੰਦੇ ਹੈ ਕਿ ਨਾ ਤੋ ਪਹਾੜ ਕੇ ਕਠੋਰ ਹੋਣੇ ਕੀ ਵਜ੍ਹਾ ਸੇ ਨਦੀਆਂ ਉਸੇ ਛੋੜਤੀ ਹੈ ਔਰ ਨਾ ਹੀ ਨਦੀ ਕੇ ਛੋੜ ਜਾਣੇ ਸੇ ਪਹਾੜ ਕਠੋਰ ਹੋਤੇ ਹੈ ਅਸਲ ਬਾਤ ਇਹ ਹੈ ਕਿ ਦੋਨੋਂ ਕੀ ਪ੍ਰਕਿਰਤੀ ਜੋ ਹੈ ਵੋ ਅਲੱਗ ਹੈ ਔਰ ਮੰਜ਼ਿਲ ਵੀ ਨਾ ਪਹਾੜ ਨਦੀ ਕੇ ਸਾਥ ਬਹਿ ਸਕਤਾ ਹੈ ਔਰ ਨਾ ਹੀ ਨਦੀ ਪਹਾੜ ਕੇ ਸਾਥ ਠਹਿਰ ਸਕਤੀ ਹੈ ਅਗਰ ਇਹ ਦੋਨੋਂ ਸਾਥ ਰਹਿਣੇ ਕੀ ਜ਼ਿੱਦ ਕਰੇ ਨਾ ਤੋ ਏਕ ਨਾ ਏਕ ਕਾ ਵਿਨਾਸ਼ ਤੈਅ ਹੈ ਇਸ ਲਈ ਦੋਨੋਂ ਕੋ ਇੱਕ ਦੂਸਰੇ ਕਾ ਮੂੰਹ ਤਿਆਗਣਾ ਪੜਤਾ ਹੈ ਠੀਕ ਵੈਸੇ ਹੀ ਹਮਾਰੇ ਜੀਵਨ ਮੇਂ ਵੀ ਕੁਛ ਲੋਕ ਆਤੇ ਹੈ ਜੋ ਨਾ ਤੋ ਗਲਤ ਹੋਤੇ ਹੈ ਔਰ ਨਾ ਹੀ ਹਮ ਮਤਲਬ ਕਈ ਵਾਰ ਸਿਚੁਏਸ਼ਨ ਜਿਹੜੀ ਹੁੰਦੀ ਹੈ ਨਾ 6 or 9 ਵਾਲੀ ਹੁੰਦੀ ਹੈ ਬਹੁਤ ਸਾਰੇ ਲੋਕਾਂ ਨਾਲ ਸਾਡੀ ਲਾਈਫ ਦੇ ਵਿੱਚ ਮਤਲਬ ਉਹ ਆਪਣੀ ਜਗ੍ਹਾ ਸਹੀ ਹੁੰਦੇ ਨੇ ਅਤੇ ਅਸੀਂ ਆਪਣੀ ਜਗ੍ਹਾ 'ਤੇ ਬਸ ਹਾਲਾਤ ਜੋ ਹੈ ਨਾ ਮਤਲਬ ਉਹ ਹਮੇਂ ਇੱਕ ਦੂਸਰੇ ਕੋ ਛੋੜਨੇ ਪੇ ਮਜਬੂਰ ਕਰ ਦਿੱਤੇ ਹੈ ਨਾ ਨਦੀ ਪਹਾੜ ਕੇ ਲੀਏ ਬਣੀ ਹੈ ਔਰ ਨਾ ਹੀ ਪਹਾੜ ਨਦੀ ਕੇ ਲੀਏ ਸੋ ਨਦੀ ਦਾ ਜਿਹੜਾ ਮਤਲਬ ਉਹਦੇ ਭਾਗ ਵਿੱਚ ਜੋ ਹੈਗਾ ਹੈ ਸਾਗਰ ਦੇ ਵਿੱਚ ਵਿਲੀਨ ਹੋ ਜਾਣਾ ਹੈ ਅਤੇ ਪਹਾੜਾਂ ਦਾ ਜਿਹੜਾ ਫਿਊਚਰ ਹੈ ਮਤਲਬ ਉਹਨਾਂ ਦੇ ਭਾਗਾਂ ਦੇ ਵਿੱਚ ਨਦੀਆਂ ਨੂੰ ਉਹਨਾਂ ਦੇ ਮੁਕਾਮ ਤੱਕ ਪਹੁੰਚਾਉਣਾ ਹੁੰਦਾ ਸੋ ਬਹੁਤ ਹੀ ਖੂਬਸੂਰਤ ਜੀ ਇਹ ਗੱਲ ਸੀ ਸਹੀ ਗੱਲ ਹੈ ਕਿ ਛੋਟੀਆਂ ਛੋਟੀਆਂ ਹੀ ਚੀਜ਼ਾਂ ਹੁੰਦੀਆਂ ਨੇ ਜੇ ਸਾਨੂੰ ਲਾਈਫ ਦੇ ਵਿੱਚੋਂ ਸਮਝ ਆ ਜਾਂਦਾ ਤਾਂ ਵੱਡੀਆਂ ਵੱਡੀਆਂ ਪ੍ਰੋਬਲਮਸ ਮੈਨੂੰ ਲੱਗਦੀਆਂ ਹੋਣਗੀਆਂ ਹੀ ਨਹੀਂ ਸੋ ਲਾਈਫ ਬੜੀ ਸਿੰਪਲ ਅਤੇ ਸੋਰਟਿਡ ਹੁੰਦੀ ਹੈ ਬਸ ਅਸੀਂ ਸੋਚ ਸੋਚ ਕੇ ਅਤੇ ਇੱਕ ਦੂਜੇ ਨੂੰ ਬਲੇਮ ਗੇਮ ਕਰਕੇ ਲਾਈਫ ਨੂੰ ਬਹੁਤ ਜ਼ਿਆਦਾ ਕੰਪਲੀਕੇਟ ਕਰ ਦਿੰਦੇ ਹਾਂ ਫਿਲਹਾਲ ਹੁਣ ਤੁਸੀਂ ਆਪਣੇ ਇਸ ਕੰਪਲੀਕੇਸ਼ਨ ਤੋਂ ਬਾਹਰ ਆ ਜਾਓ ਮੈਨੂੰ ਪਤਾ ਹੈ ਕਿ ਨਾਸ਼ਤਾ ਪਾਣੀ ਸਭ ਖਤਮ ਹੋ ਚੁੱਕਾ ਹੈ ਅਤੇ ਹੁਣ ਜਿਹੜਾ ਹੈ ਟਾਈਮ ਜੇ ਔਫਿਸ ਅੱਜ ਬੈਠੇ ਹੋ ਵੀਕਐਂਡ 'ਤੇ ਵੀ ਤਾਂ ਹਾਂਜੀ ਹਾਂਜੀ ਹਾਂਜੀ ਕੰਮ ਕਰ ਰਹੇ ਹੋ ਅਤੇ ਜੇ ਘਰ ਹੈਗੇ ਹੋ ਤਾਂ ਫਿਰ ਮੈਂ ਕਿਹਾ ਜੀ ਪ੍ਰੋਗਰਾਮ ਬਣਾ ਲਓ ਅੱਜ ਸ਼ਾਮੀ ਘੁੰਮ ਫਿਰ ਕੇ ਆਓ ਗਰਮੀ ਜਿਹੜੀ ਹੈ ਨੋ ਡਾਊਟ ਹੈ ਬਟ ਸ਼ਾਮ ਤੱਕ ਨਾ ਆਫਟਰ 6:30 ਮੌਸਮ ਥੋੜ੍ਹਾ ਜਿਹੜਾ ਹੈਗਾ ਕਰਵਟ ਬਦਲ ਲੈਂਦਾ ਇੰਨੀ ਗਰਮੀ ਨਹੀਂ ਲੱਗਦੀ ਉਸ ਟਾਈਮ 'ਤੇ ਹਾਂ ਪਰ ਇਸ ਟਾਈਮ 'ਤੇ ਤੁਸੀਂ ਘਰ 'ਚ ਬਹਿ ਕੇ ਆਪਣਾ ਜੋ ਵੀ ਤੁਹਾਡਾ ਪੈਂਡਿੰਗ ਵਰਕ ਹੈ ਜਾਂ ਆਫਿਸ 'ਚ ਤੁਸੀਂ ਕੰਮ ਕਰ ਰਹੇ ਹੋ ਕਰ ਸਕਦੇ ਹੋ ਅਤੇ ਨਾਲ ਹੀ ਨਾਲ ਬਾਕੀ ਮੈਂ ਕਿਹਾ ਜੀ ਤੁਹਾਡੇ ਇੰਟਰਟੇਨਮੈਂਟ ਵਾਸਤੇ FM ਰੇਨਬੋ ਤਾਂ ਤਿਆਰ ਹੀ ਰਹਿੰਦਾ ਸੋ ਅਗਲਾ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ ਇੱਦਾਂ ਹੀ ਬਣੇ ਰਹੋ ਪ੍ਰੋਗਰਾਮ ਨੂੰ ਪਿਆਰ ਕਰਦੇ ਰਹੋ ਟਿਊਨ ਇਨ ਕਰਕੇ ਰੱਖੋ ਜੀ 102.7 FM ਰੇਨਬੋ

ਬਿਲਕੁਲ ਜੀ, ਸਾਨੂੰ ਜ਼ਿੰਦਗੀ ਜਿਹੜੀ ਹੈ ਇੱਕ ਵਾਰ ਮਿਲੀ ਹੈ, ਅਤੇ ਇਹਦੇ ਵਿੱਚ ਆਪਣੀਆਂ ਜਿਹੜੀਆਂ ਖੁਆਇਸ਼ਾਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨਾ ਕੋਈ ਗਲਤ ਵੀ ਨਹੀਂ ਹੈ ਜੀ। ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ, ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ। ਵੈਸੇ ਸਾਡੀਆਂ ਖੁਆਇਸ਼ਾਂ ਹੀ ਹੁੰਦੀਆਂ ਨੇ, ਸਾਡੀ ਵਿਸ਼ਿਜ਼ ਹੀ ਹੁੰਦੀਆਂ ਨੇ ਸਾਨੂੰ ਜੋ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਵਾਸਤੇ ਪ੍ਰੇਰਿਤ ਕਰਦੀਆਂ ਨੇ। ਅਤੇ ਕਈ ਵਾਰ ਕੀ ਹੁੰਦਾ ਹੈ ਕਿ ਖੁਆਇਸ਼ਾਂ ਦੇ ਚੱਲਦੇ ਚੱਲਦੇ ਅਸੀਂ ਆਪਣੇ ਆਸ ਪਾਸ ਵਾਲਿਆਂ ਨੂੰ ਹਰਟ ਕਰ ਦਿੰਦੇ ਹਾਂ। ਸੋ ਖੁਆਇਸ਼ਾਂ ਆਪਣੀਆਂ ਪੂਰੀਆਂ ਕਰਨੀਆਂ ਕੋਈ ਵੀ ਬੁਰੀ ਗੱਲ ਨਹੀਂ ਹੈ, ਬਟ ਨਾਲ ਨਾਲ ਇੱਕ ਬੈਲੈਂਸ ਅਪਰੋਚ, ਮਤਲਬ ਉਹ ਕੰਮ ਕਰੋ ਠੀਕ ਹੈ, ਆਪਣੇ ਵਾਸਤੇ ਕੁਛ ਅਲੱਗ ਰਸਤਾ ਚੁਣਿਆ ਹੈ, ਉਹਨਾਂ 'ਤੇ ਚੱਲੋ ਵੀ, ਪਰ ਇਸ ਤਰੀਕੇ ਦੇ ਨਾਲ ਜੋ ਤੁਹਾਡੇ ਆਸ ਪਾਸ ਦੇ ਲੋਕ ਨੇ ਉਹ ਵੀ ਸਫ਼ਰ ਨਾ ਕਰਨ। ਸੋ ਬਲਕਿ ਉਹ ਤੁਹਾਡੇ ਸਫ਼ਰ ਦੇ ਵਿੱਚ ਤੁਹਾਡਾ ਸਾਥ ਦੇਣ ਅਤੇ ਤੁਹਾਡੀ ਖੁਸ਼ੀ ਦੇ ਵਿੱਚ ਖੁਸ਼ ਹੋਣ। ਵੈਲ, ਇਹ ਤਾਂ ਹੋਈ ਜੀ ਗੱਲ ਜ਼ਿੰਦਗੀ ਦੇ ਨਾਲ ਜੁੜੀ ਹੋਈ, ਅਤੇ ਜ਼ਿੰਦਗੀ ਨਾਲ ਜੁੜੀ ਹੋਈ ਗੱਲ ਇੱਕ ਹੋਰ ਵੀ ਹੈ। ਗਰਮੀ ਜਿਹੜੀ ਹੈ ਡੇ ਬਾਏ ਡੇ ਬਹੁਤ ਜ਼ਿਆਦਾ ਵੱਧ ਗਈ ਹੈ, ਸੋ ਆਪਣਾ ਜਿਹੜਾ ਧਿਆਨ ਹੈਗਾ ਨਾ ਉਹ ਜ਼ਰੂਰ ਰੱਖੋ, ਆਪਣੇ ਆਪ ਨੂੰ ਹਾਈਡਰੇਟ ਰੱਖੋ, ਸੀਜ਼ਨਲ ਫਰੂਟਸ ਐਂਡ ਵੈਜੀਟੇਬਲਸ ਜਿਹੜੇ ਨੇ ਉਹਨਾਂ ਨੂੰ ਆਪਣੀ ਡਾਇਟ ਦੇ ਵਿੱਚ ਐਡ ਜ਼ਰੂਰ ਕਰੋ।

ਵੈਸੇ ਕਹਿੰਦੇ ਆ ਕਿ ਬਾਕੀ ਕੰਟਰੀਜ਼ ਦੇ ਵਿੱਚ ਨਾ ਜਦੋਂ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਫਰੂਟਸ ਵਗੈਰਾ ਖਿਲਾਉਣੇ ਹੋਣ ਜਾਂ ਵੈਜੀਟੇਬਲਸ ਖਿਲਾਉਣੇ ਹੋਣ ਵਧੀਆ ਵਧੀਆ ਜੋ ਲੈ ਕੇ ਆਏ ਹੋਣ ਤਾਂ ਉਹ ਕਹਿੰਦੇ ਆ ਕਿ ਬੇਟਾ ਫਰੂਟਸ ਖਾਓ, ਇਸਮੇ ਪ੍ਰੋਟੀਨ ਹੈ, ਵਾਈਟਾਮਿਨਸ ਹੈ, ਨਿਊਟ੍ਰੀਐਂਟਸ ਹੈ। ਅਤੇ ਸਾਡੇ ਪੇਰੈਂਟਸ ਸਾਨੂੰ ਪਤਾ ਕੀ ਕਹਿੰਦੇ ਆ, ਅਸੀਂ ਲੈ ਕੇ ਆਏ ਹਾਂ ਫਟਾਫਟ ਇਹਨਾਂ ਨੂੰ ਖਤਮ ਕਰ ਦਿਉ ਨਹੀਂ ਤਾਂ ਇਹ ਖਰਾਬ ਹੋ ਜਾਣਗੇ। ਹੁੰਦਾ ਨਾ, ਸਭ ਨਾਲ ਹੁੰਦਾ ਇੱਦਾਂ। ਚਲੋ ਕੋਈ ਗੱਲ ਨਹੀਂ, ਲਾਈਫ ਹੈ, ਚੱਲਦਾ ਰਹਿੰਦਾ ਹੈ ਸਭ। ਪ੍ਰੋਗਰਾਮ ਗੀਤ ਬਹਾਰ ਚੱਲ ਰਿਹਾ ਜੀ, ਅਗਲਾ ਗਾਣਾ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ, ਇੱਦਾਂ ਹੀ ਸੁਣਦੇ ਰਹੋ 102.7 FM ਰੇਨਬੋ।

ਬਈ ਥੋੜ੍ਹੀ ਦੇਰ ਰੁਕਣ 'ਤੇ ਮਨ ਤਾਂ ਕਰ ਰਿਹਾ, ਗੀਤ ਬਹਾਰ ਨੂੰ ਹੋਰ ਚਲਾਉਣ 'ਤੇ ਦਿਲ ਤਾਂ ਕਰ ਰਿਹਾ, ਪਰ ਚਾਹ ਕੇ ਵੀ ਇਹਨੂੰ ਹੋਰ ਚਲਾ ਨਹੀਂ ਸਕਦੇ। ਕਹਿੰਦੇ ਨਾ, ਟਾਈਮ 'ਤੇ ਹਰ ਇੱਕ ਚੀਜ਼ ਆਪਣੇ ਟਾਈਮ 'ਤੇ ਆਉਂਦੀ ਹੈ ਅਤੇ ਆਪਣੇ ਟਾਈਮ ਦੇ ਵਿੱਚ ਚਲੇ ਜਾਂਦੀ ਹੈ, ਇਹੀ ਤਾਂ ਅੱਜ ਤੁਹਾਨੂੰ ਸਮਝਾਇਆ। ਸੋ ਹੁਣ ਟਾਈਮ ਹੋ ਚੁੱਕਿਆ ਜੀ ਗੀਤ ਬਹਾਰ ਨੂੰ ਇੱਥੇ ਹੀ ਵਾਇੰਡ ਅਪ ਕਰਨ ਦਾ, ਪਰ ਤੁਹਾਡਾ ਅਤੇ ਮੇਰਾ ਸਾਥ ਅੱਜ ਪੂਰੇ 2 ਵਜੇ ਤੱਕ ਹੈ। ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਪੰਜਾਬੀ ਤੜਕਾ ਤੁਸੀਂ ਕਰੋਗੇ ਜੀ ਇੰਜੋਏ। ਲਾਈਵ ਫੋਨ ਇਨ ਪ੍ਰੋਗਰਾਮ ਹੋਏਗਾ, ਜਿਹਦੇ ਵਿੱਚ ਕਾਲ ਕਰਕੇ ਤੁਸੀਂ ਆਪਣੀ ਫਰਮਾਇਸ਼ 'ਤੇ ਜਿਹੜੇ ਪੰਜਾਬੀ ਗਾਣੇ ਨੇ ਉਹ ਸੁਣ ਸਕਦੇ ਹੋ। ਸਾਡਾ ਨੰਬਰ ਰਹੇਗਾ ਜੀ 0181 23 42 174। ਮਿਲਦੇ ਹਾਂ ਪੰਜਾਬੀ ਤੜਕਾ ਦੇ ਵਿੱਚ ਅਤੇ ਗੀਤ ਬਹਾਰ ਦੇ ਲਈ ਅੱਜ ਦੇ ਲਈ। ਓਕੇ ਟਾਟਾ, ਬਾਏ ਬਾਏ ਹੈ ਤੁਹਾਨੂੰ, ਅਤੇ ਫਿਰ ਕੱਲ੍ਹ ਫਿਰ ਗੀਤ ਬਹਾਰ ਦੇ ਵਿੱਚ ਮਹਿਫਿਲ ਜਿਹੜੀ ਹੈ ਲੱਗੇਗੀ, ਬਹੁਤ ਸਾਰੇ ਗੀਤ ਤੁਸੀਂ ਸੁਣੋਗੇ। ਫਿਲਹਾਲ ਅੱਜ ਦਾ ਆਖਰੀ ਟਰੈਕ ਜਿੰਗਾਟ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

102.7 FM ਰੇਨਬੋ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ FM ਨਿਊਜ਼ ਹੈਡਲਾਈਨਸ ਦਾ। ਪੱਛਮੀ ਬੰਗਾਲ ਦੇ ਦੋ ਵਿਧਾਨ ਸਭਾ ਖੇਤਰਾਂ ਵਿੱਚ 15 ਵੋਟ ਕੇਂਦਰਾਂ ਤੋਂ ਮੁੜ ਵੋਟਿੰਗ ਜਾਰੀ। ਹਰਿਆਣਾ ਸਮੇਤ 5 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਮਰਦਮਸ਼ੁਮਾਰੀ 2027 ਦੇ ਪਹਿਲੇ ਗੇੜ ਦੇ ਹਿੱਸੇ ਵਿੱਚੋਂ ਮਕਾਨ ਸੂਚੀਕਰਨ ਅਤੇ ਮਕਾਨ ਗਿਣਤੀ ਸ਼ੁਰੂ ਹੋਈ। ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਨੇ ਸੂਬਾ ਵਾਸੀਆਂ ਨੂੰ ਰਾਸ਼ਟਰੀ ਜਨਗਣਨਾ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਸਰਕਾਰ ਨੇ ਕਿਹਾ ਹੈ ਕਿ ਉਹ ਪੱਛਮੀ ਏਸ਼ੀਆਈ ਵਿੱਚ ਬਦਲ ਰਹੀ ਸਥਿਤੀ ਦਰਮਿਆਨ ਊਰਜਾ ਸਪਲਾਈ ਸਮੇਤ ਸਾਰੇ ਖੇਤਰਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਛਮੀ ਏਸ਼ੀਆਈ ਟਕਰਾਅ ਨੂੰ ਖਤਮ ਕਰਨ ਲਈ ਈਰਾਨ ਦੀ ਨਵੀਂ ਤਜਵੀਜ਼ ਨੂੰ ਰੱਦ ਕੀਤਾ। ਜੰਮੂ ਅਤੇ ਕਸ਼ਮੀਰ ਘਾਟੀ ਦਰਮਿਆਨ ਅੱਜ ਤੋਂ ਵੰਦੇ ਭਾਰਤ ਐਕਸਪ੍ਰੈਸ ਨੇ ਆਪਣੀ ਨਿਯਮਿਤ ਸੇਵਾ ਅਧਿਕਾਰਤਾ ਤੌਰ ਤੇ ਸ਼ੁਰੂ ਕੀਤੀ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਨਗਰ ਨਿਗਮ ਕਮਿਸ਼ਨਰਾਂ ਨੂੰ ਆਵਾਰਾ ਕੁੱਤਿਆਂ ਦੇ ਖਤਰੇ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਦੇ ਦਿੱਤੇ ਨਿਰਦੇਸ਼। ਜਲੰਧਰ ਕਮਿਸ਼ਨ ਰੇਟ ਪੁਲਿਸ ਨੇ ਸਾਈਬਰ ਕ੍ਰਾਈਮ ਥਾਣੇ ਵੱਲੋਂ ਗੁੰਮ ਹੋਏ 31 ਮੋਬਾਈਲਾਂ ਫੋਨ ਲੱਭ ਕੇ ਅਸਲ ਮਾਲਕਾਂ ਨੂੰ ਸੌਂਪੇ ਗਏ। ਪੁਲਿਸ ਨੇ ਨਾਗਰਿਕਾਂ ਨੂੰ ਗੁੰਮੇ ਹੋਏ ਜਾਂ ਚੋਰੀ ਹੋਏ ਮੋਬਾਈਲ ਫੋਨ ਦੀ ਰਿਪੋਰਟ ਨਜ਼ਦੀਕੀ ਸਾਂਝ ਕੇਂਦਰਾਂ ਜਾਂ CEIR ਪੋਰਟਲ 'ਤੇ ਦਰਜ ਕਰਾਉਣ ਦੀ ਅਪੀਲ ਕੀਤੀ। ਅੱਜ ਤੋਂ ਬੋਤਸਵਾਨਾ ਤੇ ਗੈਬਰੋਨ ਵਿੱਚ ਸ਼ੁਰੂ ਹੋ ਰਹੇ 2026 ਵਿਸ਼ਵ ਐਥਲੈਟਿਕਸ ਰਿਲੇਅ ਵਿੱਚ 21 ਮੈਂਬਰੀ ਭਾਰਤੀ ਟੀਮ 5 ਮੁਕਾਬਲਿਆਂ ਵਿੱਚ ਹਿੱਸਾ ਲਵੇਗੀ। ਅਤੇ IPL ਕ੍ਰਿਕਟ ਵਿੱਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਅੱਜ ਸ਼ਾਮੀ 7:30 ਵਜੇ

ਜੇ ਚੇਨਈ ਵਿੱਚ ਮੁੰਬਈ ਇੰਡੀਅਨਸ ਨਾਲ ਹੋਵੇਗਾ। ਐਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਬਿਲਕੁਲ ਜੀ, ਗਰਮੀ ਲਗਾ ਰਹੀ ਹੈ, ਗਰਮੀ ਦੇ ਵਿੱਚ ਸਾਡਾ ਤੜਕਾ, ਅਤੇ ਹੁਣ ਪ੍ਰੋਗਰਾਮ ਅਸੀਂ ਤੁਹਾਡੇ ਲਈ ਲੈ ਕੇ ਆ ਗਏ ਹਾਂ ਜੀ, ਪੰਜਾਬੀ ਤੜਕਾ। ਲਾਈਵ ਫੋਨ ਇਨ ਪ੍ਰੋਗਰਾਮ ਹੋਏਗਾ ਜੀ, ਜਿੱਥੇ ਤੁਸੀਂ ਸਾਨੂੰ ਫੋਨ ਕਰਕੇ ਆਪਣੀ ਪਸੰਦ ਦੇ ਜਿਹੜੇ ਪੰਜਾਬੀ ਗੀਤ ਨੇ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਵਾ ਸਕਦੇ ਹੋ ਅਤੇ ਸਾਡੇ ਨਾਲ ਗੱਲਾਂ ਕਰ ਸਕਦੇ ਹੋ। ਸੋ ਪੂਰੀ ਤਿਆਰੀ ਜਿਹੜੀ ਹੈ ਉਹ ਅਸੀਂ ਕਰ ਲਈ ਹੈ, ਸੋ ਤੁਸੀਂ ਵੀ ਆਪਣੀ ਤਿਆਰੀ ਜਿਹੜੀ ਹੈਗੀ ਹੈ ਕਰ ਲਓ। ਨੰਬਰ ਹੈਗਾ ਜੀ 0181 3842174, ਯਾਨੀ ਕਿ 0181234217 ਸਾਡਾ ਨੰਬਰ ਰਹੇਗਾ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਸਤਿੰਦਰ ਸਰਤਾਜ ਦੇ ਇਸ ਗੀਤ ਦੇ ਨਾਲ।

0: जी ट्यूनिंग ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ ਲਾਈਵ ਫੋਨ ਇਨ ਪ੍ਰੋਗਰਾਮ ਹੈ ਜਿੱਥੇ ਸਾਡੇ ਕਾਲਰ ਦੋਸਤ ਸਾਨੂੰ ਫੋਨ ਕਰਦੇ ਨੇ ਅਤੇ ਆਪਣੀ ਪਸੰਦ ਦੀ ਫਰਮਾਇਸ਼ਾਂ ਜਿਹੜੀਆਂ ਨੇ ਉਹ ਵੀ ਦੱਸਦੇ ਨੇ ਪੰਜਾਬੀ ਗੀਤ ਦੀਆਂ ਅਤੇ ਉਹਨਾਂ ਦੀ ਹੀ ਫਰਮਾਇਸ਼ ਅਤੇ ਗੀਤ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਨੇ ਸੋ ਸਾਡਾ ਨੰਬਰ ਹੈ 0181 43 174 ਯਾਨੀ ਕਿ 0181 23 42 174 ਅਤੇ ਜਿੰਨੇ ਵੀ ਕਾਲਰ ਸਾਨੂੰ ਫੋਨ ਕਰਨ ਉਹ ਆਪਣਾ ਨਾਮ ਜ਼ਰੂਰ ਸਾਂਝਾ ਕਰਨ ਪਰ ਆਪਣੇ ਦੋਸਤਾਂ ਦਾ ਜਾਂ ਆਪਣੇ ਵਰਕਰ ਜਿਹੜੇ ਉਹਨਾਂ ਦੇ ਆਸ ਪਾਸ ਨੇ ਉਹਨਾਂ ਦਾ ਜ਼ਿਕਰ ਨਾ ਕਰਨ ਕਿਉਂਕਿ ਉਹ ਸਾਨੂੰ ਆਪ ਕਾਲ ਕਰਨ ਅਤੇ ਅਸੀਂ ਉਹਨਾਂ ਨਾਲ ਜ਼ਰੂਰ ਗੱਲ ਕਰਾਂਗੇ ਫਿਲਹਾਲ ਸਾਡਾ ਨੰਬਰ ਮਿਲਾ ਕੇ ਸਾਡੇ ਅੱਜ ਦੇ ਕਾਲਰ ਦੋਸਤ ਆਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਨਮਸਕਾਰ ਜੀ
1: ਨਮਸਕਾਰ ਬੇਟੇ ਪ੍ਰਵੀਨ ਬੋਲਦਾ ਗੋਪਾਲ ਨਗਰ ਜਲੰਧਰ ਤੋਂ ਜੀ
0: ਜੀ ਪ੍ਰਵੀਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ
1: ਮੈਂ ਭੁਲੇਖਾ ਹੈਗਾ ਮੈਂ ਕਿਹਾ ਇੰਦਰਪ੍ਰੀਤ ਸਿਹਰਾ ਮੈਡਮ ਆਏ ਆ
0: ਅੱਛਾ ਜੀ
1: ਉਹਨਾਂ ਦੀ ਆਵਾਜ਼ ਤੁਹਾਡੇ ਨਾਲ ਮਿਲਦੀ ਹੈਗੀ ਸੇਮ ਹੀ
0: ਅੱਛਾ ਅੱਛਾ ਚਲੋ ਅਸੀਂ ਸਾਰੇ ਇੱਕੋ ਹੀ ਟੀਮ ਦਾ ਹਿੱਸਾ ਹੈਗੇ ਆ ਹੋਰ ਤੁਸੀਂ ਸੁਣਾਓ ਕੀ ਹਾਲ ਚਾਲ ਨੇ
1: ਹਾਲ ਚਾਲ ਬਹੁਤ ਵਧੀਆ ਜੀ ਕੰਮ ਤੇ ਬੈਠਾ ਸੀ
0: ਜੀ ਕੀ ਕੰਮ ਕਰਦੇ ਹੋ ਤੁਸੀਂ ਪ੍ਰਵੀਨ ਜੀ
1: ਮੇਰਾ ਦੋ ਕੰਮ ਹੈ ਇੱਕ ਪ੍ਰਿੰਟਿੰਗ ਤੇ ਇੱਕ ਬੁੱਕ ਬੈਂਡਿੰਗ ਦਾ ਜੀ
0: ਅੱਛਾ ਜੀ ਤੇ ਹੁਣ ਤਾਂ ਫਿਰ ਨਵੇਂ ਸੈਸ਼ਨ ਦੀ ਸ਼ੁਰੂਆਤ ਹੋਈ ਹੈ ਕੰਮ ਜਿਹੜਾ ਹੈਗਾ ਫਟਾਫਟ ਜਿਹੜਾ ਹੈ ਆਪਣੇ ਸਿਖਰਾਂ ਤੇ ਹੋਣਾ ਇਸ ਟਾਈਮ
1: ਨਹੀਂ ਸਾਡੇ 12 ਮਹੀਨੇ ਕੰਮ ਰਹਿੰਦਾ ਮੇਰੇ 30-35 ਸਾਲਾਂ ਤੇ ਗਾਹਕ ਲੱਗੇ ਹੋਏ ਨੇ
0: ਅੱਛਾ ਜੀ ਇਹ ਤਾਂ ਬਹੁਤ ਹੀ ਵਧੀਆ ਫਿਰ ਤਾਂ
1: ਹਾਂ ਜਿਹੜੇ ਪ੍ਰਿੰਟਿੰਗ ਦਾ ਹੈ ਨਾ ਕੰਮ
0: ਜੀ
1: ਉਹ ਏਜੰਟੀ ਮੈਂ ਕਰਦਾ ਆਪਣੇ ਆਪ ਹੀ ਗਾਹਕ ਆ ਜਾਂਦੇ ਮੇਰੇ ਕੋਲ ਕੰਮ ਕਰਾਉਣ
0: ਠੀਕ ਹੈ ਜੀ ਬਹੁਤ ਹੀ ਵਧੀਆ ਕਿ 12 ਮਹੀਨੇ ਤੁਹਾਡਾ ਕੰਮ ਚੱਲਦਾ ਰਹਿੰਦਾ ਹੈ ਗਾਹਕ ਦਾ ਜਿਹੜਾ ਆਉਣਾ ਜਾਣਾ ਹੈ ਤੁਹਾਡੀ ਦੁਕਾਨ ਤੇ ਚੱਲਦਾ ਰਹਿੰਦਾ ਬਹੁਤ ਹੀ ਵਧੀਆ
1: ਜਿਹੜੇ ਗਾਹਕ ਨਾ ਜਿਹੜੇ ਪਾਉਂਦੇ ਸਾਡੇ ਕੋਲ
0: ਜੀ
1: ਉਹ ਮਸ਼ਹੂਰੀ ਇੱਕੋ ਹੀ ਸਾਡੀ ਹੋਈ ਹੈ ਵੀ ਅਸਮ ਤੋਂ ਤੁਸੀਂ ਆਉਂਦੇ ਹੋ
0: ਅੱਛਾ ਜੀ ਠੀਕ ਹੈ ਠੀਕ
1: ਹੈ ਬੜੀ ਜਲਦੀ ਨਿਕਲਦਾ ਹੈਗਾ ਜੀ
0: ਠੀਕ ਹੈ ਠੀਕ ਹੈ ਬਹੁਤ ਹੀ ਵਧੀਆ ਤੇ ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ
1: ਗਾਣਾ ਤੁਸੀਂ ਸੁਣਾ ਦੇ ਬਾਬਾ ਵੇਕਰਾ ਮਰੋਰ ਫੇਵਰੇਟ ਗਾਣਾ ਹੈਗਾ ਜੀ
0: ਠੀਕ ਹੈ ਜੀ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੀ ਫਰਮਾਇਸ਼ ਤੇ ਗੀਤ ਜਿਹੜਾ ਹੈਗਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ
2: ਬਾਬਾ ਗੱਡੀ ਕਿਉਂ ਰੋਕੀ ਆ
3: ਕੀ ਦੱਸਾਂ ਕੁੜੀਏ ਗੱਡੀ ਦਾ ਤਾਂ ਗੇਅਰ ਹੀ ਅੜ ਗਿਆ

0: ਮੱਥਾ।
1: 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ। ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ।

0: ਤੈਨੂੰ ਲੱਖ ਦੇ ਇੱਕ ਸੁਣਾਵਾ
1: ਸੁਣਾ
0: ਤੈਨੂੰ ਦਫ਼ਤਰ ਹੁਣੇ ਪਹੁੰਚਾਵਾ
1: ਸੱਚੀ
0: ਕਿਸੇ ਬੁੱਢੜੇ ਡਰਾਈਵਰ ਤਾਈ ਕਿਸੇ ਬੁੱਢੜੇ ਡਰਾਈਵਰ ਤਾਈ ਨਾ ਬਾਬਾ ਆਖ ਸੁਣਾਈ ਤੈਨੂੰ ਲੱਖ ਦੇ ਇੱਕ ਸੁਣਾ ਨੱਚ ਤੈਨੂੰ

0: ਕਿਉਂ ਨਾ ਕਰਾਂ?
1: ਕੁੜੀਏ ਕਰਨੀ ਹੈ ਦੰਗਾ, ਸਾਡਾ ਤਾਂ ਹੋ ਗਿਆ ਕੰਗਾ। 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ। ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ।

0: ਤੈਨੂੰ ਲੱਖ ਦੇ ਇੱਕ ਸੁਣਾਵਾ
1: ਸੁਣਾ
0: ਤੈਨੂੰ ਦਫ਼ਤਰ ਹੁਣੇ ਪਹੁੰਚਾਵਾ
1: ਸੱਚੀ
0: ਕਿਸੇ ਬੁੱਢੜੇ ਡਰਾਈਵਰ ਤਾਈ ਕਿਸੇ ਬੁੱਢੜੇ ਡਰਾਈਵਰ ਤਾਈ ਨਾ ਬਾਬਾ ਆਖ ਸੁਣਾਈ ਤੈਨੂੰ ਲੱਖ ਦੇ ਇੱਕ ਸੁਣਾ ਨੱਚ ਤੈਨੂੰ

0: ਜੀ ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ ਲਾਈਵ ਫੋਨ ਇਨ ਪ੍ਰੋਗਰਾਮ ਹੈ ਤੇ ਸਾਡੇ ਕਾਲਰ ਜਿਹੜੇ ਨੇ ਫਟਾਫਟ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਤੇ ਉਹਨਾਂ ਨਾਲ ਗੱਲਾਂ ਕਰਕੇ ਵੀ ਬਹੁਤ ਮਜ਼ਾ ਆ ਰਿਹਾ ਨੇ ਅਗਲੇ ਕਾਲਰ ਕੌਣ ਨੇ ਕਰਦੇ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਨਮਸਕਾਰ
1: ਹਾਂਜੀ ਗੁੱਡ ਮਾਰਨਿੰਗ
0: ਜੀ ਗੁੱਡ ਗੁੱਡ ਮਾਰਨਿੰਗ ਕੀ ਹਾਲ ਚਾਲ ਨੇ ਕੁਲਦੀਪ ਜੀ ਤੁਸੀਂ
1: ਖੇਤੀ ਬਾੜੀ ਕਰ ਰਹੇ
0: ਅੱਛਾ ਜੀ ਠੀਕ ਹੈ ਤੇ ਇਸ ਗਰਮੀ ਦੇ ਮੌਸਮ ਦੇ ਵਿਚ ਫਿਰ ਖੇਤੀ ਬਾੜੀ ਕਰਦੇ ਹੋਏ ਕਿਹੜੇ ਕਿਹੜੇ ਚੈਲੰਜ ਆਉਂਦੇ ਨੇ ਬਿਲਕੁਲ ਜੀ ਧੁੱਪੇ ਸਾਰਾ ਦਿਨ ਕੰਮ ਕਰਨਾ ਇਸ ਮੌਸਮ ਦੇ ਵਿਚ ਤੇ ਆਪਣੇ ਆਪ ਦੇ ਵਿਚ ਬਹੁਤ ਹੀ ਬਹਾਦਰੀ ਦਾ ਕੰਮ ਹੈ ਪਰ ਥੋੜੇ ਜੇ ਪ੍ਰੀਕੋਸ਼ਨ ਜਿਹੜੇ ਨੇ ਉਹ ਜ਼ਰੂਰੀ ਹੁੰਦੇ ਨੇ ਬਹੁਤ ਹੀ ਵਧੀਆ ਗੱਲ ਤੁਸੀਂ ਕਹੀ ਕਿ ਗਿੱਲਾ ਕੱਪੜਾ ਸਾਨੂੰ ਆਪਣੇ ਸਿਰ ਤੇ ਬਾਰ ਬਾਰ ਜ਼ਰੂਰ ਰੱਖ ਲੈਣਾ ਚਾਹੀਦਾ ਧੁੱਪੇ ਕੰਮ ਕਰਦੇ ਹੋਏ
1: ਇੱਕ ਵਾਰੀ ਦੀ ਗੱਲ ਸਮਝਾਦਾ
0: ਹਾਂਜੀ
1: ਮੇਰਾ ਰੇਡੀਓ ਕੋਲੇ ਸੀਗਾ ਜੀ ਧੁੱਪ ਬਹੁਤ ਪੈਂਦੀ ਸੀ ਉਦੋਂ
0: ਜੀ
1: ਤੇ ਰੇਡੀਓ ਮੇਰਾ ਕਨੈਕਟਰ ਦਾ ਸੀਗਾ ਉਹ ਪਿਘਲ ਗਿਆ ਜੀ
0: ਉਹ ਪਿਘਲ ਗਿਆ
1: ਹਾਂਜੀ
0: ਅੱਛਾ ਜੀ ਬਾਕੀ ਤੁਸੀਂ ਆਪਣੇ ਰੇਡੀਓ ਨੂੰ ਵੀ ਥੋੜਾ ਢੱਕ ਕੇ ਰੱਖਿਆ ਕਰੋ ਠੀਕ ਹੈ ਜੀ ਠੀਕ ਹੈ ਹੋਰ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ
1: ਗੀਤ ਆਪਾਂ
0: ਠੀਕ ਹੈ ਜੀ
1: ਗਾਣੇ ਦੇ ਬੋਲ ਹੈ ਜੀ ਤੂੰ ਭੁੱਲ ਜਾ ਵਿਸਾਖ ਅਸੀਂ ਕੀਤਾ ਪਿਆਰ
0: ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਕੁਲਦੀਪ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਤੁਹਾਡੀ ਫਰਮਾਇਸ਼ ਤੇ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ

ਬਿਲਕੁਲ ਜੀ, ਅਸੀਂ ਵੀ ਤੁਹਾਡੇ ਨਾਲ ਇਕਰਾਰ ਕੀਤਾ ਹੈ ਕਿ ਤੁਹਾਡੀ ਪਸੰਦ ਦੇ ਪੰਜਾਬੀ ਫਰਮਾਇਸ਼ੀ ਗੀਤ ਜਿਹੜੇ ਨੇ ਪੰਜਾਬੀ ਤੜਕਾ ਦੇ ਵਿੱਚ ਤੁਹਾਨੂੰ ਸੁਣਾਵਾਂਗੇ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਅਤੇ ਮੈਂ ਹਾਂ ਜੀ ਸਾਕਸ਼ੀ। ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ, ਲਾਈਵ ਫੋਨ ਇਨ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ। ਸਾਡਾ ਨੰਬਰ ਹੈ 0181 23 42 174, ਯਾਨੀ ਕਿ 01812342174।

0: 714 ਨੰਬਰ ਮਿਲਾ ਕੇ ਸਾਡੇ ਅਗਲੇ ਕਾਲਰ ਦੋਸਤ ਵੀ ਆਏ ਨੇ, ਕਰਦੇ ਇਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ।
1: ਸਤਿ ਸ਼੍ਰੀ ਅਕਾਲ ਮੈਮ
0: ਜੀ, ਕੌਣ ਬੋਲ ਰਹੇ ਹੋ?
1: ਸ਼ਰਨ ਗੱਲ ਕਰ ਰਹੀ ਮੈਮ
0: ਜੀ? ਸ਼ਰਨ
1: ਜੀ, ਬਿਲਕੁਲ ਮੈਮ
0: ਜੀ। ਸ਼ਰਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ, ਤੁਹਾਡੀ ਵੀ ਕਿਊਟ ਵਾਇਸ ਦਾ, ਕਿਊਟ ਜਿਹਾ ਸ਼ੋਅ ਦਾ ਵੈਲਕਮ ਆ, ਜਿੱਥੋਂ ਤੱਕ ਵੀ ਤੁਹਾਡੀ ਆਵਾਜ਼ ਤੇ ਸ਼ੋਅ ਜਾ ਰਿਹਾ।
0: ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਾਨੂੰ ਵੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਹੋਰ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ?
1: ਮੈਮ ਮੈਂ ਜਗਤਪੁਰ ਜੱਟਾਂ ਤੋਂ ਗੱਲ ਕਰ ਰਹੀ ਹਾਂ, ਫਗਵਾੜੇ ਦੇ ਨੀਅਰ ਆ।
0: ਅੱਛਾ ਜੀ, ਹੋਰ ਕੀ ਕਰਦੇ ਹੋ ਤੁਸੀਂ?
1: ਮੈਮ ਹਾਊਸਵਾਈਫ ਹਾਂ।
0: ਅੱਛਾ ਜੀ,
1: ਹਾਂਜੀ
0: ਠੀਕ ਹੈ ਜੀ।
1: ਮਜ਼ਾਕ ਚ ਕਹਿਣਾ ਤਾਂ ਆਪਣੇ ਹਸਬੈਂਡ ਦੀ ਵਾਈਫ ਆ।
0: ਉਹ ਤਾਂ ਸਾਰੇ ਹੀ ਆਪਣੇ ਹਸਬੈਂਡ ਦੀ ਵਾਈਫ ਨੇ ਤੇ ਹਾਊਸ ਮੇਕਰਸ ਆ ਸੀ, ਹੈ ਨਾ, ਜਿਹੜਾ ਘਰ ਨੂੰ ਸਵਾਰਦੇ ਨੇ, ਘਰ ਦਾ ਸਾਰਾ ਧਿਆਨ ਰੱਖਦੇ ਨੇ। ਘਰ ਦੀ ਰਾਣੀ ਹੋ ਤੁਸੀਂ।
1: ਕੱਲ ਲੇਬਰ ਡੇ ਸੀ, ਸਾਡੀ ਕੋਈ ਛੁੱਟੀ ਨਹੀਂ ਦਿੱਤੀ ਗਈ ਸਾਨੂੰ, ਕੱਲ ਸਾਨੂੰ ਵੀ ਛੁੱਟੀ ਚਾਹੀਦੀ ਆ।
0: ਹਾਂਜੀ ਹਾਂਜੀ, ਤੇ ਆਪਣੇ ਲਈ ਛੁੱਟੀ ਫਿਰ ਆਪ ਹੀ ਲੈਣੀ ਪੈਣੀ ਹੈ।
1: ਮੈਮ ਨਹੀਂ ਮਿਲਣੀ ਫਿਰ ਐਵੇਂ, ਤੁਸੀਂ ਅਰਜੀਆਂ ਪਾ ਦੋ, ਜਿੰਨੀਆਂ ਮਰਜ਼ੀ ਅਪੀਲਾਂ ਪਾ ਦੋ, ਸਾਨੂੰ ਛੁੱਟੀ ਨਹੀਂ ਮਿਲਣੀ।
0: ਅੱਛਾ ਜੀ, ਨਹੀਂ ਮੈਂ ਕਹਿ ਤਾਂ ਰਹੀ ਹਾਂ, ਥੋੜ੍ਹੀ ਜਿਹੀ ਆਪਣੇ ਲਈ ਬ੍ਰੇਕ ਆਪ ਹੀ ਲੈਣੀ ਪੈਂਦੀ ਹੈ, ਚਾਹੇ ਘੰਟੇ ਦੀ ਚਾਹੇ 2 ਘੰਟੇ ਲਈ। ਤੇ ਹੁਣ ਤੁਸੀਂ ਕੀ ਕਰ ਰਹੇ ਹੋ ਫਿਰ?
1: ਮੈਮ ਹੁਣ ਵੀ ਤੁਹਾਡਾ ਸ਼ੋਅ ਇੰਜੋਏ ਕਰ ਰਹੇ ਸੀ, ਮੀਆਂ ਜੀ ਕਹਿੰਦੇ ਚਾਹ ਬਣਾ ਕੇ ਦੋ।
0: ਅੱਛਾ ਜੀ,
1: ਬਸ ਨਾਲ ਨਾਲ ਚਾਹ ਬਣਾ ਰਹੇ ਆ, ਨਾਲ ਨਾਲ ਤੁਸੀਂ ਵੀ ਦੋ ਪੀਣੀ ਤਾਂ ਤੁਹਾਨੂੰ ਵੀ
0: ਠੀਕ ਹੈ ਜੀ। ਪਰ ਦੇਖ ਲਿਓ, ਪੋਸਟ ਕਰਦੇ ਕਰਦੇ ਰਸਤੇ ਚ ਨਾ ਕਿਤੇ ਰੁੜ ਜਾਏ, ਮੈਂ ਆ ਕੇ ਪੀ ਲਾਂਗੀ ਤੁਹਾਡੇ ਕੋਲ।
1: ਜ਼ਰੂਰ ਜ਼ਰੂਰ ਮੈਮ।
0: ਠੀਕ ਹੈ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੇ ਵੈਸੇ ਜਦੋਂ ਕੰਮ ਕਰਦੇ ਹੋਏ ਨਾਲ ਰੇਡੀਓ ਚੱਲਦਾ ਹੋਏ ਨਾ, ਥਕਾਨ ਜਿਹੜੀ ਉਹ ਘੱਟ ਹੁੰਦੀ ਹੈ ਨਾ?
1: ਮੈਮ ਮੇਰੇ ਰੇਡੀਓ ਦੋ, ਇੱਕ ਰੂਮ ਚ ਲੱਗਾ ਹੁੰਦਾ, ਇੱਕ ਰਸੋਈ ਚ ਲੱਗਾ ਹੁੰਦਾ। ਜੇ ਰਸੋਈ ਚ ਰੂਮ ਚ ਜਾਣਾ ਹੋਵੇ ਤਾਂ ਰੂਮ ਵਾਲਾ ਆਨ ਕਰ ਲੈਣਾ, ਜੇ ਰਸੋਈ ਚ ਜਾਣਾ ਹੋਵੇ ਉਹ ਆਨ ਕਰ ਲੈਣਾ।
0: ਅੱਛਾ ਜੀ, ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਤੇ ਸ਼ਰਨ, ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਫਿਰ?
1: ਮੈਮ ਗੁਰਨਾਮ ਭੁੱਲਰ ਦਾ ਸੌਂਗ ਸੁਣਾ ਦੋ, ਮੇਰੇ ਮੀਆਂ ਜੀ ਵਾਸਤੇ, ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ।
0: ਪੰਜਾਬੀ ਤੜਕਾ ਦੇ ਵਿੱਚ ਆਣ ਤੇ ਸਾਨੂੰ ਵੀ ਉਹਨਾਂ ਨਾਲ ਗੱਲਾਂ ਕਰਨ ਦਾ ਮੌਕਾ ਮਿਲੇ, ਸਾਨੂੰ ਵੀ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ
1: ਜੀ। ਤੜਕਾ ਵਧੀਆ ਲੱਗ ਗਿਆ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਇਹ ਗੀਤ ਤੁਹਾਡੇ ਰੇਡੀਓ ਸੈੱਟ ਤੇ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਵਾਂਸ ਅਗੇਨ ਵੈਲਕਮ ਬੈਕ ਹੈ ਜੀ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਜਿੱਥੇ ਤੁਹਾਡੇ ਪਸੰਦ ਦੇ ਪੰਜਾਬੀ ਗਾਣਿਆਂ ਦੇ ਤੜਕੇ, ਯਾਨੀ ਕਿ ਤੁਹਾਡੇ ਪਸੰਦ ਦੇ ਪੰਜਾਬੀ ਫਰਮਾਇਸ਼ੀ ਗੀਤ ਜਿਹੜੇ ਨੇ ਤੁਹਾਨੂੰ ਸੁਣਨ ਨੂੰ ਮਿਲਦੇ ਨੇ। ਸਾਡਾ ਨੰਬਰ ਹੈ 0181-23-2174, ਯਾਨੀ ਕਿ 0181-23-42-174, ਅਤੇ ਨੰਬਰ ਮਿਲਾ ਕੇ ਸਾਡੇ ਅਗਲੇ ਕਾਲਰ ਦੋਸਤ ਆਏ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਕਰਦੇ ਇਹਨਾਂ ਨਾਲ ਗੱਲਬਾਤ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ।
1: ਹੈਲੋ, ਨਮਸਕਾਰ ਮੈਡਮ ਜੀ, ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ
0: ਜੀ। ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ?
1: ਠੀਕ ਹੈ ਮੈਡਮ ਜੀ, ਬਹੁਤ ਵਧੀਆ, ਤੁਹਾਡੇ ਪ੍ਰੋਗਰਾਮ ਆਨੰਦ ਲੈ ਰਹੇ ਹਾਂ।
0: ਆਪਣਾ ਨਾਮ ਦੱਸ ਦੋ ਤੇ ਕਿੱਥੋਂ ਗੱਲ ਕਰ ਰਹੇ ਹੋ ਉਹ ਵੀ ਦੱਸ ਦੋ ਜੀ।
1: ਹਾਂਜੀ ਮੈਡਮ ਜੀ, ਬਿੱਟੂ ਬੋਲ ਰਿਹਾ ਜੀ, ਦੂਰਦਰਸ਼ਨ ਦੀ ਬੈਕ ਸਾਈਡ।
0: ਅੱਛਾ ਜੀ, ਠੀਕ ਹੈ ਜੀ, ਤੇ ਦੂਰਦਰਸ਼ਨ ਬੈਕ ਸਾਈਡ ਤੇ ਹੈ ਤੇ ਐਫਐਮ ਰੇਨਬੋ ਵੀ ਤੁਹਾਡੇ ਕੋਲ ਹੈ, ਹਨਾ?
1: ਬਿਲਕੁਲ ਜੀ, ਲੱਗੇ ਜੀ, ਦੋਨੇ ਹੀ ਵਧੀਆ ਜੀ ਸਾਨੂੰ।
0: ਠੀਕ ਹੈ ਜੀ,
1: ਦੂਰਦਰਸ਼ਨ ਤੇ ਆਕਾਸ਼ਵਾਨੀ।
0: ਹਾਂਜੀ ਹਾਂਜੀ ਹਾਂਜੀ, ਬਿਲਕੁਲ
1: ਜੀ।
0: ਹੋਰ ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਹਾਂਜੀ ਮੈਡਮ ਜੀ, ਤੁਸੀਂ ਦੋਨੋਂ ਸਾਹਿਬ ਰਾਜ ਬਰਾੜ ਦਾ ਸੁਰਮਾ ਸੁਣਾ ਦਿਓ। ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ ਜੀ।
0: ਠੀਕ ਹੈ ਜੀ, ਤੁਹਾਡਾ ਵੀ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਰਾਜ ਬਰਾੜ ਦੀ ਆਵਾਜ਼ ਦੇ ਵਿੱਚ ਸੁਰਮਾ ਜਿਹੜਾ ਗੀਤ ਹੈਗਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ।
2: Yeah, I just want to...

0: ਜੀ ਟਿਊਨ ਇਨ ਕੀਤਾ ਹਾਂ ਤੁਸੀਂ 102.7 FM ਰੇਨਬੋ 'ਤੇ, ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਲਾਈਵ ਫੋਨ ਇਨ ਪ੍ਰੋਗਰਾਮ ਹੈ। ਸਾਡਾ ਨੰਬਰ ਹੈ ਜੀ 0181 23 42 174, ਅਤੇ ਨੰਬਰ ਮਿਲਾ ਕੇ ਸਾਡੇ ਅਗਲੇ ਕਾਲਰ ਦੋਸਤ ਆਏ ਨੇ, ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਨਮਸਕਾਰ ਜੀ।
1: ਨਾ ਜਾਣੇ ਯੇ ਨਜ਼ਰ ਕਿਉਂ ਉਦਾਸ ਰਹਿਤੀ ਹੈ, ਨਾ ਜਾਣੇ ਇਸੇ ਕਿਸ ਕੀ ਤਲਾਸ਼ ਰਹਿਤੀ ਹੈ, ਯੇ ਜਾਣ ਕੇ ਵੀ ਫੋਨ ਕੋਲ ਲਗੇ ਜਾਂ ਨਾ ਲਗੇ, ਸਾਕਸ਼ੀ ਮੈਡਮ ਜੀ, ਫਿਰ ਵੀ ਹਮੇ ਫੋਨ ਲਗਨੇ ਕੀ ਆਸ ਰਹਿਤੀ ਹੈ।
0: ਨਮਸਕਾਰ ਜੀ। ਤੇ ਸਾਡੇ ਸਾਰੇ ਹੀ ਲਿਸਨਰਸ ਨੂੰ ਹੁੰਦਾ ਕਿ ਅੱਜ ਉਹਨਾਂ ਦੀ ਕਾਲ ਲੱਗ ਜਾਏ, ਤੇ ਜਦੋਂ ਨਵੇਂ ਲਿਸਨਰਸ ਆਉਂਦੇ ਨੇ ਉਹਨਾਂ ਨਾਲ ਗੱਲਾਂ ਕਰਕੇ ਬਹੁਤ ਹੀ ਵਧੀਆ ਲੱਗਦਾ, ਤੇ ਤੁਹਾਡੇ ਨਾਲ ਵੀ ਅੱਜ ਗੱਲ ਕਰਕੇ ਬਹੁਤ ਵਧੀਆ ਲੱਗਾ।
1: ਸ਼ੁਕਰੀਆ ਮੈਡਮ ਜੀ। ਸਤੀਸ਼ ਗੁਲਿਆਨੀ ਦਿਲਕੁਸ਼ਾ ਮਾਰਕੀਟ ਜਲੰਧਰ ਤੋਂ, ਤੇ IPS ਮੈਡਮ ਦੀ ਭੈਣ ਸਾਕਸ਼ੀ ਜੀ ਨੂੰ
0: ਜੀ ਸ਼ੁਕਰੀਆ ਬਹੁਤ ਬਹੁਤ ਜੀ।
1: ਤੁਸੀਂ ਜਦੋਂ ਬੋਲਦੇ ਹੋ ਮੈਡਮ, ਮੈਨੂੰ ਸੇਮ ਉਹਨਾਂ ਦੀ ਆਵਾਜ਼ ਬਿਲਕੁਲ ਸੇਮ ਟੂ ਸੇਮ ਹੈ।
0: ਅੱਛਾ ਜੀ, ਠੀਕ ਹੈ ਜੀ।
1: ਢੋਲ ਵੀ ਤੁਸੀਂ ਦੋਨੋਂ ਇਕੱਠੇ ਵਧੀਆ ਵਜਾਉਂਦੇ ਹੋ, ਤੇ ਪ੍ਰੋਗਰਾਮ ਵੀ ਬਹੁਤ ਵਧੀਆ।
0: ਹਾਂਜੀ, ਮੈਂ ਉਹਨਾਂ ਤੋਂ ਹੀ ਸਿੱਖਿਆ ਸਾਰਾ ਕੁਝ।
1: ਹਾਂ, ਮਜ਼ਾ ਆਇਆ।

0: ਠੀਕ ਹੈ ਜੀ, ਤੇ ਉਹਨਾਂ ਨੂੰ ਵੀ ਬਹੁਤ ਚੰਗਾ ਲੱਗਾ ਹੋਏਗਾ, ਅੱਜ ਉਹ ਪ੍ਰੋਗਰਾਮ 'ਚ ਹੈ ਵੀ ਨਹੀਂ, ਫਿਰ ਵੀ ਉਹਨਾਂ ਦਾ ਜ਼ਿਕਰ ਹੋ ਰਿਹਾ ਹੈ ਨਾ, ਉਹਨਾਂ ਨੂੰ ਤੋਂ ਯਾਦ ਕੀਤਾ ਜਾ ਰਿਹਾ।
1: ਮੈਡਮ ਉਹੀ ਗੱਲ ਹੈ ਨਾ, ਅੱਛੇ ਲੋਕਾਂ ਤੋਂ ਦੁਨੀਆ ਯਾਦ ਕਰਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਅਸੀਂ ਤਾਂ ਮਾੜਿਆ ਸਨ, ਲੋਕ ਫਿਰ ਵੀ ਯਾਦ ਕਰਦੇ ਹੈ।
0: ਨਹੀਂ ਨਹੀਂ ਸਾਰੇ ਹੀ ਚੰਗੇ ਨੇ, ਕਹਿੰਦੇ ਨਾ ਦੇਖਣ ਵਾਲੇ ਦੀ ਨਜ਼ਰ ਹੁੰਦੀ ਹੈ, ਤੇ ਬਸ ਸਾਰੇ ਰੱਬ ਦੇ ਬੰਦੇ ਨੇ, ਰੱਬ ਦੇ ਬਣਾਇਆ ਹੋਏ ਰੂਪ ਨੇ, ਹਰ ਕੋਈ ਬਹੁਤ ਵਧੀਆ।
1: ਵਿਆਹ ਜਦੋਂ ਕਰਾਉਂਦਾ ਨਾ ਬੰਦਾ
0: ਜੀ,
1: ਜਦੋਂ ਵਿਆਹ ਦੇ ਵੀ 25 ਸਾਲ ਬੀਤ ਜਾਂਦੇ ਨੇ, ਹਰ ਇੱਕ ਵਾਈਫ ਆਪਣੇ ਜਾਂ ਉਹਨੂੰ ਹਸਬੈਂਡ ਨੂੰ ਪਤਾ ਕੀ ਕਹਿੰਦੇ, ਮੈਂ ਤਾਂ ਫਸ ਗਈ ਤੇਰੇ ਨਾਲ ਵਿਆਹ ਕਰ। 25-30 ਸਾਲ ਬਾਅਦ ਹੀ ਕਿਉਂ ਹੁੰਦਾ, ਜਦੋਂ ਨਵਾਂ ਨਵਾਂ ਵਿਆਹ ਹੁੰਦਾ ਉਦੋਂ ਕਹਿੰਦੇ ਤੂੰ ਮੇਰਾ ਮੈਂ ਤੇਰਾ, ਤੇਰੇ ਬਿਨਾਂ ਕੋਈ ਨੀ।
0: ਜਦੋਂ
1: 15-20 ਸਾਲ ਬੀਤ ਜਾਂਦੇ ਨੇ ਤੇ ਕਹਿ ਦਿੰਦੇ ਨੇ ਮੈਂ ਤਾਂ ਫਸ ਗਈ ਤੇਰੇ ਨਾਲ ਵਿਆਹ ਕਰਾ ਕੇ।
0: ਉਹ ਕਹਿੰਦੇ ਨਾ ਵਿਆਹ ਦਾ ਲੱਡੂ ਜਿਹੜਾ ਖਾਵੇ ਉਹ ਵੀ ਪਛਤਾਵੇ, ਤੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ।
1: ਬੰਦਾ ਵੀ ਇਹੀ ਗੱਲ ਕਹਿੰਦਾ ਜੀ, ਉਹ ਪਤਾ ਨੀ ਹੱਸ ਮਜ਼ਾਕ ਕੇ ਗੱਲ ਚੱਲਦੀ ਹੈ ਕਿ ਕਹਿੰਦੀ ਮੈਂ ਤਾਂ ਕਿਹੜਾ ਟਾਈਮ ਸੀ ਜਿਹੜਾ ਤੁਹਾਡੇ ਨਾਲ ਵਿਆਹ ਕਰਾ ਦਿੱਤੀ। ਉਹ ਕਹਿੰਦਾ ਮੈਂ ਕਿਹੜਾ ਟਾਈਮ ਸੀ ਤੁਹਾਡੇ ਨਾਲ ਵਿਆਹ ਕਰਾ ਦਿੱਤਾ।
0: ਠੀਕ ਹੈ, ਕਈ ਵਾਰ ਹੋ ਜਾਂਦਾ ਸੀ, ਪਹਿਲੇ ਵੀ ਜ਼ਿਕਰ ਕਰ ਰਹੇ ਸੀ, ਬਹੁਤ ਸਾਰੇ ਗੱਲਾਂ 'ਚ, ਬਹੁਤ ਸਾਰੇ ਸਿਚੁਏਸ਼ਨ 'ਚ 6-9 ਵਾਲੀ ਸਿਚੁਏਸ਼ਨ ਹੋ ਜਾਂਦੀ ਹੈ, ਉਹਨਾਂ ਨੂੰ ਆਪਣੀ ਜਗ੍ਹਾ ਮਤਲਬ ਉਹ ਠੀਕ ਲੱਗ ਰਹੇ ਹੁੰਦੇ ਤੇ ਤੁਸੀਂ ਆਪਣੀ ਥਾਂ ਠੀਕ ਹੁੰਦੇ।
1: ਬਿਲਕੁਲ ਮੈਡਮ, ਇੱਦਾਂ ਕਿਉਂ ਹੁੰਦਾ, ਪਹਿਲੇ ਤਾਂ ਜਦੋਂ ਨਵਾਂ ਨਵਾਂ ਵਿਆਹ ਸੀ, ਜਦੋਂ ਮੈਡਮ ਅਸੀਂ ਆਏ ਨਾ ਪਹਿਲੇ ਦਿਨ, ਰੋਟੀ ਮੈਂ ਰੋਕਿਆ ਵਾਈਫ ਨੇ ਕਿ ਰੋਟੀ ਬਣਾ ਕੇ ਦੇਈ ਜੀ, ਤੁਹਾਡੇ ਬਿਨਾ ਮੈਂ ਖਾ ਨਹੀਂ ਸਕਦੀ, ਮੇਰੇ ਮੂੰਹ 'ਚ ਗਰਾਈ ਮੈਂ ਉਹਦੇ ਮੂੰਹ 'ਚ ਗਰਾਈ। ਹੁਣ ਤੇ ਬਣੀ ਜਿਹੜੀ ਗਰਾਈ ਮੂੰਹ 'ਚ ਉਹ ਵੀ ਕਰ ਲੈਂਦੇ, ਕਹਿੰਦੇ ਜਾ ਉਹ ਪਈ ਆ ਜਾ ਕੇ ਬਣਾ ਲੈ,
0: ਉਹ ਫਿਰ ਬੰਦਾ ਕੰਫਰਟ ਜ਼ੋਨ 'ਚ ਆ ਜਾਂਦਾ ਨਾ ਇੰਨੇ ਸਾਲਾਂ 'ਚ ਇਕੱਠੇ ਰਹਿ ਰਹਿ ਕੇ।
1: ਠੀਕ ਹੈ ਮੈਡਮ ਜੀ, ਅਦਰਵਾਇਜ਼ ਏਦਾਂ ਹੋਣਾ ਨੀ ਚਾਹੀਦਾ, ਮੈਨੂੰ ਪਿਆਰ ਦੇ ਬਦਲੇ ਬੰਨਣਾ ਚਾਹੀਦਾ।
0: ਚਲੋ ਫਿਰ ਅੱਜ ਤੁਸੀਂ ਪਿਆਰ ਦੇ ਨਾਲ ਉਹਨਾਂ ਦੇ ਲਈ ਥਾਲੀ ਸਜਾ ਕੇ ਲੈ ਕੇ ਜਾਣਾ, ਫਿਰ ਕੀ ਪਤਾ ਉਹ ਪਿਆਰ ਦੇ ਨਾਲ ਬੁਰਕੀਆਂ ਤੁਹਾਨੂੰ ਖਵਾ ਦੇਣ। ਠੀਕ ਹੈ ਜੀ, ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਗੀਤ ਲਾ ਦਿਓ ਜੀ, ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਗਜਰਾ।
0: ਅੱਛਾ ਜੀ, ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਦੇ ਲਈ, ਗੱਲਬਾਤ ਕਰਨ ਦੇ ਲਈ, ਤੇ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਇਹ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

0: ਜੀ ਟਿਊਨ ਇਨ ਕੀਤਾ ਹਾਂ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ ਤੇ ਸਾਡੇ ਕਾਲਰ ਦੋਸਤ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਤੇ ਉਹਨਾਂ ਨਾਲ ਗੱਲ ਕਰਕੇ ਬਹੁਤ ਹੀ ਵਧੀਆ ਲੱਗ ਰਿਹਾ ਤੇ ਹੁਣ ਟਾਈਮ ਜਿਹੜਾ ਨਾ ਬਹੁਤ ਘੱਟ ਰਹਿ ਗਿਆ ਜੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤੇ ਨੰਬਰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਨੰਬਰ ਰਹੇਗਾ 0182-43-174 ਯਾਨੀ ਕਿ 0181-234-2174 ਇਹ ਸਾਡਾ ਨੰਬਰ ਹੈ ਤੇ ਇਹ ਨੰਬਰ ਮਿਲਾ ਕੇ ਸਾਡੇ ਅਗਲੇ ਅੱਜ ਦੇ ਕਾਲਰ ਦੋਸਤ ਆਏ ਨੇ ਕਰਦੇ ਉਹਨਾਂ ਨਾਲ ਗੱਲਬਾਤ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਵੋ ਖੁਦ ਹੀ ਮੰਜ਼ਿਲ ਤੇ ਕਰਤੇ ਹੈ ਅਸਮਾਨੋ ਕੀ
0: ਜੀ
1: ਪਰਿੰਦੋ ਕੋ ਤਾਲੀਮ ਨਹੀਂ ਦੀ ਜਾਤੀ ਉਡਾਨੋ ਕੀ
0: ਵਾਹ ਜੀ ਵਾਹ
1: ਜੋ ਦੇਸ਼ ਕੇ ਲੀਏ ਕੁਰਬਾਨ ਹੋਣਾ ਜਾਣਤੇ ਹੈ ਮੈਡਮ ਜੀ ਉਹ ਚਿੰਤਾ ਨਹੀਂ ਕਰਤੇ ਆਨੇ ਵਾਲੇ ਤੂਫਾਨੋ ਕੀ
0: ਬਿਲਕੁਲ ਜੀ ਬਹੁਤ ਹੀ ਖੂਬ
1: ਜੀ ਮੈਮ ਮੈਂ ਜੇ ਐਸ ਮੁਲਤਾਨੀ ਜਲੰਧਰ ਤੋਂ ਬੋਲਦਾ ਜੀ
0: ਜੀ ਜੀ ਜੀ ਹੋਰ ਕੀ ਹਾਲ ਚਾਲ ਨੇ ਮੁਲਤਾਨੀ ਸਾਹਿਬ
1: ਮੈਮ ਚੜ੍ਹਦੀ ਕਲਾ ਜੀ ਤੁਸੀਂ ਸੁਣਾਓ ਸੈਲਸੀ ਮੈਮ ਤੁਹਾਡਾ ਕੀ ਹਾਲ ਹੈ
0: ਜੀ ਬਹੁਤ ਹੀ ਵਧੀਆ
1: ਜੀ ਮੇਰੇ ਵੱਲੋਂ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਹੈ ਜੀ
0: ਜੀ ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਵੱਲੋਂ ਵੀ ਸਾਡੀ ਪੂਰੀ ਟੀਮ ਵੱਲੋਂ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਕਰਦੇ ਹੋ ਤੁਸੀਂ
1: ਜੀ ਮੈਮ ਸਕੂਲ ਚ ਮੈਂ ਜੀ
0: ਅੱਛਾ ਜੀ
1: ਪੀਟੀ ਮਾਸਟਰ ਹੈ ਜੀ
0: ਅੱਛਾ ਜੀ ਤੇ ਜਿਹੜੇ ਪੀਟੀ ਮਾਸਟਰ ਹੁੰਦੇ ਉਹਨਾਂ ਤੋਂ ਤਾਂ ਸਾਰੇ ਬਹੁਤ ਜ਼ਿਆਦਾ ਡਰਦੇ ਆ ਉਹਨਾਂ ਦੇ ਹੱਥ ਦੇ ਵਿੱਚ ਹਮੇਸ਼ਾ ਡੰਡਾ ਰਹਿੰਦਾ ਪਰ ਪੀਟੀ ਮਾਸਟਰ ਸੁਣਦੇ ਹੀ ਅੱਖਾਂ ਦੇ ਅੱਗੇ ਉਹੀ ਛਵੀ ਅੱਜ ਵੀ ਆਉਂਦੀ ਹੈ ਕਿ ਹਾਂਜੀ ਪੀਟੀ ਮਾਸਟਰ ਹੱਥ 'ਚ ਡੰਡਾ ਫੜਿਆ ਹੋਇਆ ਸਾਰੇ ਬੱਚੇ ਉਹਨਾਂ ਤੋਂ ਡਰ ਰਹੇ ਨੇ ਜੀ ਬਿਲਕੁਲ ਬਿਲਕੁਲ ਤੇ ਫਿਰ ਬੱਚੇ ਤੰਗ ਕਰਦੇ ਨੇ ਅੱਜ ਕੱਲ ਕੇ ਨਹੀਂ
1: ਬੱਚੇ ਬਸ ਠੀਕ ਠਾਕ ਹੀ ਹੈ ਜੀ ਹੁਣ ਅੱਜ ਕੱਲ ਦੇ ਜਵਾਕ ਜਿਹੜੇ ਨੇ ਬਹੁਤ ਜਾਣੇ ਨੇ ਜੀ ਬਹੁਤ ਕਲੈਵਰ ਨੇ
0: ਅੱਛਾ ਜੀ ਠੀਕ ਹੈ ਠੀਕ ਹੈ ਬੱਚੇ ਹੈ ਬਚਪਨਾ ਜਿਹੜਾ ਜ਼ਰੂਰੀ ਹੈ ਪਰ ਨਾਲ ਨਾਲ ਥੋੜਾ ਧਿਆਨ ਵੀ ਉਹਨਾਂ ਨੂੰ ਦੇਣਾ ਜ਼ਰੂਰੀ ਹੈ ਹਨਾ
1: ਜੀ ਅੱਖਾਂ ਦਾ ਇਸ਼ਾਰਾ ਹੀ ਸਮਝ ਲੈਂਦੇ ਨੇ ਬੱਚੇ ਸਿਆਣੇ ਨੇ ਜੀ
0: ਜੀ ਬਹੁਤ ਹੀ ਵਧੀਆ ਗੱਲ ਹੈ ਬਹੁਤ ਹੀ ਵਧੀਆ ਗੱਲ ਹੈ ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ
1: ਜੀ ਮੈਮ ਗੀਤ ਮੈਂ ਸੁਣਨਾ ਚਾਹਾਂਗਾ ਜੀ ਹੈਪੀ ਰਾਏ ਕੋਟੀ ਜੀ ਦਾ
0: ਜੀ
1: ਮਰਜ਼ੀ ਹੈ ਤੇਰੇ ਤੇ
0: ਅੱਛਾ ਜੀ ਠੀਕ ਹੈ ਜੀ ਤੁਹਾਡੀ ਫਰਮਾਇਸ਼ ਤੇ ਗੀਤ ਜਿਹੜਾ ਹੈ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਬਹੁਤ ਬਹੁਤ ਸ਼ੁਕਰੀਆ ਜੇ ਐਸ ਮੁਲਤਾਨੀ ਜੀ ਕਾਲ ਕਰਨ ਦੇ ਲਈ ਤੇ ਆਪਣੀ ਫਰਮਾਇਸ਼ ਜਿਹੜੀ ਹੈ ਸਾਡੇ ਨਾਲ ਸਾਂਝੀ ਕਰਨ ਵਾਸਤੇ

0: ਬਿਲਕੁਲ ਜੀ, ਪੰਜਾਬੀ ਤੜਕਾ ਪ੍ਰੋਗਰਾਮ ਸੁਣ ਰਹੇ ਸੀ ਤੁਸੀਂ, ਟਿਊਨ ਇਨ ਕੀਤਾ ਹੋਇਆ 102.7 FM ਰੇਨਬੋ 'ਤੇ। ਹੁਣ ਪੰਜਾਬੀ ਤੜਕਾ ਨੂੰ ਅੱਜ ਦੇ ਲਈ ਇੱਥੇ ਹੀ ਵਾਈਂਡ ਅਪ ਕਰਨ ਦਾ ਟਾਈਮ ਹੋ ਚੁੱਕਾ ਹੈ ਅਤੇ ਜਿਹੜੇ ਲਿਸਨਰਸ ਦਾ ਕਾਲ ਆਇਆ, ਸਾਰਿਆਂ ਨਾਲ ਗੱਲਾਂ ਕਰਕੇ ਬਹੁਤ ਹੀ ਵਧੀਆ ਲੱਗਾ ਅਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਕਾਲਸ ਇੱਦਾਂ ਹੀ ਹਰ ਰੋਜ਼ ਸਾਨੂੰ ਇੰਨੇ ਸਾਰੇ ਕਾਲਸ ਆਉਂਦੇ ਰਹਿਣਗੇ ਅਤੇ ਤੁਹਾਡੇ ਨਾਲ ਗੱਲਾਂ ਹੁੰਦੀਆਂ ਰਹਿਣਗੀਆਂ। ਜਿਨ੍ਹਾਂ ਦੀ ਅੱਜ ਕਾਲ ਨਹੀਂ ਮਿਲੀ, ਨਿਰਾਸ਼ ਨਹੀਂ ਹੋਣਾ। ਫਾਈਨਲੀ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਕੱਲ੍ਹ ਤੁਹਾਡੇ ਨਾਲ ਗੱਲਾਂ ਕਰਨ ਦਾ ਜ਼ਰੂਰ ਮੌਕਾ ਮਿਲੇਗਾ ਅਤੇ ਤੁਸੀਂ ਆਪਣੇ ਫਰਮਾਇਸ਼ 'ਤੇ ਜਿਹੜੇ ਪੰਜਾਬੀ ਗੀਤ ਹੋਣਗੇ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਵਾ ਸਕੋਗੇ। ਸੋ ਪੰਜਾਬੀ ਤੜਕਾ ਇੱਥੇ ਹੀ ਖਤਮ ਕਰਦੇ ਹਾਂ। ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਹੋਮ ਸਵੀਟ ਹੋਮ ਕਰੋਗੇ ਜੀ ਤੁਸੀਂ ਇੰਜੋਏ, ਅਤੇ ਫਿਲਹਾਲ ਜਾਂਦੇ ਜਾਂਦੇ ਮਿਸ ਪੂਜਾ ਦੀ ਆਵਾਜ਼ ਦੇ ਵਿੱਚ ਕਰੋ ਜੀ ਆ ਪਿਆਰਾ ਜਿਹਾ ਮਿਊਜ਼ੀਕਲ ਟਰੈਕ, ਤੁਸੀਂ ਇੰਜੋਏ।
1: ਲੱਗੇ ਫੁੱਲ ਤੂੰ ਮੈਂ ਬੱਟਰ ਫਲਾਈ ਮੁੰਡਿਆ, ਹੁਣ ਤਾਂ ਮੈਂ ਤੇਰੇ ਉੱਤੇ ਡਾਈ ਮੁੰਡਿਆ, ਲੱਗੇ ਫੁੱਲ

102.7 FM ਰੇਨਬੋ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ FM ਨਿਊਜ਼ ਹੈਡਲਾਈਨਸ ਦਾ। ਪੱਛਮੀ ਬੰਗਾਲ ਦੇ ਦੋ ਵਿਧਾਨ ਸਭਾ ਖੇਤਰਾਂ ਵਿੱਚ 15 ਵੋਟ ਕੇਂਦਰਾਂ ਤੇ ਮੁੜ ਤੋਂ ਵੋਟਿੰਗ ਜਾਰੀ। ਹਰਿਆਣਾ ਸਮੇਤ 5 ਰਾਜਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਮਰਦਮਸ਼ੁਮਾਰੀ 2027 ਦੇ ਪਹਿਲੇ ਗੇੜ ਦੇ ਹਿੱਸੇ ਵਜੋਂ ਮਕਾਨ ਸੂਚੀਕਰਨ ਅਤੇ ਮਕਾਨ ਗਿਣਤੀ ਸ਼ੁਰੂ ਹੋਈ। ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਨੇ ਸੂਬਾ ਵਾਸੀਆਂ ਨੂੰ ਰਾਸ਼ਟਰੀ ਜਨਗਣਨਾ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਸਰਕਾਰ ਨੇ ਕਿਹਾ ਹੈ ਕਿ ਉਹ ਪੱਛਮੀ ਏਸ਼ੀਆਈ ਵਿੱਚ ਬਦਲ ਰਹੀ ਸਥਿਤੀ ਦਰਮਿਆਨ ਊਰਜਾ ਸਪਲਾਈ ਸਮੇਤ ਸਾਰੇ ਖੇਤਰਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਛਮੀ ਏਸ਼ੀਆਈ ਟਕਰਾਅ ਨੂੰ ਖਤਮ ਕਰਨ ਲਈ ਈਰਾਨ ਦੀ ਨਵੀਂ ਤਜਵੀਜ਼ ਨੂੰ ਰੱਦ ਕੀਤਾ। ਜੰਮੂ ਅਤੇ ਕਸ਼ਮੀਰ ਘਾਟੀ ਦਰਮਿਆਨ ਅੱਜ ਤੋਂ ਵੰਦੇ ਭਾਰਤ ਐਕਸਪ੍ਰੈਸ ਨੇ ਆਪਣੀ ਨਿਯਮਿਤ ਸੇਵਾ ਅਧਿਕਾਰਤ ਤੌਰ ਤੇ ਸ਼ੁਰੂ ਕੀਤੀ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਨਗਰ ਨਿਗਮ ਕਮਿਸ਼ਨਰਾਂ ਨੂੰ ਆਵਾਰਾ ਕੁੱਤਿਆਂ ਦੇ ਖਤਰੇ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਦੇ ਦਿੱਤੇ ਨਿਰਦੇਸ਼। ਜਲੰਧਰ ਕਮਿਸ਼ਨਰੇਟ ਪੁਲਿਸ ਤੇ ਸਾਈਬਰ ਕ੍ਰਾਈਮ ਥਾਣੇ ਵੱਲੋਂ ਗੁੰਮ ਹੋਏ 31 ਮੋਬਾਈਲਾਂ ਫੋਨ ਲੱਭ ਕੇ ਅਸਲ ਮਾਲਕਾਂ ਨੂੰ ਸੌਂਪੇ ਗਏ। ਪੁਲਿਸ ਨੇ ਨਾਗਰਿਕਾਂ ਨੂੰ ਗੁੰਮੇ ਹੋਏ ਜਾਂ ਚੋਰੀ ਹੋਏ ਮੋਬਾਈਲ ਫੋਨ ਦੀ ਰਿਪੋਰਟ ਨਜ਼ਦੀਕੀ ਸਾਂਝ ਕੇਂਦਰ ਜਾਂ CEIR ਪੋਰਟਲ ਤੋਂ ਦਰਜ ਕਰਾਉਣ ਦੀ ਅਪੀਲ ਕੀਤੀ। ਅੱਜ ਤੋਂ ਬੋਤਸਵਾਨਾ ਤੇ ਗੈਬਰੋਨ ਵਿੱਚ ਸ਼ੁਰੂ ਹੋ ਰਹੇ 2026 ਵਿਸ਼ਵ ਐਥਲੈਟਿਕਸ ਰਿਲੇਅ ਵਿੱਚ 21 ਮੈਂਬਰੀ ਭਾਰਤੀ ਟੀਮ 5 ਮੁਕਾਬਲਿਆਂ ਵਿੱਚ ਹਿੱਸਾ ਲਵੇਗੀ ਅਤੇ IPL ਕ੍ਰਿਕਟ ਵਿੱਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਅੱਜ ਸ਼ਾਮੀ 7:30 ਵਜੇ ਚੇਨਈ ਵਿੱਚ ਮੁੰਬਈ ਇੰਡੀਅਨਸ ਨਾਲ ਹੋਵੇਗਾ। ਐਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਜੀ ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਤੇ ਹੁਣ ਵੇਲਾ ਹੋ ਚੁੱਕਾ ਹੈ ਜੀ ਹੋਮ ਸਵੀਟ ਹੋਮ ਪ੍ਰੋਗਰਾਮ ਦਾ ਜਿੱਥੇ ਗੱਲਾਂ ਹੁੰਦੀਆਂ ਨੇ ਤੁਹਾਡੇ ਸਿਹਤ ਨਾਲ ਜੁੜੀਆਂ ਹੋਈਆਂ ਸਾਡੇ ਲਾਈਫ ਸਟਾਈਲ ਦੇ ਨਾਲ ਜੁੜੀਆਂ ਹੋਈਆਂ ਘਰ ਨੂੰ ਹੋਰ ਕਿੱਦਾਂ ਸਵਾਰਨ ਦੀਆਂ ਗੱਲਾਂ ਹੁੰਦੀਆਂ ਨੇ ਅਤੇ ਮੈਂ ਕਿਹਾ ਜੀ ਖਾਣ ਪੀਣ ਦੀ ਵੀ ਤਿਆਰੀ ਹੁੰਦੀ ਹੈ ਯਾਨੀ ਕਿ ਰੈਸਿਪੀ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ ਹਰ ਰੋਜ਼ ਸੋ ਅੱਜ ਲੰਚ ਦੇ ਵਿੱਚ ਕੀ ਪਕਾਉਣਾ ਹੈ ਅਸੀਂ ਹੋਮ ਸਵੀਟ ਹੋਮ ਦੇ ਵਿੱਚ ਪਹਿਲੇ ਹੀ ਡਿਸਾਈਡ ਕਰ ਆਉਂਦੇ ਹਾਂ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਅਸੀਂ ਅਕਸਰ ਇਹੀ ਕਹਿੰਦੇ ਹਾਂ ਕਿ ਆਪਣੇ ਕੋਲ ਇੱਕ ਪੇਪਰ ਪੈਨ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਲੈ ਕੇ ਬੈਠੋ ਤਾਂ ਕਿ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅਸੀਂ ਉਹ ਤੁਸੀਂ ਪੈਨ ਡਾਊਨ ਕਰ ਸਕੋ ਅਤੇ ਜਿਹੜੀਆਂ ਚੀਜ਼ਾਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਹੋਣਗੀਆਂ ਜੇ ਪੈਨ ਡਾਊਨ ਕੀਤੀਆਂ ਹੋਣਗੀਆਂ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਘਰ ਦੇ ਵਿੱਚ ਉਹ ਚੀਜ਼ਾਂ ਰੋਜ਼ਮਰਾ ਦੀ ਜਿਹੜੀਆਂ ਸਿਚੁਏਸ਼ਨਸ ਹੁੰਦੀਆਂ ਨੇ ਉਹਨਾਂ ਵਿੱਚ ਯੂਜ਼ ਕਰਕੇ ਉਹਨਾਂ ਨੂੰ ਸੌਖਾ ਕਰ ਸਕਦੇ ਹੋ ਫਿਰ ਚਾਹੇ ਕਿਚਨ ਟ੍ਰਿਕਸ ਹੀ ਕਿਉਂ ਨਾ ਹੋਣ ਬਟ ਇੰਨੀ ਸਾਰੀ ਇਨਫੋਰਮੇਸ਼ਨ ਦੇ ਨਾਲ ਜਿਹੜਾ ਐਂਟਰਟੇਨਮੈਂਟ ਦਾ ਡੋਜ਼ ਹੈਗਾ ਉਹ ਵੀ ਬਿਲਕੁਲ ਘਟੇਗਾ ਨਹੀਂ ਇੰਨੀ ਸਾਰੀ ਅਸੀਂ ਤੁਹਾਡੇ ਨਾਲ ਗੱਲਾਂ ਕਰਾਂਗੇ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਅਤੇ ਨਾਲ ਹੀ ਨਾਲ ਤੁਹਾਡੇ ਐਂਟਰਟੇਨਮੈਂਟ ਦਾ ਧਿਆਨ ਵੀ ਰੱਖਣਾ ਸਾਡੀ ਹੀ ਜ਼ਿੰਮੇਵਾਰੀ ਹੈ ਅਤੇ ਅਸੀਂ ਆਪਣੀ ਇਹ ਡਿਊਟੀ ਜਿਹੜੀ ਹੈ ਬੜੇ ਹੀ ਵਧੀਆ ਢੰਗ ਦੇ ਨਾਲ ਨਿਭਾਵਾਂਗੇ ਅਤੇ ਗੱਲਾਂ ਦੇ ਨਾਲ ਨਾਲ ਇਨਫੋਰਮੇਸ਼ਨ ਦੇ ਨਾਲ ਨਾਲ ਗਾਣੇ ਵੀ ਟਾਈਮ ਟੂ ਟਾਈਮ ਤੁਹਾਡੇ ਲਈ ਪਲੇ ਕਰਾਂਗੇ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵੀ ਇੰਨੇ ਤਜੁਰਬੇ ਵਾਲੇ ਅਸੀਂ ਇੱਥੇ ਨੁਸਖੇ ਜਿਹੜੇ ਨੇ ਦਾਦੀ ਨਾਨੀ ਦੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਤਾਂ ਫਿਰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੱਲ ਤਜੁਰਬੇ ਵਾਲੀ ਵੀ ਨਾ ਸੁਣੀਏ ਤਾਂ ਕਿੱਦਾਂ ਹੋ ਸਕਦਾ ਸੁਣੋ ਜੀ ਤੁਸੀਂ ਇਹ ਗੀਤ ਬਣੇ ਰਹੋ 102.7 FM ਰੇਨਬੋ 'ਤੇ ਪ੍ਰੋਗਰਾਮ ਇੰਜੋਏ ਕਰਦੇ ਰਹੋ ਜੀ ਹੋਮ ਸਵੀਟ ਹੋਮ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ

ਬਿਲਕੁਲ ਜੀ, ਲਾਈਫ ਦੇ ਵਿੱਚ ਹਮੇਸ਼ਾ ਹਰ ਰੋਜ਼ ਕੁਛ ਨਾ ਕੁਛ ਨਵਾਂ ਜਿਹੜਾ ਹੈ ਸਿੱਖਣਾ ਬਹੁਤ ਜ਼ਰੂਰੀ ਹੈ, ਤਾਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕਦੇ ਹਾਂ। ਟਿਊਨਿੰਗ ਕੀਤਾ ਹੈ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗਰਮੀ ਜਿਹੜੀ ਹੈ ਹੁਣ ਆ ਚੁੱਕੀ ਹੈ, ਉਹਨੇ ਆਪਣਾ ਜਿਹੜਾ ਅਸੀਂ ਉਹਦਾ ਸਵਾਗਤ ਕੀ ਹੀ ਕਰਨਾ ਸੀ, ਉਹ ਟਾਈਮ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਚੁੱਕੀ ਹੈ। ਮਤਲਬ ਮਹੀਨਾ ਜਿਹੜਾ ਹੈ ਅਪ੍ਰੈਲ ਦਾ ਹੀ ਬੀਤਿਆ, ਅਤੇ ਅਪ੍ਰੈਲ ਦੇ ਮਹੀਨੇ ਇੰਨੀ ਜ਼ਿਆਦਾ ਗਰਮੀ ਪਈ ਹੈ ਨਾ। ਸ਼ੁਰੂ ਤਾਂ ਨੋ ਡਾਊਟ ਅਪ੍ਰੈਲ ਦੀ ਅਗਰ ਆਪਾਂ ਗੱਲ ਕਰੀਏ ਪਿਛਲੇ ਮਹੀਨੇ ਦੀ, ਤਾਂ ਸ਼ੁਰੂ 'ਚ ਬਰਸਾਤਾਂ ਹੋਈਆਂ ਸੀ ਹਲਕੀਆਂ ਫੁਲਕੀਆਂ, ਪਰ ਸਾਨੂੰ ਕੀ ਪਤਾ ਸੀ ਕਿ ਇੱਥੇ ਡੋਸਾ ਬਣਨ ਦੀ ਤਿਆਰੀਆਂ ਹੋ ਰਹੀਆਂ, ਮਤਲਬ ਤਵੇ 'ਤੇ ਪਾਣੀ ਛਿੜਕਿਆ ਜਾ ਰਿਹਾ। ਅਤੇ ਹੁਣ ਜਿਹੜੀ ਹੈ ਬਹੁਤ ਹੀ ਜ਼ਿਆਦਾ ਗਰਮੀ ਹੋ ਚੁੱਕੀ ਹੈ, ਅਤੇ ਇਸ ਗਰਮੀ ਦੇ ਮੌਸਮ ਦੇ ਵਿੱਚ ਅਸੀਂ ਆਪਣਾ ਧਿਆਨ ਕਿੱਦਾਂ ਰੱਖਣਾ ਹੈ, ਅਤੇ ਨਾਲ ਨਾਲ ਹਾਂਜੀ ਟਿਪ ਟੋਪ ਵੀ ਰਹਿਣਾ ਹੈ, ਫੈਸ਼ਨੇਬਲ ਵੀ ਦਿਖਣਾ ਹੈ, ਅਤੇ ਉਹੀ ਕੁਛ ਟਿਪਸ ਨੇ, ਚੀਜ਼ਾਂ ਨੇ ਜਿਹੜੀਆਂ ਇਸ ਗਰਮੀ ਦੇ ਮੌਸਮ ਦੇ ਵਿੱਚ ਤੁਸੀਂ ਬਾਹਰ ਨਿਕਲ ਰਹੇ ਹੋ ਅਤੇ ਧਿਆਨ ਦੇਣ ਦੇ ਉਹਨਾਂ 'ਤੇ ਜ਼ਰੂਰਤ ਹੈਗੀ ਹੈ। ਸਭ ਤੋਂ ਪਹਿਲਾਂ ਤਾਂ ਜੀ ਇਹੀ ਸਲਾਹ ਹੈਗੀ ਹੈ ਕਿ ਜਿਹੜੇ ਕੱਪੜੇ ਹੈਗੇ ਨੇ ਉਹ ਕੋਟਨ ਦੇ ਜਾਂ ਫਿਰ ਹਵਾਦਾਰ ਜਿਹੜੇ ਕੱਪੜੇ ਹੋਣ, ਸੂਤੀ ਕੱਪੜੇ, ਉਹਨਾਂ ਨੂੰ ਹੀ ਯੂਜ਼ ਕੀਤਾ ਜਾਏ ਇਸ ਗਰਮੀ ਦੇ ਮੌਸਮ ਦੇ ਵਿੱਚ। ਨਾਲ ਹੀ ਨਾਲ ਜਿਹੜੇ ਕੱਪੜਿਆਂ ਦੇ ਰੰਗ ਹੋਣ ਉਹ ਵੀ ਥੋੜ੍ਹੇ ਲਾਈਟ ਲਾਈਟ ਹੋਣ, ਤਾਂ ਇਸ ਮੌਸਮ ਦੇ ਵਿੱਚ ਵਧੀਆ ਲੱਗਦਾ ਹੈ, ਜਿਵੇਂ ਕਿ ਸਕਾਈ ਬਲੂ ਹੋਇਆ, ਵਾਈਟ ਹੋਇਆ, ਜਾਂ ਫਿਰ ਪੇਸਟਲ ਕਲਰਸ ਹੁੰਦੇ ਨੇ, ਉਹ ਅੱਖਾਂ ਨੂੰ ਆਰਾਮ ਵੀ ਦਿੰਦੇ ਨੇ ਅਤੇ ਨਾਲ ਨਾਲ ਇਸ ਗਰਮੀ ਦੇ ਮੌਸਮ ਤੋਂ ਸਾਨੂੰ ਬਚਾਉਂਦੇ ਵੀ ਨੇ। ਧੁੱਪ ਤੋਂ ਬਚਣ ਵਾਸਤੇ ਵੈਸੇ ਤਾਂ ਦੁਪਹਿਰ ਦੇ ਟਾਈਮ ਤੁਹਾਨੂੰ ਬਿਲਕੁਲ ਨਹੀਂ ਨਿਕਲਣਾ ਚਾਹੀਦਾ, ਅਨਟਿਲ ਔਰ ਅਨਲੈਸ ਤੁਹਾਨੂੰ ਬਹੁਤ ਜ਼ਰੂਰੀ ਕੰਮ ਨਹੀਂ ਹੈ, ਅਤੇ ਪਰ ਅਗਰ ਨਿਕਲਣਾ ਪੈ ਰਿਹਾ ਤਾਂ ਧੁੱਪ ਤੋਂ ਬਚਣ ਦੇ ਲਈ ਅਸੀਂ ਟੋਪੀ ਜਾਂ ਫਿਰ ਕੈਪ ਦੀ ਵਰਤੋਂ ਕਰ ਸਕਦੇ ਹਾਂ। ਬਈ ਸਟਾਈਲਿਸ਼ ਵੀ ਦੇਖਣਾ ਜ਼ਰੂਰੀ ਹੈ ਗਰਮੀ ਦੇ ਵਿੱਚ, ਅਤੇ ਸਨ ਗਲਾਸਿਸ ਲਗਾਉਣਾ, ਹਾਂਜੀ ਹਾਂਜੀ ਹਾਂਜੀ, ਗਰਮੀ ਤੋਂ ਬਚਾਅ ਵੀ ਸਾਡਾ ਰਹੇਗਾ।

ਸਿੱਧੀ ਧੁੱਪ ਜਿਹੜੀ ਹੈ ਸਾਡੀ ਅੱਖਾਂ 'ਤੇ ਨਹੀਂ ਪਏਗੀ, ਅਤੇ ਨਾਲ ਹੀ ਨਾਲ ਮੈਂ ਕਿਹਾ ਜੀ ਫਿਰ ਤੁਸੀਂ ਸਟਾਈਲਿਸ਼ ਵੀ ਲੱਗੋਗੇ, ਅਤੇ ਇਹਦੇ ਨਾਲ ਹੀ ਨਾਲ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਟਾਈਟ ਕੱਪੜੇ ਨਹੀਂ ਪਾਉਣੇ ਚਾਹੀਦੇ, ਢਿੱਲੇ ਕੱਪੜੇ ਜਿਹੜੇ ਨੇ ਸਾਨੂੰ ਪਾਉਣੇ ਚਾਹੀਦੇ ਨੇ ਤਾਂ ਕਿ ਸਾਡੇ ਸਰੀਰ ਨੂੰ ਜਿਹੜੀ ਹਵਾ ਹੈ ਉਹ ਅੱਛੀ ਤਰ੍ਹਾਂ ਲੱਗੇ। ਅਤੇ ਅੱਜ ਕੱਲ੍ਹ ਤਾਂ ਵੈਸੇ ਅਗਰ ਲੇਡੀਜ਼ ਦੀ ਗੱਲ ਕਰੀਏ ਤਾਂ ਫਰਸ਼ੀ ਸਲਵਾਰ ਵੀ ਬਹੁਤ ਟ੍ਰੈਂਡਿੰਗ 'ਚ ਹੈ, ਪਾਕਿਸਤਾਨੀ ਸਟਾਈਲ ਦੇ ਸੂਟਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਨੇ, ਜੋ ਕਿ ਦੇਖਣ ਦੇ ਵਿੱਚ ਵੀ ਬਹੁਤ ਅੱਛੇ ਲੱਗਦੇ ਨੇ ਅਤੇ ਇਸ ਸਮਰ ਦੇ ਮੌਸਮ ਦੇ ਵਿੱਚ ਵੀ ਕਾਫੀ ਐਪਰੋਪ੍ਰੀਏਟ ਨੇ ਅਤੇ ਸਾਡੇ ਲੁੱਕ ਨੂੰ ਵੀ ਬਹੁਤ ਜ਼ਿਆਦਾ ਇਨਹਾਂਸ ਕਰਨਗੇ। ਅਤੇ ਨਾਲ ਹੀ ਨਾਲ ਗਰਮੀ ਦੇ ਮੌਸਮ ਦੇ ਵਿੱਚ ਜਿਹੜੇ ਸ਼ੂਜ਼ ਜਾਂ ਫਿਰ ਫੁੱਟਵੇਅਰਸ ਜਿਹੜੇ ਵੀ ਤੁਸੀਂ ਪਾਉਣ ਵਾਲੇ ਹੋ ਪ੍ਰੋਪਰ ਕੰਫਰਟੇਬਲ ਹੋਣੇ ਚਾਹੀਦੇ ਨੇ। ਅਤੇ ਇੱਕ ਹੋਰ ਚੀਜ਼ ਧਿਆਨ ਦੇਣ ਯੋਗ ਕਿ ਸਨਸਕ੍ਰੀਨ ਜਿਹੜਾ ਹੈਗਾ, ਖਾਸ ਕਰ ਜਦੋਂ ਧੁੱਪੇ ਬਾਹਰ ਤੁਸੀਂ ਨਿਕਲ ਰਹੇ ਹੋ, ਅਪਲਾਈ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਜਿਹੜਾ ਵੀ ਤੁਹਾਡੇ ਸਰੀਰ ਦਾ ਅੰਗ ਜਿਹੜਾ ਹੈਗਾ ਡਾਇਰੈਕਟ ਸੂਰਜ ਦੀ ਰੌਸ਼ਨੀ ਦੇ ਵਿੱਚ ਆ ਰਿਹਾ, ਚਾਹੇ ਸਾਡੀਆਂ ਬਾਹਾਂ ਹੋਣ, ਲੱਤਾਂ ਹੋਣ ਜਾਂ ਫਿਰ ਫੇਸ ਹੋਵੇ, ਇਹਨਾਂ 'ਤੇ ਚੰਗੀ ਤਰ੍ਹਾਂ ਅਪਲਾਈ ਸਨਸਕ੍ਰੀਨ ਜ਼ਰੂਰ ਕਰਕੇ ਜਾਓ। ਅਤੇ ਇਹਦੇ ਨਾਲ ਹੀ ਨਾਲ ਹਲਕਾ ਜਿਹਾ ਸਕਾਫ ਜਾਂ ਫਿਰ ਕੋਟਨ ਦਾ ਅਸੀਂ ਕਹਿ ਸਕਦੇ ਹਾਂ ਦੁਪੱਟਾ, ਮਤਲਬ ਸਟਾਈਲ ਦੇ ਲਈ ਵੀ ਬਹੁਤ ਅੱਛਾ ਅਤੇ ਨਾਲ ਹੀ ਨਾਲ ਸਾਡੀ ਸੁਰੱਖਿਆ ਵਾਸਤੇ ਵੀ, ਹਾਂਜੀ ਧੁੱਪ ਤੋਂ ਸਾਨੂੰ ਬਚਾਉਣ ਵਾਸਤੇ ਵੀ ਬਹੁਤ ਵਧੀਆ ਕੰਮ ਕਰੇਗਾ। ਆਪਣਾ ਸਿਰ ਜਿਹੜਾ ਹੈ ਢੱਕ ਕੇ ਹੀ ਬਾਹਰ ਨਿਕਲੋ ਇਸ ਮੌਸਮ ਦੇ ਵਿੱਚ, ਤਾਂ ਕਿ ਸਿੱਧੀ ਧੁੱਪ ਤੁਹਾਡੇ ਸਿਰ 'ਤੇ ਨਾ ਪਵੇ। ਜੇ ਸਿਰ 'ਤੇ ਸਿੱਧੀ ਧੁੱਪ ਪੈ ਗਈ ਨਾ ਫਿਰ ਸਿੱਧਾ ਸਿੱਧਾ ਉਹਦਾ ਸਾਡੀ ਸਿਹਤ 'ਤੇ ਵੀ ਅਸਰ ਹੋ ਸਕਦਾ ਹੈ। ਸੋ ਜੇ ਮੇਕਅਪ ਤੁਸੀਂ ਅਪਲਾਈ ਕਰਦੇ ਹੋ ਤਾਂ ਇਸ ਮੌਸਮ ਦੇ ਵਿੱਚ ਮੇਕਅਪ ਦੀ ਜਿਹੜੀਆਂ ਲੇਅਰਸ ਨੇ ਉਹ ਅਵੋਇਡ ਕਰਨੀਆਂ ਚਾਹੀਦੀਆਂ ਨੇ, ਜਿਵੇਂ ਅੱਜ ਕੱਲ੍ਹ ਅਸੀਂ ਸੁਣਦੇ ਹਾਂ ਮੋਇਸਚਰਾਈਜ਼ਿੰਗ, ਫਿਰ ਉਸ ਤੋਂ ਬਾਅਦ ਸਨਸਕ੍ਰੀਨ, ਦੈਨ ਉਸ ਤੋਂ ਬਾਅਦ ਫਾਊਂਡੇਸ਼ਨ ਜਾਂ ਹੋਰ ਵੀ ਬਹੁਤ ਕੁਛ, ਪਰ ਇਸ ਮੌਸਮ ਦੇ ਵਿੱਚ ਮਲਟੀਪਲ ਲੇਅਰਿੰਗਸ ਤੋਂ ਬਚਣਾ ਚਾਹੀਦਾ ਹੈਗਾ। ਕੁਛ ਉੱਦਾਂ ਦੇ ਪ੍ਰੋਡਕਟਸ ਸਾਨੂੰ ਯੂਜ਼ ਕਰਨੇ ਚਾਹੀਦੇ ਹੈ ਜੋ ਕਿ 3-in-1 ਕੰਮ ਕਰਨ, ਜਿਵੇਂ ਕਿ ਅੱਜ ਕੱਲ੍ਹ ਬਹੁਤ ਸਾਰੇ ਮਾਰਕੀਟ ਦੇ ਵਿੱਚ ਸਨਸਕ੍ਰੀਨ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਟਿੰਟਿਡ ਫਾਊਂਡੇਸ਼ਨ ਵੀ ਹੁੰਦਾ ਹੈ ਅਤੇ ਨਾਲ ਹੀ ਨਾਲ ਆਪਾਂ ਕਹਿ ਸਕਦੇ ਹਾਂ ਮੋਇਸਚਰਾਈਜ਼ਰ ਵੀ ਹੁੰਦਾ। ਸੋ ਮੇਕਅਪ ਦੀ ਘੱਟ ਤੋਂ ਘੱਟ ਇਸ ਮੌਸਮ ਦੇ ਵਿੱਚ ਵਰਤੋਂ ਕਰਨੀ ਚਾਹੀਦੀ ਹੈ, ਨਹੀਂ ਤਾਂ ਸਾਨੂੰ ਸਕਿਨ ਪ੍ਰੋਬਲਮਸ ਹੋ ਸਕਦੀਆਂ ਨੇ। ਲਾਸਟ ਬਟ ਨਾਟ ਦ ਲੀਸਟ, ਇੰਨੀ ਸਾਰੀ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਣੇ ਆਪ ਨੂੰ ਹਾਈਡਰੇਟ ਵੀ ਜ਼ਰੂਰ ਰੱਖੋ। ਅਤੇ ਅੱਜ ਕੱਲ੍ਹ ਤਾਂ ਫਿਰ ਮੈਂ ਕਿਹਾ ਜੀ ਪਾਣੀ ਵਾਲੀ ਬੋਟਲਸ ਜਾਂ ਪਾਣੀ ਦੇ ਉਹ ਸਿੱਪਰਸ ਕੈਰੀ ਕਰਨਾ ਆਪਣੇ ਆਪ ਦੇ ਵਿੱਚ ਇੱਕ ਫੈਸ਼ਨ ਦਾ ਹਿੱਸਾ ਬਣ ਚੁੱਕੇ ਨੇ। ਸੋ ਟਾਈਮ ਟੂ ਟਾਈਮ ਜੇ ਬਾਹਰ ਹੋ ਅਤੇ ਆਪਣੇ ਆਪ ਨੂੰ ਹਾਈਡਰੇਟ ਜ਼ਰੂਰ ਰੱਖੋ, 15-15-20 ਮਿੰਟ ਬਾਅਦ ਘੁੱਟ ਘੁੱਟ ਪਾਣੀ ਦਾ ਜਿਹੜਾ ਸਿੱਪ ਹੁੰਦਾ ਹੈ ਉਹ ਜ਼ਰੂਰ ਲਓ। ਇਸ ਮੌਸਮ ਦੀ ਵੀ ਇੱਕ ਆਪਣੀ ਹੀ ਖੂਬਸੂਰਤੀ ਹੁੰਦੀ ਹੈ, ਹਰ ਸਾਲ ਆਪਣੇ ਟਾਈਮ 'ਤੇ ਆਉਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਚਲਾ ਵੀ ਜਾਂਦਾ ਹੈ, ਅਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਬਸ ਧਿਆਨ ਦੀ ਜ਼ਰੂਰਤ ਜ਼ਰੂਰ ਹੈ। ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ ਇਹ ਆਪਣੇ ਜ਼ਿਹਨ ਦੇ ਵਿੱਚ ਰੱਖਿਓ ਅਤੇ ਬਾਹਰ ਅਗਰ ਨਿਕਲ ਰਹੇ ਹੋ ਤਾਂ ਇਹ ਚੀਜ਼ਾਂ ਨੂੰ ਜ਼ਰੂਰ ਫੋਲੋ ਕਰਿਓ, ਅਤੇ ਇਸ ਮੌਸਮ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਆਉਣ ਵਾਲੀਆਂ ਮੁਸ਼ਕਲਾਂ ਹੁੰਦੀਆਂ ਨੇ ਨਾ ਅਸੀਂ ਉਹਨਾਂ ਤੋਂ ਬਚ ਸਕਦੇ ਹਾਂ। ਸੋ ਫਿਲਹਾਲ ਹੁਣ ਵੇਲਾ ਹੋ ਚੁੱਕਾ ਜੀ ਹੋਮ ਸਵੀਟ ਹੋਮ ਦੇ ਵਿੱਚ ਅਗਲੇ ਗੀਤ ਦਾ, ਤੁਸੀਂ ਕਰੋ ਜੀ ਇੰਜੋਏ ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ। ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ।

ਬਿਲਕੁਲ ਜੀ, ਇਸ ਗਰਮੀ ਦੇ ਮੌਸਮ ਦੇ ਵਿੱਚ ਤੁਹਾਡੇ ਘਰ ਲੱਗੇ ਬੂਟੇ ਵੀ ਸੋਹਣੇ ਸੋਹਣੇ ਲੱਗਣਗੇ, ਕਿਉਂਕਿ ਹੁਣ ਟਾਈਮ ਹੋ ਚੁੱਕਾ ਹੈ ਜੀ ਇਸ ਗਰਮੀਆਂ ਦੇ ਮੌਸਮ ਦੇ ਵਿੱਚ ਗਾਰਡਨਿੰਗ ਦੇ ਲਈ ਕੁਝ ਖਾਸ ਖਾਸ ਟਿਪਸ ਤੁਹਾਡੇ ਨਾਲ ਸਾਂਝੇ ਕਰਨ ਦਾ। ਟਿਊਨ ਇਨ ਕੀਤਾ ਹਾਂ ਤੁਸੀਂ 102.7 FM ਰੇਨਬੋ 'ਤੇ, ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ, ਅਤੇ ਅਸੀਂ ਪ੍ਰੋਗਰਾਮ ਜਿਹੜਾ ਹੈਗਾ ਚੱਲ ਰਿਹਾ ਇਸ ਟਾਈਮ ਹੋਮ ਸਵੀਟ ਹੋਮ, ਅਤੇ ਹੋਮ ਸਵੀਟ ਹੋਮ ਦੇ ਵਿੱਚ ਹੁਣ ਅਸੀਂ ਗੱਲ ਕਰਨ ਵਾਲੇ ਹਾਂ ਕਿ ਗਾਰਡਨਿੰਗ ਵਾਸਤੇ, ਕਿ ਗਾਰਡਨਿੰਗ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਇਸ ਗਰਮੀ ਦੇ ਮੌਸਮ ਦੇ ਵਿੱਚ ਅਸੀਂ ਜਿਹੜੀਆਂ ਨੇ ਅਪਣਾਉਣੀਆਂ ਨੇ ਤਾਂ ਕਿ ਸਾਡਾ ਗਾਰਡਨ ਏਰੀਆ ਜਿਹੜਾ ਹੈ ਬਹੁਤ ਖੂਬਸੂਰਤ ਲੱਗੇ। ਗਰਮੀ ਆਉਂਦੀ ਹੈ ਤਾਂ ਸਾਡੇ ਦਿਮਾਗ ਦੇ ਵਿੱਚ ਇਹੀ ਆਉਂਦਾ ਕਿ ਪੌਦਿਆਂ ਨੂੰ, ਇਹਨਾਂ ਬੂਟਿਆਂ ਨੂੰ ਸਵੇਰੇ ਸ਼ਾਮ ਪਾਣੀ ਜਿਹੜਾ ਹੈਗਾ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਜੋ ਕਿ ਵਧੀਆ ਵੀ ਹੈ। ਅਤੇ ਕੁਛ ਲੋਕ ਕਈ ਵਾਰ ਸਵੇਰੇ ਟਾਈਮ ਨਾਲ ਨਾ ਮਿਲੋ ਨਾ ਲੱਗਦਾ ਹਾਏ ਬੂਟੇ ਸੁੱਕ ਜਾਣਗੇ, ਅਤੇ ਉਹ ਦੁਪਹਿਰ ਦੇ ਟਾਈਮ ਪਾਣੀ ਦੇ ਦਿੰਦੇ ਨੇ, ਕਿ ਇਹ ਗਲਤੀ ਅਸੀਂ ਬਿਲਕੁਲ ਨਹੀਂ ਕਰਨੀ। ਜੇ ਤੁਸੀਂ ਬੂਟਿਆਂ ਨੂੰ ਪਾਣੀ ਦੇਣਾ ਹੈ ਤਾਂ ਉਹ ਸਵੇਰ ਜਾਂ ਸ਼ਾਮ ਨੂੰ ਹੀ ਦੇਣਾ ਚਾਹੀਦਾ। ਔਰ ਕਈ ਵਾਰ ਭਾਵਨਾਵਾਂ 'ਚ ਬਹਿ ਕੇ ਗਰਮੀ ਹੈ, ਸਾਨੂੰ ਲੱਗਦਾ ਕਿ ਮਿੱਟੀ ਸੁੱਕ ਜਾਏਗੀ, ਅਸੀਂ ਬਹੁਤ ਜ਼ਿਆਦਾ ਉਹਨਾਂ ਨੂੰ ਪਾਣੀ ਦੇ ਦਿੰਦੇ ਹਾਂ। ਮਿੱਟੀ ਦੇ ਵਿੱਚ ਨਮੀ ਹੋਣੀ ਚਾਹੀਦੀ ਹੈ, ਬਹੁਤ ਜ਼ਿਆਦਾ ਗਿੱਲੀ ਨਹੀਂ ਹੋਣੀ ਚਾਹੀਦੀ ਮਿੱਟੀ। ਸੋ ਇਹਦੇ ਨਾਲ ਹੀ ਨਾਲ ਗਰਮੀਆਂ ਦੇ ਮੌਸਮ ਦੇ ਵਿੱਚ ਮਲਚਿੰਗ ਕਰੋ, ਯਾਨੀ ਕਿ ਜਿਹੜੇ ਸੁੱਕੇ ਪੱਤੇ ਜਾਂ ਘਾਹ ਹੁੰਦੇ ਆ ਉਹਨਾਂ ਨੂੰ ਆਪਣੇ ਗਮਲਿਆਂ ਦੇ ਵਿੱਚ ਜਾਂ ਫਿਰ ਜਿੱਥੇ ਅਸੀਂ ਬਹੁਤ ਸਾਰੇ ਪੌਦੇ ਲਾਏ ਉਹਨਾਂ ਦੀ ਮਿੱਟੀ ਦੇ ਉੱਤੇ ਫੈਲਾ ਸਕਦੇ ਹਾਂ। ਇਹਦੇ ਨਾਲ ਕੀ ਰਹੇਗਾ ਕਿ ਮਿੱਟੀ ਜਿਹੜੀ ਆ ਉਹ ਠੰਡੀ ਰਹੇਗੀ, ਉੱਤੇ ਡਾਇਰੈਕਟ ਧੁੱਪ ਜਿਹੜੀ ਆ ਉਹ ਨਹੀਂ ਪਏਗੀ। ਸੋ ਜੇ ਬਹੁਤ ਸਾਰੇ ਪੌਦੇ ਇੱਦਾਂ ਨੇ ਦੇ ਜੋ ਕਿ ਨਾਜ਼ੁਕ ਨੇ, ਉਹਨਾਂ ਨੂੰ ਸਿੱਧੀ ਧੁੱਪ ਤੋਂ ਬਚਾਉਣਾ ਚਾਹੀਦਾ ਹੈ, ਕਿਉਂਕਿ ਇਸ ਮੌਸਮ ਦੇ ਵਿੱਚ ਧੁੱਪ ਜਿਹੜੀ ਉਹਨਾਂ ਪੌਦਿਆਂ ਵਾਸਤੇ, ਉਹਨਾਂ ਬੂਟਿਆਂ ਵਾਸਤੇ ਚੰਗੀ ਨਹੀਂ ਹੈਗੀ। ਅਸੀਂ ਸ਼ੈੱਡ ਲਗਾ ਸਕਦੇ ਹਾਂ ਜਾਂ ਫਿਰ ਹਰੇ ਰੰਗ ਦੀ ਜਿਹੜੀ ਨੈੱਟ ਆਉਂਦੀ ਹੈ ਉਹ ਵੀ ਆਪਣੇ ਗਾਰਡਨ ਏਰੀਆ ਦੇ ਵਿੱਚ ਬੰਨ੍ਹ ਕੇ, ਜਿਹੜੇ ਪੌਦੇ ਸਿੱਧੀ ਧੁੱਪ ਨਹੀਂ ਸਹਾਰ ਸਕਦੇ ਉਹਨਾਂ ਨੂੰ ਉਹਨਾਂ ਹੇਠਾਂ ਰੱਖ ਸਕਦੇ ਹਾਂ। ਸੋ ਖਾਦ ਜਿਹੜੀ ਹੈ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ, ਹਫ਼ਤੇ ਦੇ ਵਿੱਚ ਇੱਕ ਵਾਰ ਖਾਦ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਇਹਦੇ ਨਾਲ ਹੀ ਨਾਲ ਕੀੜਿਆਂ ਤੋਂ ਬਚਾਅ ਦੇ ਲਈ ਅਸੀਂ ਨਿੰਮ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹਾਂ, ਉਹਨਾਂ ਦਾ ਸਪਰੇਅ ਕਰ ਸਕਦੇ ਹਾਂ ਬੂਟਿਆਂ ਉੱਤੇ। ਅਤੇ ਜਿਹੜੀਆਂ ਟਾਹਣੀਆਂ ਸੁੱਕ ਗਈਆਂ ਨੇ ਜਾਂ ਮਰੀਆਂ ਹੋਈਆਂ ਨੇ ਉਹਨਾਂ ਦੀ ਕਟਿੰਗ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਅਤੇ ਗਰਮੀਆਂ ਦੇ ਵਿੱਚ ਗਰਮੀ ਸਹਿਣ ਵਾਲੇ ਪੌਦੇ ਜਿਹੜੇ ਨੇ ਅਸੀਂ ਉਹ ਵੀ ਐਡ ਕਰ ਸਕਦੇ ਹਾਂ, ਜਿਵੇਂ ਕਿ ਗੇਂਦੇ ਦਾ ਫੁੱਲ ਜਿਹੜਾ ਹੈ ਪੌਦਾ ਉਹ ਵੀ ਬਹੁਤ ਵਧੀਆ ਹੈ, ਅਤੇ ਨਾਲ ਨਾਲ ਜਿਹੜੇ ਪੌਦਾ ਹੈਗਾ ਗੇਂਦੇ ਦਾ ਉਹ ਮੱਛਰਾਂ ਤੋਂ ਵੀ ਸਾਨੂੰ ਬਚਾਉਂਦਾ। ਸੋ ਜਿਹੜੇ ਪੌਦੇ ਨੇ ਸਾਡੇ ਬੂਟੇ ਨੇ ਉਹਨਾਂ ਦੇ ਪੱਤਿਆਂ 'ਤੇ ਵੀ ਹਲਕਾ ਹਲਕਾ ਪਾਣੀ ਦਾ ਛਿੜਕਾਅ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਤਾਂ ਕਿ ਉਹਨਾਂ 'ਚ ਵੀ ਤਾਜ਼ਗੀ ਬਣੀ ਰਹੇ। ਇਹ ਸਨ ਗਾਰਡਨ ਦੇ ਨਾਲ ਜੁੜੀਆਂ ਹੋਈਆਂ, ਗਾਰਡਨਿੰਗ ਦੇ ਨਾਲ ਜੁੜੀਆਂ ਹੋਈਆਂ ਕੁਛ ਕੁ ਗੱਲਾਂ ਜਿਹੜੀਆਂ ਇਸ ਗਰਮੀ ਦੇ ਮੌਸਮ ਦੇ ਵਿੱਚ ਧਿਆਨ ਦੇਣ ਦੀ ਇਹਨਾਂ 'ਤੇ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਗਰਮੀ ਜਿਹੜੀ ਹੈ ਹਰ ਇੱਕ ਵਾਸਤੇ ਹੁੰਦੀ ਹੈ, ਜਿਹੜੇ ਵੀ ਅਸੀਂ ਧਰਤੀ 'ਤੇ ਅਸੀਂ ਰਹਿ ਰਹੇ ਹਾਂ, ਚਾਹੇ ਇਨਸਾਨ ਹੋਈਏ, ਚਾਹੇ ਪੇੜ ਪੌਦੇ ਹੋਣ ਜਾਂ ਫਿਰ ਜਾਨਵਰ ਪਸ਼ੂ ਪਕਸ਼ੀ ਹੋਣ, ਅਤੇ ਫਿਰ ਪਸ਼ੂ ਪਕਸ਼ੀਆਂ ਦਾ ਧਿਆਨ ਰੱਖਣਾ, ਸਾਡੇ ਆਸ ਪਾਸ ਜੇ

ਜਾਨਵਰ ਨੇ ਉਹਨਾਂ ਦਾ ਵੀ ਧਿਆਨ ਰੱਖਣਾ ਇਸ ਗਰਮੀ ਦੇ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਜਿੱਥੇ ਜਿੱਥੇ ਮੌਕਾ ਮਿਲੇ ਆਪਣੀ ਛੱਤ 'ਤੇ ਕਸੋਰਾ ਪਾਣੀ ਦਾ ਭਰ ਕੇ ਜ਼ਰੂਰ ਰੱਖੋ, ਨਾਲ ਹੀ ਨਾਲ ਪੰਛੀਆਂ ਦੇ ਲਈ, ਪੰਛੀਆਂ ਦੇ ਲਈ ਕੁਛ ਖਾਣ ਪੀਣ ਦੇ ਲਈ ਥੋੜ੍ਹਾ ਸਮਾਨ ਜ਼ਰੂਰ ਰੱਖਿਆ ਕਰੋ। ਫਿਲਹਾਲ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਅੱਗੇ ਵੱਧਦੇ ਹਾਂ ਜੇ ਇੱਕ ਅਗਲੇ ਗੀਤ ਦੇ ਨਾਲ, ਅਤੇ ਤੁਸੀਂ ਇੱਦਾਂ ਹੀ ਬਣੇ ਰਹੋ। 102.7 FM ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ।

ਨਾ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ, ਸਹਾਇਕ ਨਿਰਦੇਸ਼ਕ, ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ। ਤੁਹਾਨੂੰ ਜ਼ਰੂਰਤ

ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ ਵੈਸੇ ਘਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਧਿਆਨ ਦੇਣ ਵਾਸਤੇ ਹੁੰਦੀਆਂ ਨੇ ਪਰ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੁੰਦੀ ਹੈ ਨਾ ਉਹ ਹੈ ਜੀ ਪੈਸੇ ਔਰ ਅੱਜ ਕੱਲ੍ਹ ਤਾਂ ਸਾਨੂੰ ਸਾਰਿਆਂ ਨੂੰ ਇੱਦਾਂ ਹੀ ਲੱਗਦਾ ਹੈ ਕਿ ਪੈਸੇ ਆਉਂਦੇ ਬਹੁਤ ਹੌਲੀ ਹੌਲੀ ਹੈ ਅਤੇ ਚਲੇ ਬਹੁਤ ਜਲਦੀ ਜਾਂਦੇ ਨੇ ਉਹਦਾ ਰੀਜ਼ਨ ਕਿਤੇ ਨਾ ਕਿਤੇ ਅਸੀਂ ਆਪ ਹੀ ਹੈਗੇ ਹਾਂ ਕਿਉਂਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਹੈਗੇ ਆਪਣੇ ਮੈਨੇਜਮੈਂਟ ਸਕਿੱਲਸ ਖਾਸ ਕਰ ਪੈਸਿਆਂ ਨੂੰ ਲੈ ਕੇ ਅੱਜ ਕੱਲ੍ਹ ਨਹੀਂ ਦਿਖਾ ਰਹੇ ਜੇ ਆਪਾਂ ਥੋੜ੍ਹਾ ਜਿਹਾ ਆਪਣੀ ਜਨਰੇਸ਼ਨ ਤੋਂ ਪਿੱਛੇ ਚਲੇ ਜਾਈਏ ਆਪਣੇ ਦਾਦਾ ਦਾਦੀ ਨੂੰ ਨਾਨਾ ਨਾਨੀ ਨੂੰ ਜਾਂ ਈਵਨ ਸਾਡੇ ਪੇਰੈਂਟਸ ਨੂੰ ਵੀ ਅਸੀਂ ਦੇਖਦੇ ਹੁੰਦੇ ਸੀਗੇ ਕਿ ਉਹ ਜਿਹੜਾ ਹਿਸਾਬ ਕਿਤਾਬ ਹੁੰਦਾ ਸੀ ਨਾ ਡੇਲੀ ਦਾ ਜ਼ਰੂਰ ਲਿਖਦੇ ਹੁੰਦੇ ਸੀ ਪਰ ਹੁਣ ਅੱਜ ਕੱਲ੍ਹ ਜਿਹੜਾ ਹੈ ਆਪਾਂ ਬਹੁਤ ਸਾਰੇ ਔਨਲਾਈਨ ਪੇਮੈਂਟ ਐਪਸ ਨੇ ਉਹਨਾਂ ਰਾਹੀਂ ਪੇਮੈਂਟ ਕਰ ਦਿੰਦੇ ਹਾਂ ਤਾਂ ਸਾਨੂੰ ਲੱਗਦਾ ਕਿ ਹਾਂ ਸਾਰਾ ਟਰੈਕ ਉੱਥੇ ਹੈਗਾ ਅਸੀਂ ਪੈਨ ਡਾਊਨ ਕਰਕੇ ਕੀ ਕਰਨਾ ਪਰ ਇੱਥੇ ਕਿਤੇ ਨਾ ਕਿਤੇ ਅਸੀਂ ਲੈਕ ਹੋ ਜਾਂਦੇ ਹਾਂ ਘਰ ਦੇ ਵਿੱਚ ਬਜਟ ਬਣਾਉਣਾ ਅਤੇ ਹਰ ਰੋਜ਼ ਦਾ ਖਰਚਾ ਨੋਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਅਗਰ ਆਪਾਂ ਮੰਥਲੀ ਬਜਟ ਬਣਾਇਆ ਹੋਏਗਾ ਨਾ ਸਾਨੂੰ ਪਤਾ ਹੋਏਗਾ ਕਿ ਅਸੀਂ ਇੰਨਾ ਹੀ ਖਰਚਾ ਕਰਨਾ ਔਰ ਅਗਰ ਉਸ ਤੋਂ ਜ਼ਿਆਦਾ ਹੋ ਰਿਹਾ ਤਾਂ ਅਸੀਂ ਚੀਜ਼ਾਂ ਵੱਲ ਧਿਆਨ ਦੇਵਾਂਗੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਇੱਦਾਂ ਹੈਗੀਆਂ ਜੋ ਸਾਡੇ ਬਜਟ ਤੋਂ ਬਾਹਰ ਜਾ ਰਹੀਆਂ ਨੇ ਅੱਜ ਕੱਲ੍ਹ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਗੈਰ ਜ਼ਰੂਰੀ ਖਰੀਦਦਾਰੀ ਜਿਹੜੀ ਹੈ ਅਕਸਰ ਅਸੀਂ ਕਰ ਲੈਂਦੇ ਹਾਂ ਕਿਉਂਕਿ ਅਸੀਂ ਬਹੁਤ ਸਾਰੇ ਲੋਕ ਨਾ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਾਂ ਅਤੇ ਬਹੁਤ ਸਾਰੀ ਰੀਲਸ ਅਸੀਂ ਦੇਖਦੇ ਹਾਂ ਅਤੇ ਉਸ ਨਾਲ ਰੀਲਸ ਦੇ ਵਿੱਚ ਜਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਨਾ ਸਾਨੂੰ ਉਹਨਾਂ ਨੂੰ ਦੇਖ ਕੇ ਲੱਗਦਾ ਕਿ ਹਾਂ ਇਹ ਚੀਜ਼ ਸਾਡੇ ਕੋਲ ਵੀ ਹੋਣੀ ਚਾਹੀਦੀ ਹੈ ਬੇਸ਼ੱਕ ਉਹ ਚੀਜ਼ ਦੀ ਸਾਡੇ ਲਈ ਵਰਤੋਂ ਹੈ ਜਾਂ ਨਹੀਂ ਕਈ ਵਾਰ ਅਸੀਂ ਦੇਖਾ ਦੇਖੀ ਹੀ ਅੱਜ ਕੱਲ੍ਹ ਬਹੁਤ ਜ਼ਿਆਦਾ ਸਮਾਨ ਜਿਹੜਾ ਹੈਗਾ ਔਨਲਾਈਨ ਮੰਗਵਾ ਲੈਂਦੇ ਹਾਂ ਕੀ ਹੁੰਦਾ ਉਹਦੇ ਨਾਲ ਕਿ ਸਾਡੇ ਜਿਹੜਾ ਖਰਚਾ ਹੈਗਾ ਉਹ ਫਜ਼ੂਲ ਹੋ ਜਾਂਦਾ ਕਿਉਂਕਿ ਕਈ ਵਾਰ ਸਾਨੂੰ ਪਤਾ ਨਹੀਂ ਚੱਲਦਾ ਪਰ ਜਦੋਂ ਅਸੀਂ ਧਿਆਨ ਦਿੰਦੇ ਹਾਂ ਨਾ ਫਿਰ ਪਤਾ ਚੱਲੇਗਾ ਕਿ ਹਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜੋ ਸਾਡੀ ਜ਼ਰੂਰਤ ਦੇ ਵਿੱਚ ਵੀ ਨਹੀਂ ਸੀ ਬਸ ਅਸੀਂ ਦੇਖਾ ਦੇਖੀ ਮੰਗਵਾ ਲਈਆਂ ਸੋ ਬਿਜਲੀ ਅਤੇ ਪਾਣੀ ਦੀ ਬਰਬਾਦੀ ਜਿਹੜੀ ਹੈਗੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਖਰਚੇ ਦਾ ਬਹੁਤ ਵੱਡਾ ਕਾਰਨ ਬਣ ਜਾਂਦੀਆਂ ਨੇ ਸੋ ਬਿਜਲੀ ਅਤੇ ਪਾਣੀ ਦੀ ਵਰਤੋਂ ਸਹੀ ਢੰਗ ਦੇ ਨਾਲ ਕਰਨੀ ਚਾਹੀਦੀ ਹੈ ਜਿਸ ਜਗ੍ਹਾ ਤੁਸੀਂ ਹੁਣ ਜਿਵੇਂ ਗਰਮੀਆਂ ਦਾ ਮੌਸਮ ਹੈ ਜਿਸ ਕਮਰੇ 'ਚ ਬੈਠੇ ਹੋ ਉੱਥੇ ਹੀ ਪੱਖਾ ਜਿਹੜਾ ਹੈ ਚੱਲਣਾ ਚਾਹੀਦਾ ਕਈ ਵਾਰ ਕੀ ਹੁੰਦਾ ਕਿ ਆਪਾਂ ਦੂਸਰੇ ਕਮਰੇ 'ਚ ਚਲੇ ਜਾਂਦੇ ਹਾਂ ਅਤੇ ਪੱਖਾ ਜਿਹੜਾ ਉਹ ਬੰਦ ਕਰਨਾ ਨਹੀਂ ਅਸੀਂ ਕਰਦੇ ਨਹੀਂ ਹਾਂ ਭੁੱਲ ਜਾਂਦੇ ਹਾਂ ਜਾਂ ਫਿਰ ਏਸੀ ਔਨ ਹੈ ਅਤੇ ਆਪਾਂ ਕਿਤੇ ਹੋਰ ਘੁੰਮ ਰਹੇ ਹਾਂ ਸਾਨੂੰ ਲੱਗਦਾ ਕਿ ਹਾਂ ਔਰ ਕਈ ਵਾਰ ਤਾਂ ਇਹ ਵੀ ਹੁੰਦਾ ਕਿ ਕਾਰ ਆਉਣ ਤੋਂ ਪਹਿਲਾਂ ਅਸੀਂ ਕਹਿ ਦਿੰਦੇ ਹਾਂ ਕਿ ਘੰਟਾ ਦੋ ਘੰਟਾ ਏਸੀ ਚਲਾ ਕੇ ਰੱਖੀ

ਕਿਉਂ? ਕਿ ਕਮਰਾ ਠੰਡਾ ਮਿਲੇ ਮੇਰੇ ਆਉਣ 'ਤੇ। ਕਮਰਾ ਤਾਂ ਠੰਡਾ ਮਿਲ ਜਾਏਗਾ ਅਤੇ ਤੁਹਾਡਾ ਖਾਤਾ ਵੀ ਜਿਹੜਾ ਨਾ ਇਸ ਦੇ ਨਾਲ ਠੰਡਾ ਹੋ ਸਕਦਾ। ਸੋ ਜੇ ਚਾਹੁੰਦੇ ਹੋ ਕਿ ਤੁਹਾਡੀ ਸੇਵਿੰਗਸ ਹੋਣ, ਤਾਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਘਰਾਂ ਦੇ ਵਿੱਚ, ਜੇ ਅਸੀਂ ਆਪਾਂ ਧਿਆਨ ਇਹਨਾਂ 'ਤੇ ਦਈਏ ਤਾਂ ਆਪਾਂ ਜਿਹੜੀ ਸੇਵਿੰਗਸ ਨੇ ਉਹ ਕਰ ਸਕਦੇ ਹਾਂ। ਨਾਲ ਹੀ ਨਾਲ ਬਾਜ਼ਾਰ ਜਾਣ ਤੋਂ ਪਹਿਲਾਂ ਇੱਕ ਲਿਸਟ ਜ਼ਰੂਰ ਰੈਡੀ ਕਰਨੀ ਚਾਹੀਦੀ ਹੈ ਕਿ ਅਸੀਂ ਬਾਜ਼ਾਰ ਜਾ ਰਹੇ ਹਾਂ, ਅਸੀਂ ਕੀ ਖਰੀਦਣਾ। ਕਈ ਵਾਰ ਕੀ ਹੁੰਦਾ ਕਿ ਅਸੀਂ ਬਾਜ਼ਾਰ ਚਲੇ ਜਾਂਦੇ ਹਾਂ, ਲੈਣੀ ਇੱਕ ਚੀਜ਼ ਹੁੰਦੀ ਹੈ ਅਤੇ ਖਰੀਦ ਕੇ ਅਸੀਂ ਨਾਲ 4-5 ਹੋਰ ਆ ਜਾਂਦੇ ਹਾਂ। ਅਤੇ ਇਹਦੇ ਨਾਲ ਹੀ ਨਾਲ, ਹਾਂਜੀ, ਡਿਸਕਾਊਂਟ ਅਤੇ ਜਿਹੜੇ ਸੇਲਸ ਵਾਲੇ ਔਫਰ ਅਸੀਂ ਦੇਖਦੇ ਹਾਂ ਨਾ, ਇਹਨਾਂ ਨੂੰ ਵੀ ਬਹੁਤ ਧਿਆਨ ਦੇ ਨਾਲ ਇਹਦਾ ਇਸਤੇਮਾਲ ਕਰਨਾ ਚਾਹੀਦਾ। ਕਈ ਵਾਰ ਤਾਂ ਇਹਨਾਂ ਦੇ ਵਿੱਚ ਫਾਇਦਾ ਹੁੰਦਾ ਅਤੇ ਕਈ ਵਾਰ ਬਸ ਸਿਰਫ ਅਸੀਂ ਔਫਰਸ ਦੇਖ ਕੇ ਕਈ ਚੀਜ਼ਾਂ ਬਲਕ ਦੇ ਵਿੱਚ ਖਰੀਦ ਲੈਂਦੇ ਹਾਂ। ਖਾਸ ਕਰ ਇਸ ਮੌਸਮ ਦੇ ਵਿੱਚ, ਗਰਮੀ ਦੇ ਮੌਸਮ ਦੇ ਵਿੱਚ, ਰਾਸ਼ਨ ਜਿਹੜਾ ਨਾ ਬਹੁਤ ਜ਼ਿਆਦਾ ਸਟੋਰ ਕਰਕੇ ਨਹੀਂ ਰੱਖਣਾ ਚਾਹੀਦਾ, ਕਿਉਂਕਿ ਉਹ ਜਲਦੀ ਖਰਾਬ ਹੋ ਸਕਦਾ। ਸੋ ਅਸੀਂ ਤਾਂ ਇਹ ਚਾਹੁੰਦੇ ਹਾਂ ਸਾਡੇ ਪਿਆਰੇ ਪਿਆਰੇ ਲਿਸਨਰਸ ਜਿਹੜਾ ਸਾਡਾ ਇਸ ਪ੍ਰੋਗਰਾਮ ਸੁਣ ਰਹੇ ਨੇ, ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪੈਸੇ ਜਿਹੜੇ ਨੇ ਆਪਣੇ ਬਚਾ ਸਕਣ ਅਤੇ ਉਹਨਾਂ ਦਾ ਸਹੀ ਇਸਤੇਮਾਲ ਕਰ ਸਕਣ। ਬੱਚਤ ਦੇ ਲਈ ਹਰ ਮਹੀਨੇ ਨਾ ਜਦੋਂ ਤੁਹਾਡੇ ਕੋਲ ਪੈਸੇ ਆਉਂਦੇ ਨੇ, ਸਟਾਰਟਿੰਗ ਦੇ ਵਿੱਚ ਹੀ ਉਹ ਸਾਈਡ 'ਤੇ ਰੱਖ ਦਿਉ। ਜੇ ਤੁਸੀਂ ਸੋਚੋਗੇ ਕਿ ਸਾਰਾ ਖਰਚਾ ਕਰਨ ਤੋਂ ਬਾਅਦ ਅਸੀਂ ਪੈਸੇ ਬਚਾਵਾਂਗੇ, ਉਹ ਨਹੀਂ ਬਚਦੇ ਹੈ। ਸੇਵਿੰਗਸ ਦੇ ਲਈ ਹਮੇਸ਼ਾ ਪਹਿਲੇ ਹੀ ਸਾਈਡ 'ਤੇ ਰੱਖ ਦਿਉ ਅਤੇ ਉਸ ਤੋਂ ਬਾਅਦ ਖਰਚਾ ਜਿਹੜਾ ਹੈਗਾ ਆਪਣਾ ਸ਼ੁਰੂ ਕਰੋ। ਇਹਦੇ ਨਾਲ ਹੀ ਨਾਲ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਨੂੰ ਰੀਯੂਜ਼ ਕਰਨਾ ਜਿੱਥੋਂ ਤੱਕ ਹੋ ਸਕੇ ਉਹ ਜ਼ਰੂਰ ਕਰਨਾ ਚਾਹੀਦਾ ਹੈ। ਜਿਵੇਂ ਅਸੀਂ ਆਪਣੇ ਘਰਾਂ ਦੇ ਵਿੱਚ ਪਹਿਲੇ ਵੀ ਦੇਖਦੇ ਸੀਗੇ ਕਿ ਜਿਹੜੇ ਸਾਡੇ ਸਿਆਣੇ ਨੇ, ਬਜ਼ੁਰਗ ਨੇ, ਉਹ ਕਿਵੇਂ ਹਰ ਇੱਕ ਚੀਜ਼ ਨੂੰ ਬਾਰ ਬਾਰ ਇਸਤੇਮਾਲ ਕਰਦੇ ਸੀ। ਅੱਜ ਕੱਲ੍ਹ ਫੈਸ਼ਨ ਦੇ ਟ੍ਰੈਂਡ ਦੇ ਵਿੱਚ ਅਸੀਂ ਬਹੁਤ ਸਾਰੇ ਕੱਪੜੇ ਵੀ ਖਰੀਦ ਲੈਂਦੇ ਹਾਂ ਜੋ ਕਿ ਕੁਛ ਕੁ ਦੇਰ ਪੈਂਦੇ ਨੇ ਅਤੇ ਕੁਆਲਿਟੀ ਵਾਈਜ਼ ਵੀ ਇੰਨੇ ਅੱਛੇ ਨਹੀਂ ਹੁੰਦੇ, ਬਟ ਸਾਡੇ ਜੇਬ 'ਤੇ ਉਹਨਾਂ ਦਾ ਇਫੈਕਟ ਬਹੁਤ ਜ਼ਿਆਦਾ ਪੈਂਦਾ। ਜੇ ਤੁਸੀਂ ਕੱਪੜਿਆਂ ਦੀ ਸ਼ੋਪਿੰਗ ਲਈ ਵੀ ਜਾ ਰਹੇ ਹੋ ਤਾਂ ਫੈਸ਼ਨ ਦੀ ਬਜਾਏ, ਮਤਲਬ ਫੈਸ਼ਨ ਦਾ ਵੀ ਥੋੜ੍ਹਾ ਬਹੁਤ ਧਿਆਨ ਅਸੀਂ ਰੱਖ ਸਕਦੇ ਹਾਂ, ਬਟ ਨਾਲ ਨਾਲ ਸਸਟੇਨੇਬਿਲਿਟੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਜੋ ਵੀ ਤੁਸੀਂ ਖਰੀਦ ਰਹੇ ਹੋ ਉਹ ਜ਼ਿਆਦਾ ਦੇਰ ਤੱਕ ਚੱਲੇ, ਮਤਲਬ ਜਲਦੀ ਖਰਾਬ ਨਾ ਹੋਵੇ। ਉਹਦੇ ਨਾਲ ਹੀ ਨਾਲ ਫਜ਼ੂਲ ਦੀਆਂ ਸਬਸਕ੍ਰਿਪਸ਼ਨਸ ਜਿਹੜੀਆਂ ਨੇ, ਕਈ ਵਾਰ ਅਸੀਂ ਆਟੋ ਮੋਡ 'ਤੇ ਲਗਾ ਦਿੰਦੇ ਹਾਂ ਅਤੇ ਬਹੁਤ ਸਾਰੀ ਸਬਸਕ੍ਰਿਪਸ਼ਨ ਅਸੀਂ ਫੋਨ ਦੇ ਵਿੱਚ ਐਡ ਕਰ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਸਾਨੂੰ ਵੀ ਨਹੀਂ ਯਾਦ ਹੁੰਦਾ ਅਤੇ ਉਹ ਜਿਹੜੇ ਪੈਸੇ ਨੇ ਆਟੋਮੈਟਿਕਲੀ ਸਾਡੇ ਖਾਤਿਆਂ ਦੇ ਵਿੱਚੋਂ ਕੱਟ ਜਾਂਦੇ ਨੇ। ਸੋ ਇਹ ਚੀਜ਼ ਦਾ ਵੀ ਧਿਆਨ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ ਅਤੇ ਅਸੀਂ ਅਗਰ ਇਹ ਛੋਟੇ ਛੋਟੇ ਐਫਰਟਸ ਕਰਾਂਗੇ, ਇਹ ਚੀਜ਼ਾਂ ਨੂੰ ਧਿਆਨ 'ਚ ਰੱਖਾਂਗੇ ਅਤੇ ਘਰ ਦੇ ਵਿੱਚ ਅਗਰ ਬੱਚੇ ਹੈਗੇ ਨੇ ਤਾਂ ਉਹਨਾਂ ਨੂੰ ਵੀ ਪੈਸੇ ਦੀ ਕਦਰ ਮਹਿਸੂਸ ਹੋਏਗੀ। ਸੋ ਛੋਟੀਆਂ ਛੋਟੀਆਂ ਚੀਜ਼ਾਂ, ਹਰ ਮਤਲਬ ਜਿਹੜੀ ਚੀਜ਼ ਹੈਗੀ ਇਹਨਾਂ ਵਿੱਚੋਂ ਹਰ ਇੱਕ ਪੁਆਇੰਟ ਜਿਹੜਾ ਹੈ, ਜੇ ਅਸੀਂ ਸਟ੍ਰਿਕਟਲੀ ਉਹਨੂੰ ਫੋਲੋ ਕਰਾਂਗੇ ਤਾਂ ਅਸੀਂ ਦੇਖਾਂਗੇ ਕਿ ਸਾਡੇ ਸੇਵਿੰਗਸ ਦੇ ਵਿੱਚ ਜ਼ਰੂਰ ਵਾਧਾ ਹੋਏਗਾ। ਛੋਟੀਆਂ ਛੋਟੀਆਂ ਸੇਵਿੰਗਸ ਵੀ ਆਪਣੇ ਆਪ ਦੇ ਵਿੱਚ ਬਹੁਤ ਮੈਟਰ ਕਰਦੀਆਂ ਨੇ। ਕਈ ਵਾਰ ਸਾਨੂੰ ਇਹ ਹੁੰਦਾ ਹਰ ਰੋਜ਼ ਅਗਰ ਕੋਈ 50 ਰੁਪਏ ਵੇਸਟ ਵੀ ਹੋ ਰਹੇ ਨੇ, ਸਾਨੂੰ ਲੱਗਦਾ ਕਿ 50 ਰੁਪਈਏ ਜਾਂ 10-20 ਰੁਪਈਏ ਇਹਦੇ ਲਈ ਕਿਉਂ ਲੜਦਾ, ਪਰ ਜੇ ਤੁਸੀਂ ਕੈਲਕੂਲੇਟ ਕਰਨਾ ਸ਼ੁਰੂ ਕਰੋਗੇ ਹਰ ਹਫ਼ਤੇ ਦੇ ਵਿੱਚ ਜਾਂ ਹਰ ਮਹੀਨੇ ਦੇ ਵਿੱਚ, ਤਾਂ ਪੂਰੇ ਸਾਲ ਦੇ ਵਿੱਚ ਅਸੀਂ ਇੱਦਾਂ 20-30 ਰੁਪਏ ਵੀ ਜਿਹੜੇ ਫਾਲਤੂ ਖਰਚ ਕਰ ਰਹੇ ਹਾਂ ਉਹ ਇੱਕ ਆਪਣੇ ਆਪ ਦੇ ਵਿੱਚ ਅੱਛੀ ਅਮਾਊਂਟ ਬਣ ਜਾਂਦੀ ਹੈ ਅਤੇ ਸਾਲ ਦੇ ਐਂਡ ਦੇ ਵਿੱਚ ਸਾਡਾ ਇੱਕ ਘਰ ਦਾ ਛੋਟਾ ਮੋਟਾ ਖਰਚਾ ਕਢਾ ਕੇ ਜਾ ਸਕਦੀ ਹੈ ਆਪਣੇ ਆਪ ਦੇ ਵਿੱਚ, ਚਾਹੇ ਉਹ ਹੈਲਥ ਇੰਸ਼ੋਰੈਂਸ ਹੋਏ, ਕਾਰ ਇੰਸ਼ੋਰੈਂਸ ਹੋਏ ਜਾਂ ਹੋਰ ਵੀ ਕੋਈ ਵੀ ਖਰਚਾ। ਸੋ ਆਈ ਹੋਪ ਜਿਹੜੀਆਂ ਅੱਜ ਗੱਲਾਂ ਤੁਹਾਨੂੰ ਦੱਸੀਆਂ ਗਈਆਂ ਨੇ ਆਪਣੇ ਬਜਟ ਨੂੰ ਸੈੱਟ ਕਰਨ ਵਾਸਤੇ ਅਤੇ ਸੇਵਿੰਗਸ ਦੇ ਲਈ ਤੁਸੀਂ ਜ਼ਰੂਰ ਇੰਪਲੀਮੈਂਟ ਕਰੋਗੇ ਅਤੇ ਉਹਦਾ ਫਰਕ ਜਿਹੜਾ ਹੈਗਾ ਜੋ ਆਏਗਾ ਤਾਂ ਮੈਨੂੰ ਜ਼ਰੂਰ ਦੱਸੋਗੇ। ਫਿਲਹਾਲ ਇੰਨੀ ਸਾਰੀ ਇਨਫੋਰਮੇਸ਼ਨ ਦੇ ਨਾਲ, ਪੈਸੇ ਬਚਾਉਣ ਦੇ ਨਾਲ ਨਾਲ ਮੈਂ ਕਿਹਾ ਥੋੜ੍ਹਾ ਜਿਹਾ ਜਿਹੜਾ ਹੈਗਾ ਮਨੋਰੰਜਨ ਵੀ ਲਾਈਫ ਦੇ ਵਿੱਚ ਜ਼ਰੂਰੀ ਹੈ, ਤਾਂ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ ਪਿਆਰਾ ਜਿਹਾ ਟਰੈਕ ਕਰੋ ਜੀ ਇੰਜੋਏ, ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ।

ਬਿਲਕੁਲ ਜੀ, ਮੈਂ ਵੀ ਤੁਹਾਡਾ ਬਹੁਤ ਕਰਦੀ ਹਾਂ। ਮੈਨੂੰ ਹੁੰਦਾ ਹੈ ਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਤੁਸੀਂ ਰਸੋਈ 'ਚ ਘੱਟ ਤੋਂ ਘੱਟ ਟਾਈਮ ਸਪੈਂਡ ਕਰੋ, ਅਤੇ ਜੋ ਮੁਸ਼ਕਿਲਾਂ ਤੁਹਾਨੂੰ ਆ ਰਹੀਆਂ ਕਿਚਨ ਦੇ ਵਿੱਚ ਕੰਮ ਕਰਦੇ ਹੋਏ, ਉਹਨਾਂ ਦੇ ਲਈ ਅਗਰ ਮੈਨੂੰ ਕੋਈ ਸਲਿਊਸ਼ਨ ਮਿਲੇ ਨਾ, ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਫਟਾਫਟ ਉਹ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ। ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਹੋਮ ਸਵੀਟ ਹੋਮ ਦੇ ਵਿੱਚ ਟਾਈਮ ਹੋ ਚੁੱਕਾ ਇੱਕ ਨਹੀਂ, ਮਤਲਬ ਬਹੁਤ ਸਾਰੇ ਛੋਟੇ ਛੋਟੇ ਦੇ ਟ੍ਰਿਕਸ ਜਿਹੜੇ ਨੇ ਤੁਸੀਂ ਯੂਜ਼ ਆਪਣੇ ਕੁਕਿੰਗ ਦੇ ਵਿੱਚ ਕਰ ਸਕਦੇ ਹੋ, ਅਤੇ ਤੁਹਾਡੀ ਕੁਕਿੰਗ ਜਿਹੜੀ ਹੈ ਉਹਦੇ ਨਾਲ ਆਸਾਨ ਹੋ ਸਕਦੀ ਹੈ। ਇਹ ਗਰਮੀ ਦਾ ਮੌਸਮ, ਅਤੇ ਉਸ ਤੋਂ ਬਾਅਦ ਕਿਚਨ 'ਚ ਜਾ ਕੇ ਪਿਆਜ਼ ਕੱਟਣੇ, ਇਹ ਹਰ ਕੋਈ ਨਹੀਂ ਸਮਝ ਸਕਦਾ। ਜੋ ਕੱਟਦਾ ਹੈ ਨਾ ਕਿਚਨ 'ਚ ਜਾ ਕੇ ਪਿਆਜ਼, ਬਸ ਉਹੀ ਸਮਝ ਸਕਦਾ ਹੈ। ਸੋ ਪਿਆਜ਼ ਕੱਟਦੇ ਹੋਏ ਤੁਹਾਡੀ ਅੱਖਾਂ 'ਚੋਂ ਪਾਣੀ ਨਾ ਆਵੇ, ਅੱਥਰੂ ਜਿਹੜੇ ਨੇ ਤੁਹਾਡੇ ਹੰਝੂ ਜਿਹੜੇ ਨੇ ਉਹ ਬਾਹਰ ਨਾ ਆਉਣ, ਉਹਦੇ ਲਈ ਕੀ ਕਰਨਾ ਹੈ, ਪਿਆਜ਼ ਕੱਟਣ ਤੋਂ ਪਹਿਲਾਂ ਥੋੜ੍ਹੀ ਦੇਰ ਲਈ ਉਹਨੂੰ ਤੁਸੀਂ 5 ਕੁ ਮਿੰਟ ਲਈ ਫਰਿੱਜ ਵਿੱਚ ਰੱਖ ਸਕਦੇ ਹੋ, ਅਤੇ ਉਸ ਤੋਂ ਬਾਅਦ ਉਹਨੂੰ ਛਿੱਲ ਸਕਦੇ ਹੋ, ਅਤੇ ਤੁਸੀਂ ਦੇਖੋਗੇ ਜਿਹੜੇ ਅੱਖਾਂ ਦੇ ਵਿੱਚੋਂ ਮੋਟੇ ਮੋਟੇ ਆਂਸੂ ਆਉਂਦੇ ਨੇ ਨਾ, ਉਹ ਨਹੀਂ ਆਉਣਗੇ। ਇਹਦੇ ਨਾਲ ਹੀ ਨਾਲ ਹੁਣ ਗਰਮੀ 'ਚ ਰਹਿ ਕੇ ਇੰਨੀ ਕੋਈ ਸਬਜ਼ੀ ਤੁਸੀਂ ਤਿਆਰ ਕੀਤੀ ਹੈ ਮਿਹਨਤ ਕਰਕੇ, ਅਤੇ ਉਸ ਤੋਂ ਬਾਅਦ ਜੇ ਉਹਦੇ ਵਿੱਚ ਨਮਕ ਜ਼ਿਆਦਾ ਹੋ ਜਾਏ ਤਾਂ ਫਿਰ ਕਿੱਦਾਂ ਚੱਲੇਗਾ? ਚੱਲੇਗਾ ਜੀ, ਚੱਲੇਗਾ, ਉਹੀ ਸਬਜ਼ੀ ਖਵਾਉਣੀ ਹੈ ਬਸ ਇੱਕ ਟ੍ਰਿਕ ਦੇ ਨਾਲ। ਕਰਨਾ ਕੀ ਹੈ, ਅਗਰ ਸਬਜ਼ੀ ਦੇ ਵਿੱਚ ਨਮਕ ਜ਼ਿਆਦਾ ਹੋ ਗਿਆ ਨਾ, ਅਤੇ ਤੁਸੀਂ ਮੈਸ਼ ਕੀਤਾ ਹੋਇਆ ਬੋਇਲਡ ਪਟੈਟੋ ਜਿਹੜਾ ਹੈਗਾ ਆਲੂ, ਉਹ ਉਹਦੇ ਵਿੱਚ ਪਾ ਸਕਦੇ ਹੋ। ਉਹਦੇ ਨਾਲ ਕੀ ਹੋਏਗਾ ਕਿ ਆਲੂ ਸਾਰੇ ਦਾ ਸਾਰਾ ਜਿਹੜਾ ਨਮਕ ਹੈਗਾ ਉਹ ਸੋਖ ਲਵੇਗਾ, ਅਤੇ ਸਬਜ਼ੀ ਦੇ ਵਿੱਚ ਨਮਕ ਜਿਹੜਾ ਹੈਗਾ ਉਹ ਬੈਲੈਂਸ ਹੋ ਜਾਏਗਾ। ਕੰਮ ਗਰਮੀਆਂ 'ਚ ਇੱਦਾਂ ਹੁੰਦਾ ਕਿ ਫਟਾਫਟ ਹੋ ਜਾਏ, ਜ਼ਿਆਦਾ ਦੇਰ ਕਿਚਨ ਦੇ ਵਿੱਚ ਖੜ੍ਹਾ ਨਾ ਹੋਣਾ ਪਵੇ। ਤੋ ਜੇ ਤੁਸੀਂ ਚਾਹੁੰਦੇ ਹੋ ਦਾਲ ਜਿਹੜੀ ਹੈਗੀ ਹੈ ਬਣਾ ਰਹੇ ਹੋ ਜਲਦੀ ਪੱਕ ਜਾਵੇ, ਉਹਦੇ ਲਈ ਕੀ ਕਰਨਾ ਹੈ, ਦਾਲ ਪਕਾਉਣ ਤੋਂ ਪਹਿਲਾਂ ਉਹਨੂੰ ਘੰਟਾ ਡੇਢ ਘੰਟਾ ਜ਼ਰੂਰ ਭਿਗੋ ਕੇ ਰੱਖੋ, ਅਤੇ ਇਹਦੇ ਨਾਲ ਹੀ ਨਾਲ ਕੁੱਕਰ ਦੇ ਵਿੱਚ ਦਾਲ ਪਾਉਂਦੇ ਹੋਏ ਹਲਕਾ ਜਿਹਾ ਤੇਲ ਜਾਂ ਫਿਰ ਘਿਓ ਜਿਹੜਾ ਹੈਗਾ ਉਹਦੇ ਵਿੱਚ ਐਡ ਕਰ ਦਿਉ। ਇਹਦੇ ਨਾਲ ਦਾਲ ਦਾ ਸਵਾਦ ਜਿਹੜਾ ਹੈਗਾ ਉਹ ਵੀ ਅਲੱਗ ਆਏਗਾ, ਮਤਲਬ ਸਵਾਦ

ਜਿਹੜਾ ਹੈ ਵੱਧ ਜਾਏਗਾ ਅਤੇ ਉਹਨੂੰ ਕੁੱਕ ਕਰਨ ਦੇ ਵਿੱਚ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਲੱਗੇਗਾ, ਦਾਲ ਨੂੰ ਪਕਾਉਣ ਦੇ ਵਿੱਚ ਤੁਹਾਡੀ ਦਾਲ ਜਿਹੜੀ ਹੈ ਨਾ ਜਲਦੀ ਗਲ ਜਾਏਗੀ। ਔਰ ਗਰਮੀਆਂ ਦੇ ਵਿੱਚ ਚਾਵਲ ਖਾਣੇ ਤਾਂ ਸਾਨੂੰ ਸਾਰਿਆਂ ਨੂੰ ਹੀ ਪਸੰਦ ਹੁੰਦੇ ਆ, ਚੌਲਾਂ ਨੂੰ ਸਾਨੂੰ ਹੁੰਦਾ ਕਿ ਖਿੜੇ ਖਿੜੇ ਬਣਨ, ਅਤੇ ਉਹਦੇ ਲਈ ਕੀ ਕਰਨਾ ਹੈਗਾ, ਚੌਲ ਬਣਾਉਂਦੇ ਹੋਏ ਜਦੋਂ ਬੋਇਲ ਕਰ ਰਹੇ ਹੋ ਜਾਂ ਫਿਰ ਸਟੀਮ ਕਰ ਰਹੇ ਹੋ, ਪਾਣੀ ਦੇ ਵਿੱਚ ਨਿੰਬੂ ਦਾ ਰਸ ਇੱਕ ਚਮਚ ਅਗਰ ਅਸੀਂ ਐਡ ਕਰ ਦਿੰਦੇ ਹਾਂ ਤਾਂ ਚਾਵਲਾਂ ਦਾ ਰੰਗ ਅਤੇ ਚਾਵਲ ਮੈਂ ਕਿਹਾ ਜੀ ਵੱਖਰੇ ਵੱਖਰੇ, ਮਤਲਬ ਐਂ ਖਿਲੇ ਖਿਲੇ ਚੌਲ ਤੁਹਾਡੇ ਤਿਆਰ ਹੋ ਜਾਣਗੇ। ਹੁਣ ਇੰਨਾ ਸਾਰਾ ਕਿਚਨ ਦੇ ਵਿੱਚ ਕੰਮ ਹੋਏਗਾ ਅਤੇ ਜਿਹੜਾ ਚੁੱਲ੍ਹਾ ਹੈਗਾ, ਸਾਡੀ ਗੈਸ ਜਿਹੜੀ ਹੈਗੀ ਹੈ, ਉਹ ਤਾਂ ਗੰਦੀ ਹੋਏਗੀ ਹੋਏਗੀ, ਮਤਲਬ ਲਾਜ਼ਮੀ ਜੀ ਗੱਲ ਹੈ। ਬਹੁਤ ਸਾਰੀਆਂ ਚੀਜ਼ਾਂ ਗੈਸ 'ਤੇ ਬਣਾਉਂਦੇ ਹੋਏ ਉੱਤੇ ਡਿੱਗ ਜਾਂਦੀਆਂ ਨੇ, ਸੋ ਦਾਗ ਦੇ ਉਹ ਜ਼ਿੱਦੀ ਜਿਹੜੇ ਹੈਗੇ ਨੇ ਚੁੱਲ੍ਹੇ 'ਤੇ ਲੱਗੇ ਹੋਏ ਦਾਗ ਸਬਜ਼ੀਆਂ 'ਤੇ ਜਾਂ ਫਿਰ ਹੋਰ ਵੀ ਬਹੁਤ ਸਾਰੀ ਚੀਜ਼ਾਂ 'ਤੇ, ਅਤੇ ਗੈਸ ਨੂੰ ਸਾਫ਼ ਕਰਨ ਲਈ ਬੇਕਿੰਗ ਸੋਡਾ ਅਤੇ ਨਿੰਬੂ ਜਿਹੜਾ ਹੈ ਆਪਾਂ ਉਹਦਾ ਇਸਤੇਮਾਲ ਕਰ ਸਕਦੇ ਹਾਂ, ਨਾਲ ਹੀ ਨਾਲ ਡਿਸ਼ ਵਾਸ਼ਰ ਜਿਹੜਾ ਹੈਗਾ ਕੋਸੇ ਪਾਣੀ 'ਚ ਪਾ ਕੇ ਤਿੰਨੋਂ ਚੀਜ਼ਾਂ ਮਿਕਸ ਕਰਕੇ ਅਪਲਾਈ ਕਰ ਸਕਦੇ ਹਾਂ, ਜਿਹਦੇ ਨਾਲ ਜਿਹੜੀ ਗੈਸ ਹੈਗੀ ਹੈ ਨਾ ਉਹ ਵੀ ਕਹੇਗੀ ਅੱਜ ਮੈਨੂੰ ਕਿੱਥੋਂ ਤਿਆਰ ਕਰਵਾਇਆ। ਸੋ ਕੱਚ ਦੇ ਬਰਤਨ ਸਾਨੂੰ ਸਾਰਿਆਂ ਨੂੰ ਪਸੰਦ, ਮਤਲਬ ਬਹੁਤ ਆਉਂਦੇ ਨੇ, ਕਿਉਂਕਿ ਉਹਨਾਂ ਦੇ ਵਿੱਚ ਜਦੋਂ ਅਸੀਂ ਕੁਝ ਖਾ ਪੀ ਰਹੇ ਹੁੰਦੇ ਹਾਂ ਨਾ, ਇੱਕ ਅਲੱਗ ਜਿਹੀ ਫੀਲਿੰਗ ਆਉਂਦੀ ਹੈ, ਮੈਂ ਕਿਹਾ ਜੀ ਲਗਜ਼ਰੀ ਵਾਲੀ ਫੀਲ ਆਉਂਦੀ ਹੈ, ਇੱਦਾਂ ਲੱਗਦਾ ਕਿ ਅਸੀਂ ਘਰ 'ਚ ਬਹਿ ਕੇ ਨਹੀਂ ਕਿਤੇ ਹੋਰ ਬਹਿ ਕੇ ਖਾ ਰਹੇ ਹਾਂ, ਪਰ ਉਹਨਾਂ ਦਾ ਧਿਆਨ ਰੱਖਣਾ, ਉਹਨਾਂ ਦੀ ਚਮਕ ਜਿਹੜੀ ਹੈਗੀ ਇੱਕ ਟਾਈਮ 'ਤੇ ਥੋੜ੍ਹੀ ਜਿਹੀ ਘੱਟ ਜਾਂਦੀ ਹੈ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਕੱਚ ਦੇ ਜਿਹੜੇ ਭਾਂਡੇ ਨੇ ਜਾਂ ਫਿਰ ਗਲਾਸਿਸ ਨੇ ਜਾਂ ਪਲੇਟਸ ਨੇ, ਉਹਨਾਂ ਦੀ ਚਮਕ ਇੱਕਦਮ ਪਹਿਲੇ ਵਰਗੀ ਰਹੇ, ਨਵੀਂ ਦੀ ਨਵੀਂ ਰਹੇ, ਅਤੇ ਉਹਦੇ ਲਈ ਕੀ ਕਰਨਾ ਹੈ ਕਿ ਕੱਚ ਦੇ ਭਾਂਡਿਆਂ ਨੂੰ ਕੋਸ਼ਿਸ਼ ਕਰਿਆ ਕਰੋ ਕਿ ਮਤਲਬ ਗਰਮ ਪਾਣੀ ਨਾਲ ਹੀ ਧੋਤਾ ਜਾਵੇ, ਜਿਹਦੇ ਨਾਲ ਉਹਨਾਂ ਦੀ ਸ਼ਾਈਨ ਜਿਹੜੀ ਹੈ ਉਹ ਬਰਕਰਾਰ ਰਹਿੰਦੀ ਹੈ। ਔਰ ਇੰਨੀ ਗਰਮੀ 'ਚ ਮਤਲਬ ਟੈਂਪਰੇਚਰ ਚਾਹੇ 40 ਡਿਗਰੀ ਪਹੁੰਚ ਜਾਏ, ਮੈਂ ਕਿਹਾ ਜੀ ਜਾਂ 45 ਡਿਗਰੀ ਪਹੁੰਚ ਜਾਏ ਜਾਂ 50 ਡਿਗਰੀ ਪਹੁੰਚ ਜਾਏ, ਮੈਟਰ ਨਹੀਂ ਕਰਦਾ, ਜਿਨ੍ਹਾਂ ਨੂੰ ਚਾਹ ਦੀ ਚਾਹ ਹੈ ਨਾ ਉਹ ਬਸ ਉਹ ਹੀ ਜਾਣਦੇ ਨੇ, ਅਤੇ ਉਹਨਾਂ ਲਈ ਚਾਹ ਜਿਹੜੀ ਹੈ ਹਰ ਮੌਸਮ ਦੇ ਵਿੱਚ ਚੱਲਦੀ ਹੈ। ਪਰ ਚਾਹ ਪੀਣ ਤੋਂ ਬਾਅਦ ਜਿਹੜਾ ਚਾਹ ਵਾਲਾ ਬਰਤਨ ਹੁੰਦਾ, ਯਾਨੀ ਕਿ ਉਹ ਪੈਨ ਹੁੰਦਾ ਨਾ, ਉਹਨੂੰ ਸਾਫ਼ ਕਰਨਾ ਆਪਣੇ ਆਪ ਦੇ ਵਿੱਚ ਇੱਕ ਚੈਲੇਂਜ ਹੁੰਦਾ, ਖਾਸ ਕਰਕੇ ਜਦੋਂ ਅਸੀਂ ਚਾਹ ਪੀਣ ਲੱਗ ਜਾਈਏ ਤਾਂ ਉਹ ਪੈਨ ਅਸੀਂ ਧੋ ਕੇ ਨਾ ਆਈਏ। ਸੋ ਉਹਦੇ ਜਿਹੜੇ ਜਿੱਦੀ ਵਾਲੇ ਦਾਗ ਨੇ ਉਹਨਾਂ ਨੂੰ ਅਸੀਂ ਨਮਕ ਅਤੇ ਨਿੰਬੂ ਰਗੜ ਕੇ ਆਸਾਨੀ ਦੇ ਨਾਲ ਚਮਕਾ ਸਕਦੇ ਹਾਂ, ਦਾਗ ਜਿਹੜੇ ਨੇ ਜਲਦੀ ਉਤਰ ਜਾਣਗੇ। ਸੋ ਇਹ ਸੀਗੀਆਂ ਕੁਕਿੰਗ ਟ੍ਰਿਕਸ ਜੋ ਇਸ ਮੌਸਮ ਦੇ ਵਿੱਚ ਅਸੀਂ ਜਿਹੜਾ ਹੈਗਾ ਜਾਂ ਕਿਸੇ ਵੀ ਮੌਸਮ ਦੇ ਵਿੱਚ ਇਹਨਾਂ ਨੂੰ ਇਸਤੇਮਾਲ ਕਰ ਸਕਦੇ ਹਾਂ ਅਤੇ ਆਪਣੀ ਜਿਹੜੀ ਕੁਕਿੰਗ ਟਾਈਮ ਹੈਗਾ ਉਹ ਬਚਾ ਸਕਦੇ ਹਾਂ, ਅਤੇ ਨਾਲ ਨਾਲ ਜਿਹੜੇ ਚੈਲੇਂਜਸ ਸਾਨੂੰ ਰਸੋਈ ਦੇ ਵਿੱਚ ਆਉਂਦੇ ਨੇ ਕੰਮ ਕਰਦੇ ਹੋਏ ਉਹਨਾਂ ਤੋਂ ਬਚ ਸਕਦੇ ਹਾਂ। ਫਿਲਹਾਲ ਗਾਣਿਆਂ ਤੋਂ ਤੁਹਾਨੂੰ ਬਿਲਕੁਲ ਬਚਨ ਨਹੀਂ ਦੇਵਾਂਗੇ, ਅਗਲਾ ਗਾਣਾ ਆ ਰਿਹਾ ਹਰਸ਼ਦੀਪ ਕੌਰ ਦੀ ਆਵਾਜ਼ ਦੇ ਵਿੱਚ, ਤੁਸੀਂ ਕਰੋ ਜੇ ਇੰਜੋਏ, ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ।

ਬਈ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਅਤੇ ਹੁਣ ਟਾਈਮ ਹੋ ਚੁੱਕਿਆ ਜੀ ਹਾਂਜੀ ਲੰਚ ਦੇ ਵਿੱਚ ਕੀ ਪਕਾਉਣਾ ਹੈ ਕੀ ਵੱਖਰਾ ਜਿਹਾ ਤਿਆਰ ਕਰਨਾ ਹੈ ਇੱਕ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰਨ ਦਾ ਸੋ ਅੱਜ ਦੀ ਰੈਸਿਪੀ ਹੈਗੀ ਹੈ ਜੀ ਨਿੰਬੂ ਚਾਵਲ ਯਾਨੀ ਕਿ ਲੈਮਨ ਰਾਈਸ ਜਿਹਨੂੰ ਅਸੀਂ ਫੈਮਿਲੀਅਰ ਇਹਦਾ ਨੇਮ ਹੈਗਾ ਜਿਹਦੇ ਨਾਲ ਅਸੀਂ ਜਾਣਦੇ ਹਾਂ ਸੋ ਕਈ ਵਾਰ ਤੁਸੀਂ ਕਿਸੇ ਸਾਊਥ ਇੰਡੀਅਨ ਰੈਸਟੋਰੈਂਟ 'ਚ ਜ਼ਰੂਰ ਟਰਾਈ ਕੀਤੇ ਹੋਣੇ ਆ ਅਤੇ ਅੱਜ ਇਹਦੀ ਡਿਟੇਲ ਰੈਸਿਪੀ ਜਿਹੜੀ ਹੈਗੀ ਹੈ ਇਹਨੂੰ ਬਣਾਉਣ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹਾਂ ਕਿਉਂਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਜਿਹੜਾ ਹੈਗਾ ਨਾ ਇਹ ਰੈਸਿਪੀ ਬਹੁਤ ਹੀ ਵਧੀਆ ਲੱਗਦੀ ਹੈ ਅਤੇ ਲੈਮਨ ਰਾਈਸ ਜਿਹੜੇ ਹੈਗੇ ਨੇ ਹਲਕੇ ਹੁੰਦੇ ਨੇ ਅਤੇ ਤਾਜ਼ਗੀ ਦੇ ਨਾਲ ਭਰਪੂਰ ਹੁੰਦੇ ਨੇ ਅਤੇ ਸਾਡੇ ਸਟਮਕ ਦੇ ਲਈ ਵੀ ਫਰੈਂਡਲੀ ਹੁੰਦੇ ਨੇ ਸੋ ਇੰਨੀ ਫਰੈਂਡਲੀ ਵਾਲੀ ਚੀਜ਼ ਹੈਗੀ ਹੈ ਫਿਰ ਇਹਨੂੰ ਇੱਕ ਵਾਰ ਬਣਾ ਕੇ ਖਾਣਾ ਤਾਂ ਬਣਦਾ ਹੀ ਹੈ ਸੋ ਇਹਦੇ ਲਈ ਸਾਨੂੰ ਕੀ ਚਾਹੀਦਾ ਹੈਗਾ ਸਭ ਤੋਂ ਪਹਿਲੇ ਤਾਂ 1 ਕੱਪ ਜਿਹੜੇ ਨੇ ਪੱਕੇ ਹੋਏ ਚਾਵਲ ਚਾਹੀਦੇ ਨੇ ਠੰਡੇ ਹੋਣ ਤਾਂ ਬਹੁਤ ਹੀ ਵਧੀਆ ਇਹਦੇ ਨਾਲ ਹੀ ਨਾਲ 1 ਤੋਂ 2 ਨਿੰਬੂ ਦਾ ਰਸ ਚਾਹੀਦਾ ਹੈਗਾ 2 ਚਮਚ ਤੇਲ ਦੇ ਚਾਹੀਦੇ ਨੇ 1/2 ਚਮਚ ਸਰੋਂ ਦਾਣਾ ਯਾਨੀ ਕਿ ਮਸਟਰਡ ਸੀਡਸ 1 ਤੋਂ 2 ਹਰੀ ਮਿਰਚਾਂ ਬਰੀਕ ਕੱਟੀਆਂ ਹੋਈਆਂ 8 ਤੋਂ 10 ਕੜੀ ਪੱਤੇ ਅਤੇ 1/4 ਸਪੂਨ ਜਿਹੜਾ ਹੈਗਾ ਹਲਦੀ ਦਾ ਚਾਹੀਦਾ ਹੈਗਾ ਨਮਕ ਸਵਾਦ ਅਨੁਸਾਰ 2 ਚਮਚ ਜਿਹੜੇ ਨੇ ਸਾਨੂੰ ਮੂੰਗਫਲੀ ਦੇ ਚਾਹੀਦੇ ਨੇ ਜੇ ਤੁਹਾਨੂੰ ਜ਼ਿਆਦਾ ਪਸੰਦ

ਹੁੰਦਾ ਤਾਂ ਤੁਸੀਂ 4 ਚਮਚ ਵੀ ਕਰ ਸਕਦੇ ਹੋ, ਅਤੇ ਇਹਦੇ ਨਾਲ ਹੀ ਨਾਲ 1 ਚਮਚ ਜਿਹੜਾ ਹੈਗਾ ਚਨਾ ਦਾਲ ਜਾਂ ਫਿਰ ਉੜਦ ਦੀ ਦਾਲ, ਦੋਨਾਂ 'ਚੋਂ ਜਿਹੜੀ ਹੈਗੀ ਤੁਸੀਂ ਉਹ ਐਡ ਕਰ ਸਕਦੇ ਹੋ ਜਿਹੜੀ ਤੁਹਾਨੂੰ ਪਸੰਦ ਹੋਵੇ, ਜਾਂ ਫਿਰ ਦੋਨੋਂ ਵੀ ਐਡ ਕਰ ਸਕਦੇ ਹੋ। ਸੋ ਇਨਗਰੀਡੀਐਂਟਸ ਜਿਹੜੇ ਨੇ ਇੱਕ ਵਾਰ ਫਿਰ ਤੋਂ ਸ਼ੇਅਰ ਕਰ ਦਿੰਦੀ ਹਾਂ। ਲੈਮਨ ਰਾਈਸ ਬਣਾਉਣ ਵਾਸਤੇ ਸਾਨੂੰ 1 ਕੱਪ ਪੱਕੇ ਹੋਏ ਚਾਵਲ ਚਾਹੀਦੇ ਨੇ, 1 ਤੋਂ 2 ਨਿੰਬੂ ਦਾ ਰਸ ਚਾਹੀਦਾ ਹੈ, 2 ਚਮਚ ਤੇਲ ਦੇ ਚਾਹੀਦੇ ਨੇ, ਅਤੇ 1/2 ਚਮਚ ਸਰੋਂ ਦਾਣਾ ਯਾਨੀ ਕਿ ਮਸਟਰਡ ਸੀਡਸ ਦੇ ਚਾਹੀਦੇ ਨੇ, 1 ਤੋਂ 2 ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ, 8 ਤੋਂ 10 ਕੜੀ ਪੱਤੇ, ਅਤੇ ਇਹਦੇ ਨਾਲ ਹੀ ਨਾਲ 1/4 ਸਪੂਨ ਜਿਹੜਾ ਹੈਗਾ ਹਲਦੀ ਦਾ ਚਾਹੀਦਾ, ਹਲਦੀ ਪਾਊਡਰ, ਨਮਕ ਸਵਾਦ ਅਨੁਸਾਰ, 2 ਜਾਂ 4 ਚਮਚ ਮੂੰਗਫਲੀ ਦੇ ਤੁਹਾਡੀ ਇੱਛਾ ਅਨੁਸਾਰ, ਅਤੇ 1 ਚਮਚ ਚਨਾ ਦਾਲ ਜਾਂ ਫਿਰ ਉੜਦ ਦਾਲ ਜਿਹੜੀ ਹੈਗੀ ਹੈ ਸਾਨੂੰ ਉਹ ਚਾਹੀਦੀ ਹੈ। ਬਣਾਉਣ ਦਾ ਤਰੀਕਾ ਕੀ ਹੈ ਦੱਸਦੀ ਹਾਂ। ਬਸ ਮੈਂ ਕਿਹਾ ਜੀ ਥੋੜ੍ਹਾ ਜਿਹਾ ਵੇਟ, ਤੁਸੀਂ ਸਮਾਨ ਜਿਹੜਾ ਹੈਗਾ ਉਹ ਇਕੱਠਾ ਕਰ ਲਓ, ਅਤੇ ਇਹਨੂੰ ਬਣਾਉਣਾ ਬਹੁਤ ਸੌਖਾ ਹੈ, ਆ ਕੇ ਦੱਸ ਰਹੀ ਹਾਂ। ਫਿਲਹਾਲ ਜਸ ਮਾਣਕ ਤੁਹਾਨੂੰ ਕੁਝ ਦੱਸ ਰਹੇ ਨੇ, ਉਹ ਤੁਸੀਂ ਫਟਾਫਟ ਸੁਣ ਲਓ, ਅਤੇ ਫਿਰ ਆ ਕੇ ਲੈਮਨ ਰਾਈਸ ਬਣਾਉਣ ਦਾ ਤਰੀਕਾ ਵੀ ਦੱਸਦੀ ਹਾਂ।

ਇਹ ਅਸੀਂ ਤੁਹਾਨੂੰ ਪਤਾ ਕਰਾ ਦਿੰਦੇ ਹਾਂ ਕਿ ਤੁਸੀਂ ਸਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੇ ਹੋ ਅਤੇ ਤਾਂ ਹੀ ਤੁਹਾਡੇ ਲੰਚ 'ਤੇ ਜਿਹੜਾ ਧਿਆਨ ਹੁੰਦਾ ਸਾਨੂੰ ਹੁੰਦਾ ਅਤੇ ਜਿਹੜੀ ਖਾਸ ਖਾਸ ਰੈਸਿਪੀ ਹਰ ਵਾਰ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਅੱਜ ਦੀ ਜਿਹੜੀ ਰੈਸਿਪੀ ਹੈ ਉਹ ਲੈਮਨ ਰਾਈਸ ਦੀ ਹੈ ਅਤੇ ਉਹਦੇ ਇਨਗਰੀਡੀਐਂਟਸ ਜਿਹੜੇ ਸੀ ਤੁਹਾਨੂੰ ਮੈਂ ਪਹਿਲੇ ਹੀ ਦੱਸ ਚੁੱਕੀ ਹਾਂ ਅਤੇ ਹੁਣ ਬਣਾਉਣ ਦਾ ਜਿਹੜਾ ਤਰੀਕਾ ਹੈਗਾ ਨਾ ਚਾਵਲਾਂ ਨੂੰ ਉਹ ਵੀ ਤੁਹਾਨੂੰ ਦੱਸਦੀ ਹਾਂ। ਸਭ ਤੋਂ ਪਹਿਲਾਂ ਕੀ ਕਰਨਾ ਹੈ, ਚਾਵਲ ਪਕਾ ਕੇ ਠੰਡੇ ਕਰ ਲਓ ਤਾਂ ਕਿ ਜਦੋਂ ਤੁਸੀਂ ਦੁਬਾਰਾ ਲੈਮਨ ਰਾਈਸ ਨੂੰ ਤੜਕ ਰਹੇ ਹੈਗੇ ਹੋ ਤਾਂ ਆਪਸ ਦੇ ਵਿੱਚ ਜਿਹੜੇ ਚੌਲ ਨੇ ਉਹ ਚਿਪਕਣ ਨਾ। ਇਹਦੇ ਨਾਲ ਹੀ ਨਾਲ ਹੁਣ ਕੀ ਕਰਨਾ ਕਿ ਕੜਾਹੀ ਦੇ ਵਿੱਚ ਤੇਲ ਜਿਹੜਾ 2 ਚਮਚ ਅਸੀਂ ਲਿੱਤਾ ਸੀ ਉਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਅਤੇ ਹੁਣ ਉਹਦੇ ਵਿੱਚ ਸਰੋਂ ਦਾਣਾ ਜਿਹੜਾ ਹੈਗਾ ਉਹ ਪਾਓ ਜਦੋਂ ਤੱਕ ਉਹ ਟਿਕ ਟਿਕ ਕਰਕੇ ਯਾਨੀ ਕਿ ਫੁੱਲਣ ਨਾ ਲੱਗ ਪਏ ਅਤੇ ਨਾਲ ਹੀ ਨਾਲ ਕੜੀ ਪੱਤੇ ਅਤੇ ਹਰੀ ਮਿਰਚ ਵੀ ਇਹਦੇ ਵਿੱਚ ਐਡ ਕਰ ਦੇਣੀ ਹੈ। ਜੇ ਤੁਸੀਂ ਚਾਹੋ ਤਾਂ ਮੂੰਗਫਲੀ ਅਤੇ ਚਨਾ ਦੀ ਦਾਲ ਜਾਂ ਫਿਰ ਉੜਦ ਦੀ ਦਾਲ ਵੀ ਇੱਥੇ ਹੀ ਪਾ ਸਕਦੇ ਹੋ ਅਤੇ ਉਹਨਾਂ ਨੂੰ ਹਲਕਾ ਹਲਕਾ ਭੁੰਨ ਸਕਦੇ ਹੋ ਅਤੇ ਇਹਦੇ ਨਾਲ ਹੀ ਨਾਲ ਹੁਣ ਹਲਦੀ ਪਾਊਡਰ ਅਤੇ ਚੰਗੀ ਤਰ੍ਹਾਂ ਮਿਕਸ ਕਰੋ ਜੀ ਆਪਣੇ ਰਾਈਸ ਤਾਂ ਕਿ ਉਹ ਰਾਈਸ 'ਤੇ ਜਿਹੜਾ ਕੜੀ ਪੱਤਾ ਦਾ ਫਲੇਵਰ ਹੈ, ਦਾਲ ਦਾ ਫਲੇਵਰ ਹੈ, ਮੂੰਗਫਲੀ ਦਾ ਫਲੇਵਰ ਹੈ, ਸਾਰਾ ਉਹ ਚਾਵਲਾਂ ਦੇ ਵਿੱਚ ਇਨਹਾਂਸ ਹੋ ਜਾਏ ਅਤੇ ਐਂਡ ਦੇ ਵਿੱਚ ਮੈਂ ਕਿਹਾ ਜੀ ਨਮਕ ਪਾਓ ਸਵਾਦ ਅਨੁਸਾਰ ਅਤੇ ਉਸ ਤੋਂ ਬਾਅਦ ਲੈਮਨ ਜੂਸ ਜਿਹੜਾ ਹੈਗਾ 2 ਚਮਚ ਉਹ ਤੁਸੀਂ ਇਹਦੇ ਵਿੱਚ ਐਡ ਕਰ ਦੇਣਾ ਹੈ ਅਤੇ ਜਦੋਂ ਲੈਮਨ ਜੂਸ ਯਾਨੀ ਕਿ ਨਿੰਬੂ ਦਾ ਰਸ ਪਾਉਣ ਲੱਗਣਾ ਉਦੋਂ ਗੈਸ ਜਿਹੜੀ ਹੈਗੀ ਹੈ ਨਾ ਉਹ ਬਿਲਕੁਲ ਸਲੋ ਕਰ ਦੇਣੀ ਹੈ ਜਾਂ ਫਿਰ ਬੰਦ ਕਰ ਦੇਣੀ ਹੈ। ਸੋ ਇਹੀ ਟ੍ਰਿਕ ਹੈਗੀ ਹੈ ਲੈਮਨ ਰਾਈਸ ਬਣਾਉਣ ਵਾਸਤੇ ਅਤੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਅਤੇ ਨਾਲ ਹੀ ਨਾਲ ਇਹਨਾਂ ਦਾ ਟੇਸਟ ਵੀ ਜਿਹੜਾ ਨਾ ਬਹੁਤ ਵੱਖਰਾ ਆਉਂਦਾ। ਸੋ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਬਹੁਤ ਸਾਰੀਆਂ ਅੱਜ ਗੱਲਾਂ ਹੋਈਆਂ ਤੁਹਾਡੇ ਨਾਲ ਅਤੇ ਮੈਂ ਕਿਹਾ ਜੀ ਖੁਸ਼ ਰਹੋ, ਹਾਈਡਰੇਟਿਡ ਰਹੋ, ਇਸ ਮੌਸਮ ਦੇ ਵਿੱਚ ਆਪਣਾ ਧਿਆਨ ਰੱਖੋ ਗਰਮੀ ਤੋਂ। ਹੁਣ ਪ੍ਰੋਗਰਾਮ ਨੂੰ ਅੱਜ ਇੱਥੇ ਹੀ ਹੋਮ ਸਵੀਟ ਹੋਮ ਨੂੰ ਵਾਈਂਡ ਅਪ ਕਰਦੇ ਹਾਂ ਅਤੇ ਕੁਝ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਮਿਡ ਡੇ ਮੈਲੋਡੀਜ਼ ਤੁਸੀਂ ਕਰੋਗੇ ਜੀ ਇੰਜੋਏ ਅਤੇ ਆ ਰਿਹਾ ਪ੍ਰੋਗਰਾਮ ਦੇ ਐਂਡ ਵਿੱਚ ਵੀ ਤੁਹਾਡੇ ਲਈ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਐਂਡ ਯਾਰੀਆਂ ਗਾਣਾ।

ਜੀ FM ਰੇਨਬੋ ਜਲੰਧਰ 102.7 ਮੈਗਾਹਰਟਸ ਦੇ ਨਾਲ ਨਾਲ ਅਸੀਂ 103.6 ਮੈਗਾਹਰਟਸ ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਮਿੱਡੇ ਮੈਲੋਡੀਜ਼ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ।

0: ਜੀ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਮਿੱਡੇ ਮੈਲੋਡੀਜ਼। ਕਹਿਤੇ ਹੈ ਤੁਮਸੇ ਬਾਤ ਹੋ ਜਾਤੀ ਹੈ ਫਿਰ ਵੀ ਕਮੀ ਰਹਿ ਜਾਤੀ ਹੈ, ਤੁਮਸੇ ਬਾਤ ਹੋ ਜਾਤੀ ਹੈ ਫਿਰ ਵੀ ਕਮੀ ਰਹਿ ਜਾਤੀ ਹੈ, ਕਿਉਂਕਿ ਮੁਝੇ ਸਿਰਫ ਤੁਮਹਾਰੀ ਆਵਾਜ਼ ਨਹੀਂ ਤੁਮਹਾਰੇ ਪਾਸ ਹੋਣਾ ਅੱਛਾ ਲੱਗਤਾ ਹੈ। ਯੇ ਜੋ ਹਮ ਕਾਲ ਪਰ ਹੱਸ ਲੇਤੇ ਹੈ ਯੇ ਦਿਲ ਕੋ ਸਕੂਨ ਤੋ ਦੇਤਾ ਹੈ, ਪਰ ਮਨ ਫਿਰ ਵੀ ਥੋੜ੍ਹਾ ਔਰ ਤੁਮੇ ਚਾਹਤਾ ਹੈ, ਔਰ ਕਾਲ ਕੱਟਤੇ ਹੀ ਬਸ ਵਹੀ ਖਿਆਲ ਰਹਿ ਜਾਤਾ ਹੈ ਕਿ ਕਾਸ਼ ਤੁਮ ਥੋੜ੍ਹੀ ਦੇਰ ਪਾਸ ਹੋਤੇ। ਮੁਹੱਬਤ ਸਿਰਫ ਬਾਤੋਂ ਮੇਂ ਨਹੀਂ ਹੋਤੀ, ਕਿਸੀ ਕੇ ਸਾਥ ਥੋੜ੍ਹਾ ਔਰ ਰੁਕ ਜਾਣੇ ਮੇਂ ਹੋਤੀ ਹੈ।
1: हिंदुस्तान का तेरा तू? हेलो, मैं रंगून से बोल रहा हूँ। मैं अपनी बीवी रेणुका देवी से बात करना चाहता हूँ। हाँ हाँ।

ਜੀ, ਦੁਪਹਿਰ ਦਾ ਟਾਈਮ ਅਤੇ ਹਲਕੀ ਹਲਕੀ ਧੁੱਪ ਅਤੇ ਪਿਆਰੇ ਜਿਹੇ ਗਾਣਿਆਂ ਦਾ ਸਾਥ ਪ੍ਰੋਗਰਾਮ ਚੱਲ ਰਿਹਾ ਜੀ, ਮਿਡ ਡੇ ਮੈਲੋਡੀਜ਼। ਸਟੂਡੀਓ ਦੀ ਘੜੀ ਦੇ ਵਿੱਚ ਟਾਈਮ ਹੋ ਚੁੱਕਾ ਹੈ 1:12 ਅਤੇ 16 ਸੈਕਿੰਡ। ਅਗਲਾ ਗੀਤ ਆ ਰਿਹਾ ਜੀ ਨਯਾ ਦੌਰ ਮੂਵੀ 'ਚੋਂ, ਜੋ ਕਿ 1957 ਦੇ ਵਿੱਚ ਰਿਲੀਜ਼ ਹੋਈ ਸੀ। ਜਿਹੜਾ ਅਸੀਂ ਗਾਣਾ ਸੁਣਨ ਵਾਲੇ ਹਾਂ ਨਾ, ਇਹ ਬਹੁਤ ਹੀ ਜ਼ਿਆਦਾ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਸੀਗਾ ਆਪਣੇ ਰੋਮੈਂਟਿਕ ਅੰਦਾਜ਼ ਕਰਕੇ। ਅਤੇ ਇਹਦੇ ਵਿੱਚ ਆਵਾਜ਼ ਦੀ ਗੱਲ ਕਰੀਏ ਤਾਂ ਰਫੀ ਸਾਹਿਬ ਅਤੇ ਆਸ਼ਾ ਭੋਸਲੇ ਜੀ ਦੀ ਸੀਗੀ। ਅਤੇ ਇਸ ਗਾਣੇ ਨੂੰ ਕੰਪੋਜ਼ ਕੀਤਾ ਸੀਗਾ ਓਪੀ ਨਈਅਰ ਜੀ ਹੋਣਾ ਨੇ। ਅਤੇ ਇਸ ਗਾਣੇ ਨੂੰ ਕੰਪੋਜ਼ ਕਰਦੇ ਹੋਏ ਇਹਦੇ ਵਿੱਚ ਜਿਹੜਾ ਸੀਗਾ ਨਾ ਗਾਣਾ, ਆਪਣੀ ਖਾਸ ਜਿਹੜੀ ਹੋਈ ਟਾਂਗੇ ਦੀ ਆਵਾਜ਼, ਯਾਨੀ ਕਿ ਉਹਦੇ ਰਿਦਮ ਨੂੰ ਫੜਨ ਵਾਸਤੇ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ। ਅਤੇ ਓਪੀ ਨਈਅਰ ਸਾਹਿਬ ਇਹਦੇ ਵਿੱਚ ਆਪਣੀ ਜਿਹੜੀ ਹੈ ਐਕਸਪਰਟੀਜ਼ ਰੱਖਦੇ ਸੀਗੇ। ਅਤੇ ਨਾਲ ਹੀ ਨਾਲ ਘੋੜੇ ਦੀ ਪੈਰਾਂ ਦੀ ਆਵਾਜ਼ ਜਿਹੜੀ ਹੈਗੀ ਹੈ ਉਹ ਇੰਸਟਰੂਮੈਂਟ ਦੇ ਵਿੱਚ ਯੂਜ਼ ਕਰਨ ਵਾਸਤੇ ਉਹਨਾਂ ਨੇ ਕੀ ਕੀਤਾ ਸੀਗਾ, ਵੁੱਡ ਬਲੋਕਸ ਜਿਹੜੇ ਹੁੰਦੇ ਨੇ, ਯਾਨੀ ਕਿ ਲੱਕੜੀ ਦੇ ਜਿਹੜੇ ਬਲੋਕਸ ਬਣੇ ਹੁੰਦੇ ਨੇ ਉਹਨਾਂ ਦੀ ਵਰਤੋਂ ਕੀਤੀ ਸੀਗੀ। ਸੋ ਇਹ ਖੂਬਸੂਰਤ ਜਿਹਾ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਬਣੇ ਰਹੋ ਪ੍ਰੋਗਰਾਮ ਮਿੱਡ ਡੇ ਮੈਲੋਡੀਜ਼ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ।

ਜੀ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼, ਮੈਂ ਹਾਂ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ, ਅਤੇ 60s ਦਾ ਜਿਹੜਾ ਹੈ ਗਾਣਾ ਖੂਬਸੂਰਤ ਜਿਹਾ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਅਸੀਂ ਇੰਜੋਏ ਕਰ ਰਹੇ ਸੀਗੇ, ਅਤੇ ਹੁਣ ਤੁਹਾਡੇ ਨਾਲ ਜਿਹੜਾ ਗਾਣਾ ਅਸੀਂ ਸ਼ੇਅਰ ਕਰਨ ਵਾਲੇ ਹਾਂ ਉਹ ਆਪਣੇ ਟਾਈਮ ਦਾ ਕਲਟ ਕਲਾਸਿਕ ਸੌਂਗ ਜਿਹੜਾ ਉਹ ਕਿਹਾ ਜਾਂਦਾ ਹੈ। ਇਹ ਮੂਵੀ ਸੀ 70s ਦੇ ਵਿੱਚ ਰਿਲੀਜ਼ ਹੋਈ ਸੀਗੀ, ਦੋ ਰਾਹਾ, ਜੋ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਗਈ ਸੀ, ਅਤੇ ਜਿਹੜਾ ਗੀਤ ਆ ਰਿਹਾ ਉਹ ਆਸ਼ਾ ਜੀ ਨੇ ਆਪਣੀ ਆਵਾਜ਼ ਇਸ ਗਾਣੇ ਨੂੰ ਦਿੱਤੀ ਹੈ, ਅਤੇ ਇਹਦੇ ਵਿੱਚ ਇੱਕ ਸ਼ਬਦ ਰਹਿਨੁਮਾ ਉਹਦਾ ਇਸਤੇਮਾਲ ਹੋਇਆ, ਮਤਲਬ ਉਹਨੂੰ ਆਪਣੀ ਜ਼ਿੰਦਗੀ ਦਾ ਅਸੀਂ ਗਾਈਡ ਕਹਿ ਸਕਦੇ ਹਾਂ ਜਾਂ ਫਿਰ ਲੀਡ

ਕਹਿ ਸਕਦੇ ਹਾਂ ਇਹ ਗਾਣਾ ਜਿਹੜਾ ਹੈ ਬਹੁਤ ਹੀ ਖੂਬਸੂਰਤ ਜਿਹਾ ਹੈ। ਸੋ ਤੁਸੀਂ ਵੀ ਸੁਣੋ ਅਤੇ ਦੁਬਾਰਾ ਉਹੀ ਦੌਰ ਯਾਨੀ ਕਿ 70s ਦੇ ਵਿੱਚ ਗੁੰਮ ਹੋ ਜਾਓਗੇ ਜੀ।

ਬਿਲਕੁਲ ਜੀ, ਇੰਤਜ਼ਾਰ ਕਰਨ ਤੋਂ ਬਾਅਦ ਵੀ ਜੇ ਵਾਅਦਾ ਨਿਭਾ ਲਿੱਤਾ ਤਾਂ ਇੰਨਾ ਖਫਾ ਹੋਣਾ ਬਣਦਾ ਨਹੀਂ ਹੈ। ਬਚਦੇ ਬਚਾਉਂਦੇ ਹੋਏ ਉਹ ਮਿਲਣ ਤਾਂ ਆ ਗਏ ਨਾ। ਵੈਸੇ ਕਹਿੰਦੇ ਹੈ ਕਿ ਅਸਲੀ ਇੰਤਜ਼ਾਰ ਵਹਿ ਨਹੀਂ ਹੋਤਾ ਜਬ ਕੋਈ ਆਉਣੇ ਵਾਲਾ ਹੋ। ਅਸਲੀ ਇੰਤਜ਼ਾਰ ਵਹਿ ਨਹੀਂ ਹੋਤਾ ਜਬ ਕੋਈ ਆਉਣੇ ਵਾਲਾ ਹੋ, ਅਸਲੀ ਇੰਤਜ਼ਾਰ ਵਹਿ ਹੋਤਾ ਹੈ ਜਬ ਕੋਈ ਆਉਣੇ ਵਾਲਾ ਨਹੀਂ ਹੋਤਾ, ਫਿਰ ਵੀ ਮਨ ਜੋ ਹੈ ਵਹੀ ਠਹਿਰ ਜਾਤਾ ਹੈ। ਸੋ ਅਗਲਾ ਗੀਤ ਆ ਰਿਹਾ ਜੀ ਗਾਈਡ ਮੂਵੀ ਤੋਂ। ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ, ਪ੍ਰੋਗਰਾਮ ਇੰਜੋਏ ਕਰਦੇ ਰਹੋ ਮਿੱਠੇ ਮੈਲੋਡੀਜ਼।

0: FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਕੁ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ।
1: ਉਰਦੂ 'ਚ ਖਬਰਾਂ ਸੁਣੋਗੇ। 2 ਵਜੇ ਫਿਰ ਹਾਜ਼ਰ ਹੋਵਾਂਗੇ ਫੌਜੀ ਵੀਰਾਂ ਲਈ ਕੁਝ ਹੋਰ ਗੀਤਾਂ ਦੇ ਨਾਲ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਵੋਟਾਂ ਦੀ ਗਿਣਤੀ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੀ ਪਟੀਸ਼ਨ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੱਛਮੀ ਬੰਗਾਲ ਦੇ 2 ਵਿਧਾਨ ਸਭਾ ਹਲਕਿਆਂ ਵਿੱਚ 15 ਵੋਟ ਕੇਂਦਰਾਂ 'ਤੇ ਅੱਜ ਮੁੜ ਪੋਲਿੰਗ ਹੋ ਰਹੀ ਹੈ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਾਲ 2026-27 ਲਈ 4 ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਹੈ। ਅਤੇ IPL ਕ੍ਰਿਕਟ ਵਿੱਚ ਚੇਨਈ 'ਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੀ ਪਟੀਸ਼ਨ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ PS ਨਰਸਿਮਾ ਅਤੇ ਜੋਮਾਲੇ ਬਾਗਚੀ ਦੀ ਇੱਕ ਵਿਸ਼ੇਸ਼ ਬੈਂਚ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਗਿਣਤੀ ਲਈ ਕਰਮਚਾਰੀਆਂ ਦੀ ਨਿਯੁਕਤੀ ਕਰਨ ਦਾ ਪੂਰਾ ਅਧਿਕਾਰ ਹੈ ਅਤੇ 13 ਅਪ੍ਰੈਲ 2026 ਦੇ ਸਰਕੂਲਰ ਜਿਸ ਵਿੱਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਸ਼ਾਮਲ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ, ਗਲਤ ਨਹੀਂ ਠਹਿਰਾਇਆ ਜਾ ਸਕਦਾ। ਚੋਣ ਕਮਿਸ਼ਨ ਨੇ ਅਦਾਲਤ ਨੂੰ ਦੱਸਿਆ ਕਿ ਸਰਕੂਲਰ 'ਚ ਸਪੱਸ਼ਟ ਤੌਰ 'ਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਦੇ ਮਿਸ਼ਰਨ ਦੀ ਵਿਵਸਥਾ ਕੀਤੀ ਗਈ ਹੈ। ਕਮਿਸ਼ਨ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ 'ਤੇ ਬੇਨੇਮੀਆਂ ਸੰਬੰਧੀ ਡਰ ਬੇਬੁਨਿਆਦ ਨੇ। ਬੈਂਚ ਨੇ ਕਿਹਾ ਕਿ ਕਮਿਸ਼ਨ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਸਮੇਤ ਇੱਕੋ ਪੂਲ ਤੋਂ ਗਿਣਤੀ ਮੁਲਾਜ਼ਮਾਂ ਦੀ ਚੋਣ ਕਰ ਸਕਦਾ ਹੈ। 294 ਮੈਂਬਰੀ ਪੱਛਮੀ ਬੰਗਾਲ ਵਿਧਾਨ ਸਭਾ ਲਈ ਪੋਲਿੰਗ 23 ਅਪ੍ਰੈਲ ਅਤੇ 29 ਅਪ੍ਰੈਲ ਨੂੰ 2 ਗੇੜਾਂ ਵਿੱਚ ਹੋਈ ਸੀ। ਵੋਟਾਂ ਦੀ ਗਿਣਤੀ 4 ਮਈ ਨੂੰ ਹੋਏਗੀ। ਇਸ ਤੋਂ ਪਹਿਲਾਂ ਕਲਕੱਤਾ ਹਾਈ ਕੋਰਟ ਨੇ TMC ਦੀ ਪਟੀਸ਼ਨ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਸੀ ਕਿ ਚੋਣ ਕਮਿਸ਼ਨ ਅਤੇ ਰਾਜ ਸਰਕਾਰ ਦੇ ਕਰਮਚਾਰੀਆਂ ਦੀ ਬਜਾਏ ਕੇਂਦਰ ਸਰਕਾਰ ਅਤੇ ਸਰਕਾਰੀ ਖੇਤਰ ਦੇ ਅਦਾਰਿਆਂ ਦੇ ਕਰਮਚਾਰੀਆਂ ਨੂੰ ਗਿਣਤੀ ਸੁਪਰਵਾਈਜ਼ਰ ਅਤੇ ਸਹਾਇਕ ਨਿਯੁਕਤ ਕਰਨ ਦੇ ਫੈਸਲੇ ਵਿੱਚ ਕੁਝ ਵੀ ਗੈਰ ਕਾਨੂੰਨੀ ਨਹੀਂ ਹੈ। ਪੱਛਮੀ ਬੰਗਾਲ ਦੇ 2 ਵਿਧਾਨ ਸਭਾ ਹਲਕਿਆਂ ਵਿੱਚ 15 ਵੋਟ ਕੇਂਦਰਾਂ 'ਤੇ ਅੱਜ ਮੁੜ ਪੋਲਿੰਗ ਹੋ ਰਹੀ ਹੈ। ਇਹਨਾਂ ਵਿੱਚ ਮਗਰਾਹਟ ਪੱਛਮੀ ਵਿਧਾਨ ਸਭਾ ਹਲਕੇ 'ਤੇ 11 ਵੋਟ ਕੇਂਦਰ ਅਤੇ ਡਾਇਮੰਡ ਹਾਰਬਰ ਵਿਧਾਨ ਸਭਾ ਹਲਕੇ ਦੇ 4 ਵੋਟ ਕੇਂਦਰ ਸ਼ਾਮਲ ਨੇ। ਸਵੇਰੇ 7 ਵਜੇ ਸ਼ੁਰੂ ਹੋਈ ਪੋਲਿੰਗ ਸ਼ਾਮੀ 6 ਵਜੇ ਤੱਕ ਜਾਰੀ ਰਹੇਗੀ। ਸਵੇਰੇ 11 ਵਜੇ ਤੱਕ ਮਗਰਾਹਟ ਪੱਛਮ 'ਚ ਲਗਭਗ 37% ਅਤੇ ਡਾਇਮੰਡ ਹਾਰਬਰ 'ਚ 35.92% ਪੋਲਿੰਗ ਦਰਜ ਕੀਤੀ ਗਈ। ਉੱਧਰ ਕੇਰਲਾ ਵਿੱਚ 140 ਹਲਕਿਆਂ 'ਚ ਪਈਆਂ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਮੁੱਖ ਚੋਣ ਅਧਿਕਾਰੀ ਰਤਨ ਯੂ ਕੇਲਕਰ ਨੇ ਦੱਸਿਆ ਕਿ ਗਿਣਤੀ ਸਵੇਰੇ 8 ਵਜੇ 43 ਥਾਵਾਂ 'ਤੇ ਸਥਾਪਿਤ 140 ਗਿਣਤੀ ਕੇਂਦਰਾਂ 'ਤੇ ਹੋਏਗੀ। ਸਰਕਾਰ ਨੇ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਨਾਗਰਿਕਾਂ ਨੂੰ ਤੁਰੰਤ ਆਫ਼ਤ ਚੇਤਾਵਨੀਆਂ ਪ੍ਰਦਾਨ ਕਰਨ ਲਈ ਇੱਕ ਸੈੱਲ ਪ੍ਰਸਾਰਣ ਪ੍ਰਣਾਲੀ ਸ਼ੁਰੂ ਕੀਤੀ ਹੈ। ਇਸ ਪ੍ਰਣਾਲੀ ਦੀ ਜਾਂਚ ਕਰਨ ਲਈ ਅੱਜ ਦੁਪਹਿਰ 12 ਵਜੇ ਦੇ ਕਰੀਬ ਨਾਗਰਿਕਾਂ ਦੇ ਮੋਬਾਈਲ ਫੋਨਾਂ ਅਤੇ ਸਾਇਰਨ ਦੇ ਨਾਲ ਇੱਕ ਸੂਚਨਾ ਭੇਜੀ ਗਈ। ਸੰਦੇਸ਼ ਵਿੱਚ ਲਿਖਿਆ ਸੀ, ਅਲਰਟ ਸਿਟੀਜ਼ਨਜ਼, ਸੇਫ ਨੇਸ਼ਨ। ਇਹ ਸੰਦੇਸ਼ ਟੈਸਟਿੰਗ ਲਈ ਹੈ, ਇਸ ਲਈ ਜਨਤਾ ਨੂੰ ਇਸ ਦਾ ਜਵਾਬ ਦੇਣ ਦੀ ਕੋਈ ਲੋੜ ਨਹੀਂ ਹੈ। ਕੇਂਦਰੀ ਸੰਚਾਰ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਇਸ ਸੰਦੇਸ਼ ਨਾਲ ਨਾਗਰਿਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਹ ਭਾਰਤ ਦੇ ਨਵੇਂ ਮੋਬਾਈਲ ਅਧਾਰਿਤ ਆਫ਼ਤ ਸੰਚਾਰ ਪ੍ਰਣਾਲੀ ਲਈ ਇੱਕ ਟੈਸਟ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਦੂਰਸੰਚਾਰ ਵਿਭਾਗ ਵੱਲੋਂ ਸੈੱਲ ਪ੍ਰਸਾਰਣ ਤਕਨਾਲੋਜੀ ਦੀ ਵਰਤੋਂ ਕਰਕੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ। ਸ਼੍ਰੀ ਸਿੰਧੀਆ ਨੇ ਕਿਹਾ ਕਿ ਭਵਿੱਖ ਵਿੱਚ ਇਹ ਪ੍ਰਣਾਲੀ ਕਿਸੇ ਆਫ਼ਤ ਜਾਂ ਹੰਗਾਮੀ ਸਥਿਤੀ ਵਿੱਚ ਸਥਾਨਕ ਭਾਸ਼ਾਵਾਂ ਅਤੇ ਸਥਾਨ ਵਿਸ਼ੇਸ਼ ਵਿੱਚ ਤੁਰੰਤ ਚੇਤਾਵਨੀਆਂ ਭੇਜਣ ਦੇ ਯੋਗ ਹੋਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ ANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR।

ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ ਐਫ ਆਈ ਆਰ ਦਰਜ ਕੀਤੀ ਹੈ। ਸੰਦੀਪ ਪਾਠਕ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੇ 6 ਹੋਰ ਰਾਜ ਸਭਾ ਸੰਸਦ ਮੈਂਬਰਾਂ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇਸ ਕਾਰਵਾਈ ਨਾਲ ਪੰਜਾਬ ਵਿੱਚ ਇੱਕ ਨਵਾਂ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ। ਸੂਤਰਾਂ ਅਨੁਸਾਰ ਪੰਜਾਬ ਦੇ 2 ਜ਼ਿਲ੍ਹਿਆਂ ਵਿੱਚ 2 ਵੱਖ ਵੱਖ ਐਫ ਆਈ ਆਰਸ ਦਰਜ ਕੀਤੀਆਂ ਗਈਆਂ ਨੇ, ਹਾਲਾਂਕਿ ਦੋਵਾਂ ਜ਼ਿਲ੍ਹਿਆਂ ਦੇ ਨਾਵਾਂ ਦਾ ਹਾਲੇ ਤੱਕ ਅਧਿਕਾਰਤ ਤੌਰ 'ਤੇ ਖੁਲਾਸਾ ਨਹੀਂ ਕੀਤਾ ਗਿਆ। ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਵਿੱਚ 2 ਵਿਰੁੱਧ ਇਹ ਦੂਜੀ ਅਜਿਹੀ ਕਾਰਵਾਈ ਹੈ। ਵੀਰਵਾਰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਮਾਲਕੀ ਵਾਲੇ ਟਰਾਈਡੈਂਟ ਗਰੁੱਪ ਦੇ ਇੱਕ ਟੈਕਸਟਾਈਲ ਯੂਨਿਟ 'ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਸ੍ਰੀ ਪਾਠਕ ਵਿਰੁੱਧ ਐਫ ਆਈ ਆਰ ਦਰਜ ਕਰਨ ਨੂੰ ਆਮ ਆਦਮੀ ਪਾਰਟੀ ਦੇ ਦੋਹਰੇ ਮਾਪਦੰਡਾਂ ਦਾ ਸਬੂਤ ਦੱਸਿਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਜਾਖੜ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇਤਾਵਾਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਨੂੰ ਉਹਨਾਂ ਵਿੱਚ ਕਮੀਆਂ ਦਿਖਾਈ ਦੇਣ ਲੱਗ ਪਈਆਂ ਨੇ। ਜ਼ਿਕਰਯੋਗ ਹੈ ਕਿ ਬੀਤੀ 24 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰ ਸੰਦੀਪ ਪਾਠਕ, ਰਜਿੰਦਰ ਗੁਪਤਾ, ਰਾਘਵ ਚੱਡਾ, ਅਸ਼ੋਕ ਕੁਮਾਰ ਮਿੱਤਲ, ਹਰਭਜਨ ਸਿੰਘ, ਵਿਕਰਮਜੀਤ ਸਿੰਘ ਸਾਹਨੀ ਅਤੇ ਸਵਾਤੀ ਮਾਲੀਵਾਲ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਾਲ 2026-27 ਲਈ 4 ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਹੈ। ਲੋਕ ਸਭਾ ਤੋਂ ਬੀਜੇਪੀ ਦੇ ਸੰਸਦ ਮੈਂਬਰ ਡਾਕਟਰ ਸੰਜੇ ਜੈਸਵਾਲ ਨੂੰ ਐਸਟੀਮੇਟਸ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ, ਜਿਸ ਵਿੱਚ ਲੋਕ ਸਭਾ ਦੇ 30 ਮੈਂਬਰ ਨੇ। ਲੋਕ ਸਭਾ ਤੋਂ ਬੀਜੇਪੀ ਦੇ ਸੰਸਦ ਮੈਂਬਰ ਬੇਅੰਤ ਪਾਂਡਾ ਪਬਲਿਕ ਅੰਡਰਟੇਕਿੰਗ ਕਮੇਟੀ ਦੀ ਪ੍ਰਧਾਨਗੀ ਕਰਨਗੇ। ਲੋਕ ਸਭਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਕੇ ਸੀ ਵੇਣੂਗੋਪਾਲ ਨੂੰ ਲੋਕ ਲੇਖਾ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ, ਜਿਸ ਵਿੱਚ ਲੋਕ ਸਭਾ ਦੇ 15 ਅਤੇ ਰਾਜ ਸਭਾ ਦੇ 7 ਮੈਂਬਰ ਸ਼ਾਮਲ ਨੇ। ਲੋਕ ਸਭਾ ਤੋਂ ਭਾਜਪਾ ਦੇ ਸੰਸਦ ਮੈਂਬਰ ਫੱਗਣ ਸਿੰਘ ਕੁਲਸਤੇ, ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਦੀ ਭਲਾਈ ਸੰਬੰਧੀ ਕਮੇਟੀ ਦੇ ਮੁਖੀ ਹੋਣਗੇ। ਇਸ ਵਿੱਚ ਲੋਕ ਸਭਾ ਦੇ 20 ਅਤੇ ਰਾਜ ਸਭਾ ਦੇ 10 ਮੈਂਬਰ ਨੇ। ਕਮੇਟੀਆਂ ਦਾ ਕਾਰਜਕਾਲ ਅਗਲੇ ਸਾਲ 30 ਅਪ੍ਰੈਲ ਤੱਕ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੇ ਰਾਏ ਦੀ ਸਿਹਤ 'ਤੇ ਚਿੰਤਾ ਪ੍ਰਗਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸ੍ਰੀ ਅਜੇ ਰਾਏ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਨੇ। ਪੰਚਾਇਤੀ ਰਾਜ ਮੰਤਰਾਲਾ ਅੱਜ ਹੈਦਰਾਬਾਦ ਵਿੱਚ ਆਤਮ ਨਿਰਭਰ ਪੰਚਾਇਤ ਪਹਿਲਕਦਮੀ ਬਾਰੇ ਇੱਕ ਆਊਟਰੀਚ ਵਰਕਸ਼ਾਪ ਦਾ ਆਯੋਜਨ ਕਰ ਰਿਹਾ ਹੈ। ਇਸ ਰਾਹੀਂ ਭਾਗੀਦਾਰਾਂ ਨੂੰ ਆਤਮ ਨਿਰਭਰ ਪੰਚਾਇਤ ਪ੍ਰੋਗਰਾਮ ਦੇ ਸੰਕਲਪ, ਉਦੇਸ਼ਾਂ ਅਤੇ ਕਾਰਜ ਪ੍ਰਣਾਲੀ ਤੋਂ ਜਾਣੂ ਕਰਵਾਇਆ ਜਾਏਗਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਆਲਮੀ ਊਰਜਾ ਸੰਕਟ ਦੌਰਾਨ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਪਰਾਲਿਆਂ ਦੇ ਹਿੱਸੇ ਵਜੋਂ ਭਾਰਤ ਨੇ ਆਪਣੀ ਕੱਚੇ ਤੇਲ ਦੀ ਨਿਰਭਰਤਾ 27 ਦੇਸ਼ਾਂ ਤੋਂ ਵਧਾ ਕੇ 41 ਦੇਸ਼ਾਂ ਤੱਕ ਕਰ ਦਿੱਤੀ ਹੈ। ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਸੰਕਟ ਦੇ ਪ੍ਰਬੰਧਨ ਵਿੱਚ ਲੰਮੇ ਸਮੇਂ ਦੀ ਯੋਜਨਾਬੰਦੀ ਨੇ ਮੁੱਖ ਭੂਮਿਕਾ ਨਿਭਾਈ ਹੈ। ਘਰੇਲੂ ਉਤਪਾਦਨ ਨੂੰ ਵਧਾਉਣ ਬਾਰੇ ਬੋਲਦਿਆਂ ਸ੍ਰੀ ਪੁਰੀ ਨੇ ਕਿਹਾ ਕਿ ਤੇਲ ਸ਼ੋਧ ਕਾਰਖਾਨਿਆਂ ਨੂੰ LPG ਉਤਪਾਦਨ ਨੂੰ ਵੱਧ ਤੋਂ ਵੱਧ ਕਰਨ ਲਈ ਹੁਕਮ ਜਾਰੀ ਕੀਤੇ ਗਏ ਨੇ। ਉਹਨਾਂ ਕਿਹਾ ਕਿ ਘਰੇਲੂ ਉਤਪਾਦਨ 60% ਵਧਿਆ, ਜੋ ਕਿ 36,000 ਮੀਟ੍ਰਿਕ ਟਨ ਰੋਜ਼ਾਨਾ ਤੋਂ 54,000 ਮੀਟ੍ਰਿਕ ਟਨ ਰੋਜ਼ਾਨਾ ਹੋ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧ ਪੂਰਬ ਵਿੱਚ ਟਕਰਾਅ ਨੂੰ ਖਤਮ ਕਰਨ ਲਈ ਈਰਾਨ ਦੀ ਤਾਜ਼ਾ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਈਰਾਨ ਨੇ ਸਾਲਸਾਂ ਰਾਹੀਂ ਆਪਣੀ ਸੋਧੀ ਹੋਈ ਤਜਵੀਜ਼ ਭੇਜੀ ਸੀ। ਸਰਕਾਰੀ ਮੀਡੀਆ ਨੇ ਕਿਹਾ ਕਿ ਸ੍ਰੀ ਟਰੰਪ ਨੇ ਗੱਲਬਾਤ ਵਿੱਚ ਪ੍ਰਗਤੀ ਨੂੰ ਸਵੀਕਾਰ ਕੀਤਾ ਹੈ, ਪਰ ਕਿਹਾ ਕਿ ਉਹ ਤਜਵੀਜ਼ਸ਼ੁਦਾ ਸ਼ਰਤਾਂ ਤੋਂ ਸੰਤੁਸ਼ਟ ਨਹੀਂ ਹੈ। ਫਾਰਸ ਨਿਊਜ਼ ਏਜੰਸੀ ਸਮੇਤ ਈਰਾਨੀ ਸਰਕਾਰੀ ਮੀਡੀਆ ਨੇ ਖ਼ਬਰ ਦਿੱਤੀ ਹੈ ਕਿ ਦੇਸ਼ ਦੀ ਲੀਡਰਸ਼ਿਪ ਅੰਦਰੂਨੀ ਅਸਥਿਰਤਾ ਦੀਆਂ ਅਟਕਲਾਂ ਨੂੰ ਗਲਤ ਸਾਬਤ ਕਰਨ ਲਈ ਕੰਮ ਕਰ ਰਹੀ ਹੈ। ਇਸ ਦੌਰਾਨ ਲੈਬਨਾਨ ਵਿੱਚ ਇਸਰਾਈਲੀ ਹਮਲਿਆਂ ਵਿੱਚ ਇੱਕੋ ਦਿਨ ਵਿੱਚ 30 ਤੋਂ ਵੱਧ ਲੋਕ ਮਾਰੇ ਗਏ ਨੇ, ਜਿਸ ਨਾਲ ਪਿਛਲੇ ਮਹੀਨੇ ਅਮਰੀਕਾ ਦੀ ਸਾਲਸੀ ਵਾਲੀ ਜੰਗਬੰਦੀ ਉਲੰਘਣਾ ਬਾਰੇ ਚਿੰਤਾਵਾਂ ਵੱਧ ਗਈਆਂ ਨੇ। IPL ਕ੍ਰਿਕਟ ਵਿੱਚ ਅੱਜ ਚੇਨਈ ਵਿਖੇ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਏਗਾ। ਪਹਿਲਾਂ ਕੱਲ੍ਹ ਦਿੱਲੀ ਕੈਪੀਟਲਸ ਨੇ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਬੈਡਮਿੰਟਨ ਵਿੱਚ ਡੈਨਮਾਰਕ ਦੇ ਹੋਰਸੈਂਸ ਵਿੱਚ ਥਾਮਸ ਕੱਪ 2026 ਦੇ ਸੈਮੀਫਾਈਨਲ ਵਿੱਚ ਭਾਰਤੀ ਪੁਰਸ਼ ਟੀਮ ਦਾ ਮੁਕਾਬਲਾ ਸੈਮੀਫਾਈਨਲ ਵਿੱਚ ਫਰਾਂਸ ਨਾਲ ਹੋਏਗਾ। ਭਾਰਤ ਨੇ ਕੁਆਟਰ ਫਾਈਨਲ ਵਿੱਚ ਚੀਨੀ ਤਾਈਪੇ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ। ਲਕਸ਼ਯ ਸੇਨ ਨੇ ਪਹਿਲੇ ਮੈਚ ਵਿੱਚ ਚੋ ਤਿਏਨ ਚੇਨ ਨੂੰ ਹਰਾ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਵਾਈ। ਇਸ ਤੋਂ ਬਾਅਦ ਸਾਤਵਿਕ ਸਾਈ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਚੂ ਹਸਿਆਂਗ ਚੇਤ ਅਤੇ ਵਾਂਗ ਕੀ ਲਿਨ ਨੂੰ ਹਰਾਇਆ। ਅੰਤ ਵਿੱਚ ਆਯੂ ਸ਼ੇਟੀ ਨੇ ਲਿਨ ਚੁਨ ਜੀ ਨੂੰ ਹਰਾ ਕੇ ਟੀਮ ਨੂੰ ਜਿੱਤ ਯਕੀਨੀ ਬਣਾਈ। PV ਸਿੰਧੂ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਉਬੇਰ ਕੱਪ 2026 ਵਿੱਚ ਗਰੁੱਪ ਪੜਾਅ ਤੋਂ ਅੱਗੇ ਵਧਣ ਵਿੱਚ ਨਾਕਾਮ ਰਹੀ ਹੈ। ਚੀਨ ਤੋਂ ਹਾਰਨ ਤੋਂ ਬਾਅਦ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ। ਅੰਤ ਵਿੱਚ ਚੋਣ

ਦੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਵੋਟਾਂ ਦੀ ਗਿਣਤੀ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੀ ਪਟੀਸ਼ਨ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੱਛਮੀ ਬੰਗਾਲ ਦੇ ਦੋ ਵਿਧਾਨ ਸਭਾ ਹਲਕਿਆਂ ਵਿੱਚ 15 ਵੋਟ ਕੇਂਦਰਾਂ 'ਤੇ ਅੱਜ ਮੁੜ ਪੋਲਿੰਗ ਹੋ ਰਹੀ ਹੈ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਾਲ 2026-27 ਲਈ 4 ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਹੈ ਅਤੇ IPL ਕ੍ਰਿਕਟ ਵਿੱਚ ਅੱਜ ਚੇਨਈ 'ਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਬਿਲਕੁਲ ਜੀ, ਰਿਸ਼ਤੇ ਜਿਹੜੇ ਹੁੰਦੇ ਨੇ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੇ ਨੇ। ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼। ਮੈਂ ਹਾਂ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਅਤੇ ਰਿਸ਼ਤੇ ਅਤੇ ਜਿਹੜੇ ਆਪਣੇ ਘਰ ਦੇ ਵਿੱਚ ਅਸੀਂ ਬੂਟੇ ਲਾਏ ਹੁੰਦੇ ਨਾ, ਦੋਨਾਂ ਦੇ ਵਿੱਚ ਇੱਕ ਖਾਸੀਅਤ ਹੁੰਦੀ ਹੈ ਕਿ ਇਹਨਾਂ ਨੂੰ ਹਰ ਰੋਜ਼ ਥੋੜ੍ਹਾ ਥੋੜ੍ਹਾ ਵਕਤ ਦੇਣਾ, ਇਹਨਾਂ ਦਾ ਧਿਆਨ ਰੱਖਣਾ, ਸਮੇਂ ਦੇ ਨਾਲ ਨਾਲ ਇਹਨਾਂ ਦਾ ਜਿਹੜਾ ਪਲੇਸ ਹੈਗਾ ਉਹ ਚੇਂਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਉੱਦਾਂ ਹੀ ਇਹ ਚੀਜ਼ ਰਿਸ਼ਤਿਆਂ ਦੇ ਵਿੱਚ ਵੀ ਇੰਪਲੀਮੈਂਟ ਹੁੰਦੀ ਹੈ ਕਿ ਇੱਕ ਵਾਰ ਅਗਰ ਰਿਸ਼ਤਾ ਬਣ ਗਿਆ ਅਤੇ ਉਹਨੂੰ ਇੱਕ ਟਾਈਮ ਤੋਂ ਬਾਅਦ ਆ ਕੇ ਛੱਡ ਦੇਣਾ ਕਿ ਇਹ ਰਿਸ਼ਤਾ ਤਾਂ ਹੁਣ ਸਾਡੀ ਜ਼ਿੰਦਗੀ ਦਾ ਹਿੱਸਾ ਹੀ ਹੈ, ਕਿਤੇ ਨਹੀਂ ਜਾਏਗਾ। ਬੇਸ਼ੱਕ ਉਹ ਜਾਏਗਾ ਕਿਤੇ ਨਹੀਂ, ਪਰ ਉਹਦੇ ਵੱਲ ਧਿਆਨ ਦੇਣਾ, ਉਹਨੂੰ ਟਾਈਮ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਵੈਸੇ ਟਾਈਮ ਤੋਂ ਕੁਛ ਹੋਰ ਵੀ ਯਾਦ ਆ ਰਿਹਾ ਹੈ ਕਿ ਹੁਣ ਟਾਈਮ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਉਸ ਮੁਕਾਮ 'ਤੇ ਪਹੁੰਚ ਚੁੱਕਾ ਹੈ ਕਿ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਨੂੰ ਅੱਜ ਦੇ ਲਈ ਇੱਥੇ ਹੀ ਵਾਈਂਡ ਅਪ ਕਰਨਾ ਪਏਗਾ, ਕਿਉਂਕਿ ਸਾਡੇ ਅਗਲੇ ਦੋਸਤ ਜਿਹੜੇ ਨੇ ਸਟੂਡੀਓ ਦੇ ਵਿੱਚ ਆ ਚੁੱਕੇ ਨੇ। ਅਤੇ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ, ਤੁਸੀਂ ਸ਼ਾਇਰਾਨਾ ਅੰਦਾਜ਼ ਜਿਹੜਾ ਹੈ ਕੁਛ ਕੁ ਦੇਰ ਬਾਅਦ ਉਹ ਸੁਣੋਗੇ। ਅਤੇ ਹੁਣ ਦੇ ਲਈ ਮੈਂ ਚਾਹਾਂਗੀ ਜੀ ਇਜਾਜ਼ਤ, ਅਤੇ ਫਿਰ ਅਗਲੀ ਤੁਹਾਡੇ ਨਾਲ ਕਦੋਂ ਮੁਲਾਕਾਤ ਹੁੰਦੀ ਹੈ, ਫਿੰਗਰ ਕ੍ਰੋਸਡ, ਆਈ ਹੋਪ ਕਿ ਜਲਦੀ ਜਲਦੀ ਹੋਵੇ, ਫਿਰ ਤੁਹਾਡੇ ਨਾਲ ਢੇਰ ਸਾਰੀਆਂ ਗੱਲਾਂ ਕਰਨ ਦਾ ਮੌਕਾ ਮਿਲੇ। ਸੋ ਅੱਜ ਵੀਕੈਂਡ ਨੂੰ ਖੁੱਲ੍ਹ ਕੇ ਜੀਓ, ਆਪਣੀ ਲਾਈਫ ਦੇ ਵਿੱਚ ਜਿਹੜੀ ਛੋਟੀ ਜਿਹੀ ਬ੍ਰੇਕ ਮਿਲਦੀ ਹੈ ਵੀਕੈਂਡ ਦੀ, ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰੋ, ਆਪਣੀ ਫੈਮਿਲੀ ਨੂੰ ਟਾਈਮ ਦਿਵੋ, ਅਤੇ ਇੱਦਾਂ ਹੀ ਖੁਸ਼ ਰਹੋ। ਫਿਰ ਮਿਲਾਂਗੇ, ਟਿਲ ਦੈਨ ਜੀ ਟੇਕ ਕੇਅਰ, ਬਾਏ ਬਾਏ।

ਫੋਲੋ ਕਰਦੇ ਹੋ ਤਾਂ ਉਹਨਾਂ ਦੀਆਂ ਲਿਖੀਆਂ ਹੋਈਆਂ ਚਾਰ ਲਾਈਨਸ ਤੁਸੀਂ ਭੇਜ ਸਕਦੇ ਹੋ ਅਤੇ ਨਾਲ ਹੀ ਤੁਸੀਂ ਭੇਜੋਗੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਜਾਂ ਪਿੰਡ ਦਾ ਨਾਮ। ਜੀ ਹਾਂ, ਅਤੇ ਪ੍ਰੋਗਰਾਮ ਦੇ ਵਿੱਚ ਮੈਂ ਸ਼ਾਮਿਲ ਕਰਾਂਗੀ ਤੁਹਾਡੇ ਭੇਜੇ ਹੋਏ ਇਹਨਾਂ ਖੂਬਸੂਰਤ ਜਿਹੇ ਸੁਨੇਹਿਆਂ ਨੂੰ। ਉਡੀਕ ਰਹੀ ਹਾਂ ਤੁਹਾਡੇ ਭੇਜੇ ਹੋਏ ਦਿਲਾਂ ਦੇ ਖੱਤ ਮੇਰੇ ਇਸ ਪ੍ਰੋਗਰਾਮ ਦੇ ਵਿੱਚ, ਜਿਸਦਾ ਨਾਂ ਹੈ ਜੀ ਦਿਲ ਅੱਜ ਸ਼ਾਇਰ ਹੈ। ਅਤੇ ਫਿਲਹਾਲ ਵਕਤ ਹੈ ਇੱਕ ਇਸ ਪ੍ਰੋਗਰਾਮ ਦੇ ਪਹਿਲੇ ਟਰੈਕ ਨੂੰ ਇੰਜੋਏ ਕਰਨ ਦਾ, ਅਤੇ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਮੇਰੇ ਨਾਲ ਇਸੇ ਤਰੀਕੇ ਦੇ ਨਾਲ ਬਣੇ ਰਹਿਣਾ ਹੈ ਅਤੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਰਹਿਣਾ ਹੈ।

ਬਹੁਤ ਸੋਹਣਾ ਨੇ ਅਤੇ ਜੇ ਤੁਸੀਂ ਲਿਖਦੇ ਬਹੁਤ ਸੋਹਣਾ ਹੋ, ਤੁਸੀਂ ਸ਼ੇਰੋ ਸ਼ਾਇਰੀ ਦੇ ਸ਼ੌਕੀਨ ਹੋ, ਤੁਸੀਂ ਮਿਊਜ਼ਿਕ ਦੇ ਸ਼ੌਕੀਨ ਹੋ, ਤਾਂ ਜ਼ਰੂਰ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਮੈਸੇਜਸ ਭੇਜ ਕੇ ਆਪਣਾ ਜਿਹੜਾ ਨਾ ਨਾਮ ਮੈਨੂੰ ਭੇਜਣਾ ਚਾਹੀਦਾ ਤਾਂ ਕਿ ਮੈਂ ਤੁਹਾਡੇ ਨਾਮ ਅਤੇ ਤੁਹਾਡੇ ਉਹ ਸੋਹਣੇ ਸੋਹਣੇ ਜਿਹੇ ਸੁਨੇਹੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕਾਂ। ਮੈਸੇਜ ਆ ਰਹੇ ਨੇ ਜੀ ਬਹੁਤ ਸਾਰੇ, ਅਤੇ ਫਿਲਹਾਲ ਸੁਣਦੇ ਹਾਂ ਇਸ ਗੀਤ ਨੂੰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਕਿਉਂਕਿ ਗੱਲ ਜਦੋਂ ਜਜ਼ਬਾਤਾਂ ਦੀ ਹੋ ਰਹੀ ਹੈ ਤਾਂ ਸਤਿੰਦਰ ਜੀ ਦਾ ਨਾਮ ਨਾ ਆਵੇ ਇਹ ਹੋ ਨਹੀਂ ਸਕਦਾ।

ਸੁਣੇ ਜੇ ਇਸ ਤਰ੍ਹਾਂ ਦੇ ਮੈਸੇਜਸ ਮੈਨੂੰ ਭੇਜ ਸਕਦੇ ਹੋ, ਪਰ ਰਿਕੁਐਸਟ ਇੱਕ ਹੀ ਹੈ ਕਿ ਇੱਕ ਵਾਰੀ ਦੇ ਵਿੱਚ ਇੱਕ ਹੀ ਮੈਸੇਜ ਜਿਹੜਾ ਉਹ ਰੀਡ ਕੀਤਾ ਜਾਏਗਾ, ਤਾਂ ਕਿ ਸਾਰਿਆਂ ਨੂੰ ਮੌਕਾ ਮਿਲੇ ਆਪਣੇ ਸਨੇਹੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਉਣ ਦਾ। ਹੋਰ ਵੀ ਬਹੁਤ ਸਾਰੇ ਮੈਸੇਜਸ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ ਆਏ ਨੇ, ਉਹਦੇ ਵਿੱਚ ਉਹਦੀ ਇੱਕ ਮੈਸੇਜ ਮੈਂ ਪੜ੍ਹਦੀ ਹਾਂ ਇਸ ਤੋਂ ਪਹਿਲਾਂ ਕਿ ਮੈਂ ਅਗਲਾ ਟਰੈਕ ਪਲੇ ਕਰਾਂ। ਤੇਰੀ ਸਾਦਗੀ ਨੇ ਮੇਰੇ ਦਿਲ 'ਤੇ ਅਸਰ ਕੀਤਾ ਏ, ਤੇਰੀ ਸਾਦਗੀ ਨੇ ਮੇਰੇ ਦਿਲ 'ਤੇ ਅਸਰ ਕੀਤਾ ਏ, ਮੈਂ ਤਾਂ ਹਰ ਪਲ ਬਸ ਤੇਰਾ ਹੀ ਫਿਕਰ ਕੀਤਾ ਏ। ਚਾਹੇ ਲੱਖਾਂ ਚਿਹਰੇ ਹੋਣ ਇਸ ਦੁਨੀਆਂ ਦੇ ਮੇਲੇ ਵਿੱਚ, ਚਾਹੇ ਲੱਖਾਂ ਚਿਹਰੇ ਹੋਣ ਇਸ ਦੁਨੀਆਂ ਦੇ ਮੇਲੇ ਵਿੱਚ, ਮੈਂ ਤਾਂ ਆਪਣੀ ਹਰ ਸ਼ਾਇਰੀ 'ਚ ਸਿਰਫ ਤੇਰਾ ਹੀ ਜ਼ਿਕਰ ਕੀਤਾ ਏ। ਵਾਹ ਜੀ ਵਾਹ, ਬਹੁਤ ਵਧੀਆ ਮੈਸੇਜ। ਅਤੇ ਮੈਸੇਜ ਆਇਆ ਜੀ ਗੁਰਵਿੰਦਰ ਜੋੜਾ, ਪਰਮਜੀਤ ਜੋੜਾ, ਡਾਕਟਰ ਰਣਜੀਤ ਜੋੜਾ ਤਰਨ ਤਾਰਨ ਤੋਂ। ਬਹੁਤ ਸੋਹਣਾ ਮੈਸੇਜ, ਬਹੁਤ ਵਧੀਆ ਲਿਖਿਆ ਹੋਇਆ, ਇੱਕ ਇੱਕ ਲਾਈਨ ਜਿਹੜੀ ਹੈ ਪੜ੍ਹਨ ਵਾਲੀ ਹੈ, ਪਰ ਮੈਂ ਇੰਨਾ ਹੀ ਮੈਸੇਜ ਜਿਹੜਾ ਤੁਹਾਡਾ ਪ੍ਰੋਗਰਾਮ 'ਚ ਸ਼ਾਮਿਲ ਕਰ ਪਾਵਾਂਗੀ, ਕਿਉਂਕਿ ਥੋੜ੍ਹਾ ਛੋਟਾ ਛੋਟਾ ਮੈਸੇਜ ਜਿਹੜਾ ਨਾ, ਤਾਂ ਕਿ ਸਾਰਿਆਂ ਨੂੰ ਮੌਕਾ ਮਿਲ ਸਕੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾਉਣ ਦਾ, ਇਸ ਕਰਕੇ। ਪਰ ਬਹੁਤ ਸੋਹਣਾ ਲਿਖਿਆ ਤੁਸੀਂ, ਬਹੁਤ ਵਧੀਆ, ਔਰ ਬਹੁਤ ਬਹੁਤ ਸ਼ੁਕਰੀਆ ਇਸ ਪ੍ਰੋਗਰਾਮ ਦੇ ਵਿੱਚ ਇਸ ਮੈਸੇਜ ਨੂੰ ਭੇਜਣ ਵਾਸਤੇ। ਖੈਰ ਫਿਲਹਾਲ ਵਕਤ ਹੋ ਗਿਆ ਜੀ ਇੱਕ ਖੂਬਸੂਰਤ ਜਿਹੇ ਟਰੈਕ ਨੂੰ ਪਲੇ ਕਰਨ ਦਾ। ਅਤੇ ਜਦੋਂ ਚੱਲ ਰਿਹਾ ਜੀ ਦਿਲਾਜ ਸ਼ਾਇਰ ਹੈ, ਅਤੇ ਗੱਲ ਹੋ ਰਹੀ ਹੈ ਦਿਲ ਦੇ ਜਜ਼ਬਾਤਾਂ ਦੀ, ਅਤੇ ਫਿਰ ਅਸੀਂ ਇਸ ਪੰਜਾਬੀ ਜ਼ਬਰਦਸਤ ਜਿਹੇ ਸਿੰਗਰ ਨੂੰ ਕਿੱਦਾਂ ਭੁੱਲ ਸਕਦੇ ਹਾਂ, ਇਹ ਕੌਣ ਹੈ ਤੁਸੀਂ ਹੁਣ ਇਹਨੂੰ ਸੁਣ ਕੇ ਆਪਣੇ ਆਪ ਹੀ ਸਮਝ ਜਾਣਾ।

ਤੇ ਤੁਸੀਂ ਗੀਤ ਇੰਜੋਏ ਕੀਤਾ ਨਛੱਤਰ ਗਿੱਲ ਸਾਹਿਬ ਦੀ ਆਵਾਜ਼ ਦੇ ਵਿੱਚ, ਜਿਹੜੇ ਕਿ ਇਦਾਂ ਦੀ ਆਵਾਜ਼ ਦੇ ਮਾਲਕ ਨੇ ਨਾ ਕਿ ਕੋਈ ਇਹਨਾਂ ਦਾ ਮੁਕਾਬਲਾ ਵਾਕਈ ਨਹੀਂ ਕਰ ਸਕਦਾ ਸੱਚੀ। ਜੀ ਹਾਂ, ਬਹੁਤ ਹੀ ਖੂਬਸੂਰਤ ਜਿਹਾ ਗੀਤ ਇਹਨਾਂ ਦੀ ਆਵਾਜ਼ ਦੇ ਵਿੱਚ ਅਸੀਂ ਇੰਜੋਏ ਕੀਤਾ। ਪ੍ਰੋਗਰਾਮ ਚੱਲ ਰਿਹਾ ਜੀ ਦਿਲਾਂ 'ਚ ਸ਼ਾਇਰ ਹੈ, ਅਤੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਤੁਹਾਡੀ ਦੋਸਤ ਵੰਦਨਾ ਬਣੀ ਹੋਈ ਹਾਂ, ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਲੈ ਰਹੇ ਹਾਂ ਤੁਹਾਡੇ ਸੋਹਣੇ ਸੋਹਣੇ ਜਿਹੇ ਮੈਸੇਜਸ, ਬਹੁਤ ਖੂਬਸੂਰਤ ਜਿਹੇ ਸੁਨੇਹੇ। ਅਤੇ ਅਗਲਾ ਇੱਕ ਮੈਸੇਜ ਆਇਆ ਹੈ, ਮਿੱਟੀ ਸੇ ਵੀ ਯਾਰੀ ਰੱਖ, ਦਿਲ ਸੇ ਦਿਲਦਾਰੀ ਰੱਖ, ਚੋਟ ਨਾ ਪਹੁੰਚੇ ਬਾਤੋਂ ਸੇ ਇਤਨੀ ਸਮਝਦਾਰੀ ਰੱਖ, ਪਹਿਚਾਨ ਹੋ ਤੇਰੀ ਹਟਕਰ ਭੀੜ ਮੇ ਕਲਾਕਾਰੀ ਰੱਖ, ਦਿਲ ਸਬਸੇ ਮਿਲਤਾ ਨਹੀਂ ਫਿਰ ਵੀ ਜ਼ੁਬਾਨ ਪਿਆਰੀ ਰੱਖ। ਜੀ ਹਾਂ ਬਿਲਕੁਲ, ਦਿਲ ਜ਼ਰੂਰੀ ਨਹੀਂ ਹੈ ਕਿ ਸਾਰਿਆਂ ਦੇ ਨਾਲ ਮਿਲੇ, ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਸਾਡੀ ਜ਼ੁਬਾਨ ਜਿਹੜੀ ਹੈ ਉਹ ਕੌੜੀ ਹੋ ਜਾਏ ਉਹਨਾਂ ਦੇ ਨਾਲ ਜਿਨ੍ਹਾਂ ਦੇ ਨਾਲ ਸਾਡਾ ਦਿਲ ਨਹੀਂ ਮਿਲਦਾ। ਇਸ ਕਰਕੇ ਦਿਲ ਮਿਲੇ ਨਾ ਮਿਲੇ, ਜ਼ੁਬਾਨ ਜਿਹੜੀ ਆ ਉਹ ਵਾਕਈ ਮਿੱਠੀ ਹੀ ਰਹਿਣੀ ਚਾਹੀਦੀ ਹੈ, ਤਾਂ ਕਿ ਹਰ ਕੋਈ ਜਿਹੜਾ ਮਿਲੇ ਉਹ ਬਾਅਦ ਵਿੱਚ ਯਾਦ ਰੱਖੇ ਸਾਨੂੰ। ਇਹ ਮੈਸੇਜ ਹੈ ਜੀ ਕੁਲਵਿੰਦਰ ਟੇਲਰ, ਪਿੰਡ ਕੰਡੋਲਾ ਨੀਅਰ ਆਦਮਪੁਰ ਤੋਂ। ਬਹੁਤ ਬਹੁਤ ਸ਼ੁਕਰੀਆ ਕੁਲਵਿੰਦਰ ਜੀ ਮੈਸੇਜ ਭੇਜਣ ਵਾਸਤੇ, ਅਤੇ ਪ੍ਰੋਗਰਾਮ ਨੂੰ ਸਾਡੇ ਨਾਲ ਇੰਜੋਏ ਕਰਨ ਲਈ। ਅਗਲਾ ਮੈਸੇਜ ਆਇਆ ਜੀ ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ ਟੇਲਰ ਅਤੇ ਬੇਟਾ ਲਵਦੀਪ ਸਿੰਘ ਜੱਸਲ ਦਾ। ਤੂੰ ਭਰੀ ਜਵਾਨੀ ਛੱਡ ਕੇ ਚਲਾ ਜਾਵੇਂਗਾ ਕਦੇ ਸੋਚਿਆ ਵੀ ਨਹੀਂ ਸੀ, ਮੇਰੇ ਦਿਲ ਦਾ ਦਰਦ ਲੁਕਾਵੇਂਗਾ ਕਦੇ ਸੋਚਿਆ ਵੀ ਨਹੀਂ ਸੀ, ਤੂੰ ਜ਼ਿੰਦਗੀ ਨੂੰ ਰੋਗ ਵਿਛੋੜੇ ਦਾ ਲਾਵੇਂਗਾ ਕਦੇ ਸੋਚਿਆ ਵੀ ਨਹੀਂ ਸੀ, ਹੱਸਦੇ ਖੇਡਦੇ ਲੰਘ ਰਹੀ ਸੀ ਜ਼ਿੰਦਗੀ, ਤੂੰ ਜੱਸਲ ਨੂੰ ਇੰਨਾ ਰਵਾਵੇਂਗਾ ਕਦੇ ਸੋਚਿਆ ਵੀ ਨਹੀਂ ਸੀ। ਜੀ ਜ਼ਿੰਦਗੀ ਜਿਹੜੀ ਆ ਉਹ ਹੱਸਣ ਅਤੇ ਖੇਡਣ ਦਾ ਨਾਂ ਹੈ, ਦੋਨੋਂ ਚੀਜ਼ਾਂ ਇੱਕ ਸਿੱਕੇ ਦੇ ਦੋ ਪਹਿਲੂ ਨੇ ਜਿਹੜੀਆਂ ਕਿ ਚੱਲਦੀਆਂ ਰਹਿੰਦੀਆਂ ਨੇ ਨਾਲ ਨਾਲ। ਇਸ ਕਰਕੇ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੈਗੇਟਿਵ ਵੀ ਹੁੰਦੀਆਂ ਨੇ, ਪਰ ਕਹਿੰਦੇ ਨੇ ਨਾ ਕਿ ਜਦੋਂ ਰਾਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਵਿੱਚ ਅਗਲੇ ਦਿਨ ਸੂਰਜ ਵੀ ਨਿਕਲਦਾ ਹੈ, ਅਤੇ ਜ਼ਿੰਦਗੀ ਇੱਦਾਂ ਹੀ ਚੱਲਦੀ ਰਹਿੰਦੀ ਹੈ। ਕੁਝ ਬਹੁਤ ਖਾਸ ਲੋਕ ਸਾਡੇ ਜਿਹੜੇ ਸਾਨੂੰ ਛੱਡ ਕੇ ਚਲੇ ਵੀ ਜਾਂਦੇ ਨੇ, ਪਰ ਫਿਰ ਵੀ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਉਹ ਸਾਨੂੰ ਜੀਣ ਦਾ ਜਿਹੜਾ ਸਾਨੂੰ ਸਹਾਰਾ ਦਿੰਦੀਆਂ ਨੇ। ਇਸ ਕਰਕੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੋਚ ਜਿਹੜੀ ਹੈ ਉਹ ਅਸੀਂ ਪੋਜ਼ਿਟਿਵ ਰੱਖਣੀ ਹੈ। ਅਤੇ ਇੱਕ ਮੈਸੇਜ ਆਇਆ ਹੈ ਜੀ, ਬਹੁਤ ਲੰਬਾ ਜਿਹਾ ਮੈਸੇਜ ਹੈ ਜਿਹਨੂੰ ਮੈਂ ਸਾਰਾ ਤਾਂ ਨਹੀਂ ਪੜ੍ਹ ਸਕਾਂਗੀ, ਪਰ ਮੈਂ ਕੁਝ ਕੁ ਹਿੱਸਾ ਜ਼ਰੂਰ ਆਪਣੇ

ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੀ। ਨਮਸਕਾਰ ਮੈਡਮ ਵੰਦਨਾ ਜੀ, ਭੁਪਿੰਦਰ ਸਿੰਘ ਪਿੰਡ ਚੀਚਾ ਅੰਮ੍ਰਿਤਸਰ ਤੋਂ ਜੀ ਇਹ ਮੈਸੇਜ ਹੈ ਅਤੇ ਇਹਨਾਂ ਨੇ ਲਿਖੀ ਹੈ ਜੀ, ਆਪਣੇ ਦਿਲ ਦੀ ਕਹਾਣੀ ਪੜ੍ਹ ਦਿਓ ਜ਼ਰੂਰ ਜ਼ਰਾ ਆਪਣੀ ਜ਼ਬਾਨੀ। ਵਾਹ ਜੀ ਵਾਹ, ਤੁਕਬੰਦੀ ਬਹੁਤ ਵਧੀਆ। ਅਤੇ ਰਚਨਾ ਹੈ ਜੀ, ਤੈਨੂੰ ਭੁੱਲਣ ਨੂੰ ਜੀ ਨਹੀਂ ਕਰਦਾ, ਤੈਨੂੰ ਭੁੱਲਣ ਨੂੰ ਜੀ ਨਹੀਂ ਕਰਦਾ ਕਿਉਂਕਿ ਤੂੰ ਮੈਨੂੰ ਸਭ ਤੋਂ ਪਿਆਰੀ ਲੱਗਦੀ ਹੈ। ਤੇਰੇ ਨਾਲ ਗੱਲ ਕਰਕੇ ਦਿਲ ਨੂੰ ਸਕੂਨ ਮਿਲਿਆ ਸੀ, ਤੂੰ ਭੁਪਿੰਦਰ ਸਿੰਘ ਦੇ ਦਿਲ ਨੂੰ ਠੱਗਦੀ ਹੈ। ਦੋ ਚਾਰ ਮੇਰੇ ਨਾਲ ਗੱਲਾਂ ਕਰਕੇ ਪਤਾ ਨਹੀਂ ਤੂੰ ਕਿੱਥੇ ਵਗ ਗਈ ਹੈ। ਤੇਰੇ ਮਿੱਠੇ ਪਿਆਰੇ ਬੋਲਾਂ ਵਿੱਚ ਕੋਈ ਰੂਹਾਨੀ ਖਿੱਚ ਹੈ, ਤੂੰ ਮੇਰੇ ਦਿਲ ਨੂੰ ਜੱਚ ਗਈ ਹੈ। ਬਹੁਤ ਬਹੁਤ ਸ਼ੁਕਰੀਆ ਮੈਸੇਜ ਭੇਜਣ ਵਾਸਤੇ ਭੁਪਿੰਦਰ ਜੀ। ਬਹੁਤ ਲੰਬਾ ਮੈਸੇਜ ਹੈ, ਮੈਂ ਸਾਰਾ ਤਾਂ ਪ੍ਰੋਗਰਾਮ ਦੇ ਵਿੱਚ ਨਹੀਂ ਪੜ੍ਹ ਪਾਵਾਂਗੀ, ਪਰ ਬਹੁਤ ਵਧੀਆ ਲਿਖਿਆ ਤੁਸੀਂ ਔਰ ਜਿਹਦੇ ਵਾਸਤੇ ਵੀ ਡੈਡੀਕੇਟਡ, ਆਈ ਹੋਪ ਕਿ ਉਹਦੇ ਵਾਸਤੇ ਉਹਨੂੰ ਪਤਾ ਹੋਏ ਕਿ ਇੰਨੀਆਂ ਖੂਬਸੂਰਤ ਲਾਈਨਸ ਜਿਹੜੀਆਂ ਨੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਈਆਂ ਨੇ, ਲਿਖੀਆਂ ਨੇ ਉਹਨਾਂ ਵਾਸਤੇ, ਅਤੇ ਬਹੁਤ ਬਹੁਤ ਸ਼ੁਕਰੀਆ। ਔਰ ਆਈ ਹੋਪ ਕਿ ਉਹ ਵੀ ਸੁਣ ਰਹੇ ਹੋਣਗੇ ਇਸ ਪ੍ਰੋਗਰਾਮ ਨੂੰ। ਜੇ ਕਿਸੇ ਖਾਸ ਵਾਸਤੇ ਲਿਖੀਆਂ ਨੇ ਤਾਂ ਉਹ ਵੀ ਜ਼ਰੂਰ ਮਤਲਬ ਖੁਸ਼ ਹੋ ਜਾਣਗੇ ਕਿ ਇੰਨਾ ਖੂਬਸੂਰਤ ਜਿਹੜਾ, ਬਹੁਤ ਲੱਕੀ ਹੁੰਦੇ ਨੇ ਉਹ ਲੋਕ ਜਿਨ੍ਹਾਂ ਵਾਸਤੇ ਕੋਈ ਖਾਸ ਜਿਹੜੀਆਂ ਜਜ਼ਬਾਤ ਜਿਹੜੇ ਨੇ ਸਾਡੇ ਦਿਲਾਂ ਦੇ ਵਿੱਚ ਹੁੰਦੇ ਨੇ। ਖੈਰ ਬਹੁਤ ਬਹੁਤ ਸ਼ੁਕਰੀਆ ਮੈਸੇਜ ਭੇਜਣ ਲਈ, ਅਤੇ ਹੋਰ ਵੀ ਕੁਝ ਮੈਸੇਜ ਆ ਰਹੇ ਨੇ, ਮੈਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੀ। ਪਰ ਉਸ ਤੋਂ ਪਹਿਲਾਂ ਇੱਕ ਹੋਰ ਮੈਂ ਕਹਾਂਗੀ ਕਿ ਪੰਜਾਬੀ ਸਿੰਗਰਸ ਜਿਸ ਤਰ੍ਹਾਂ ਨਛੱਤਰ ਗਿੱਲ ਸਨ ਨਾ, ਇਸੇ ਤਰੀਕੇ ਦੇ ਨਾਲ ਇਸੇ ਇੰਡਸਟਰੀ, ਪੰਜਾਬੀ ਇੰਡਸਟਰੀ ਦੀ ਇੱਕ ਇੱਦਾਂ ਦੀ ਸਿੰਗਰ ਜਿਹੜੇ ਕਿ ਬਹੁਤ ਇਮੋਸ਼ਨਲ ਸਿੰਗਿੰਗ ਲਈ ਕਾਫੀ ਫੇਮਸ ਸੀ, ਰਾਣੀ ਰਣਦੀਪ, ਜੇ ਤੁਹਾਨੂੰ ਯਾਦ ਆਇਆ ਹੋਵੇ, ਉਹਨਾਂ ਦਾ ਇੱਕ ਖੂਬਸੂਰਤ ਜਿਹਾ ਟਰੈਕ ਮੈਨੂੰ ਲੱਭਦੇ ਲੱਭਦੇ ਇੱਕਦਮ ਮੇਰੇ ਧਿਆਨ ਦੇ ਵਿੱਚ ਆ ਗਿਆ, ਅਤੇ ਮੈਂ ਸੁਣਿਆ ਅਤੇ ਮੈਨੂੰ ਬਹੁਤ ਪਸੰਦ ਆਇਆ, ਅਤੇ ਮੈਨੂੰ ਲੱਗਿਆ ਕਿ ਮੈਨੂੰ ਤੁਹਾਨੂੰ ਵੀ ਸੁਣਾਉਣਾ ਚਾਹੀਦਾ ਇਸ ਖੂਬਸੂਰਤ ਜਿਹੀ ਜਿਹੜੀ ਆਵਾਜ਼ ਨੂੰ, ਇਸ ਖੂਬਸੂਰਤ ਜਿਹੇ ਗੀਤ ਨੂੰ, ਕਿਉਂਕਿ ਉਹ ਵੀ ਆਪਣੇ ਟਾਈਮ ਦੇ ਵਿੱਚ ਇੱਕ ਬਹੁਤ ਵਧੀਆ ਸਿੰਗਰ ਰਹੇ ਨੇ ਪੰਜਾਬੀ ਇੰਡਸਟਰੀ ਦੇ। ਖੈਰ ਸੁਣਦਿਆਂ ਰਾਣੀ ਰਣਦੀਪ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ।

ਤੂੰ ਆਵੇਂਗਾ ਜ਼ਰੂਰ, ਬਹੁਤ ਹੀ ਖੂਬਸੂਰਤ ਜੀ ਆਵਾਜ਼ ਅਤੇ ਬਹੁਤ ਹੀ ਖੂਬਸੂਰਤ ਜਿਹਾ ਗਾਣਾ, ਜਿਹੜਾ ਕਿ ਮੈਨੂੰ ਇੱਦਾਂ ਲੱਗਦਾ ਕਿ ਜਿਹੜੇ ਅਗਲੇ ਸਾਡੇ ਲਿਸਨਰ ਨੇ ਨਾ, ਜਿਨ੍ਹਾਂ ਨੇ ਸਾਨੂੰ ਮੈਸੇਜ ਭੇਜਿਆ, ਉਹਨਾਂ ਦੇ ਨਾਲ ਜਿਹੜਾ ਉਹਨਾਂ ਨੇ ਮੈਸੇਜ ਮੈਨੂੰ ਭੇਜਿਆ ਨਾ, ਉਹਨਾਂ ਦੀ ਸਿਚੁਏਸ਼ਨ ਦੇ ਨਾਲ ਜਾਂ ਫਿਰ ਉਸ ਅਹਿਸਾਸ ਦੇ ਨਾਲ ਵੀ ਬਹੁਤ ਮੈਚ ਕੀਤਾ ਲੱਗਿਆ। ਕਿਉਂਕਿ ਜ਼ਿੰਦਗੀ ਵਿੱਚ ਕੁਝ ਲੋਕ ਜਿਹੜੇ ਨੇ ਚਲੇ ਤਾਂ ਜਾਂਦੇ ਨੇ, ਪਰ ਉਮੀਦ ਇੱਕ ਜ਼ਰੂਰ ਹਮੇਸ਼ਾ ਰਹਿੰਦੀ ਹੈ ਸਾਡੇ ਨਾਲ ਕਿ ਉਹ ਜ਼ਰੂਰ ਕਦੀ ਨਾ ਕਦੀ ਤਾਂ ਸ਼ਾਇਦ ਵਾਪਸ ਆ ਜਾਣ। ਜੀ ਹਾਂ, ਮੁਹੰਮਦ ਮੁਜ਼ੱਫਰ, ਮੁਹੰਮਦ ਅਰਮਾਨ ਅਤੇ ਜ਼ਿਲ੍ਹਾ ਮਲੇਰਕੋਟਲਾ ਤੋਂ ਇਹ ਮੈਸੇਜ ਆਇਆ ਹੋਇਆ। ਕਹਿੰਦੇ ਵੋ ਪਹਿਲੀ ਬਾਰ ਮਿਲੀ ਥੀ ਏਕ ਛੋਟੇ ਸੇ ਕੈਫੇ ਮੇਂ, ਜਹਾਂ ਸ਼ੋਰ ਥਾ ਔਰ ਅਜੀਬ ਸੀ ਖਾਮੋਸ਼ੀ ਵੀ, ਹਮ ਦੋਨੋਂ ਨੇ ਬਾਤ ਸ਼ੁਰੂ ਕੀ ਔਰ ਫਿਰ ਪਤਾ ਹੀ ਨਹੀਂ ਚਲਾ ਕਬ ਅਜਨਬੀ ਸੇ ਅਪਨਾ ਬਨ ਗਿਆ, ਔਰ ਆਜ ਵਹੀ ਜਗ੍ਹਾ ਹੈ ਪਰ ਵੋ ਨਹੀਂ ਹੈ, ਸ਼ਾਇਦ ਕੁਛ ਮੁਲਾਕਾਤੇ ਯਾਦ ਬਨਨੇ ਕੇ ਲੀਏ ਹੀ ਹੋਤੀ ਹੈ। ਜੀ ਹਾਂ, ਕੁਝ ਮੁਲਾਕਾਤੇ ਯਾਦ ਬਨਨੇ ਕੇ ਲੀਏ ਹੋਤੀ ਹੈ, ਪਰ ਕਈ ਵਾਰੀ ਪਤਾ ਵੀ ਨਹੀਂ ਹੁੰਦਾ ਕਿ ਉਹ ਯਾਦ ਜਿਹੜੀ ਹੈ ਉਹ ਇਨਸਾਨ ਕਦੋਂ ਸਾਡੇ ਸਾਹਮਣੇ ਆ ਜਾਏ। ਪਰ ਇੱਕ ਇਨਸਾਨ ਦੇ ਉਹੀ ਗੱਲ ਹੈ ਨਾ, ਰਣਦੀਪ ਜੀ ਦੀ ਜਿਹੜੀ ਆਵਾਜ਼ ਸੀ ਜਾਂ ਗਾਣਾ ਸੀਗਾ ਉਹ ਇਹੀ ਗੱਲ ਸੀ ਕਿ ਉਮੀਦ ਜਿਹੜੀ ਆ ਉਹ ਹਮੇਸ਼ਾ ਰਹਿੰਦੀ ਹੈ ਕਿ ਸ਼ਾਇਦ ਕਿਤੇ ਸਾਨੂੰ ਉਹ ਇਨਸਾਨ ਮਿਲ ਜਾਏ ਜਿਹਦੀ ਅਸੀਂ ਹਮੇਸ਼ਾ ਉਡੀਕ ਕਰਦੇ ਹਾਂ। ਅਗਲਾ ਮੈਸੇਜ ਹੈ ਜੀ ਸੋਨੂ ਮੁਹੰਮਦ, ਮੁਹੰਮਦ ਅਹਿਸਾਨ। ਦੇਖੋ ਜੀ, ਇੰਨੀ ਮੁਹੱਬਤ ਭਰੀ ਪਈ ਹੈ ਕਿ ਮੈਨੂੰ ਮੁਹੰਮਦ ਦੀ ਜਗ੍ਹਾ 'ਤੇ ਮੁਹੱਬਤ ਪੜ੍ਹਨਾ ਆ ਰਿਹਾ। ਸੋਨੂ ਮੁਹੰਮਦ ਅਹਿਸਾਨ ਮਲੇਰਕੋਟਲਾ ਤੋਂ, ਕਹਾਣੀ ਹਮਾਰੀ ਕੁਛ ਯੂੰ ਹੀ ਖਤਮ ਹੋ ਗਈ, ਕਹਾਣੀ ਹਮਾਰੀ ਕੁਛ ਯੂੰ ਹੀ ਖਤਮ ਹੋ ਗਈ, ਖੁਸ਼ੀ ਨਾ ਜਾਣੇ ਕਹਾਂ ਦਫਨ ਹੋ ਗਈ, ਲਿਖੀ ਹੋਗੀ ਮੁਹੱਬਤ ਸਭ ਕੇ ਨਸੀਬ ਮੇਂ, ਮੇਰੀ ਬਾਰੀ ਆਈ ਤੋ ਸਿਆਹੀ ਖਤਮ ਹੋ ਗਈ। ਨਹੀਂ ਜੀ, ਸਿਆਹੀ ਖਤਮ ਨਹੀਂ ਹੋਈ ਹੈ ਸੋਨੂ ਜੀ। ਜ਼ਿੰਦਗੀ ਵਿੱਚ ਨਾ ਇੱਦਾਂ ਹੁੰਦਾ ਕਿ ਸਾਨੂੰ ਬਹੁਤ ਸਾਰੇ ਲੋਕ ਮਿਲਦੇ ਨੇ, ਪਰ ਕਈ ਵਾਰੀ ਇੱਦਾਂ ਹੁੰਦਾ ਕਿ ਉਹ ਇਨਸਾਨ ਜਿਹੜਾ ਹੁੰਦਾ ਸਾਡੇ ਵਾਸਤੇ ਸ਼ਾਇਦ ਸਹੀ ਨਹੀਂ ਹੁੰਦਾ ਜਾਂ ਫਿਰ ਸਾਡੇ ਲਈ ਲਿਖਿਆ ਹੀ ਨਹੀਂ ਹੁੰਦਾ, ਜਿਹਨੂੰ ਅਸੀਂ ਸਮਝ ਲੈਂਦੇ ਹਾਂ ਕਿ ਇਹੀ ਸਾਡਾ ਆਪਣਾ ਹੈ ਔਰ ਇੱਥੇ ਸਾਡੀ ਤਲਾਸ਼ ਖਤਮ ਹੁੰਦੀ ਹੈ। ਉਹ ਇਨਸਾਨ ਤਾਂ ਉਦੋਂ ਆਉਂਦਾ ਜਦੋਂ ਅਸੀਂ ਸੋਚਿਆ ਵੀ ਨਹੀਂ ਹੁੰਦਾ ਕਿ ਇਹ ਇਨਸਾਨ ਆ ਕੇ ਸਾਡੀ ਜਿਹੜੀ ਤਲਾਸ਼ ਹੈ ਉਹ ਖਤਮ ਕਰ ਦੇਗਾ। ਇਸ ਕਰਕੇ ਸਿਆਹੀ ਮੁੱਕੀ ਨਹੀਂ ਹੈ ਜੀ, ਸਿਆਹੀ ਪਰਮਾਤਮਾ ਨੇ ਚਲਾਈ ਹੋਈ ਹੈ ਸਾਡੇ ਵਾਸਤੇ। ਇਸ ਕਰਕੇ ਇਹ ਜਿਹੜਾ ਹੈ ਨਾ ਸਿਸਟਮ, ਇਹ ਚੱਲਦਾ ਹੀ ਰਹਿਣਾ ਹੈ, ਕਿਉਂਕਿ ਪਿਆਰ, ਇਸ਼ਕ, ਮੁਹੱਬਤ ਇਹ ਕਦੀ ਵੀ ਕਿਸੇ ਦੇ ਨਾਲ ਕਦੋਂ ਹੋਣਾ ਇਹ ਪਰਮਾਤਮਾ ਨੇ ਪਹਿਲੇ ਹੀ ਲਿਖ ਕੇ ਰੱਖਿਆ ਹੋਇਆ ਹੈ। ਖੈਰ, ਬਹੁਤ ਸੋਹਣੇ ਸੋਹਣੇ ਮੈਸੇਜਸ ਆਏ ਹੋਏ ਨੇ ਸਾਡੇ ਵਾਸਤੇ, ਸਾਡੇ ਲਿਸਨਰਸ ਨੇ ਭੇਜੇ ਨੇ, ਪਰ ਇੱਕ ਮੇਰੀ ਹੋਰ ਰਿਕੁਐਸਟ ਹੈ ਕਿ ਪਲੀਜ਼ ਛੋਟੇ ਛੋਟੇ ਮੈਸੇਜ ਹੋਣੇ ਚਾਹੀਦੇ ਨੇ। ਬਹੁਤ ਜ਼ਿਆਦਾ ਲੰਬੇ ਮੈਸੇਜਸ ਮੈਂ ਪ੍ਰੋਗਰਾਮ ਦੇ ਵਿੱਚ ਨਹੀਂ ਸ਼ਾਮਿਲ ਕਰ ਪਾਵਾਂਗੀ, ਕਿਉਂਕਿ ਪੜ੍ਹਨਾ ਪੋਸੀਬਲ ਨਹੀਂ ਹੁੰਦਾ ਇੰਨੇ ਲੰਬੇ ਮੈਸੇਜ ਨੂੰ। ਜੀ ਹਾਂ, ਪ੍ਰੋਗਰਾਮ ਦਿਲਾ ਛਾਇਰ ਹੈ ਦੇ ਵਿੱਚ ਜੇ ਤੁਸੀਂ ਵੀ, ਕਿਉਂਕਿ ਸਮਾਂ ਤਾਂ ਇੰਨੀ ਜਲਦੀ ਬੀਤਿਆ ਕਿ ਇੱਦਾਂ ਲੱਗ ਰਿਹਾ ਕਿ ਪੰਖ ਲੱਗ ਗਏ ਨੇ ਸ਼ਾਇਦ ਵਕਤ ਨੂੰ, ਇਸ ਤਰ੍ਹਾਂ ਦੇ ਨਾਲ ਬੀਤਦਾ ਜਾਂਦਾ ਹੈ। ਔਰ ਤੁਸੀਂ ਦੇਖਿਆ ਕਿ ਦਿਨ ਚੜ੍ਹਦਾ ਅਤੇ ਨਾਲ ਹੀ ਰਾਤ ਹੋ ਜਾਂਦੀ, ਇੱਦਾਂ ਲੱਗਦਾ ਕਿ ਦਿਨ ਬਹੁਤ ਹੀ ਤੇਜ਼ੀ ਦੇ ਨਾਲ ਜਿਹੜਾ ਹੈ ਨਾ ਉਹ ਬੀਤਦਾ ਜਾਂਦਾ। ਖੈਰ, ਲਾਖੋਂ ਖੁਆਬ ਤੁਮਨੇ ਦੇਖੇ ਹੋਂਗੇ, ਲਾਖੋਂ ਖੁਆਬ ਤੁਮਨੇ ਦੇਖੇ ਹੋਂਗੇ, ਮੈਨੇ ਖੁਆਬੋਂ ਮੇਂ ਸਿਰਫ ਤੁਮਕੋ ਦੇਖਾ ਹੈ। ਜੀ ਹਾਂ, ਪ੍ਰੋਗਰਾਮ ਦਿਲਾ ਸ਼ਾਇਰ ਹੈ ਦੇ ਵਿੱਚ ਤੁਸੀਂ ਭੇਜੇ ਆਪਣੇ ਬਹੁਤ ਸੋਹਣੇ ਸੋਹਣੇ ਸੁਨੇਹੇ ਮੈਨੂੰ, ਅਤੇ ਹਜੇ ਵੀ ਥੋੜ੍ਹਾ ਜਿਹਾ ਵਕਤ ਹੈ, ਤੁਸੀਂ ਜ਼ਰੂਰ ਆਪਣੇ ਮੈਸੇਜਸ ਮੈਨੂੰ ਭੇਜ ਸਕਦੇ ਹੋ 9855-10-10-27 ਦੇ ਉੱਤੇ। ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੀ ਇਹਨਾਂ ਸਾਰੇ ਸੋਹਣੇ ਸੋਹਣੇ ਸੁਨੇਹਿਆਂ ਨੂੰ। ਪਰ ਫਿਲਹਾਲ ਜਿਹੜਾ ਹੈ ਜੀ, ਵਕਤ ਹੋ ਗਿਆ ਹੈ ਅਗਲੇ ਟਰੈਕ ਨੂੰ ਇੰਜੋਏ ਕਰਨ ਦਾ। ਤੁਸੀਂ ਮੇਰੇ ਨਾਲ ਬਣੇ ਹੋਏ ਹੋ ਆਪਣੀ ਦੋਸਤ ਵੰਦਨਾ ਦੇ ਨਾਲ, ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਾਇਰ ਹੈ, ਅਤੇ ਸੁਣਦੇ ਹਾਂ ਅਗਲਾ ਟਰੈਕ ਇਸ ਪ੍ਰੋਗਰਾਮ ਦਾ। ਇੰਜੋਏ ਕਰੋ ਮੇਰੇ ਨਾਲ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ।

0: ਹਾਂਜੀ, ਪ੍ਰੋਗਰਾਮ ਦਿਲਾ ਚਾਇਰ ਹੈ, ਤੁਸੀਂ ਇੰਜੋਏ ਕੀਤਾ ਮੇਰੇ ਨਾਲ, ਆਪਣੀ ਦੋਸਤ ਵੰਦਨਾ ਦੇ ਨਾਲ, ਅਤੇ ਬਹੁਤ ਸੋਹਣੇ ਸੋਹਣੇ ਮੈਸੇਜਸ ਨੇ ਮੈਨੂੰ ਭੇਜੇ ਬਹੁਤ ਸਾਰੇ ਸਾਡੇ ਲਿਸਨਰਸ ਨੇ। ਇਸੇ ਤਰੀਕੇ ਦੇ ਨਾਲ ਆਪਣਾ ਪਿਆਰ ਜਿਹੜਾ ਉਹ ਸਾਡੇ ਨਾਲ ਬਣਾ ਕੇ ਰੱਖੋ। ਹੁਣ ਤੋਂ ਕੁਝ ਦੇਰ ਬਾਅਦ ਪ੍ਰੋਗਰਾਮ ਰੇਡੀਓ ਡਾਕਟਰ ਹੈ ਸਾਡੇ, ਜਿਹੜਾ ਦਿੱਲੀ FM ਰੇਨਬੋ ਤੋਂ ਤੁਸੀਂ ਸੁਣੋਗੇ, ਅਤੇ ਉਸ ਤੋਂ ਬਾਅਦ ਵਿੱਚ ਠੀਕ 4 ਵਜੇ ਅਸੀਂ ਮਿਲਾਂਗੇ ਦੁਬਾਰਾ ਤੋਂ ਹੈਲੋ ਜਲੰਧਰ ਦੇ ਵਿੱਚ, ਜਿੱਥੇ ਮੈਂ ਲਵਾਂਗੀ ਤੁਹਾਡੀਆਂ ਕਾਲਸ ਅਤੇ ਅਸੀਂ ਕਰਾਂਗੇ ਕੁਝ ਗੱਲਾਂ ਬਾਤਾਂ। ਅਤੇ ਨਾਲ ਨਾਲ ਕੋਸ਼ਿਸ਼ ਕਰਿਓ ਜੀ, ਕੁਝ ਨਵੇਂ ਲਿਸਨਰਸ ਨੂੰ ਵੀ ਮੈਂ ਕੋਸ਼ਿਸ਼ ਕਰਾਂਗੀ ਕਿ ਉਹ ਵੀ ਆਉਣ ਪ੍ਰੋਗਰਾਮ ਦੇ ਵਿੱਚ ਅਤੇ ਆਪਣੀਆਂ ਗੱਲਾਂ ਬਾਤਾਂ ਸਾਨੂੰ ਸੁਣਾਉਣ। ਬਟ ਫਿਲਹਾਲ ਚੱਲਦੇ ਹਾਂ ਜੀ ਦਿੱਲੀ ਵੱਲ, ਪ੍ਰੋਗਰਾਮ ਰੇਡੀਓ ਡਾਕਟਰ, ਅਤੇ ਉਸ ਤੋਂ ਬਾਅਦ ਦੇ ਵਿੱਚ ਠੀਕ 4 ਵਜੇ
1: ਬਿਲਕੁਲ ਰੈਡੀ ਹੈ। ਤੋ ਇਸੀ ਕੇ ਸਾਥ ਟੇਕ ਕੇ ਗਾਇਜ਼, ਸਟੇ ਮਿਊਜ਼ੀਕਲ ਐਂਡ ਸਟੇ ਬਲੇਸਡ।

0: ਹਾਂਜੀ, ਗੁੱਡ ਵਾਲੀ ਈਵਨਿੰਗ ਹੈ ਜੀ ਸਾਰਿਆਂ ਨੂੰ, ਤੇ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਤੁਹਾਡਾ ਸਾਰਿਆਂ ਦਾ। ਜੀ ਹਾਂ, ਇਸ ਪ੍ਰੋਗਰਾਮ ਦੇ ਵਿੱਚ ਬੋਲੇਗਾ ਪੰਜਾਬ, ਤੇ ਸੁਣਨਗੇ ਸਾਰੇ ਲਿਸਨਰਸ, ਤੇ ਉੱਥੇ ਤੱਕ ਸੁਣਨਗੇ ਜਿੱਥੇ ਤੱਕ ਸਾਡੀ ਰੇਂਜ ਜਾਂਦੀ ਹੈ ਜੀ। ਜੀ ਹਾਂ, ਕਿਉਂਕਿ FM ਰੇਨਬੋ 102.7 ਦੀ ਰੇਂਜ ਜਿਹੜੀ ਹੈ ਨਾ, ਉਹ ਬਹੁਤ ਦੂਰ ਦੂਰ ਤੱਕ ਹੈ, ਤੇ ਸਾਡੇ ਨਾਲ ਜੁੜੇ ਹੋਏ ਨੇ ਬਹੁਤ ਦੂਰ ਦੂਰ ਤੋਂ ਸੋਹਣੇ ਸੋਹਣੇ ਸਾਡੇ ਲਿਸਨਰਸ। ਜੀ ਹਾਂ, ਹੈਲੋ ਜਲੰਧਰ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ, ਤੇ ਰੇਨਬੋ ਦੀ ਘੜੀ ਦੇ ਉੱਤੇ ਵਕਤ ਹੋ ਗਿਆ ਜੀ 4:01 ਤੇ 35 ਸੈਕਿੰਡਸ, ਤੇ ਪ੍ਰੋਗਰਾਮ ਦੇ ਵਿੱਚ ਕਾਲਸ ਦੀ ਲੜੀ ਜਿਹੜੀ ਹੈ ਲੱਗ ਚੁੱਕੀ ਹੈ, ਤੇ ਦੇਖਦੇ ਹਾਂ ਜੀ ਪਹਿਲੀ ਕਾਲ ਕਿਹਦੀ ਲੱਗੀ ਹੈ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਹੈਲੋ ਜਲੰਧਰ ਜਿਹੜਾ ਹੈ ਜੀ ਫੋਨ ਇਨ ਪ੍ਰੋਗਰਾਮ ਹੈ, ਤੇ ਤੁਸੀਂ 0181 8143 ਦੇ ਉੱਤੇ ਕਾਲ ਕਰਕੇ ਫਟਾਫਟ ਤੋਂ ਆਪਣਾ ਨੰਬਰ ਲਗਵਾ ਸਕਦੇ ਹੋ, ਤੇ ਫਿਰ ਗੱਲਬਾਤ ਕਰ ਸਕਦੇ ਹੋ ਮੇਰੇ ਨਾਲ। ਦੇਖਦੇ ਹਾਂ ਜੀ ਫਸਟ ਕਾਲ ਕਿਹਦੀ ਲੱਗੀ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਕੁਲਦੀਪ ਸਿੰਘ ਬੋਲਦਾ ਜੀ।
0: ਓਹੋ ਕੁਲਦੀਪ ਜੀ, ਕੀ ਹਾਲ ਚਾਲ ਨੇ ਤੁਹਾਡੇ? ਕੁਲਦੀਪ ਜੀ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਅੱਜ ਕੀ ਕਰ ਰਹੇ ਹੋ ਇਸ ਟਾਈਮ ਬੈਠ ਕੇ?
1: ਆਰਾਮ
0: ਕਰ ਰਹੇ ਹੋ, ਤੇ ਕੰਮ ਕਿਹੜੇ ਵੇਲੇ ਕਰਦੇ ਹੋ? ਅੱਛਾ, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਕੱਲ ਹੈ ਜੀ ਐਤਵਾਰ, ਠੀਕ ਹੈ? ਤੇ ਫਿਰ ਪਹਿਲੀ ਪਲੈਨਿੰਗ ਬਣ ਗਈ ਹੈ ਕੱਲ ਸਾਰਾ ਦਿਨ ਆਰਾਮ ਕਰਨ ਦੀ।
1: ਹਾਂਜੀ
0: ਹਾਂਜੀ, ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ। ਹੋਰ ਫਿਰ ਚਾਹ ਦਾ ਟਾਈਮ ਹੋ ਗਿਆ, 4 ਵੱਜ ਗਏ ਨੇ। ਹਾਂ ਜੀ ਠੀਕ ਹੈ, ਤੁਸੀਂ ਪੀਤੀ ਹੈ ਤੇ ਸਾਡੇ ਵਾਸਤੇ ਹਲੇ ਪਹੁੰਚੀ ਨੀ, ਠੀਕ ਹੈ। ਪੰਜਾਬੀ ਵੈਸੇ ਇਹ ਵਾਲਾ ਕੁਸ਼ਚਨ ਮੈਂ ਬਿਲਕੁਲ ਕਿਸੇ ਨੂੰ ਪੁੱਛ ਨਹੀਂ ਸਕਦੀ ਪੰਜਾਬੀਆਂ ਨੂੰ ਕਿ ਚਾਹ ਦੇ ਸ਼ੌਕੀਨ ਹੋ ਕੇ ਕਾਫੀ ਦੇ ਸ਼ੌਕੀਨ ਹੋ, ਕਿਉਂਕਿ ਜੀ ਅਸੀਂ ਪੰਜਾਬੀ ਹਾਂ ਤੇ ਅਸੀਂ ਪੀਂਦੇ ਹਾਂ ਚਾਹ, ਦੇਸੀ ਬੰਦੇ ਹੈ। ਠੀਕ, ਮੈਂ ਕਿਹਾ ਦੇਸੀ ਬੰਦੇ ਹਾਂ ਜੀ ਅਸੀਂ, ਅਸੀਂ ਪੀਂਦੇ ਹਾਂ ਚਾਹ ਤੇ ਚੂ। ਹਾਂ, ਤੇ ਫਿਰ ਚਾਹ ਦੇ ਨਾਲ ਕੀ ਖਾਧਾ ਪੀਤਾ ਅੱਜ? ਕਿਆ ਬਾਤ ਹੈ, ਠੀਕ ਹੈ ਠੀਕ ਹੈ। ਤਾਂ ਤੁਸੀਂ ਹੁਣ ਸਾਰੇ ਜਣਿਆਂ ਨੇ ਚਾਹ ਦਾ ਟਾਈਮ ਹੋਇਆ ਪਿਆ, 4 ਵੱਜ ਗਏ, ਤੁਸੀਂ ਪੀ ਲੀਆਂ ਚਾਹਵਾਂ, ਤੇ ਹੁਣ ਮੇਰਾ ਵੀ ਬਹੁਤ ਦਿਲ ਕਰਨ ਲੱਗ ਜਾਣਾ। ਖੈਰ, ਫਿਲਹਾਲ ਗਾਣਾ ਕਿਹੜਾ ਸੁਣੋਗੇ ਤੁਸੀਂ ਕੁਲਦੀਪ ਜੀ? ਚਲੋ ਜੀ ਠੀਕ ਹੈ, ਮੈਂ ਸੁਰਜੀਤ ਬਿੰਦ ਰੱਖੀਆ ਦੀ ਆਵਾਜ਼ ਦੇ ਵਿੱਚ ਤੁਹਾਨੂੰ ਇੱਕ ਗਾਣਾ ਸੁਣਾਉਣੀ ਹੈ। ਕੁਲਦੀਪ ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਓਕੇ ਜੀ ਓਕੇ, ਥੈਂਕ ਯੂ ਸੋ ਮਚ ਜੀ। ਤੇ ਲਓ ਜੀ ਕੁਲਦੀਪ ਜੀ ਦੀ ਲੱਗੀ ਕਾਲ, ਤੇ ਅਸੀਂ ਲਾਣ ਲੱਗੇ ਹਾਂ ਹੁਣ ਉਹਨਾਂ ਦਾ ਫੇਵਰੇਟ ਗਾਣਾ। ਤੇ ਤੁਸੀਂ ਕਿਤੇ ਨਹੀਂ ਜਾਣਾ, ਤੇ ਤੁਸੀਂ 0181 8143 ਨੂੰ ਡਾਇਲ ਹੈਗਾ ਜੀ ਕਰਨਾ, ਤੇ ਫਟਾਫਟ ਤੋਂ ਮੇਰੇ ਨਾਲ ਗੱਲਬਾਤ ਕਰਨੀ ਹੈ। ਦੇਖਦੇ ਹਾਂ ਅਗਲੀ ਕਾਲ ਕਿਹਦੀ ਲੱਗਦੀ ਹੈ, ਪਰ ਫਿਲਹਾਲ ਸੁਣਦੇ ਹਾਂ ਜੀ ਸੁਰਜੀਤ ਬਿੰਦਰਖੀਆ ਦੀ ਆਵਾਜ਼ ਦੇ ਵਿੱਚ ਇੱਕ ਬਹੁਤ ਸੋਹਣਾ ਜਿਹਾ ਗੀਤ।

0: ਜੀ ਹਾਂ, ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ, ਤੇ ਜਲੰਧਰ ਦੇ ਨਾਲ ਨਾਲ ਸਾਰਾ ਪੰਜਾਬ ਬੋਲ ਰਿਹਾ ਹੈ ਤੇ ਸੁਣ ਰਹੇ ਨੇ ਜੀ ਸਾਡੇ ਸੋਹਣੇ ਸੋਹਣੇ ਲਿਸਨਰਸ। ਤੇ ਗੱਲਬਾਤ ਕਰਦਿਆਂ ਕਰਦਿਆਂ ਗੱਲ ਪਹੁੰਚੀ ਹੈ ਜੀ ਅੱਗੇ, ਤੇ ਦੇਖਦੇ ਹਾਂ 0181 23 42 174 ਨੂੰ ਡਾਇਲ ਕਰਕੇ ਕਿਹਦੀ ਕਾਲ ਲੱਗੀ ਹੈ ਤੇ ਕੌਣ ਪਹੁੰਚਿਆ ਇਸ ਗੱਲਾਂ ਦੇ ਸਟੇਸ਼ਨ ਤੇ। ਹੈਲੋ,
1: ਰੰਗੀਲਾ ਹੂੰ ਮੈਂ ਦਿਲ ਕਾ।
0: ਵਾਹ ਜੀ ਵਾਹ,
1: ਸ਼ੀਸ਼ ਗੁਲਿਆਨੀ ਹੈ ਮੇਰਾ ਨਾਮ, ਦਿਲਕੁਸ਼ਾ ਮਾਰਕੀਟ ਸੇ ਬੋਲ ਰਹਾ ਹੂੰ ਔਰ ਆਕਾਸ਼ਵਾਣੀ ਮੇ ਫੋਨ ਲਗਾਨਾ ਹੈ ਮੇਰਾ ਕਾਮ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ। ਅੱਛਾ ਹੁਣ ਸਤੀਸ਼ ਜੀ, ਦਿਲਕੁਸ਼ਾ ਮਾਰਕੀਟ ਤਾਂ ਜੀ, ਦਿਲਕੁਸ਼ਾ ਮਾਰਕੀਟ ਦਾ ਨਾਮ ਕਿਹਨੂੰ ਨੀ ਪਤਾ। ਦਿਲਕੁਸ਼ਾ ਮਾਰਕੀਟ ਤਾਂ ਸਭ ਤੋਂ ਫੇਮਸ ਮਾਰਕੀਟ ਹੈ ਭਾਈ, ਟੁੱਟੇ ਭੱਜੇ ਵਾਸਤੇ। ਜਿੱਦਾਂ ਕਿ ਮੈਂ ਇਸ ਟਾਈਮ, ਮੈਨੂੰ ਲੱਗਦਾ ਪਿਆ ਕਿ ਬੈਠੇ ਬੈਠੇ ਮੇਰੀਆਂ ਜਿਹੜੀਆਂ ਲੈਗਸ ਪੇਨ ਕਰਨ ਲੱਗ ਗਈਆਂ, ਤੇ ਦਿਲਕੁਸ਼ਾ ਮਾਰਕੀਟ ਤੋਂ ਮੈਨੂੰ ਯਾਦ ਆ ਗਿਆ ਕਿ ਤੁਹਾਨੂੰ ਇੱਕ ਦਵਾਈਆਂ ਦੀ ਲਿਸਟ ਦੇ ਦੇਣੀ ਚਾਹੀਦੀ ਹੈ ਮੈਨੂੰ।
1: ਪਰਮਾਤਮਾ ਕਦੀ ਵੀ
0: ਬਿਲਕੁਲ ਜੀ ਬਿਲਕੁਲ ਬਿਲਕੁਲ, ਪਰ ਫੇਰ ਵੀ ਕੰਮ ਦਾ ਕੰਮ ਨੇ ਸਾਰਿਆਂ ਦੇ ਹੈ।
1: ਬਿਲਕੁਲ ਮੈਡਮ, ਵੈਸੇ ਹਰ ਇੱਕ ਨੂੰ ਸਾਡੇ ਕੋਲ ਆਉਣਾ ਜ਼ਰੂਰੀ
0: ਹੈ। ਬਿਲਕੁਲ ਬਿਲਕੁਲ, ਹਾਂਜੀ ਹਾਂਜੀ,
1: ਠੀਕ ਹੈ,
0: ਬਿਲਕੁਲ ਬਿਲਕੁਲ ਸਹੀ ਗੱਲ ਹੈ ਸਤੀਸ਼ ਜੀ। ਹੋਰ ਫਿਰ ਕੀ ਕਰ ਰਹੇ ਹੋ ਇਸ ਟਾਈਮ ਤੁਸੀਂ?
1: ਬਸ ਮੈਡਮ ਸ਼ੋਪ ਤੇ ਸੀ, ਤੁਸੀਂ ਚਾਹ ਦੀ ਗੱਲ ਕੀਤੀ ਤੇ ਮੈਂ ਚਾਹ ਮੰਗਾ ਲਈ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ
1: ਵਾਹ, ਚਾਹ ਪੀਓ, ਟਾਈਮ ਹੋ ਗਿਆ, ਚਾਹ ਵਜ ਗਏ।
0: ਠੀਕ ਹੈ ਠੀਕ ਹੈ ਠੀਕ ਹੈ,
1: ਚਾਹ ਮੰਗਾ ਕੇ ਪੀ ਲਗਾ ਸੀ।
0: ਠੀਕ ਹੈ ਜੀ, ਠੀਕ ਹੈ, ਬਹੁਤ ਬਹੁਤ ਵਧੀਆ ਲੱਗਿਆ ਤੁਸੀਂ ਕਾਲ ਕੀਤੀ ਹੈ ਤੇ। ਅੱਛਾ ਹੁਣ ਮੈਂ ਇੱਕ ਗੱਲ ਪੁੱਛਦੀ ਹਾਂ ਤੁਹਾਨੂੰ, ਵੈਸੇ ਮੈਂ ਅੱਜ ਗੱਲਬਾਤ ਕਰਾਂਗੀ ਪੰਜਾਬ ਦੇ ਵਿਆਹਾਂ ਦੇ ਬਾਰੇ ਵਿੱਚ, ਅਸੀਂ ਗੱਲਬਾਤ ਕਰਾਂਗੇ। ਸੋਚਦੇ ਸੋਚਦੇ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਸਭ ਦੇ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ ਤੇ ਸਭ ਦੇ ਘਰਾਂ ਦੇ ਵਿੱਚ ਨਾ ਕੋਈ ਵਿਆਹਾਂ ਦੇ ਉੱਤੇ ਜ਼ਰੂਰ ਸਪੈਸ਼ਲ ਇੰਸੀਡੈਂਟ ਹੁੰਦਾ ਹੈ। ਕੋਈ ਫਨੀ ਇੰਸੀਡੈਂਟ, ਕੋਈ ਫਨੀ ਜਿਹੜੀ ਚੀਜ਼ ਜਿਹੜੀ ਯੂਜੁਅਲੀ ਸਾਰੇ ਵਿਆਹਾਂ ਤੇ ਹੁੰਦੀ ਹੈ, ਕੋਈ ਇੱਕ ਇੱਦਾਂ ਦੀ ਚੀਜ਼ ਜਿਹੜੀ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਆਏ ਜਦੋਂ ਵਿਆਹ ਦਾ ਨਾਮ ਹੁੰਦਾ ਕਿ ਭਾਈ ਇਹ ਤਾਂ ਪੱਕਾ ਹੁੰਦਾ ਹੀ ਹੁੰਦਾ?
1: ਪਹਿਲੀ ਗੱਲ ਤਾਂ ਮੈਡਮ, ਇਹ ਚੱਕਰ ਪੈਣਾ ਨਹੀਂ ਚਾਹੀਦਾ।
0: ਪੱਕੇ ਡਾਇਲੋਗ ਨੇ ਜੀ ਹਰ ਇੱਕ ਵਾਈਫ ਦੇ।
1: ਏਦਾਂ ਕਿਉਂ ਹੁੰਦਾ ਜੀ? ਉਦੋਂ ਤੇ ਕਹਿੰਦੇ ਵੀ ਵੇਖ ਦੂਸਰੇ ਬਿਨਾਂ ਅਸੀਂ ਖਾਣਾ ਨਹੀਂ ਖਾਂਦੇ, ਦੇ ਮੂੰਹ ਚ ਗਰਾਈਆਂ ਪਾਉਂਦੇ ਆ।
0: ਦਾਲ ਬਰਾਬਰ ਹੁੰਦੀ ਹੈ ਤੇ ਬਸ ਫਿਰ ਇਹੀ ਹੈ, ਉਹ ਮੁਰਗੀ ਜਿਹੜੀ ਹਰ ਵੇਲੇ ਆਸੇ ਪਾਸੇ ਘੁੰਮਦੀ ਰਹਿੰਦੀ ਹੈ, ਕੁੱਕੂ ਕਰਦੇ ਕਰਦੇ ਤਾਂ ਫਿਰ ਉਹ ਬੋਰ ਲੱਗਣ ਲੱਗ ਜਾਂਦੀ ਹੈ।
1: ਬਹੁਤ ਵਧੀਆ, ਬਹੁਤ ਵਧੀਆ।
0: ਹਾਂਜੀ, ਅੱਛਾ ਹੁਣ ਤੁਸੀਂ ਮੈਨੂੰ ਗਾਣਾ ਦੱਸੋ, ਤੁਸੀਂ ਕਿਹੜਾ ਸੁਣੋਗੇ
1: ਗਾਣਾ? ਮੈਡਮ ਜੀ ਗੁਪਤ ਫਿਲਮ ਨਾ ਲਾ ਦੋ, ਦੁਨੀਆ ਹਸੀਨੋ ਕਾ ਮੇਲਾ, ਮੇਲੇ ਮੇ ਸਤੀਸ਼ ਗੁਲਿਆਨੀ ਅਕੇਲਾ।
0: ਤੇ ਮੇਲੇ ਦੇ ਵਿੱਚ ਤਾਂ ਤੁਸੀਂ ਅਕੇਲੇ ਹੋ, ਤੇ ਫਿਰ ਜਦੋਂ ਤੁਸੀਂ ਘਰ ਜਾਣਾ ਤੇ ਫਿਰ ਤੁਹਾਨੂੰ ਜਵਾਬ ਵੀ ਦੇਣਾ ਪੈਣਾ ਇਸ ਗਾਣੇ ਦਾ, ਹੈ?
1: ਬਿਲਕੁਲ
0: ਬਿਲਕੁਲ ਜੀ ਬਿਲਕੁਲ, ਤੇ ਲਓ ਇੰਜੋਏ ਕਰੋ ਇਸ ਗਾਣੇ ਨੂੰ ਤੁਸੀਂ।
1: ਸ਼ੁਕਰੀਆ,
0: ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਥੈਂਕ ਯੂ ਜੀ। ਤੇ ਲਓ ਜੀ, ਸਤੀਸ਼ ਜੀ ਦੇ ਨਾਲ ਗੱਲਾਂ ਬਾਤਾਂ ਕਰਦਿਆਂ ਹੋਇਆਂ ਪਤਾ ਲੱਗਿਆ ਹੈ ਕਿ ਗਾਣਾ ਕਿਹੜਾ ਸੁਣਨਾ ਚਾਹੁੰਦੇ ਨੇ ਉਹ, ਤੇ ਨਾਲ ਨਾਲ ਮਜ਼ਾ ਆਇਆ ਗੱਲਬਾਤ ਕਰਕੇ ਵੀ। ਇੰਜੋਏ ਕਰੋ ਤੁਸੀਂ ਵੀ ਸਾਡੇ ਨਾਲ ਇਸ ਗੱਲਬਾਤ ਨੂੰ, ਤੇ ਨਾਲ ਨਾਲ 0181 23 42 174 ਦੇ ਉੱਤੇ ਫਟਾਫਟ ਤੋਂ ਕਾਲ ਕਰੋ ਤੇ ਦੱਸੋ ਮੈਨੂੰ ਆਪਣੀ ਫਰਮਾਇਸ਼, ਤੇ ਨਾਲ

0: हां जी प्रोग्राम चल रहा है जी। हेलो जलंधर ते बोल रहा है पूरा पंजाब ते सुन रहे ने साडे लिसनर्स दूर दूर तक। जी हाँ ते हेलो हेलो करदिया होया अगले कॉलर जड़े ने केड़े ने जड़े पहुंचे ने फोन तक गल करांगे तो पता लगेगा। हेलो
1: मैडम जी सत श्री अकाल।
0: सत श्री अकाल जी, कौन बोल रहे हो?
1: हरविंदर बिट्टू पिंड गिल्ला जेड़ा जलंधर तो बोल रहे जी।
0: हरविंदर जी बहुत बहुत शुक्रिया कॉल करने लिए, प्रोग्राम च बड़ा स्वागत है तुहाडा।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ, ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਹੋ, ਬੜਾ ਇੰਜੋਏ ਆਉਂਦਾ, ਮਾਲਕ ਤੁਹਾਨੂੰ ਤਰੱਕੀਆਂ ਬਖਸ਼ੇ।
0: ਬਹੁਤ ਬਹੁਤ ਸ਼ੁਕਰੀਆ, ਤੁਹਾਡੀਆਂ ਦੁਆਵਾਂ ਦਾ ਜੀ ਅਸਰ ਹੈ, ਨਾਲ ਹੀ ਇਸ ਤਰ੍ਹਾਂ ਦੇ ਨਾਲ ਰਹਿਣੀਆਂ ਚਾਹੀਦੀਆਂ ਨੇ। ਅੱਛਾ ਤੁਸੀਂ ਚਾਹ ਦਾ ਵੇਲਾ ਹੋ ਗਿਆ, ਚਾਹ ਚੂ ਪੀ ਲਈ?
1: ਮੈਡਮ ਜੀ ਮੇਰੇ ਚਾਹ ਦਾ ਟਾਈਮ 5 ਵਜੇ ਪੱਕਾ ਹੈ।
0: ਕੀ ਬਾਤ
1: ਹੈ, ਪ੍ਰੋਗਰਾਮ ਲਾਉਣ ਤੋਂ ਬਾਅਦ ਹੀ ਚਾਹ ਪੀਣਾ ਪਹਿਲਾਂ ਨਹੀਂ ਪੀਂਦਾ, ਸਵੇਰੇ 12 ਵਜੇ ਤੋਂ ਸ਼ਾਮ ਨੂੰ 5 ਵਜੇ।
0: ਅੱਛਾ ਠੀਕ ਹੈ। ਅੱਛਾ ਮੈਂ ਅੱਜ ਗੱਲ ਕਰ ਰਹੀ ਸੀ ਪੰਜਾਬੀ ਵਿਆਹਾਂ ਦੀ, ਕਿਉਂਕਿ ਮੈਂ ਕਿਹਾ ਵਿਆਹਾਂ ਦੇ ਸੀਜ਼ਨ ਦੇ ਵਿੱਚ ਹੀ ਜ਼ਿਆਦਾਤਰ ਗੱਲਬਾਤ ਹੁੰਦੀ ਹੈ ਵਿਆਹਾਂ ਦੀ, ਅਤੇ ਅਸੀਂ ਇੱਦਾਂ ਹੀ ਅੱਜ ਰੈਂਡਮਲੀ ਕੁਝ ਗੱਲਬਾਤ ਛੇੜ ਲਈਏ। ਤੁਸੀਂ ਦੱਸੋ ਕਿ ਸਭ ਤੋਂ ਜ਼ਿਆਦਾ ਫਨੀ ਇੰਸੀਡੈਂਟ ਕੀ ਹੁੰਦਾ ਵਿਆਹ ਦੇ ਉੱਤੇ, ਜਦੋਂ ਇੱਕ ਪੱਕੀ ਗੱਲ ਹੈ ਕਿ ਵਿਆਹ 'ਤੇ ਇਹ ਕੰਮ ਹੋਣਾ ਹੀ ਹੋਣਾ, ਚਾਹੇ ਵਿਆਹ ਕਿਸੇ ਦੇ ਵੀ ਘਰ ਹੋਵੇ।
1: ਜੀ ਜੀ ਜੀ ਮੈਡਮ, ਇਸ ਤਰ੍ਹਾਂ ਜੀ ਮੇਰੀ ਮੈਰਿਜ ਹੋਈ 1993 ਵਿੱਚ।
0: ਅੱਛਾ
1: 93 ਵਿੱਚ, ਉਸ ਤਰ੍ਹਾਂ ਉਸ ਵੇਲੇ ਮਾਹੌਲ ਕੁਛ ਹੋਰ ਸਕਦਾ ਸੀਗਾ, ਸਿਸਟਮ ਕੁਛ ਹੋਰ ਤਰ੍ਹਾਂ ਸੀਗਾ ਜੀ।
0: ਅੱਛਾ,
1: ਲੇਕਿਨ ਮੈਨੂੰ ਇੰਨਾ ਯਾਦ ਆ ਜਦੋਂ ਮੇਰੀ ਮੈਰਿਜ ਸੀ ਇੱਕ ਦਿਨ ਪਹਿਲਾਂ ਘਰ 'ਚ ਫੰਕਸ਼ਨ ਸੀਗਾ, ਮੈਂ ਆਪ ਹੀ ਭੰਗੜਾ ਕਾਫੀ ਪਾਇਆ।
0: ਅੱਛਾ,
1: ਮੈਨੂੰ ਕਈ ਵਿੱਚ ਆਪਣੇ ਰਿਸ਼ਤੇਦਾਰ ਕਹਿੰਦੇ ਨਾ ਨਾ ਤੂੰ ਭੰਗੜਾ ਪਾ, ਮੈਂ ਕਿਉਂ, ਮੈਂ ਕਿਉਂ ਨਾ ਪਾਵਾਂ, ਮੈਨੂੰ ਵੀ ਬਹੁਤ ਚਾਅ ਬੜੀ।
0: ਬਿਲਕੁਲ ਜੀ
1: ਬਿਲਕੁਲ, ਇਸ ਤਰ੍ਹਾਂ ਦਾ ਹਨੀ ਜਿਹਾ ਹੋਇਆ ਸੀ ਔਰ ਬਹੁਤ ਅੱਛਾ ਲੱਗਾ।
0: ਬਹੁਤ ਵਧੀਆ, ਬਹੁਤ ਵਧੀਆ ਲੱਗਿਆ ਤੁਹਾਡਾ।
1: ਵਿਆਹ ਦਾ ਲੱਡੂ ਜਿਹੜਾ ਜ਼ਰੂਰ ਖਾਣਾ ਚਾਹੀਦਾ ਸਾਰਿਆਂ ਨੂੰ, ਜਿਹੜੀ ਲਾਈਫ ਸਹੀ ਹੈ ਉਹ ਮੈਰਿਜ ਤੋਂ ਬਾਅਦ ਸ਼ੁਰੂ ਹੁੰਦੀ।
0: ਵਾਹ ਜੀ ਵਾਹ, ਬਿਲਕੁਲ ਸਹੀ ਗੱਲ ਹੈ, ਇਹ ਤਾਂ ਤੁਸੀਂ ਗੱਲ ਸਹੀ ਕਹੀ ਹੈ। ਬਿਲਕੁਲ,
1: ਕਹਿੰਦੇ ਹੁੰਦੇ ਨਾ ਲੱਡੂ ਜਿਹਨੇ ਖਾਧਾ ਉਹ ਵੀ ਪਛਤਾਉਂਦਾ, ਬਿਲਕੁਲ ਪਛਤਾਉਣ ਵਾਲੀ ਗੱਲ ਕੋਈ ਨਹੀਂ ਹੈਗੀ ਜੀ, ਜਿਹੜੀ ਲਾਈਫ ਬਾਅਦ ਚ ਵਿਆਹ ਤੋਂ ਸ਼ੁਰੂ ਹੁੰਦੀ, ਸਾਰੇ ਜ਼ਿੰਮੇਵਾਰੀਆਂ ਪੈਂਦੀਆਂ, ਸਾਰੇ ਕੰਮ ਕਰ ਦੇਖਣੇ ਕਰਨੇ।
0: ਪਰ ਹਰਵਿੰਦਰ ਜੀ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗੀ, ਇਹ ਉਹ ਤਾਰਾਂ ਨੇ ਜੇ ਸਹੀ ਜਗ੍ਹਾ ਤੇ ਜੁੜ ਜਾਣ ਤਾਂ ਫਿਰ ਸਹੀ ਵੋਲਟੇਜ ਰਹਿੰਦੀ ਹੈ, ਤੇ ਜੇ ਕਿਤੇ ਗਲਤ ਜਗ੍ਹਾ ਤੇ ਜੁੜ ਗਈਆਂ ਤੇ ਸਾਰੀ ਉਮਰ ਝਟਕੇ ਹੀ ਪੈਂਦੇ ਰਹਿੰਦੇ ਨੇ ਫਿਰ।
1: ਸਾਡਾ ਕੰਮ ਇਲੈਕਟ੍ਰੀਕਲ ਦਾ ਸੀ, ਤਾਰਾਂ ਹੀ ਜੋੜਨੇ ਵੈਸੇ ਨਾ। ਤੁਹਾਡੀ ਬਿਲਕੁਲ ਸਹੀ ਹੈ ਜੀ,
0: ਹਾਂ ਬਿਲਕੁਲ ਬਿਲਕੁਲ,
1: ਪਰ ਗੱਲ ਹੈ ਕਿ ਅੰਡਰਸਟੈਂਡਿੰਗ ਹੋਣੀ ਚਾਹੀਦੀ ਮੀਆਂ ਬੀਬੀ ਦੀ।
0: ਬਸ ਬਸ ਬਸ,
1: ਲਾਈ ਬਹੁਤ ਵਧੀਆ ਚੱਲ ਰਹੀ
0: ਹੈ, ਬਸ ਬਸ ਬਸ ਜੀ, ਬਿਲਕੁਲ ਜੀ ਸਹੀ ਗੱਲ ਹੈ, ਉਹੀ ਤਾਂ ਕਹਿੰਦੇ ਨੇ ਤਾਰਾਂ ਉੱਥੇ ਸਹੀ ਜੁੜਦੀਆਂ ਨੇ ਜਿੱਥੇ ਅੰਡਰਸਟੈਂਡਿੰਗ ਹੁੰਦੀ ਹੈ, ਨਹੀਂ ਤਾਂ ਫਿਰ ਸਾਰੀ ਉਮਰ ਬਸ ਝਟਕੇ ਤੇ ਝਟਕੇ ਪੈਂਦੇ ਨੇ।
1: ਬਾਕੀ ਮਾਲਕ ਮਿਹਰ ਕਰੇ, ਕਿਰਪਾ ਕਰੇ ਸਭ ਤੇ, ਸਭ
0: ਬਿਲਕੁਲ ਜੀ ਠੀਕ ਹੈ। ਅੱਛਾ ਹਰਵਿੰਦਰ ਜੀ, ਗਾਣਾ ਕਿਹੜਾ ਸੁਣੋਗੇ ਤੁਸੀਂ?
1: ਸੁਰਜੀਤ ਬਿੰਦਰ ਕਿਹਾ ਜਵਾਬ।

0: ਦੇ ਸੌਂਗ ਸੁਣਾ ਦਿਓ ਤੁਸੀਂ,
1: ਵਾਹ ਜੀ ਵਾਹ, ਠੀਕ ਹੈ ਜੀ, ਥੈਂਕ ਯੂ ਸੋ ਮਚ ਕਾਲ ਕਰਨ ਵਾਸਤੇ ਹਰਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ, ਓਕੇ ਜੀ ਓਕੇ। ਤੇ ਲਓ ਜੀ, ਹਰਵਿੰਦਰ ਜੀ ਦੀ ਫਰਮਾਇਸ਼ ਦੇ ਉੱਤੇ ਅੱਜ ਸੁਰਜੀਤ ਬਿੰਦਰਖੀਆ ਦੀ ਆਵਾਜ਼ ਦੇ ਵਿੱਚ ਦੂਜਾ ਗਾਣਾ ਮੈਂ ਪਲੇ ਕਰਨ ਜਾ ਰਹੀ ਹਾਂ, ਮੁੱਖੜਾ ਦੇਖ।

0: हां जी, प्रोग्राम चल रहा है जी। हेलो जलंधर, ते कॉल्स जड़ियां ने आ रही ने अलग अलग जगह तो, ते देखते हैं अगली कॉल केदी लगी है, ते उन्हों दी की फरमाइश है, ते नाले कौन बोल रहे ने, ते कितों बोल रहे ने। हेलो
1: नित नवी नवी खुशी तुहाडे बूहे ते खलोवे, रब करे तुहाडा हर ख्वाब सच्चा होवे।
0: वाह जी वाह,
1: तुसी इन्ने साल जियो असी करते दुआ, इदी तारिया दे वांग कदे गिनती ना होवे।
0: वाह जी वाह, वाह जी वाह, क्या बात है, क्या बात है। अच्छा, कौन गल कर रहे हो हुन इन्निया वधिया लाइन्स तो बाद?
1: तुहानू ते तमाम सुनन वाले नू प्यार ते सत्कार भरी सत श्री अकाल। अमनदीप सिंह, पिंड हठूर, तहसील जगराऊं, जिला लुधियाना जी।
0: वाह जी वाह, वाह जी वाह। अमनदीप जी, बहुत बहुत स्वागत है प्रोग्राम दे विच, ते बहुत वधिया लग्या कि तुसी कॉल कीती, ते नाले तुसी दस्या ना पिंड हठूर, ए जड़ा पिंड है ना, एदा असी नाम सब तो ज्यादा ना गाणियां गुणियां दे विच बहुत सुनिया होया।
1: बिल्कुल जी, साडे पिंड दे मतलब बहुत ही फेमस राइटर ने मंगल हठूर जी। ਬਹੁਤ ਵਧੀਆ ਗਾਣੇ ਉਹਨਾਂ ਦੀ ਕਲਮ ਤੋਂ ਲਿਖੇ ਗਏ ਨੇ, ਤੇ ਹੁਣ ਵੀ ਲਿਖੇ ਜਾਂਦੇ ਨੇ, ਤੇ ਅੱਜ ਕੱਲ ਅਸੀਂ ਸਾਰੇ ਸੁਣਦੇ ਆ।
0: ਵਾਹ ਜੀ ਵਾਹ, ਠੀਕ ਹੈ ਠੀਕ ਹੈ। ਇਹ ਮੈਨੂੰ ਨਵੀਂ ਗੱਲ ਪਤਾ ਲੱਗੀ ਹੈ, ਵੈਸੇ ਮੈਨੂੰ ਪਤਾ ਸੀਗਾ ਕਿ ਹਠੂਰ ਜੇ ਪਿੰਡ ਦਾ ਨਾਮ ਆਉਂਦਾ ਤਾਂ ਸਪੈਸ਼ਲ ਜ਼ਰੂਰ ਕੁਛ ਹੋਏਗਾ ਉਸ ਪਿੰਡ ਦੇ ਵਿੱਚ, ਤੇ ਤੁਸੀਂ ਮੈਨੂੰ ਹੁਣ ਦੱਸਿਆ ਕਿ ਉੱਥੇ ਦੇ ਰਾਈਟਰ ਨੇ।
1: ਮੈਮ, ਇਸ ਤੋਂ ਬਿਨਾਂ ਸਾਡੇ ਪਿੰਡ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੀ ਮਤਲਬ ਮੌਜੂਦਾ ਵੀ ਨੇ, ਤੇ ਖੇਡ ਰਹੇ ਨੇ, ਪਹਿਲਾਂ ਖੇਡ ਕੇ ਕਈ ਮਤਲਬ ਹੁਣ ਹੱਟ ਵੀ ਗਏ ਨੇ ਤੇ ਖੇਡ ਵੀ ਰਹੇ।
0: ਓਕੇ, ਠੀਕ ਹੈ,
1: ਬਿਲਕੁਲ
0: ਠੀਕ ਹੈ ਜੀ, ਠੀਕ ਹੈ। ਬਹੁਤ ਵਧੀਆ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਵਧੀਆ ਹੈ। ਜਦੋਂ ਦੇਖੋ ਪਿੰਡ ਵੀ ਜਿਹੜੇ ਨੇ ਗਰੋ ਕਰਦੇ ਨੇ ਨਾ ਇਸ ਤਰੀਕੇ ਦੇ ਨਾਲ, ਅੱਗੇ ਜਾਂਦੇ ਨੇ, ਪਿੰਡਾਂ ਦਾ ਨਾਮ ਹੁਣ ਪਿੰਡਾਂ ਵਾਲਾ ਰਹਿ ਨਹੀਂ ਗਿਆ ਪਹਿਲੇ ਦੀ ਤਰ੍ਹਾਂ, ਹੁਣ ਬਹੁਤ ਅਵੇਅਰ ਹੋ ਗਏ ਨੇ ਲੋਕ ਉੱਥੇ ਦੇ ਵੀ, ਹੈ ਨਾ,
1: ਤੇ
0: ਪੜ੍ਹ ਲਿਖ ਕੇ ਅੱਗੇ ਵੱਧ ਗਏ ਨੇ ਬਹੁਤ ਜ਼ਿਆਦਾ।

0: ਅੱਛਾ ਲੱਗਦਾ ਹੈ ਜਦੋਂ ਸਾਡੇ ਪੰਜਾਬ ਦੇ ਪਿੰਡਾਂ ਦੀ ਇੰਨੀ ਤਰੱਕੀ ਅਸੀਂ ਦੇਖਦੇ ਹਾਂ, ਜਦੋਂ ਦੇਖਦੇ ਹਾਂ ਕਿ
1: ਬਿਲਕੁਲ
0: ਬੱਚੇ ਕਿੱਥੇ ਤੱਕ ਪਹੁੰਚ ਗਏ ਨੇ ਤੇ ਇੰਨੇ ਟੈਲੈਂਟ ਜਿਹੜੇ ਨੇ ਸਾਡੇ ਪਿੰਡਾਂ ਦੇ ਵਿੱਚ ਬੈਠੇ ਨੇ।
1: ਬਿਲਕੁਲ ਸਹੀ ਗੱਲ।
0: ਹਾਂਜੀ, ਅੱਛਾ ਅਮਨਦੀਪ ਜੀ, ਤੁਸੀਂ ਕਰਦੇ ਕੀ ਹੋ?
1: ਮੈਂ PFPCL ਦੇ ਵਿੱਚ ਜੌਬ ਕਰਦਾ ਜੀ।
0: ਓਕੇ, ਠੀਕ ਹੈ ਠੀਕ ਹੈ ਠੀਕ ਹੈ। ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਗਾਣਾ ਕਿਹੜਾ ਸੁਣੋਗੇ?
1: ਗਾਣਾ ਮੈਡਮ ਅੱਜ ਮੈਂ ਸੁਣਨਾ ਡਾਕਟਰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਜੇ ਮੈਂ ਗਾਵਾਂ।
0: ਠੀਕ ਹੈ ਜੀ, ਬਹੁਤ ਵਧੀਆ ਚੋਇਸ। ਔਰ ਡਾਕਟਰ ਤੁਸੀਂ ਉਹਨਾਂ ਨੂੰ ਕਿਹਾ, ਮਤਲਬ ਨੋਰਮਲੀ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਹੋਏਗਾ ਕਿ ਮਿਊਜ਼ਿਕ 'ਚ ਡਾਕਟਰੇਟ ਨੇ ਉਹ, ਔਰ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਵਾਕਈ ਮਤਲਬ ਬਰੀਕੀ ਸਮਝਦੀ ਹੈ ਸੰਗੀਤ ਦੀ।
1: ਲਿਖਦੇ ਵੀ ਬਹੁਤ ਮਤਲਬ ਡੂੰਘਾਈ ਦੇ ਵਿੱਚ ਨੇ ਤੇ ਗਾਉਂਦੇ ਵੀ ਬਹੁਤ ਸੋਹਣਾ ਨੇ।
0: ਬਿਲਕੁਲ, ਔਰ ਬਿਲਕੁਲ ਹੀ ਅਲੱਗ ਤਰੀਕੇ ਦੇ ਨਾਲ ਉਹਨਾਂ ਦੀ ਇੱਕ ਅਲੱਗ ਹੀ ਪਛਾਣ ਇਸੇ ਕਰਕੇ ਹੈ ਕਿਉਂਕਿ ਉਹਨਾਂ ਦੀ ਲੁੱਕ, ਉਹਨਾਂ ਦਾ ਗਾਉਣ ਦਾ ਤਰੀਕਾ ਤੇ ਉਹਨਾਂ ਦੇ ਜਿਹੜੇ ਲਫ਼ਜ਼ ਨੇ ਉਹ ਸਾਰੇ ਜਿਹੜੇ ਨੇ ਹਟ ਕੇ ਨੇ, ਇਸੇ ਕਰਕੇ ਬੜੀ ਜਲਦੀ ਉਹਨਾਂ ਨੇ ਇੱਕ ਆਪਣੀ ਪਛਾਣ ਬਣਾ ਲਈ ਹੈ, ਹੈ ਨਾ?
1: ਬਿਲਕੁਲ ਮੈਮ, ਬਿਲਕੁਲ।
0: ਹਾਂਜੀ, ਬਹੁਤ ਵਧੀਆ ਲੱਗਿਆ ਅਮਨ ਜੀ ਗੱਲ ਕਰਕੇ ਤੁਹਾਡੇ ਨਾਲ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਵਾਸਤੇ।
1: ਮੈਮ ਤੁਹਾਡਾ ਪ੍ਰੋਗਰਾਮ ਮੈਨੂੰ ਬੜਾ ਵਧੀਆ ਲੱਗਿਆ ਕਿਉਂਕਿ ਸ਼ਾਇਦ ਮੈਂ ਤੁਹਾਨੂੰ ਪਹਿਲੀ ਵਾਰ ਸੁਣ ਰਿਹਾ ਹਾਂ ਤੇ ਆਪਣਾ ਤੁਸੀਂ ਨਾ ਨਾਮ ਵਿੱਚ ਜ਼ਰੂਰ ਅਨਾਊਂਸ ਕਰ ਦਿਆ ਕਰੋ ਕਿ ਅਸੀਂ ਕਿੰਨਾ ਦੀ ਆਵਾਜ਼ ਦੇ ਵਿੱਚ ਅੱਜ ਪ੍ਰੋਗਰਾਮ ਸੁਣ ਰਹੇ ਹਾਂ ਤੇ ਉਹਦਾ ਆਨੰਦ ਮਾਣ ਰਹੇ ਹਾਂ।
0: ਹਾਂ ਹਾਂ ਬਿਲਕੁਲ ਬਿਲਕੁਲ ਜੀ, ਮੈਂ ਵੈਸੇ ਪਹਿਲੇ ਪ੍ਰੋਗਰਾਮ ਦੇ ਵਿੱਚ ਤਾਂ ਜ਼ਰੂਰ ਮੈਂਸ਼ਨ ਕੀਤਾ ਸੀ, ਇਹਦੇ ਵਿੱਚ ਮੈਨੂੰ ਇਹ ਹੁੰਦਾ ਕਿ ਮੇਰੇ ਨਾਲੋਂ ਜ਼ਿਆਦਾ ਸਾਡੇ ਲਿਸਨਰਸ ਦੇ ਨਾਮ ਆਉਣੇ ਚਾਹੀਦੇ ਨੇ। ਖੈਰ, ਪਰ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦਿੰਦੀ ਹਾਂ ਕਿ ਮੈਂ ਵੰਦਨਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਬਣੀ ਹੋਈ ਹਾਂ।
1: ਓਕੇ ਮੈਮ, ਓਕੇ।
0: ਹਾਂਜੀ ਹਾਂਜੀ,
1: ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਸ਼ੁਕਰੀਆ।
0: ਥੈਂਕ ਯੂ ਜੀ, ਥੈਂਕ ਯੂ। ਓਕੇ ਜੀ, ਤੇ ਲਓ ਜੀ, ਅਮਨਦੀਪ ਜੀ ਦੀ ਰਿਕੁਐਸਟ ਦੇ ਉੱਤੇ ਇੱਕ ਖੂਬਸੂਰਤ ਜਿਹਾ ਗਾਣਾ ਉਹਨਾਂ ਵਾਸਤੇ ਮੈਂ ਪਲੇ ਕਰਨ ਜਾ ਰਹੀ ਹਾਂ ਤੇ ਤੁਸੀਂ ਵੀ ਫਟਾਫਟ ਤੋਂ 0181 243 4174 ਦੇ ਉੱਤੇ ਕਾਲ ਕਰੋ ਤੇ ਦੱਸੋ ਮੈਨੂੰ ਆਪਣੀ ਫਰਮਾਇਸ਼ ਦੇ ਨਾਲ, ਮੇਰੇ ਨਾਲ ਕਰੋ ਗੱਲਾਂ ਬਾਤਾਂ ਤੇ ਆਪਣੇ ਏਰੀਏ ਦੀ ਕੁਝ ਸਪੈਸ਼ਲਿਟੀ ਵੀ ਤੁਸੀਂ ਮੇਰੇ ਨਾਲ ਜ਼ਰੂਰ ਸ਼ੇਅਰ ਕਰ ਸਕਦੇ ਹੋ।

ਨਾ, ਕਿਉਂਕਿ ਸਾਡੇ ਪਹਿਲੇ ਲਿਸਨਰ ਅਮਨਦੀਪ ਜੀ ਨੇ ਕਿਹਾ ਜੀ ਆਪਣਾ ਨਾਮ ਵੀ ਜ਼ਰੂਰ ਤੁਸੀਂ ਪ੍ਰੋਗਰਾਮ ਦੇ ਵਿੱਚ ਬਾਰ ਬਾਰ ਅਨਾਊਂਸ ਕਰ ਸਕਦੇ ਹੋ, ਅਤੇ ਮੈਂ ਆਪਣਾ ਨਾਮ ਅਨਾਊਂਸ ਕਰ ਰਹੀ ਹਾਂ ਜੀ, ਵੰਦਨਾ ਬੋਲ ਰਹੀ ਹਾਂ, ਤੁਹਾਡੇ ਨਾਲ ਬਣੀ ਹੋਈ ਹਾਂ ਮੈਂ ਇਸ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ, ਅਤੇ ਬੋਲ ਰਿਹਾ ਹੈ ਸਿਰਫ ਜਲੰਧਰ ਨਹੀਂ ਪੂਰਾ ਪੰਜਾਬ, ਅਤੇ ਸੁਣ ਰਿਹਾ ਹੈ ਜੀ ਸਾਡੇ ਲਿਸਨਰਸ ਦੇ ਨਾਲ ਨਾਲ, ਉਹ ਇੱਕ ਆਮ ਇਨਸਾਨ ਵੀ ਜਿਹੜਾ ਸਾਡੇ ਨਾਲ ਗੱਲਬਾਤ ਤਾਂ ਨਹੀਂ ਕਰਦਾ ਖੈਰ, ਪਰ ਸਾਡੇ ਪ੍ਰੋਗਰਾਮਸ ਨੂੰ ਉਹ ਕੰਟੀਨਿਊਸ ਸੁਣਦੇ ਨੇ ਜੀ। ਹਾਂ, ਹੈਲੋ ਜਲੰਧਰ ਦੇ ਵਿੱਚ ਕਾਲਜ਼ ਆ ਰਹੀਆਂ ਨੇ ਬੈਕ ਟੂ ਬੈਕ, ਅਤੇ ਦੇਖਦੇ ਹਾਂ ਜੀ ਅਗਲੀ ਕਾਲ ਕਿਹਦੀ ਲੱਗੀ ਹੈ ਅਤੇ ਉਹਨਾਂ ਦੀ ਕੀ ਫਰਮਾਇਸ਼ ਹੈ। ਹੈਲੋ ਹੈਲੋ ਹੈਲੋ, ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਨੈਕਸਟ ਕਾਲਰ ਸੀਗੇ ਉਹ ਕਾਲ ਨੂੰ ਡ੍ਰੌਪ ਹੋ ਗਈ ਹੈ, ਜਾਂ ਤਾਂ ਉਹਨਾਂ ਦੀ ਕਿਸੇ ਰੀਜ਼ਨ ਦੇ ਨਾਲ, ਪਰ ਕੋਈ ਗੱਲ ਨਹੀਂ, ਉਹਨਾਂ ਦੀ ਕਾਲ ਡ੍ਰੌਪ ਹੋਈ ਹੈ, ਅਸੀਂ ਅਗਲੀ ਕਾਲ ਜ਼ਰੂਰ ਲਵਾਂਗੇ। ਪਰ ਫਿਲਹਾਲ ਪਲੇ ਕਰਦੇ ਹਾਂ ਇੱਕ ਗੀਤ ਨੂੰ, ਤਾਂ ਤਾਂ ਹੀ ਦੇਖਦੇ ਹਾਂ ਕਿ ਅਗਲੀ ਕਾਲ ਕਿਹਦੀ ਲੱਗਦੀ ਹੈ। ਇੰਜੋਏ ਕਰੋ ਸਰਦੂਲ ਸਿਕੰਦਰ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੱਕ ਬਹੁਤ ਸੋਹਣਾ ਜਿਹਾ ਗਾਣਾ ਜਿਹੜਾ ਕਿ ਮੇਰਾ ਫੇਵਰੇਟ ਹੈ ਫਿਲਹਾਲ, ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ, ਅਤੇ ਫਟਾਫਟ ਤੋਂ 0181 23 42 174 ਤੋਂ ਉੱਤੇ ਕਾਲ ਕਰੀ ਜਾਓ ਅਤੇ ਗੱਲਾਂ ਵੀ ਕਰੀ ਜਾਓ ਮੇਰੇ ਨਾਲ।

0: ਹਾਂਜੀ FM ਰੇਨਬੋ ਦੀ ਘੜੀ ਦੇ ਉੱਤੇ ਵਕਤ ਹੋ ਗਿਆ ਜੀ 4:29 ਤੇ 25 ਸੈਕਿੰਡਸ, ਤੇ ਨਾਲ ਨਾਲ ਹੀ ਟਾਈਮ ਫਟਾਫਟ ਤੋਂ ਬੀਤ ਰਿਹਾ ਤੇ ਗੱਲਾਂ ਬਾਤਾਂ ਕਰਦਿਆਂ ਹੋਇਆਂ ਮੈਨੂੰ ਵੀ ਵਕਤ ਦਾ ਪਤਾ ਨਹੀਂ ਚੱਲ ਰਿਹਾ, ਪਰ ਮਜ਼ਾ ਬਹੁਤ ਆ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ। ਦੇਖਦੇ ਹਾਂ ਅਗਲੀ ਕਾਲ ਕਿਹਦੀ ਲੱਗੀ ਹੈ ਤੇ ਉਹ ਕੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਹੈਲੋ ਵੰਦਨਾ ਮੈਡਮ ਜੀ, ਨਮਸਕਾਰ ਤੇ ਗੁੱਡ ਈਵਨਿੰਗ ਜੀ।
0: ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ, ਨਮਸਕਾਰ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਬੋਲ, ਕੌਣ ਰਿਹਾ ਜੀ?
1: ਮੈਂ ਜੀ ਹੀਰਾ ਲਾਲ ਬੋਲ ਰਿਹਾ, ਗੋਪਾਲ ਨਗਰ ਜਲੰਧਰ, ਫੁੱਲਾਂ ਵਾਲੀ ਮੰਡੀ ਤੋਂ ਜੀ।
0: ਅੱਛਾ ਜੀ, ਹੀਰਾ ਲਾਲ ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਅਸੀਂ ਤੁਹਾਡਾ ਵੀ ਸਵਾਗਤ ਕਰਦੇ ਹਾਂ ਮੈਡਮ ਸਾਡੇ ਪ੍ਰੋਗਰਾਮ ਤੇ।
0: ਹਾਂ ਜੀ ਬਿਲਕੁਲ ਜੀ ਬਿਲਕੁਲ, ਪਹਿਲਾਂ ਤੁਹਾਡਾ ਪ੍ਰੋਗਰਾਮ ਹੈ ਜੀ ਇਹ। ਠੀਕ ਹੈ। ਅੱਛਾ, ਮੈਂ ਗੱਲ ਕਰ ਰਹੀ ਸੀ, ਅੱਜ ਸਾਡੇ ਇੱਕ ਦੋ ਲਿਸਨਰਸ ਨੇ ਆਪਣੀਆਂ ਵੀ ਕੁਝ ਐਕਸਪੀਰੀਅੰਸਿਸ ਜਿਹੜੇ ਸ਼ੇਅਰ ਕੀਤੇ ਨੇ ਪੰਜਾਬ ਦੇ ਵਿਆਹਾਂ ਦੇ ਬਾਰੇ ਵਿੱਚ, ਕਿ ਇਦਾਂ ਦੇ ਕਿਹੜੇ ਫਨੀ ਇੰਸੀਡੈਂਟ ਨੇ ਜਿਹੜੀਆਂ ਚੀਜ਼ਾਂ ਪੱਕੀਆਂ ਹੋਣੀਆਂ ਹੀ ਹੁੰਦੀਆਂ।

0: ਨੇ ਸਾਡੇ ਵਿਆਹਾਂ ਦੇ ਉੱਤੇ, ਅਸੀਂ ਚਾਹੇ ਜਿੰਨਾ ਮਰਜ਼ੀ ਬਚਣ ਦੀ ਕੋਸ਼ਿਸ਼ ਕਰ ਲਈਏ।
1: ਮੈਡਮ ਜੀ, ਇੱਕ ਤੇ ਇਹੋ ਜਿਹਾ ਕੰਮ ਹੈਗਾ ਜੇ ਦੇਖੋ, ਵਿਆਹ ਸ਼ਾਦੀਆਂ ਚ ਇੰਨਾ ਪੈਸਾ ਲੱਗਾ ਹੁੰਦਾ ਰੋਟੀ ਪਾਣੀ ਦੇ, ਅਸੀਂ ਜੀ 500 ਜਾਂ 1100 ਸਗਨ ਪਾ ਕੇ ਜੀ ਅਸੀਂ ਜੋ ਪਲੇਟ ਭਰ ਲੈਂਦੇ ਆ, ਬਾਅਦ ਚ ਖਾਧਾ ਨੀ ਜਾਂਦਾ ਟੇਬਲ ਥੱਲੇ ਵਾੜ ਦਿੰਦੇ ਆ, ਜਾਂ ਡਸਟਬਿਨ ਚ ਪਲੇਟ ਉਹ ਸੁੱਟ ਦਿੰਦੇ ਆ, ਪਰ ਸਾਨੂੰ ਓਨਾ ਕੁ ਖਾਣਾ ਪਾਉਣਾ ਚਾਹੀਦਾ ਪਲੇਟ ਜਿੰਨਾ ਅਸੀਂ ਖਾ ਲਈ।
0: ਹਾਂਜੀ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਤੁਸੀਂ ਦੱਸੀ।
1: ਇੱਕ ਹੋਰ ਚੀਜ਼ ਮੈਡਮ ਜੀ, ਚੋਰੀਆਂ ਬੜੀਆਂ ਹੋ ਰਹੀਆਂ ਤੇ ਵਿਆਹ ਸ਼ਾਦੀਆਂ ਚ ਵੀ ਲੋਕੀ ਓਦਾਂ ਹੀ ਆ ਜਾਂਦੇ ਨੇ ਸੂਟ ਸਾਟ ਪਾ ਕੇ, ਤੇ ਉਹ ਆਪਣੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ।
0: ਅੱਛਾ ਅੱਛਾ, ਨਹੀਂ ਮੈਂ ਵੈਸੇ ਫਨੀ ਇੰਸੀਡੈਂਟ ਪੁੱਛਿਆ ਸੀਗਾ, ਤੁਸੀਂ ਬੜੀ ਸੀਰੀਅਸ ਚੀਜ਼ਾਂ ਦੱਸੀਆਂ, ਖੈਰ ਵੀ ਜਿਹੜੀਆਂ ਚੀਜ਼ਾਂ ਨੇ ਉਹ ਧਿਆਨ ਦੇ

0: ਖਾਣਾ ਚਾਹੀਦਾ ਪਲੇਟ ਜਿੰਨਾ ਅਸੀਂ ਖਾ ਲਈ।
1: ਹਾਂਜੀ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਤੁਸੀਂ ਦੱਸੀ।
0: ਇੱਕ ਹੋਰ ਚੀਜ਼ ਮੈਡਮ ਜੀ, ਚੋਰੀਆਂ ਬੜੀਆਂ ਹੋ ਰਹੀਆਂ ਤੇ ਵਿਆਹ ਸ਼ਾਦੀਆਂ ਚ ਵੀ ਲੋਕੀ ਉੱਦਾਂ ਹੀ ਆ ਜਾਂਦੇ ਨੇ ਸੂਟ ਸਾਟ ਪਾ ਕੇ, ਤੇ ਉਹ ਆਪਣੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ।
1: ਅੱਛਾ ਅੱਛਾ, ਨਹੀਂ ਮੈਂ ਵੈਸੇ ਫਨੀ ਇੰਸੀਡੈਂਟ ਪੁੱਛਿਆ ਸੀਗਾ, ਤੁਸੀਂ ਬੜੀ ਸੀਰੀਅਸ ਚੀਜ਼ਾਂ ਦੱਸੀਆਂ। ਖੈਰ ਇਹ ਵੀ ਜਿਹੜੀਆਂ ਚੀਜ਼ਾਂ ਨੇ ਉਹ ਧਿਆਨ ਦੇ ਵਿੱਚ ਰੱਖਣ ਵਾਲੀਆਂ ਨੇ ਬਹੁਤ ਜ਼ਿਆਦਾ, ਅਤੇ ਵਧੀਆ ਤੁਸੀਂ ਨੋਟਿਸ ਕੀਤੀਆਂ ਚੀਜ਼ਾਂ, ਔਰ ਬਹੁਤ ਬਹੁਤ ਸ਼ੁਕਰੀਆ ਦੱਸਣ ਵਾਸਤੇ ਵੀ, ਕਿਉਂਕਿ ਇਹ ਚੀਜ਼ ਜ਼ਰੂਰੀ ਹੈ ਐਕਚੁਅਲ ਦੇ ਵਿੱਚ ਕਿ ਜਿੰਨਾ ਖਾਣਾ ਹੈ ਓਨਾ ਹੀ ਲਓ ਅਤੇ ਬਾਕੀ ਜਿਹੜਾ ਵੇਸਟ ਨਾ ਕਰੋ।
0: ਬਿਲਕੁਲ ਜੀ,
1: ਹਾਂਜੀ ਹਾਂਜੀ, ਠੀਕ ਹੈ। ਅੱਛਾ ਹੀਰਾ ਜੀ,
0: ਘਰਾਂ ਵਿੱਚ ਵੀ ਤੇ ਅਸੀਂ ਇਹੋ ਚੀਜ਼ ਦੇਖਦੇ ਹਾਂ ਨਾ ਜੀ, ਅਸੀਂ ਜਿੰਨੀ ਕੁ ਸਾਨੂੰ ਭੁੱਖ ਹੁੰਦੀ ਹੋਈ ਸੀ ਓਨੀ ਕੁ ਰੋਟੀ ਪਾਉਂਦੇ ਹਾਂ, ਤਾਂ ਬਾਹਰ ਵੀ ਇਹ ਚੀਜ਼ ਦਿਖਣੀ ਚਾਹੀਦੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਤੁਸੀਂ। ਅੱਛਾ ਹੀਰਾ ਜੀ, ਗਾਣਾ ਕਿਹੜਾ ਸੁਣੋਗੇ ਤੁਸੀਂ?
0: ਗਾਣਾ ਜੀ ਨਾਗਣ ਫਿਲਮ ਦਾ ਸੁਣਾ ਦਿਓ, ਤੇਰੇ ਸੰਗ ਪਿਆਰ ਮੈਂ ਨਹੀਂ ਛੋੜਨਾ।
1: ਠੀਕ ਹੈ ਜੀ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਹੀਰਾ ਜੀ ਕਾਲ ਕਰਨ ਲਈ, ਥੈਂਕ ਯੂ ਜੀ।
0: ਸ਼ੁਕਰੀਆ ਮੈਡਮ।
1: ਓਕੇ ਜੀ, ਓਕੇ, ਤੇ ਲਓ ਜੀ ਹੀਰਾ ਜੀ ਦੇ ਨਾਲ ਸਾਡੀ ਗੱਲ ਹੋਈ ਹੈ, ਤੇ ਹੀਰਾ ਜੀ ਨੇ ਨਾਗਿਨ ਜੀ ਨਾਗਿਨ ਮੂਵੀ ਦਾ ਗਾਣਾ ਉਹਨਾਂ ਨੇ ਡਿਮਾਂਡ ਕੀਤੀ ਹੈ, ਤੇ ਅਸੀਂ ਜ਼ਰੂਰ ਪਲੇ ਕਰਾਂਗੇ ਹੀਰਾ ਜੀ ਦੀ ਡਿਮਾਂਡ ਦੇ ਉੱਤੇ ਨਾਗਿਨ ਮੂਵੀ ਦਾ ਇਹ ਗਾਣਾ ਤੇਰੇ ਸੰਗ ਪਿਆਰ ਮੈਂ, ਮਹਿੰਦਰ ਕਪੂਰ ਜੀ ਦੀ ਆਵਾਜ਼ ਦੇ ਵਿੱਚ ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ।

0: ਸਤਿਕਾਰ ਦੀ ਨਗਰੀ ਹੈ।
1: ਹਾਂਜੀ ਹਾਂਜੀ
0: ਬਿਲਕੁਲ ਜੀ, ਇੱਥੇ ਦੇ ਲੋਕ ਜਿੰਨੇ ਧਾਰਮਿਕ ਨੇ ਓਨੇ ਖਾਣ ਪੀਣ ਦੇ ਵੀ ਬੜੇ ਸ਼ੌਕੀਨ ਨੇ।
1: ਹਾਂਜੀ ਖਾਣ ਪੀਣ ਤੇ ਬਹੁਤ,
0: ਖਾਣ ਪੀਣ ਦੇ ਤਾਂ ਭਾਈ ਇੰਨੇ ਸ਼ੌਕੀਨ ਨੇ ਕਿ ਮਤਲਬ ਅੰਮ੍ਰਿਤਸਰ ਜਿਹੜਾ, ਵੈਸੇ ਪਰ ਇੱਕ ਗੱਲ ਤਾਂ ਜ਼ਰੂਰ ਹੈਗੀ ਕਿ ਅੰਮ੍ਰਿਤਸਰ ਦਾ ਖਾਣਾ ਵਾਕਈ ਬੜਾ ਮਸਤ ਹੈ।
1: ਹਾਂਜੀ
0: ਮਤਲਬ ਇੱਦਾਂ ਹੈ ਕਿ ਇੱਕ ਤਾਂ ਤੁਸੀਂ ਮਤਲਬ ਬਿਲਕੁਲ ਬਜਟ ਦੇ ਵਿੱਚ ਨਾ ਪੇਟ ਭਰ ਕੇ ਅੰਮ੍ਰਿਤਸਰ 'ਚ ਖਾਣਾ ਖਾ ਸਕਦੇ ਹੋ, ਔਰ ਅੰਮ੍ਰਿਤਸਰ ਦੇ ਉੱਤੇ ਤਾਂ ਪਰਮਾਤਮਾ ਦੀ ਇੰਨੀ ਕੁ ਮਿਹਰ ਹੈ ਕਿ ਉੱਥੇ ਕੋਈ ਭੁੱਖਾ ਨਹੀਂ ਸੌਂਦਾ ਮੇਰੇ ਖਿਆਲ 'ਚ, ਹੈ ਕਿ ਨਹੀਂ?
1: ਹਾਂਜੀ ਹਾਂਜੀ ਇੱਥੇ ਸਭ ਤੋਂ ਸਸਤਾ ਖਾਣਾ ਇੱਥੇ ਮਿਲਦਾ ਅੰਮ੍ਰਿਤਸਰ।
0: ਬਿਲਕੁਲ ਬਿਲਕੁਲ, ਔਰ ਸਵਾਦ ਵੀ, ਸਵਾਦ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦੇ ਪੰਜਾਬੀ, ਹੈ? ਠੀਕ ਹੈ ਠੀਕ ਹੈ। ਸੰਦੀਪ ਜੀ ਬੜੇ ਘੱਟ ਬੋਲਦੇ ਹੋ ਲੱਗਦਾ ਤੁਸੀਂ।
1: ਹਾਂਜੀ
0: ਗਲਤ ਜਗ੍ਹਾ ਤੇ ਫੋਨ ਲਾ ਲਿਆ। ਠੀਕ ਹੈ ਠੀਕ ਹੈ, ਕੋਈ ਗੱਲ ਨਹੀਂ, ਤੁਸੀਂ ਘੱਟ ਬੋਲਦੇ ਹੋ ਪਰ ਫਿਰ ਵੀ ਤੁਸੀਂ ਇੰਨੀ ਹਿੰਮਤ ਕਰਕੇ ਫੋਨ ਲਾਇਆ, ਇਹੀ ਬਹੁਤ ਵਧੀਆ ਗੱਲ ਹੈ ਕਿ ਚਲੋ ਥੋੜਾ ਬਹੁਤ ਬੋਲੋਗੇ। ਥੋੜਾ ਬਹੁਤ ਤਾਂ ਬੋਲਣਾ ਚਾਹੀਦਾ ਵੀ ਹੈ, ਜ਼ਿਆਦਾ ਚੁੱਪ ਵੀ ਨਹੀਂ ਰਹਿਣਾ ਚਾਹੀਦਾ, ਵੀ ਮੇਰੇ ਵਰਗਿਆਂ ਦੇ ਤਾਂ ਮੂੰਹ ਦੁਖਣ ਲੱਗ ਜਾਂਦਾ ਚੁੱਪ ਕਰਕੇ ਜ਼ਿਆਦਾ ਦੇਰ। ਹਾਂ ਤੇ ਮੇਰੀ ਤਾਂ ਜੋ ਲਾਈਨ ਜਿਹੜੀ ਆ ਉਹ ਜਾਮ ਹੋ ਜਾਂਦੀ ਹੈ, ਇਸ ਕਰਕੇ ਮੈਂ ਕੰਟੀਨਿਊ ਬੋਲਦੀ ਹਾਂ, ਮੈਂ ਚੁੱਪ ਕਰਕੇ ਨਹੀਂ ਬੈਠ ਸਕਦੀ, ਤੇ ਜਿਹੜਾ ਮੇਰੇ ਨਾਲ ਬੈਠੇਗਾ ਜਾਂ ਮੇਰੇ ਨਾਲ ਗੱਲਬਾਤ ਕਰੇਗਾ ਆਪਾਂ ਚੁੱਪ ਉਹਨੂੰ ਵੀ ਨਹੀਂ ਬੈਠਣ ਦਿੰਦੇ ਫਿਰ।
1: ਠੀਕ ਹੈ
0: ਠੀਕ ਹੈ ਠੀਕ ਹੈ। ਅੱਛਾ ਸੰਦੀਪ ਗਾਣਾ ਕਿਹੜਾ ਸੁਣੋਗੇ?
1: ਗਾਣਾ ਅਮਰਿੰਦਰ ਗਿੱਲ ਦਾ ਸੁਣਾ ਦਿਓ।
0: ਠੀਕ ਹੈ ਜੀ ਠੀਕ ਹੈ, ਬਹੁਤ ਵਧੀਆ ਲੱਗਿਆ ਸੰਦੀਪ ਗੱਲ ਕਰਕੇ ਤੁਹਾਡੇ ਨਾਲ।
1: ਥੈਂਕ ਯੂ
0: ਜੀ, ਥੈਂਕ ਯੂ ਕਾਲ ਕਰਨ ਵਾਸਤੇ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ ਥੈਂਕ ਯੂ। ਤੇ ਲਓ ਜੀ ਸੰਦੀਪ ਜੀ ਜਿਹੜੇ ਘੱਟ ਬੋਲਦੇ ਨੇ, ਸ਼ਾਇਦ ਸੰਦੀਪ ਸਿੰਘ, ਉਹਨਾਂ ਦੇ ਵਾਸਤੇ ਅਸੀਂ ਇਹ ਗਾਣਾ ਪਲੇ ਕਰਾਂਗੇ, ਲਾਜ਼ਮੀ ਦਿਲ ਦਾ ਖੋ ਜਾਣਾ। ਤੇ ਲਓ ਜੀ ਇੰਜੋਏ ਕਰੋ ਇਸ ਪ੍ਰੋਗਰਾਮ ਦੇ ਵਿੱਚ ਇਸ ਗਾਣੇ ਨੂੰ, ਅਮਰਿੰਦਰ ਗਿੱਲ ਦੇ, ਮੇਰਾ ਵੀ ਫੇਵਰੇਟ ਹੈ, ਤੇ ਤੁਸੀਂ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਇਸ ਖੂਬਸੂਰਤ ਜਿਹੇ ਟਰੈਕ ਨੂੰ।

0: ਤੇ ਲਓ ਜੀ, ਤੁਸੀਂ ਇੰਜੋਏ ਕੀਤਾ ਨਾਗਿਨ ਮੂਵੀ ਦਾ ਤੇਰੇ ਸੰਗ ਪਿਆਰ, ਤੇ ਸਾਡੇ ਲਿਸਨਰ ਹੀਰਾ ਜੀ ਦੀ ਰਿਕੁਐਸਟ ਦੇ ਉੱਤੇ ਤੁਸੀਂ ਇਹ ਗਾਣਾ ਜਿਹੜਾ ਹੈ ਇੰਜੋਏ ਕੀਤਾ, ਤੇ ਦੇਖਦੇ ਹਾਂ ਜੀ ਹੈਲੋ ਜਲੰਧਰ ਦੇ ਵਿੱਚ ਅਗਲੀ ਕਾਲ ਕਿਹਦੀ ਲੱਗੀ ਹੈ। ਬਟ ਇਸ ਤੋਂ ਪਹਿਲਾਂ ਮੈਂ ਇੱਕ ਵਾਰੀ ਫਿਰ ਤੋਂ ਨੰਬਰ ਦੱਸ ਦਵਾਂ, 102.7 FM ਰੇਨਬੋ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਹੈਲੋ ਜਲੰਧਰ, ਤੇ ਤੁਸੀਂ ਜੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ, ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ 0181 43 174 ਦੇ ਉੱਤੇ ਤੁਸੀਂ ਕਾਲ ਕਰਨੀ ਹੈ, ਤੇ ਕਾਲ ਕਰਕੇ ਕਰਨੀਆਂ ਨੇ ਮੇਰੇ ਨਾਲ ਗੱਲਾਂ ਬਾਤਾਂ। ਜੀ ਹਾਂ, ਤੇ ਨਾਲ ਨਾਲ ਅਸੀਂ ਕਰਾਂਗੇ ਗੱਲਾਂ ਬਾਤਾਂ, ਤੇ ਨਾਲ ਨਾਲ ਸੁਣਾਂਗੇ ਤੁਹਾਡੀ ਪਸੰਦ ਦੇ ਗੀਤ ਵੀ। ਤੇ ਦੇਖਦੇ ਹਾਂ ਜੀ ਹੈਲੋ ਜਲੰਧਰ ਦੇ ਵਿੱਚ ਕਾਲ ਕਰਦਿਆਂ ਕਰਦਿਆਂ ਕਿਹਦੀ ਕਾਲ ਜਿਹੜੀ ਹੈ ਉਹ ਲੱਗੀ ਹੈ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ,
0: ਕੌਣ ਗੱਲ ਕਰ ਰਹੇ ਹੋ?
1: ਮੈਂ ਸੰਦੀਪ ਸਿੰਘ, ਅੰਮ੍ਰਿਤਸਰ।
0: ਸੰਦੀਪ ਸਿੰਘ ਜੀ ਅੰਮ੍ਰਿਤਸਰ ਤੋਂ ਬੋਲ ਰਹੇ ਹੋ?
1: ਹਾਂਜੀ ਹਾਂਜੀ।
0: ਵਾਹ ਜੀ ਵਾਹ। ਅੱਛਾ, ਅੰਮ੍ਰਿਤਸਰ ਨਾ ਸਵਾਦ ਤੇ

0: हां जी संदीप जी, उम्मीद है कि गाना तुहानू पसंद आया होएगा। शायद संदीप सिंह जी वास्ते गाना मैं प्ले किया सीगा, ते कोई गल नहीं, जदों तुहानू भी प्यार हो गया ना ते फिर तुसी भी अपनी मैडम दी कह कह दे नाल, पता नहीं हुण तुसी मैरिड सीगे कि नहीं सीगे मैनू नहीं पता, बट फिर भी एक्सपीरियंस बंदे नूं हो ही जांदा नाल रहिंदे रहिंदे। खैर ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਅਸੀਂ ਅੱਗੇ ਲੈ ਕੇ ਚੱਲਦੇ ਹਾਂ। ਮੈਨੂੰ ਬਹੁਤ ਮਜ਼ਾ ਆ ਰਿਹਾ ਅੱਜ ਗੱਲਬਾਤ ਕਰਦੇ ਹੋਏ ਤੁਹਾਡੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ 102.7 FM ਰੇਨਬੋ ਦੇ ਉੱਤੇ, ਤੁਸੀਂ ਬਣੇ ਹੋਏ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ, ਵਾਈਬ੍ਰੈਂਟ ਵੰਦਨਾ ਦੇ ਨਾਲ। ਅਤੇ ਗੱਲਾਂ ਬਾਤਾਂ ਕਰ ਰਹੇ ਹਾਂ ਅਸੀਂ ਅਲੱਗ ਅਲੱਗ ਟੋਪਿਕਸ ਦੇ ਉੱਤੇ ਅਕੋਰਡਿੰਗ ਟੂ ਦ ਲਿਸਨਰ ਜਿਹੜੇ ਆ ਰਹੇ ਨੇ। ਬੋਲ ਰਿਹਾ ਪੰਜਾਬ ਅਤੇ ਸੁਣ ਰਹੀ ਹੈ ਜੀ ਸਾਰੀ ਆਵਾਮ, ਅਤੇ ਦੇਖਦੇ ਹਾਂ ਅਗਲੀ ਕਾਲ ਕਿਹਦੀ ਲੱਗੀ ਹੈ। ਹੈਲੋ
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਸੁਰਿੰਦਰ ਸਿੰਘ, ਮੁਹੱਲਾ ਕਰਾਰ ਖਾਂ, ਜਲੰਧਰ।
0: ਵਾਹ ਜੀ ਵਾਹ, ਮੁਹੱਲਾ ਕਰਾਰ ਖਾਂ, ਪੁਰਾਣੇ ਸ਼ਹਿਰ ਤੋਂ ਬੋਲ ਰਹੇ ਹੋ ਜੀ ਤੁਸੀਂ?
1: ਹਾਂਜੀ ਹਾਂਜੀ ਹਾਂਜੀ।
0: ਵਾਹ ਜੀ
1: ਵਾਹ ਜੀ, ਸ਼ਹਿਰ ਦਾ।
0: ਹਾਂ ਹਾਂ, ਅੱਛਾ ਕਰਾਰ ਖਾਂ ਮੁਹੱਲਾ ਕਿੱਧਰ ਨੂੰ ਪੈਂਦਾ ਜੀ?
1: ਇਹ ਪਟੇਲ ਚੌਕ ਸਾਇੰਦਾ ਸਕੂਲ ਦੇ ਨਾਲ, ਬਿਲਕੁਲ
0: ਠੀਕ ਹੈ।
1: ਨਗਰ ਪੀਲੀ ਕੋਠੀ,
0: ਅੱਛਾ
1: ਨੀਲਾ ਮਹਿਲ।
0: ਹਾਂਜੀ ਹਾਂਜੀ ਹਾਂਜੀ,
1: ਚੰਦਰ ਨਗਰ,
0: ਪੁਰਾਣਾ ਸ਼ਹਿਰ ਸਾਡਾ ਹੈ ਜੀ। ਪੁਰਾਣੇ ਸ਼ਹਿਰ ਵਰਗੀ ਵੈਸੇ ਰੀਸ ਕੋਈ ਨੀ ਕਿ ਨਹੀਂ?
1: ਕੋਈ ਰੀਸ ਨੀ ਹੈ ਜੀ, ਉਹ ਸੈਂਟਰ ਹੈ ਮੈਡਮ ਜੀ, ਬੱਸ ਸਟੈਂਡ ਲਾਗੇ ਹੈ, ਸਟੇਸ਼ਨ ਲਾਗੇ ਹੈ, ਸਹੂਲਤ ਲਾਗੇ ਹੈ ਉੱਥੋਂ ਦੀ।
0: ਬਿਲਕੁਲ ਸਹੀ ਗੱਲ ਹੈ, ਸਾਰੀਆਂ ਚੀਜ਼ਾਂ ਲਾਗੇ ਨੇ ਤੇ ਨਾਲ ਨਾਲ ਹੀ ਸ਼ੋਪਿੰਗ ਹੱਬ ਵੀ ਹੈਗਾ। ਮੈਂ ਕਹਾਂਗੀ ਕਿ ਸ਼ਹਿਰ ਦਾ ਪੂਰਾ ਮੇਨ

0: ਮਾਰਕੀਟ ਜਿਹੜਾ ਹੈਗਾ ਉੱਥੇ ਹੀ ਹੈ, ਕੱਪੜੇ ਦੀ ਸ਼ੋਪਿੰਗ ਤੋਂ ਲੈ ਕੇ ਹਰ ਚੀਜ਼ ਦੀ ਸ਼ੋਪਿੰਗ ਲਈ।
1: ਹਾਂਜੀ, ਕੱਪੜਾ ਹੋ ਗਿਆ, ਕਿਨਮ ਮਨਿਆਰੀ ਹੋ ਗਈ,
0: ਹਾਂ
1: ਸਟੇਸ਼ਨਰੀ ਹੋ ਗਈ।
0: ਬਿਲਕੁਲ ਬਿਲਕੁਲ, ਕਿਉਂਕਿ ਬਿਲਕੁਲ ਸਹੀ ਗੱਲ ਹੈ ਵੀ ਗੱਲ ਕਿ ਮੇਨ ਮਾਰਕੀਟ ਸਟੇਸ਼ਨਰੀ ਦੀ ਵੀ ਤੁਹਾਡੇ ਕੋਲ ਹੈ ਤੇ ਮਜ਼ਾ ਬੜਾ ਆਉਂਦਾ ਬਸ ਉਸ ਏਰੀਆ ਦੇ ਵਿੱਚ ਘੁੰਮ ਕੇ।
1: ਆ ਜਾਓ, ਜੋ ਚੀਜ਼ ਚਾਹੋ ਉਹੀ ਚੀਜ਼ ਮਿਲ ਜਾਏਗੀ, ਹਰ ਤਰ੍ਹਾਂ ਦੀ ਦੁਕਾਨ ਹੈਗੀ।
0: ਹਾਂਜੀ ਹਾਂਜੀ ਹਾਂਜੀ, ਬਿਲਕੁਲ ਜੀ, ਪੁਰਾਣੇ ਸ਼ਹਿਰ ਦੀ ਫਿਰ ਇੱਦਾਂ ਦੀ ਗੱਲਬਾਤ ਹੀ ਹੁੰਦੀ ਹੈ, ਮਜ਼ਾ ਤਾਂ ਬਹੁਤ ਆਉਂਦਾ ਉੱਥੇ। ਠੀਕ ਹੈ, ਅੱਛਾ ਸੁਰਿੰਦਰ ਜੀ, ਅੱਜ ਅਸੀਂ ਗੱਲਬਾਤ ਕਰ ਰਹੇ ਸੀਗੇ ਵਿਆਹਾਂ ਦੀ, ਤੇ ਮੈਂ ਥੋੜਾ ਜਿਹਾ ਲਾਈਟ ਜਿਹਾ ਟੌਪਿਕ ਰੱਖਿਆ ਸੀਗਾ ਕਿ ਵਿਆਹ ਦੇ ਉੱਤੇ ਕਿਹੜਾ ਇੱਦਾਂ ਦਾ ਫਨੀ ਮੂਮੈਂਟ ਹੁੰਦਾ ਜਿਹੜਾ ਕਿ ਹੁੰਦਾ ਹੀ ਹੁੰਦਾ, ਜਿਹਨੂੰ ਅਸੀਂ ਜਿੰਨਾ ਮਰਜ਼ੀ ਬਚਾ ਕੇ ਰੱਖੀਏ।
1: ਡੀਜੇ ਹੀ ਆ ਜੀ,
0: ਡੀਜੇ ਦੇ ਉੱਤੇ ਤਾਂ ਬਹੁਤ ਕੁਝ ਹੁੰਦਾ,
1: ਬਸ ਉਹੀ ਆ ਜੀ ਫਨੀ ਕਰਨਾ, ਤੇ ਬਸ ਉਹ ਡੀਜੇ ਹੀ ਚੱਲਦਾ ਜੀ ਵਿਆਹਾਂ ਤੇ।
0: ਹਾਂ ਹਾਂ ਹਾਂ ਹਾਂ, ਨਹੀਂ ਨਹੀਂ, ਇੱਕ ਫਨੀ ਇੱਕ ਚੀਜ਼ ਹੋਰ ਹੁੰਦੀ ਹੈ ਕਿ ਜ਼ਰੂਰ ਵਿਆਹ ਦੇ ਵਿੱਚ ਸਾਡੇ ਕੁਝ ਰਿਸ਼ਤੇਦਾਰ ਇੱਦਾਂ ਦੇ ਹੁੰਦੇ ਨੇ ਜਿਹੜੇ ਖਾਸ ਰਿਸ਼ਤੇਦਾਰ ਹੁੰਦੇ ਨੇ ਭਾਈ, ਉਹਨਾਂ ਦੇ ਪਿੱਛੇ ਪਿੱਛੇ ਬੜਾ ਘੁੰਮਣਾ ਪੈਂਦਾ ਕਿ ਨਹੀਂ।
1: ਉਹ ਫਿਰ ਦਾਰੂ ਆ ਗਈ।
0: ਹਾਂਜੀ ਹਾਂਜੀ ਬਈ, ਦਾਰੂ ਨਹੀਂ, ਇੱਦਾਂ ਬੀਬੀਆਂ ਵੀ ਕਈ ਬੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਬਈ ਬਹੁਤ ਪਿੱਛੇ ਪਿੱਛੇ ਘੁੰਮਣਾ ਪੈਂਦਾ ਤੇ ਉਹਨਾਂ ਨੂੰ ਮਨਾਉਣਾ ਪੈਂਦਾ ਕਿ ਮੰਨ ਜੀਓ ਜੀ
1: ਮੈਡਮ ਜੀ ਅੱਜ ਕੱਲ੍ਹ।
0: ਹਾਂਜੀ ਠੀਕ ਹੈ ਠੀਕ ਹੈ, ਅੱਛਾ ਅੱਛਾ ਸੁਰਿੰਦਰ ਜੀ, ਹੁਣ ਤੁਸੀਂ ਗਾਣਾ ਕਿਹੜਾ ਸੁਣੋਗੇ?
1: ਗਾਣਾ ਮਹਿਬੂਬ ਕੀ ਮਹਿੰਦੀ, ਜਾਣੇ ਕਿ ਉਹ ਲੋਕ ਮੁਹੱਬਤ ਕਿਆ ਕਰਤੇ ਹੈ।
0: ਠੀਕ ਹੈ, ਤੇ ਗਾਣਾ ਤਾਂ ਮੈਂ ਤੁਹਾਨੂੰ ਸੁਣਾਵਾਂਗੀ, ਪਰ ਇੱਕ ਕੁਐਸਚਨ ਮੈਨੂੰ ਹੋਰ ਦਿਮਾਗ ਦੇ ਵਿੱਚ ਆਇਆ ਮੇਰੇ, ਪੁੱਛਾਂ ਮੈਂ ਤੁਹਾਨੂੰ। ਤੁਸੀਂ ਕਿਹਾ ਕਿ ਮੈਂ ਸ਼ਹਿਰ ਦੇ ਸੈਂਟਰ ਤੋਂ ਹਾਂ ਬਿਲਕੁਲ, ਉੱਥੇ ਦੀ ਫੇਵਰੇਟ ਮਤਲਬ ਫੇਮਸ ਖਾਣੇ ਦੀ ਦੁਕਾਨ ਕਿਹੜੀ ਹੈ ਜਿੱਥੇ ਜਾਇਆ ਜਾ ਸਕਦਾ?
1: ਮੈਡਮ ਜੀ, ਇੱਕ ਤਾਂ ਸਾਡੇ ਮੁਹੱਲੇ ਦੇ ਵਿੱਚ ਹੀ ਹੈਗੀ ਹੈ, ਘਰ ਦੇ ਬਿਲਕੁਲ ਨਾਲ, ਉੱਥੇ ਐਤਵਾਰ ਯਾਨੀ ਕਿ ਡੇਲੀ ਪੂੜੀਆਂ ਨਿਕਲਦੀਆਂ ਜੀ।
0: ਅੱਛਾ,
1: ਐਤਵਾਰ ਨੂੰ ਸਪੈਸ਼ਲ ਹੁੰਦਾ ਹੈ, ਪੂੜੀ ਨਿਕਲਦੀ ਹੈ ਨਾਲ ਕਚੋਰੀ ਨਿਕਲਦੀ ਹੈ ਜੀ।
0: ਨਾਮ ਕੀ ਹੈ ਬਈ ਸ਼ਾਪ ਦਾ?
1: ਮਹਿਤਾ ਸਵੀਟ ਸ਼ਾਪ।
0: ਅੱਛਾ ਜੀ, ਵੈਰੀ ਨਾਈਸ,
1: ਸਵੀਟ ਸ਼ਾਪ ਨਹੀਂ ਸਨੈਕਸ।
0: ਓਕੇ ਠੀਕ ਹੈ,
1: ਦੋ ਦੁਕਾਨਾਂ ਨੇ, ਮਹਿਤਾ ਸਵੀਟ ਸ਼ਾਪ ਵੀ ਹੈਗੀ ਹੈ, ਮਹਿਤਾ ਸਨੈਕਸ ਵੀ ਹੈਗੀ।
0: ਠੀਕ ਹੈ ਜੀ, ਠੀਕ ਹੈ ਠੀਕ ਹੈ ਠੀਕ ਹੈ, ਚਲੋ ਕੋਈ ਗੱਲ ਨਹੀਂ, ਜ਼ਰੂਰ ਟਰਾਈ ਕਰਾਂਗੇ ਤੁਸੀਂ ਦੱਸਿਆ ਤੇ ਇੱਥੇ ਦੇ ਬਾਰੇ ਵਿੱਚ। ਪੂੜੀਆਂ ਵੈਸੇ ਤਾਂ ਬੜੀ ਬੜੀ, ਔਰ ਜੇ ਉਹ ਸੁਣਦੇ ਹੋਣਗੇ ਨਾ ਪ੍ਰੋਗਰਾਮ। ਠੀਕ ਹੈ ਜੀ, ਠੀਕ ਹੈ, ਬਿਲਕੁਲ ਜੀ, ਜ਼ਰੂਰ ਇੱਕ ਦਿਨ ਅਸੀਂ ਵਿਜ਼ਿਟ ਕਰਾਂਗੇ ਉੱਥੇ ਤੇ ਖਾ ਕੇ ਜਾਵਾਂਗੇ ਜ਼ਰੂਰ। ਖੈਰ ਮਹਿਬੂਬ ਕੀ ਮਹਿੰਦੀ ਮੂਵੀ ਦਾ ਗਾਣਾ, ਜਾਣੇ ਕਿਉਂ ਲੋਕ ਮੁਹੱਬਤ ਕੀ
1: ਕਰਦੇ।
0: ਬਹੁਤ ਬਹੁਤ ਸ਼ੁਕਰੀਆ ਜੀ ਗੱਲ ਕਰਨ ਲਈ, ਬਹੁਤ ਵਧੀਆ ਗਾਣਾ ਤੁਸੀਂ ਚੂਜ਼ ਕੀਤਾ, ਮੈਂ ਜ਼ਰੂਰ ਪਲੇ ਕਰਨ ਜਾ ਰਹੀ ਹਾਂ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਓਕੇ ਜੀ, ਤੇ ਲਓ ਜੀ, ਸੁਰਿੰਦਰ ਜੀ ਨੇ ਦੱਸ ਦਿੱਤੀ ਹੈ ਸਾਨੂੰ ਸ਼ਹਿਰ ਦੇ ਸੈਂਟਰ ਦੀ ਇੱਕ ਬੜੀ ਵਧੀਆ ਜੀ ਦੁਕਾਨ, ਤੇ ਜੇ ਮਹਿਤਾ ਜੀ ਸੁਣ ਰਹੇ ਹੋਣਗੇ ਤਾਂ ਖੁਸ਼ ਹੋ ਗਏ ਹੋਣਗੇ ਕਿ ਲਓ ਜੀ ਸਾਡੀ ਪ੍ਰਮੋਸ਼ਨ ਵੀ ਹੋ ਗਈ ਹੈ ਫ੍ਰੀ ਦੇ ਵਿੱਚ। ਤੇ ਬਿਲਕੁਲ ਹੁਣ ਪਲੇ ਕਰਦੇ ਹਾਂ ਜੀ ਗਾਣਾ ਸੁਰਿੰਦਰ ਜੀ ਦੀ ਫਰਮਾਇਸ਼ ਦੇ ਉੱਤੇ, ਜਾਣੇ ਕਿਉਂ ਲੋਕ ਮੁਹੱਬਤ ਕੀਆ ਕਰਤੇ ਹੈ, ਮੂਵੀ ਹੈ ਜੀ ਮਹਿਬੂਬ ਕੀ ਮਹਿੰਦੀ।
2: ਇਸ ਸਮਾਂ

0: ਤੇ ਜੀ ਵਕਤ ਜਾ ਰਿਹਾ ਬਹੁਤ ਜਲਦੀ ਜਲਦੀ, ਤੇ ਮੇਰੀ ਕੋਸ਼ਿਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲਿਸਨਰਸ ਨੂੰ ਜਿਹੜਾ ਨਾ ਅਸੀਂ ਕਾਲ ਦੇ ਉੱਤੇ ਲੈ ਲਈਏ ਤੇ ਗੱਲਬਾਤ ਕਰੀਏ ਅਸੀਂ ਬਹੁਤ ਸਾਰੇ ਲੋਕਾਂ ਦੇ ਨਾਲ, ਤੇ ਜਾਣੀਏ ਕਿ ਉਹ ਕੀ ਸੋਚਦੇ ਨੇ ਤੇ ਉਹਨਾਂ ਦੇ ਮਨਾਂ ਦੇ ਵਿੱਚ ਕੀ ਗੱਲਾਂ ਨੇ। ਖੈਰ ਫਿਲਹਾਲ ਇੱਕ ਕਾਲ ਲੱਗੀ ਹੈ, ਦੇਖਦੇ ਹਾਂ ਕਿ ਕਾਲਰ ਕੌਣ ਨੇ, ਕਿੱਥੋਂ ਨੇ ਤੇ ਕੀ ਗੱਲਬਾਤ ਕਰਨਾ ਚਾਹੁੰਦੇ ਨੇ। ਹੈਲੋ
1: ਹੈਲੋ ਬੰਦਰਾ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
1: ਬੰਦਰਾ ਜੀ, ਮੈਂ ਤਰਲੋਚਨ ਟੇਲਰ, ਡਿਸਟ੍ਰਿਕਟ ਨਵਾਂਸ਼ਹਿਰ, ਪਿੰਡ ਮੇਰਾ ਮੈਰੋਪੁਰ।
0: ਠੀਕ ਹੈ ਜੀ, ਠੀਕ ਹੈ, ਨਵਾਂਸ਼ਹਿਰ ਤੋਂ ਬੋਲ ਰਹੇ ਹੋ?
1: ਹਾਂਜੀ ਹਾਂਜੀ ਮੈਡਮ ਜੀ, ਬਹੁਤ ਚਿਰ ਬਾਅਦ ਕਾਲ ਲੱਗੀ
0: ਹੈ। ਅੱਛਾ ਜੀ, ਅੱਛਾ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਡਮ ਜੀ।
0: ਠੀਕ ਹੈ, ਅੱਛਾ ਤਰਲੋਚਨ ਜੀ ਕੁਛ?
1: ਹਾਂਜੀ ਹਾਂਜੀ,
0: ਬੋਲੋ ਬੋਲੋ, ਤੁਸੀਂ ਕੁਛ ਕਹਿਣ ਲੱਗੇ ਸੀਗੇ?
1: ਸੂਟ ਸਮਾਉਣ ਨੂੰ, ਸੂਟ ਮੇਰਾ ਸੁਣਦੇ ਫਿੱਟ ਹੁੰਦੇ ਆ, ਮੇਰੀ ਨੱਚੀ ਦੀਦੀ ਡੰਡ ਡੰਡ ਨੱਚਦੀ ਜੀ, ਫੋਟੋ ਖਿੱਚ ਮੁੰਡੇ ਆ ਮੇਰੀ ਨੱਚੀ ਦੀਦੀ।
0: ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਤਰਲੋਚਨ ਜੀ, ਮਤਲਬ ਤੁਸੀਂ ਇੰਨੀ ਪੁਰਾਣੀ ਬੋਲੀ ਜਿਹੜੀ ਆ ਉਹ ਯਾਦ ਕਰਾ ਦਿੱਤੀ। ਖੈਰ ਫਿਲਹਾਲ ਕੀ ਕਹਿੰਦੇ ਆ ਤਰਲੋਚਨ ਜੀ, ਤੁਸੀਂ ਮਤਲਬ ਕਾਲ ਕਾਫੀ ਟਾਈਮ ਬਾਅਦ, ਤੁਸੀਂ ਕਿਹਾ ਕਿ ਤੁਹਾਡੀ ਲੱਗੀ ਹੈ ਤੇ ਤੁਸੀਂ ਦੱਸਿਆ ਕਿ ਟੇਲਰ ਦਾ ਕੰਮ ਕਰਦੇ ਹੋ ਤੁਸੀਂ, ਤੇ ਇਸ ਤੋਂ ਇਲਾਵਾ ਹੋਰ ਕੁਝ ਕੀ ਸ਼ੌਂਕ ਨੇ ਤੁਹਾਡੇ?
1: ਦੇਖੋ ਮੈਡਮ ਜੀ, ਮੇਰੀ ਜਿਹੜੀ ਹੋਬੀਜ਼ ਹੈ ਨਾ ਕੰਮ ਦੇ ਨਾਲ, ਮੈਂ ਮਿਊਜ਼ਿਕ ਦਾ ਬਹੁਤ ਦਵਾਨਾ।
0: ਅੱਛਾ, ਠੀਕ ਹੈ।
1: ਹਾਂ, ਮਿਊਜ਼ਿਕ ਮੇਰੀ ਜਿੰਦ ਜਾਨ ਹੈ, ਇਸ ਤੋਂ ਬਗੈਰ ਕੁਝ ਨਹੀਂ ਹੈ।
0: ਬਿਲਕੁਲ ਜੀ ਬਿਲਕੁਲ, ਮਿਊਜ਼ਿਕ ਐਕਚੁਅਲ ਦੇ ਵਿੱਚ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ। ਅੱਛਾ, ਅੱਜ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਵਿਆਹਾਂ ਦੇ ਸੀਜ਼ਨਸ ਮਤਲਬ ਨਹੀਂ ਵੀ ਚੱਲ ਰਹੇ, ਫਿਰ ਵੀ ਰੈਂਡਮਲੀ ਮੈਂ ਕੁਝ ਪੁੱਛ ਰਹੀ ਸੀਗੀ ਕਿ ਕੁਝ ਇਦਾਂ ਦੇ ਫਨੀ ਇੰਸੀਡੈਂਟਸ ਜੇ ਤੁਹਾਡੇ ਮਤਲਬ ਤੁਹਾਨੂੰ ਇੱਦਾਂ ਲੱਗਦਾ ਕਿ ਵਿਆਹ ਦੇ ਵਿੱਚ ਪੱਕਾ ਹੁੰਦੇ ਹੀ ਹੁੰਦੇ ਨੇ ਜੇ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਉਹਨਾਂ ਤੋਂ ਬਚਣ ਦੀ, ਬਟ ਇਹ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਡੈਫੀਨੇਟਲੀ ਹੁੰਦੀਆਂ ਨੇ।
1: ਹਾਂਜੀ ਹਾਂਜੀ ਹਾਂਜੀ, ਉਹ ਇਦਾਂ ਹੈ ਮੈਡਮ ਜੀ ਨਾ, ਜ਼ਿਆਦਾਤਰ ਜਿੱਦਾਂ ਨਾ ਜਿਹੜੇ ਡਰਿੰਕ ਕਰਦੇ ਬੰਦੇ ਜਦ
0: ਉਹਨਾਂ ਨਾ ਨਾ ਨਾ ਫਨੀ ਚੀਜ਼ਾਂ, ਫਨੀ ਅੱਜ ਅਸੀਂ ਗੱਲ ਕਰਨੀ ਹੈ ਫਨੀ ਚੀਜ਼ਾਂ ਦੇ ਬਾਰੇ ਚ, ਕੁਝ ਹਾਸੇ ਵਾਲਾ ਇੰਸੀਡੈਂਟ ਤੁਹਾਡੇ ਘਰ ਦੇ ਵਿੱਚ ਕਦੀ ਕਿਸੇ ਵਿਆਹ ਤੇ ਹੋਇਆ ਹੋਵੇ ਕੁਝ, ਕਿਉਂਕਿ ਹਾਂ ਇਸ ਤਰ੍ਹਾਂ ਦੀਆਂ ਚੀਜ਼ਾਂ।
1: ਹਾਸੇ ਵਾਲਾ ਇਦਾਂ ਹੋਇਆ ਸੀ ਮੈਡਮ, ਜਿੱਦਾਂ ਨਾ ਕੋਈ ਕਿਸੇ ਨੇ ਕੱਪੜੇ ਪਾ ਲੈਣੇ, ਮਤਲਬ ਇਦਾਂ ਦੇ ਘਰ ਵਾਲੇ ਨੇ ਕਹਿਣਾ ਲਓ ਜੀ ਲਓ ਇਹ ਚੇਂਜ ਕਰਕੇ, ਤੂੰ ਇਹਦੇ ਨਾਲ ਆਹ ਸੂਟ ਕਰਦਾ, ਇਹਦੇ ਨਾਲ ਆਹ ਸੂਟ ਕਰਦਾ, ਇਹਦਾ ਡਰੈਸ ਤੋਂ ਬਹੁਤ ਜਿਹੜਾ ਆਪਸ ਵਿੱਚ ਤੂੰ ਤੂੰ ਮੈਂ ਹੁੰਦੀ।
0: ਹਾਂ ਇਹ ਵੀ ਗੱਲ ਸਹੀ ਹੈ, ਬੀਬੀਆਂ ਦੀ ਤੇ ਹਸਬੈਂਡਸ ਦੀ,
1: ਲੇਡੀਜ਼ ਨੂੰ ਹੁੰਦਾ ਜਿੱਦਾਂ ਬੰਦਰਾ ਜੀ ਉਹ ਕਹਿੰਦੀ ਆ ਤੇ ਤੂੰ ਹੁਣ ਬਿਸ਼ੱਕ ਤੁਹਾਡੀ ਜਿਹੜੀ ਉਮਰ ਹੈ ਕਾਫੀ ਹੈ, ਤੁਸੀਂ ਹੁਣ ਨਵੇਂ ਜਮਾਨੇ ਦੇ ਮੁੰਡੇ ਬਣ ਕੇ ਨਾ ਮੇਰੇ ਨਾਲ ਬਰਾਬਰ ਕਰੋ, ਲੇਡੀਜ਼ ਨੂੰ ਹਮੇਸ਼ਾ ਹੀ ਹੁੰਦਾ।
0: ਹਾਂਜੀ ਹਾਂਜੀ ਬਿਲਕੁਲ,
1: ਯਾਨੀ ਕਹਿਣ ਦਾ ਭਾਵ ਹੈ ਵੀ ਮਤਲਬ ਜਿਹੜਾ ਬੁੱਢਾ ਬਣਨਾ ਸ਼ੋਅ ਵੀ ਮੇਰੇ ਹੱਥ ਘਰ ਦੇ ਵਿੱਚ, ਇਹ ਜ਼ਿਆਦਾ ਅੱਜ ਕੱਲ ਬਹੁਤ ਲੇਡੀਜ਼ ਦੇ ਬੱਚੇ।
0: ਹਾਂ ਬਿਲਕੁਲ ਬਿਲਕੁਲ,
1: ਉਹ ਕਹਿੰਦੀ ਮੇਰੀ ਟੌਰ ਦੇ ਨਾਲ ਦੂਨ ਸਵਾਰੀ ਟੌਰ ਇਹ ਵੀ ਹੋਵੇ, ਇਹ ਆ ਹੋਇਆ ਸਾਡੇ।
0: ਹਾਂਜੀ ਹਾਂਜੀ ਬਿਲਕੁਲ, ਇਹ ਤਾਂ ਹੈ ਅੱਜ ਕੱਲ ਇਹ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਕਿ ਬਈ ਮੈਂ ਵੀ ਵਧੀਆ ਲੱਗਾ ਤੇ ਨਾਲ ਤੁਸੀਂ ਵੀ ਪੂਰੇ ਬਰਾਬਰ ਹੀ ਲੱਗਣੇ ਚਾਹੀਦੇ ਹੋ। ਹੈ
1: ਬੰਦਾ ਜੀ, ਉਹਦੇ ਵਿੱਚ ਪਤਾ ਕੀ ਆ, ਉਹ ਬੰਦਿਆਂ ਦੇ ਆਂਸਰ ਪਤਾ ਕੀ ਹੁੰਦਾ, ਛੱਡੋ ਹੁਣ ਤੂੰ ਹੁਣ ਅਸੀਂ ਹੋ ਗਿਆ, ਅਸੀਂ ਤਾਂ ਓਲਡ ਹੋ ਗਏ, ਠੀਕ ਹੈ ਮੈਂ ਬੁੜੀਆਂ ਨੂੰ ਜਾ ਦਿੰਦਾ, ਪਰ ਫਿਰ ਵੀ ਬੰਦਾ ਉਹਦੇ ਨਾਲ ਜਿਹੜਾ ਨਾ ਸੈਟਿੰਗ ਕਰਕੇ ਮਤਲਬ ਦੋਨੋਂ ਜਿਹੜੇ ਇੱਕ ਦੂਜੇ ਦੇ ਮਤਲਬ ਵਧੀਆ ਜਿਹੜਾ ਉਹ ਟੋਰ ਟੱਪੇ ਨਾ ਜਾਂਦੇ।
0: ਹਾਂਜੀ ਹਾਂਜੀ ਹਾਂਜੀ, ਅੱਛਾ ਤਰਲੋਚਨ ਜੀ ਗਾਣਾ ਕਿਹੜਾ ਸੁਣੋਗੇ ਹੁਣ ਤੁਸੀਂ? ਠੀਕ ਹੈ ਜੀ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਬਹੁਤ ਵਧੀਆ ਲੱਗਿਆ ਗੱਲ ਕਰਕੇ, ਥੈਂਕ ਯੂ ਸੋ ਮਚ ਜੀ, ਓਕੇ ਜੀ। ਤੇ ਲਓ ਜੀ, ਤਰਲੋਚਨ ਜੀ ਦੀ ਫਰਮਾਇਸ਼ ਦੇ ਉੱਤੇ ਮੈਂ ਇਹ ਗਾਣਾ ਲਾਉਣ ਜਾ ਰਹੀ ਹਾਂ, ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਦਿਲ ਦਾ ਮਾਮਲਾ ਹੈ ਪ੍ਰੋਗਰਾਮ। ਹੈਲੋ ਜਲੰਧਰ, ਤੇ ਜਿਨ੍ਹਾਂ ਦੀ ਕਾਲ ਹਲੇ ਨਹੀਂ ਲੱਗੀ ਹੈ 0181 3142 174 ਦੇ ਉੱਤੇ ਤੁਸੀਂ ਫਟਾਫਟ ਤੋਂ ਕਾਲ ਕਰਨੀ ਹੈ ਤੇ ਦੱਸਣਾ ਹੈ ਆਪਣੀ ਚੋਇਸ ਦੇ ਬਾਰੇ ਵਿੱਚ ਕੀ ਤੁਹਾਨੂੰ ਪਸੰਦ ਹੈ ਤੇ ਤੁਸੀਂ ਕੀ ਸੋਚਦੇ ਹੋ। ਇੰਜੋਏ ਕਰਦੇ ਹਾਂ ਫਿਲਹਾਲ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਸ ਖੂਬਸੂਰਤ ਜਿਹੇ ਟਰੈਕ ਨੂੰ।

0: हां जी, एक बार फिर तो स्वागत है जी ਤੁਹਾਡਾ ਪ੍ਰੋਗਰਾਮ ਜਿਸ ਦਾ ਨਾਮ ਹੈ ਹੈਲੋ ਜਲੰਧਰ ਦੇ ਵਿੱਚ, ਤੇ ਤੁਸੀਂ ਟਿਊਨ ਇਨ ਕੀਤਾ ਹੋਇਆ 102.7 FM ਰੇਨਬੋ, ਤੇ ਮੈਂ ਬਣੀ ਹੋਈ ਹਾਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ, ਤੁਹਾਡੀ ਦੋਸਤ ਵੰਦਨਾ। ਜੀ ਹਾਂ, ਵਾਈਬ੍ਰੈਂਟ ਵੰਦਨਾ ਦੇ ਨਾਲ ਤੁਸੀਂ ਇੰਜੋਏ ਕਰ ਰਹੇ ਹੋ ਇਸ ਪ੍ਰੋਗਰਾਮ ਨੂੰ, ਤੇ ਦੇਖਦੇ ਹਾਂ ਅਗਲੀ ਕਾਲ ਕਿਹਦੀ ਲੱਗੀ ਹੈ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਪਾਲੀ ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ ਮੈਮ।
0: ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬੋਲ ਰਹੇ ਹੋ ਜੀ, ਪਾਲੀ ਜੀ? ਪਾਲੀ ਜੀ ਤਾਂ ਸਾਡੇ ਜੀ ਬਹੁਤ ਵਧੀਆ ਸ਼ਾਇਰ ਨੇ, ਹੈਂ? ਹਾਂਜੀ ਹਾਂਜੀ। ਹੋਰ ਫਿਰ ਕੀ ਹਾਲ ਚਾਲ ਨੇ ਪਾਲੀ ਜੀ?
1: ਮੈਂ ਬਹੁਤ ਵਧੀਆ ਜੀ, ਤੁਸੀਂ ਸੁਣਾਓ? ਅੱਜ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਜੀ, ਬਹੁਤ ਜ਼ਿਆਦਾ ਕਾਲਾਂ ਲਈਆਂ ਸੀ, ਬਹੁਤ ਮਜ਼ਾ ਆਇਆ ਪ੍ਰੋਗਰਾਮ ਸੁਣ ਕੇ।
0: ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਜ਼ਿਆਦਾ, ਮਤਲਬ ਜਿੰਨੀਆਂ ਜ਼ਿਆਦਾ ਮੈਕਸੀਮਮ ਕਾਲਸ ਲੈ ਸਕਾਂ, ਕਿਉਂਕਿ ਬਹੁਤ ਵਧੀਆ ਲੱਗਦਾ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕਰਕੇ, ਸੁਣ ਕੇ ਕਿ ਤੁਸੀਂ ਕਿੰਨਾ ਜ਼ਿਆਦਾ ਅਟੈਚਡ ਹੋ ਸਾਡੇ ਪ੍ਰੋਗਰਾਮਸ ਦੇ ਨਾਲ। ਠੀਕ ਹੈ। ਅੱਛਾ, ਹੁਣ ਤੁਸੀਂ ਦੱਸੋ ਜਰਾ, ਤੁਸੀਂ ਵੈਸੇ ਤਾਂ ਮਤਲਬ ਅੱਜ ਇੱਕ ਦੋ ਜਣਿਆਂ ਨੇ ਕੁਝ ਆਪਣੇ ਫਨੀ ਇੰਸੀਡੈਂਟਸ ਜਿਹੜੇ ਨੇ ਸ਼ੇਅਰ ਕੀਤੇ ਵੀ ਨੇ ਵਿਆਹਾਂ ਦੇ ਉੱਤੇ, ਕੁਝ ਇਦਾਂ ਦੀਆਂ ਖਾਸ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ ਨੇ ਬਚਦਿਆਂ ਬਚਦਿਆਂ ਵੀ, ਕੁਝ ਇਦਾਂ ਦਾ ਕੁਝ ਹੋਇਆ ਹੋਵੇ?
1: ਮੈਮ, ਜਦੋਂ ਮੈਂ ਦੇਖਿਆ ਇੱਕ ਵਾਰੀ ਗਿਆ ਸੀ ਵਿਆਹ ਦੇ ਵਿੱਚ, ਉੱਥੇ ਮਿਲਣੀ ਆਉਣ ਲੱਗੀਆਂ ਸੀ ਮੈਮ।
0: ਅੱਛਾ,
1: ਤੇ ਮਿਲਣੀ ਆਉਣੀ ਦੋ ਹੀ ਰੱਖੀਆਂ ਸੀ, ਉਧਰੋਂ ਫੁੱਫੜ ਰੁੱਸ ਕੇ ਦੌੜ ਪਿਆ।
0: ਇਹ ਤਾਂ ਪੱਕੀ ਗੱਲ ਹੈ।
1: ਫੁੱਫੜ ਕਹਿੰਦਾ ਮੇਰੀ ਮਿਲਣੀ ਨੀ ਕਰਾਈ ਤੁਸੀਂ, ਉਹ ਸਾਰੇ ਉਹਦੇ ਮਗਰ ਦੌੜ ਪਏ ਮਿਲਣੀ ਆ ਕਰਕੇ, ਕਹਿੰਦੇ ਫੁੱਫੜ ਨੂੰ ਬੋਲੋ, ਫੁੱਫੜ ਨੂੰ ਬੋਲੋ। ਇਹ ਸਾਡੇ ਪਿੰਡ ਦੀ ਗੱਲ ਹੈ ਮੈਮ।
0: ਅੱਛਾ,
1: ਹਾਂਜੀ ਹਾਂਜੀ,
0: ਕੋਈ ਗੱਲ ਨੀ, ਸਾਡੇ ਘਰ ਵੀ ਕਿੱਦਾਂ ਦੇ ਫੁੱਫੜ ਜੀ ਹੈਗੇ ਨੇ। ਅੱਛਾ ਅੱਛਾ, ਪਾਲੀ ਜੀ ਗਾਣਾ ਕਿਹੜਾ ਸੁਣੋਗੇ ਤੁਸੀਂ? ਠੀਕ ਹੈ ਜੀ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ ਪਾਲੀ ਜੀ, ਬਹੁਤ ਵਧੀਆ ਲੱਗਿਆ ਗੱਲ ਕਰਕੇ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਜੀ। ਤੇ ਲਓ ਜੀ, ਇੱਕ ਪਾਲੀ ਜੀ ਦੀ ਫਰਮਾਇਸ਼ ਦੇ ਉੱਤੇ ਬਹੁਤ ਸੋਹਣਾ ਜਿਹਾ ਗਾਣਾ ਲੱਗਣ ਲੱਗਾ ਹੈ, ਢੋਲ ਜਗੀਰੋ ਦਾ, ਮਾਸਟਰ ਸਲੀਮ ਦੀ ਆਵਾਜ਼ ਦੇ ਵਿੱਚ। ਤੁਸੀਂ ਵੀ ਇੰਜੋਏ ਕਰੋ ਤੇ ਮੈਂ ਵੀ ਇੰਜੋਏ ਕਰਦੀ ਹਾਂ, ਤੇ ਦੇਖਦੇ ਹਾਂ ਅਗਲੀ ਕਾਲ ਕਿਹਦੀ ਲੱਗਦੀ ਹੈ।

0: ਤੇ ਜੀ ਪ੍ਰੋਗਰਾਮ ਨੂੰ ਅਸੀਂ ਕਲੋਜ਼ ਕਰਾਂਗੇ ਹੁਣੇ ਥੋੜੀ ਦੇਰ ਤੱਕ, ਇਸ ਸੈਗਮੈਂਟ ਦਾ ਐਂਡ ਹੋਏਗਾ ਤੇ ਗੱਲਾਂ ਬਾਤਾਂ ਤੇ ਤੁਹਾਡੇ ਨਾਲ ਸਾਰਿਆਂ ਨਾਲ ਬਹੁਤ ਹੋਈਆਂ, ਬਹੁਤ ਮਜ਼ਾ ਆਇਆ ਗੱਲਬਾਤ ਕਰਕੇ, ਪਰ ਇਸ ਪ੍ਰੋਗਰਾਮ ਦਾ ਆਖਰੀ ਕਾਲ ਮੈਂ ਲਵਾਂਗੀ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ, ਦੇਖਦੇ ਹਾਂ ਕਿ ਲਾਸਟ ਕਾਲ ਕਿਹਦੀ ਲੱਗੀ ਹੈ। ਹੈਲੋ
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸੁੱਚਾ ਰਾਮ ਹੁਸ਼ਿਆਰਪੁਰ ਤੋਂ ਜੀ।
0: ਸੁੱਚਾ ਰਾਮ ਜੀ ਬੋਲ ਰਹੇ ਹੋ ਹੁਸ਼ਿਆਰਪੁਰ ਤੋਂ?
1: ਹਾਂਜੀ
0: ਠੀਕ ਹੈ। ਸੁੱਚਾ ਜੀ ਕੀ ਹਾਲ ਚਾਲ ਨੇ ਤੁਹਾਡੇ? ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ ਤੇ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਹਾਲ ਚਾਲ ਬਹੁਤ ਵਧੀਆ ਜੀ, ਫਸਟ ਕਲਾਸ ਨੇ।
0: ਇੰਨੇ ਆਰਾਮ ਨਾਲ, ਮਤਲਬ ਤੁਸੀਂ ਇੰਨਾ ਉਦਾਸ ਜੇ ਬੋਲ ਰਹੇ ਹੋ ਤੇ ਮੈਨੂੰ ਲੱਗਿਆ ਕਿ ਠੀਕ ਠਾਕ ਹੋ ਨਾ ਤੁਸੀਂ।
1: ਹਾਂਜੀ ਹਾਂਜੀ ਠੀਕ ਹੈ ਜੀ।
0: ਠੀਕ ਹੈ ਠੀਕ ਹੈ ਠੀਕ ਹੈ। ਅੱਛਾ ਗੱਲਬਾਤ ਵੈਸੇ ਬਹੁਤ ਜ਼ਿਆਦਾ ਟਾਈਮ ਤਾਂ ਨਹੀਂ ਹੈ ਕਰਨ ਦਾ, ਬਟ ਮੈਂ ਫਿਰ ਵੀ ਕੋਸ਼ਿਸ਼ ਕੀਤੀ ਕਿ ਲਾਸਟ ਕਾਲ ਜਿਹੜੀ ਹੈ ਮੈਂ ਤੁਹਾਡੀ ਜ਼ਰੂਰ ਲਵਾਂ। ਤੁਸੀਂ ਮੈਨੂੰ ਇਹ ਦੱਸੋ ਕਿ ਗਾਣਾ ਕਿਹੜਾ ਸੁਣੋਗੇ ਹੁਣ ਤੁਸੀਂ?
1: ਗਾਣਾ ਪ੍ਰੇਮ ਪਰਬਤ ਪਿਕਚਰ ਦਾ, ਜੇ ਦਿਨ ਔਰ ਉਨ ਕੀ ਨਿਗਾਹੋਂ ਕੇ ਸਾਏ।
0: ਠੀਕ ਹੈ ਸੁੱਚਾ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਵਾਸਤੇ। ਮੈਂ ਗਾਣਾ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ। ਥੈਂਕ ਯੂ ਸੋ ਮਚ। ਓਕੇ ਜੀ ਓਕੇ। ਤੇ ਲਓ ਜੀ ਪ੍ਰੋਗਰਾਮ ਦੀ ਆਖਰੀ ਕਾਲ ਤੇ ਆਖਰੀ ਗਾਣਾ ਮੈਂ ਪਲੇ ਕਰਨ ਜਾ ਰਹੀ ਹਾਂ, ਕਿਉਂਕਿ ਇਸ ਤੋਂ ਬਾਅਦ ਦੇ ਵਿੱਚ ਅਗਲਾ ਪ੍ਰੋਗਰਾਮ ਠੀਕ 5 ਵਜੇ ਹੋਏਗਾ ਯੁਵਾਣੀ ਤੇ ਸਾਡੇ ਯੁਵਾ ਆਰਜੇਸ ਵੀ ਪਹੁੰਚ ਚੁੱਕੇ ਨੇ ਸਟੂਡੀਓ ਦੇ ਵਿੱਚ। ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਬਣੇ ਰਹਿਣਾ ਮੇਰੇ ਨਾਲ, ਕਿਉਂਕਿ 6 ਵਜੇ ਪੂਰੇ ਲਵ ਯੂ ਜ਼ਿੰਦਗੀ ਦੇ ਵਿੱਚ ਫੇਰ ਹੋਏਗੀ ਮੁਲਾਕਾਤ। ਫਿਲਹਾਲ ਇਸ ਪ੍ਰੋਗਰਾਮ ਦਾ ਆਖਰੀ ਟਰੈਕ।

0: ਹੌਂਸਲੇ ਬੁਲੰਦ ਨੇ, ਅੱਖਾਂ ਵਿੱਚ ਖਵਾਬ ਸਜਾਏ ਨੇ, ਮੰਜ਼ਿਲਾਂ ਦੇ ਰਾਹ ਅਸੀਂ ਖੁਦ ਆਪਣੀ ਮਿਹਨਤ ਨਾਲ ਬਣਾਏ ਨੇ। ਨਾ ਤੂਫਾਨਾਂ ਤੋਂ ਡਰਦੇ ਹਾਂ, ਨਾ ਲਹਿਰਾਂ ਤੋਂ ਘਬਰਾਉਂਦੇ ਹਾਂ। ਨਾ ਤੂਫਾਨਾਂ ਤੋਂ ਡਰਦੇ ਹਾਂ, ਨਾ ਲਹਿਰਾਂ ਤੋਂ ਘਬਰਾਉਂਦੇ ਹਾਂ। ਯੁਵਾਣੀ ਦੇ ਨਾਲ ਅਸੀਂ ਹਰ ਮੁਸ਼ਕਿਲ ਨੂੰ ਹਰਾਉਂਦੇ ਹਾਂ। ਯੁਵਾਣੀ ਦੇ ਨਾਲ ਅਸੀਂ ਹਰ ਮੁਸ਼ਕਿਲ ਨੂੰ ਹਰਾਉਂਦੇ ਹਾਂ।
1: ਜੀ ਹਾਂ, ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ। FM 102.7 ਮੈਗਾਹਰਟਜ਼ ਅਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ ਯੁਵਾਣੀ, ਅਤੇ ਮੈਂ ਹਾਂ ਤੁਹਾਡੀ ਦੋਸਤ RJ ਪ੍ਰੀਆ,
0: ਅਤੇ ਮੈਂ ਹਾਂ ਤੁਹਾਡੀ ਦੋਸਤ RJ ਹਰਨੀਤ।
1: ਅਤੇ ਅੱਜ ਦਾ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲਾ ਹੈ, ਇਸ ਲਈ ਤੁਸੀਂ ਐਂਡ ਤੱਕ ਜੁੜੇ ਰਹਿਣਾ ਹੈ ਸਾਡੇ ਨਾਲ, ਕਿਉਂਕਿ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣ ਵਾਲੀਆਂ, ਬਹੁਤ ਸਾਰੇ ਇੰਟਰਸਟਿੰਗ ਸੈਗਮੈਂਟਸ ਹੋਣ ਵਾਲੇ ਹੈ, ਅਤੇ ਤਿਆਰ ਹੋ ਜਾਓ ਅੱਜ ਦੀ ਮਸਤੀ ਲਈ। ਹਰਨੀਤ, ਸਾਨੂੰ ਸਾਰਿਆਂ ਨੂੰ ਸਮੁੰਦਰ ਨਾਲ ਕਿੰਨਾ ਪਿਆਰ ਹੈ ਨਾ, ਮਤਲਬ ਗਹਿਰਾਈਆਂ, ਸਮੁੰਦਰ ਦੀਆਂ, ਸਮੁੰਦਰ ਦੇ ਜੀਵ ਕਿੰਨਾ ਜ਼ਿਆਦਾ ਇੰਟਰੀਕ ਕਰਦੇ ਆ ਸਾਨੂੰ ਸਾਰਿਆਂ ਨੂੰ।
0: ਜੀ,
1: ਬਾਲੀਵੁੱਡ ਨੂੰ ਵੀ ਬੜਾ ਪਿਆਰ ਹੈ ਇੱਥੇ ਤੱਕ ਕਿ ਹੈ ਨਾ, ਕਿੰਨੇ ਹੀ ਗਾਣੇ ਹੈ ਜਿਹੜੇ ਕਿ ਸਮੁੰਦਰ 'ਤੇ ਹੀ ਬੇਸਡ ਹੈ।
0: ਪਰ ਤੁਸੀਂ ਇਹ ਗੱਲਾਂ ਕਿਉਂ ਕਰ ਰਹੇ ਹੋ ਅੱਜ, ਕੀ ਖਾਸ ਹੈ ਅੱਜ? ਫਿਰ
1: ਖਾਸ ਦਿਨ ਹੈ, ਕੀ ਤੁਹਾਨੂੰ ਪਤਾ ਉਹਦਾ ਖਾਸ ਦਿਨ ਕਿਹੜਾ ਹੈ?
0: ਮੈਨੂੰ ਤੁਸੀਂ ਦੱਸੋ।
1: ਅੱਜ ਵਰਲਡ ਟੂਨਾ ਡੇ ਹੈ। ਤੁਸੀਂ ਟੂਨਾ ਮੱਛੀ ਬਾਰੇ ਤਾਂ ਸੁਣਿਆ ਹੀ ਹੋਣਾ।
0: ਅੱਜ ਹੀ ਸੁਣਿਆ ਤੁਹਾਡੇ ਕੋਲੋਂ, ਆਈ ਐਮ ਸੋ ਸੋਰੀ।
1: ਦੋਸਤੋ, ਵਰਲਡ ਟੂਨਾ ਡੇ ਇੱਕ ਇਹੋ ਜਿਹਾ ਦਿਨ ਹੈ ਜਿਸ ਬਾਰੇ ਸ਼ਾਇਦ ਹੀ ਸਾਨੂੰ ਪਤਾ ਹੋਵੇਗਾ, ਕਿਉਂਕਿ ਬਹੁਤ ਘੱਟ ਲੋਕ ਜਾਣਦੇ ਹੈ ਇਸ ਬਾਰੇ, ਕਿਉਂਕਿ ਇਹ ਟੂਨਾ ਜਿਹੜੀ ਸਪੀਸ਼ੀਜ਼ ਹੈ ਉਹ ਜ਼ਿਆਦਾਤਰ ਯੂਜ਼ ਤਾਂ ਹੁੰਦੀ ਹੈ, ਪਰ ਅਸੀਂ ਸਾਰੇ ਧਿਆਨ ਘੱਟ ਹੀ ਦਿੰਦੇ ਹਾਂ ਉਹਦੇ ਵੱਲ
0: ਜੀ।
1: ਪਰ ਇਹ ਦਿਨ ਸਾਡੇ ਸਮੁੰਦਰਾਂ ਦੀ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਿਹੜੀ ਟੂਨਾ ਹੈ ਉਹ ਸਿਰਫ ਇੱਕ ਮੱਛੀ ਨਹੀਂ ਹੈ, ਇਹ ਬਲਕਿ ਸਮੁੰਦਰ ਦੇ ਓਸ਼ੀਅਨ ਇਕੋਸਿਸਟਮ ਦਾ ਹੀਰੋ ਹੈ।
0: ਜੀ
1: ਬਿਲਕੁਲ, ਕਿਉਂਕਿ ਸਮੁੰਦਰੀ ਸੰਤੁਲਨ ਯਾਨੀ ਸਮੁੰਦਰ ਦਾ ਜਿਹੜਾ ਬੈਲੈਂਸ ਹੈ ਉਹ ਇਸ ਟੂਨਾ ਮੱਛੀ ਨੇ ਹੀ ਬਣਾਇਆ ਹੋਇਆ। ਇਹ ਬਹੁਤ ਹੀ ਜ਼ਿਆਦਾ ਤੇਜ਼ ਤੈਰਨ ਵਾਲੀ ਮੱਛੀ ਹੈ, ਅਤੇ ਇਸ ਦੇ ਨਾਲ ਹੀ ਇਹ ਇੱਕ ਸ਼ਿਕਾਰੀ ਮੱਛੀ ਵੀ ਹੈ। ਇਹ ਛੋਟੀਆਂ ਮੋਟੀਆਂ ਮੱਛੀਆਂ ਅਤੇ ਛੋਟੇ ਮੋਟੇ ਕੰਕਰ ਪੱਥਰ ਖਾ ਕੇ ਆਪਣਾ ਪੇਟ ਢਿੱਡ ਭਰ ਲੈਂਦੀ ਹੈ, ਅਤੇ ਇਸ ਦਾ ਸ਼ਿਕਾਰ ਹਿਊਮਨ ਯਾਨੀ ਇਨਸਾਨ ਬਹੁਤ ਜ਼ਿਆਦਾ ਕਰਦਾ ਹੈ। ਪਰ ਇਹ ਜਿਹੜੀ ਓਵਰ ਫਿਸ਼ਿੰਗ ਅਸੀਂ ਅੱਜ ਕੱਲ੍ਹ ਕਰ ਰਹੇ ਹਾਂ ਉਹਦੇ ਕਰਕੇ ਇਹਨੂੰ ਨੁਕਸਾਨ ਵੀ ਜ਼ਿਆਦਾ ਪਹੁੰਚ ਰਿਹਾ। ਪਰ ਇਹ ਇੰਨੀ ਜ਼ਰੂਰੀ ਇਸ ਲਈ ਵੀ ਹੈ ਕਿਉਂਕਿ ਇਹ ਸਾਨੂੰ ਵਾਈਟਮਿਨ B12, ਪ੍ਰੋਟੀਨ ਅਤੇ ਓਮੇਗਾ 3 ਫੈਟੀ ਐਸਿਡਸ ਵੀ ਪ੍ਰੋਵਾਈਡ ਕਰਦੀ ਹੈ।
0: ਬਟ ਇਹ ਦੱਸੋ ਕਿ ਤੁਸੀਂ ਵੈਸੇ ਆਪਣੀਆਂ ਅੱਖਾਂ ਦੇ ਨਾਲ ਦੇਖੀਏ ਕਦੀ?
1: ਅੱਖਾਂ ਦੇ ਨਾਲ? ਹਾਂ, ਪਿਕਚਰਸ ਤਾਂ ਦੇਖੀਏ, ਤੁਸੀਂ ਦੇਖਿਆ ਹੋਣਾ ਬੜੇ ਧਿਆਨ ਨਾਲ, ਕਿਉਂਕਿ ਇਹ ਕਾਫੀ ਜ਼ਿਆਦਾ ਪਾਈ ਜਾਂਦੀ ਹੈ ਸਮੁੰਦਰਾਂ ਦੇ ਵਿੱਚ।
0: ਜੀ ਜੀ, ਇਹ ਤਾਂ ਹੈ। ਜੋ ਆਪਾਂ ਗੱਲ ਕਰ ਰਹੇ ਹਾਂ ਵਰਲਡ ਟੂਨਾ ਡੇ ਦੀ, ਤਾਂ ਦੋਸਤੋ ਇਸ ਦੀ ਸ਼ੁਰੂਆਤ ਯੂਨਾਈਟਿਡ ਨੇਸ਼ਨ ਵੱਲੋਂ ਕੀਤੀ ਗਈ ਸੀ 2016 ਦੇ ਵਿੱਚ। UN ਦੀ ਜਨਰਲ ਅਸੈਂਬਲੀ ਨੇ ਇਸ ਦਿਨ ਮਨਾਉਣ ਦਾ ਫੈਸਲਾ ਲਿਆ ਤਾਂ ਜੋ ਇਸ ਮੱਛੀ ਦੀ ਸੰਭਾਲ ਅਤੇ ਟਿਕਾਊ ਵਿਕਾਸ ਬਾਰੇ ਲੋਕਾਂ ਦੇ ਵਿੱਚ ਜਿਹੜੀ ਜਾਗਰੂਕਤਾ ਹੈ ਉਹ ਵਧਾਈ ਜਾ ਸਕੇ, ਅਤੇ ਹੋਰ ਜਿੰਨੀ ਵੱਧ ਹੋ ਸਕਦੀ ਉਹ ਫੈਲੀ ਜਾ ਸਕੇ। ਇਹ ਦਿਨ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵਰਲਡ ਟੂਨਾ ਡੇ ਦੀ, ਟੂਨਾ ਸਿਰਫ ਇੱਕ ਮੱਛੀ ਨਹੀਂ ਬਲਕਿ ਸਮੁੰਦਰੀ ਪ੍ਰਣਾਲੀ ਦਾ ਉਹ ਸੰਤੁਲਨ ਬਣਾਈ ਰੱਖਣ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਹੈ ਨਾ?
1: ਬਿਲਕੁਲ।
0: ਜੇ ਟੂਨਾ ਦੀ ਗਿਣਤੀ ਘੱਟ ਹੋਵੇਗੀ ਤਾਂ ਇਹਦਾ ਜਿਹੜਾ ਅਸਰ ਹੈ ਉਹ ਸਾਡੇ ਪੂਰੇ ਸਮੁੰਦਰੀ ਜੀਵਨ 'ਤੇ ਪਏਗਾ। ਤਾਂ ਮੈਨੂੰ ਲੱਗਦਾ ਹੈ ਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ, ਸਾਨੂੰ ਚਾਹੀਦਾ ਕਿ ਅਸੀਂ ਆਪਣੇ ਸਮੁੰਦਰਾਂ ਨੂੰ ਸਾਫ਼ ਰੱਖੀਏ, ਪਲਾਸਟਿਕ ਨੂੰ ਜਿਹੜੀ ਵਰਤੋਂ ਹੈ ਉਹਦੀ ਅਸੀਂ ਵਰਤੋਂ ਉਹਦੀ ਘੱਟ ਕਰੀਏ, ਅਤੇ ਜ਼ਿੰਮੇਵਾਰ ਖਪਤ ਨੂੰ ਅਪਣਾਈਏ ਤਾਂ ਜੋ ਅਸੀਂ ਆਪਣੇ ਅਤੇ ਆਪਣੇ ਇਨਵਾਇਰਮੈਂਟ ਨੂੰ ਹਮੇਸ਼ਾ ਸਾਫ਼ ਅਤੇ ਸੁਥਰਾ ਰੱਖ ਸਕੀਏ।
1: ਬਿਲਕੁਲ, ਅਤੇ ਇਸ ਦੇ ਨਾਲ ਇੱਕ ਪਿਆਰਾ ਜਿਹਾ ਸਮੁੰਦਰ 'ਤੇ ਗੀਤ ਵੀ ਸੁਣ ਲੈਂਦੇ ਹਾਂ।
0: ਜੀ ਜੀ, ਕਿਉਂ ਨਹੀਂ।

0: ਬਈ ਅਸੀਂ ਸਮੁੰਦਰ 'ਚ ਡੁਬਕੀਆਂ ਤਾਂ ਲਾ ਹੀ ਲਈਆਂ ਹੈ, ਹੁਣ ਅਸਮਾਨਾਂ ਬਾਰੇ ਗੱਲ ਵੀ ਕਰ ਲੈਂਦੇ ਹਾਂ। ਅਤੇ ਦੋਸਤੋਂ ਇਸ ਦੇ ਨਾਲ ਹੀ ਸਾਡਾ ਅਗਲਾ ਜਿਹੜਾ ਖਾਸ ਪੜਾਅ ਹੈ ਇਸ ਪੂਰੇ ਪ੍ਰੋਗਰਾਮ ਦਾ ਅਤੇ ਪਹਿਲਾ ਸੈਗਮੈਂਟ ਹੈ ਜਿਹੜਾ ਵਰਡ ਐਕਸਪ੍ਰੈਸ, ਉਹ ਸ਼ੁਰੂ ਹੋਣ ਜਾ ਰਿਹਾ ਹੈ। ਅਤੇ ਮੈਨੂੰ ਲੱਗਦਾ ਅੱਜ ਦਾ ਸ਼ਬਦ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਹੈ, ਇਸ ਲਈ ਐਕਸਾਈਟਿਡ ਹੋਣਾ ਤਾਂ ਬਣਦਾ ਹੈ।
1: ਜੀ ਜੀ ਜੀ, ਇਹ ਤਾਂ ਗੱਲ ਹੈ। ਪ੍ਰਿਆ, ਗੱਲ ਕਰੀਏ ਤਾਂ ਕੁਝ ਸ਼ਬਦ ਸਾਨੂੰ ਚੁੱਪ ਕਰਾ ਦਿੰਦੇ ਨੇ ਅਤੇ ਕੁਝ ਸ਼ਬਦ ਅਜਿਹੇ ਹੁੰਦੇ ਨੇ ਜੋ ਸਾਨੂੰ ਉੱਡਣਾ ਸਿਖਾਉਂਦੇ ਨੇ। ਅਤੇ ਅੱਜ ਵੀ ਅਸੀਂ ਇੱਕ ਅਜਿਹੇ ਸ਼ਬਦ ਦੀ ਗੱਲ ਕਰਾਂਗੇ ਜੋ ਸਾਡੀ ਉਮੀਦਾਂ ਨੂੰ ਖੰਭ ਲਾਉਂਦਾ। ਜੀ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਸ਼ਬਦ ਪਰਵਾਜ਼ ਦੀ।
0: ਬਿਲਕੁਲ, ਇਹ ਸ਼ਬਦ ਸੁਣਦਿਆਂ ਹੀ ਨਾ ਮਤਲਬ ਦਿਲ ਕਰਦਾ ਉੱਡ ਜਾਈਏ ਖੰਭ ਲਾ ਕੇ। ਅਤੇ ਦੋਸਤੋ, ਮੈਨੂੰ ਲੱਗਦਾ ਇਹ ਪਰਵਾਜ਼ ਸ਼ਬਦ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਵਾਰ ਸੁਣਿਆ ਹੋਣਾ, ਪਰ ਸ਼ਾਇਦ ਹੀ ਤੁਹਾਡਾ ਧਿਆਨ ਗਿਆ ਹੋਏਗਾ ਕਿ ਇਸਦਾ ਮਤਲਬ ਸਿਰਫ ਖੰਭ ਲਾ ਕੇ ਉੱਡਣਾ ਨਹੀਂ ਹੁੰਦਾ, ਇਸਦਾ ਮਤਲਬ ਹੁੰਦਾ ਹੈ ਹਿੰਮਤ ਰੱਖਣਾ, ਹੌਸਲਾ ਰੱਖਣਾ।
1: ਜੀ ਜੀ ਜੀ, ਪਰਵਾਜ਼ ਜਿਹੜਾ ਹੈ ਮੂਲ ਰੂਪ ਦੇ ਵਿੱਚ ਫਾਰਸੀ ਭਾਸ਼ਾ ਦਾ ਸ਼ਬਦ ਹੈ। ਪੰਜਾਬੀ ਸਾਹਿਤ ਅਤੇ ਸ਼ਾਇਰੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇਹਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਅਪਣਾਇਆ ਗਿਆ। ਜੇਕਰ ਸਿੱਧੇ ਅਰਥਾਂ ਦੀ ਗੱਲ ਕਰੀਏ ਤਾਂ ਪਰਵਾਜ਼ ਦਾ ਮਤਲਬ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਉਹਦਾ ਮਤਲਬ ਹੁੰਦਾ ਹੈ ਉਡਾਨ, ਪਰ ਇਹ ਜਿਹੜੀ ਉਡਾਨ ਹੈ ਨਾ, ਇਹ ਸਿਰਫ ਪੰਛੀਆਂ ਦੀ ਸਰੀਰਕ ਉਡਾਨ ਨਹੀਂ ਹੈ, ਇਹ ਸਾਡੇ ਸੁਪਨਿਆਂ ਦੀ ਉਡਾਨ ਹੈ, ਸਾਡੀ ਸੋਚ ਦੀ ਉਚਾਈ ਦੀ ਅਤੇ ਸਾਡੇ ਮੁਸ਼ਕਲਾਂ ਤੋਂ ਉੱਪਰ ਉੱਠਣ ਦੀ ਹਿੰਮਤ ਹੈ।
0: ਬਿਲਕੁਲ ਬਿਲਕੁਲ, ਜਦੋਂ ਵੱਡੇ ਕਹਿੰਦੇ ਹੁੰਦੇ ਸੀ ਕਿ ਆਪਣੇ ਸੁਪਨਿਆਂ ਨੂੰ ਇਹੋ ਜਿਹੀ ਪਰਵਾਜ਼ ਦਿਓ ਕਿ ਅਸਮਾਨ ਵੀ ਛੋਟਾ ਲੱਗਣ ਲੱਗ ਪਏ, ਤਾਂ ਉਹ ਇਹੀ ਤਾਂ ਸਾਨੂੰ ਕਹਿੰਦੇ ਸੀ ਕਿ ਸਾਨੂੰ ਹੌਸਲਾ ਰੱਖਣਾ ਹੈ, ਸਾਨੂੰ ਹਿੰਮਤ ਰੱਖਣੀ ਹੈ ਅਤੇ ਜ਼ਿੰਦਗੀ ਵਿੱਚ ਜੋ ਵੀ ਆਉਂਦਾ ਹੈ ਉਸਦਾ ਡੱਟ ਕੇ ਸਾਹਮਣਾ ਕਰਨਾ ਹੈ।
1: ਜੀ ਜੀ ਜੀ, ਤਾਂ ਦੋਸਤੋ, ਜਦੋਂ ਕੋਈ ਇਨਸਾਨ ਹਾਰ ਮੰਨਣ ਤੋਂ ਇਨਕਾਰ ਕਰਦੇ ਤਾਂ ਅਸੀਂ ਕਹਿੰਦੇ ਹਾਂ ਕਿ ਉਹਦੀ ਪਰਵਾਜ਼ ਬਹੁਤ ਉੱਚੀ ਹੈ। ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਹੈ ਕਿ ਉਡਾਨ ਤਾਂ ਪੰਛੀ ਵੀ ਭਰਦੇ ਨੇ ਅਸਮਾਨਾਂ ਦੇ ਵਿੱਚ, ਪਰ ਪਰਵਾਜ਼ ਉਹ ਹੁੰਦੀ ਹੈ ਜੋ ਹੌਂਸਲੇ ਦੇ ਨਾਲ ਭਰੀ ਜਾਵੇ।
0: ਬਿਲਕੁਲ ਬਿਲਕੁਲ, ਅਤੇ ਜਿੱਦਾਂ ਹਜੇ ਹਰਨੀਤ ਨੇ ਸਾਨੂੰ ਦੱਸਿਆ ਕਿ ਸ਼ਬਦ ਭਾਵੇਂ ਫਾਰਸੀ ਦਾ ਹੈ ਪਰ ਇਸ ਤਰ੍ਹਾਂ ਪੰਜਾਬੀ ਭਾਸ਼ਾ ਵਿੱਚ ਘੁਲ ਮਿਲ ਗਿਆ, ਜਿੱਦਾਂ ਦੁੱਧ ਵਿੱਚ ਖੰਡ ਮਿਲ ਜਾਂਦੀ ਹੈ।
1: ਇਹਦੀ ਗੱਲ ਹੈ
0: ਬਿਲਕੁਲ, ਅਤੇ ਇਸ ਦੇ ਨਾਲ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਅਤੇ ਆਪਣੇ ਖੁਆਬਾਂ ਦੀ ਪਰਵਾਜ਼ ਨੂੰ ਹੋਰ ਉੱਚਾ ਕਰ ਲੈਂਦੇ ਹਾਂ।

0: ਸੁਰਾਂ ਦੀ ਮਹਿਫਿਲ ਸੱਜਦੀ ਹੈ ਜਦੋਂ ਤੁਹਾਡਾ ਸਾਥ ਹੁੰਦਾ ਹੈ। ਰੇਡੀਓ ਦੀ ਇਸ ਦੁਨੀਆ ਦੇ ਵਿੱਚ ਹਰ ਪਲ ਖਾਸ ਹੁੰਦਾ। ਜੁੜੇ ਰਹੋ ਯੁਵਾਣੀ ਦੇ ਨਾਲ, ਕਿਉਂਕਿ ਹਾਲੇ ਤਾਂ ਬਹੁਤ ਕੁਝ ਬਾਕੀ ਹੈ। ਤੁਹਾਡੀਆਂ ਗੱਲਾਂ ਅਤੇ ਸਾਡੀ ਆਵਾਜ਼ ਦਾ ਇੱਕ ਵੱਖਰਾ ਹੀ ਅਹਿਸਾਸ ਹੁੰਦਾ ਹੈ। ਦੋਸਤੋ, ਸਵਾਗਤ ਕਰ ਰਹੇ ਹਾਂ ਫਿਰ ਤੁਹਾਡਾ ਆਪਣੇ ਪ੍ਰੋਗਰਾਮ ਯੁਵਾਣੀ ਦੇ ਵਿੱਚ, ਅਤੇ ਤੁਸੀਂ ਸੁਣ ਰਹੇ ਹੋ ਆਪਣੇ ਫੇਵਰੇਟ ਆਰਜੇ ਹਰਨੀਤ ਨੂੰ
1: ਅਤੇ ਆਰਜੇ ਪ੍ਰਿਆ ਨੂੰ।
0: ਅਤੇ ਇਸੇ ਦੇ ਨਾਲ ਸਾਡਾ ਅਗਲਾ ਸੈਗਮੈਂਟ ਯਾਨੀ ਕਿ ਵੱਖਰਾ ਸਵੈਗ ਸ਼ੁਰੂ ਹੋ ਚੁੱਕਿਆ ਹੈ। ਦੋਸਤੋ, ਸਵੈਗ ਸਿਰਫ ਕੱਪੜਿਆਂ 'ਚ ਨਹੀਂ ਹੁੰਦਾ, ਸਵੈਗ ਹੁੰਦਾ ਤੁਹਾਡੇ ਅੰਦਾਜ਼ ਦੇ ਵਿੱਚ, ਤੁਹਾਡੀ ਤੌਰ ਦੇ ਵਿੱਚ ਅਤੇ ਤੁਹਾਡੀ ਪਸੰਦ ਦੇ ਵਿੱਚ।
1: ਕੀ ਬਾਤ ਹੈ!
0: ਆਹਾ, ਅੱਜ ਅਸੀਂ ਗੱਲ ਕਰਾਂਗੇ ਉਸ ਚੀਜ਼ ਦੀ ਜੋ ਧਰਤੀ 'ਤੇ ਸਭ ਤੋਂ ਪਹਿਲਾਂ ਟਿਕਦੀ ਹੈ। ਸ਼ਾਇਦ ਤੁਸੀਂ ਗੈਸ ਲਗਾ ਲਿਆ ਹੋਵੇ, ਪਰ ਦੇਖਦੇ ਹਾਂ ਸਹੀ ਹੁੰਦਾ ਹੈ ਕਿ ਨਹੀਂ। ਯਾਨੀ ਕਿ ਤੁਹਾਡੀ ਜੁੱਤੀਆਂ ਦੀ, ਕੋਈ ਪਾ ਕੇ ਬ੍ਰੈਂਡਡ ਸਨੀਕਰ ਸ਼ਹਿਰ ਵਿੱਚ ਸੜਕਾਂ ਮਾਪਦਾ, ਕੋਈ ਪਾ ਕੇ ਜੁੱਤੀ ਤਿੱਲੇਦਾਰ ਪੰਜਾਬੀ ਵਿਰਸਾ ਸਾਂਭਦਾ। ਅੰਦਾਜ਼ ਦੋਵੇਂ ਵੱਖਰੇ ਨੇ, ਦੋਵੇਂ ਲੱਗਦੇ ਨੇ ਖਾਸ, ਅੰਦਾਜ਼ ਦੋਵੇਂ ਵੱਖਰੇ ਨੇ, ਦੋਵੇਂ ਲੱਗਦੇ ਨੇ ਖਾਸ, ਅੱਜ ਵੇਖਾਂਗੇ ਕਿਹਦੇ ਸਵੈਗ ਵਿੱਚ ਹੈ ਸਭ ਤੋਂ ਵੱਧ ਮਿਠਾਸ।
1: ਵਾਹ ਜੀ ਵਾਹ, ਵਾਹ ਜੀ ਵਾਹ। ਦੋਸਤੋ, ਤੁਸੀਂ ਅੰਦਾਜ਼ਾ ਤਾਂ ਲਾ ਹੀ ਲਿਆ ਹੋਣਾ ਕਿ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਡੇ ਪੈਰਾਂ ਦੀ ਸ਼ਾਨ ਅਤੇ ਫੈਸ਼ਨ ਦੇ ਇੱਕ ਦਿਲਚਸਪ ਮੁਕਾਬਲੇ ਬਾਰੇ। ਦੋਸਤੋ, ਅੱਜ ਕੱਲ੍ਹ ਇੱਕ ਨਵਾਂ ਜਿਹਾ ਕਰੇਜ਼ ਚੱਲ ਪਿਆ ਸਨੀਕਰ ਹੈਡਸ ਦਾ। ਇਹ ਉਹ ਨੌਜਵਾਨ ਨੇ ਜਿਨ੍ਹਾਂ ਦੀ ਸ਼ਾਨ ਮਹਿੰਗੇ ਅਤੇ ਲਿਮਿਟਿਡ ਐਡੀਸ਼ਨ ਸਨੀਕਰਸ ਵਿੱਚ ਵੱਸਦੀ ਹੈ, ਅਤੇ ਇਸ ਦੇ ਨਾਲ ਹੀ ਉਹ ਪੂਰੀ ਟੌਰ ਕੱਢ ਕੇ ਰਹਿੰਦੇ ਨੇ। ਪਰ

0: ਦੋਸਤੋ, ਵੈਸੇ ਅਸੀਂ ਕਹਿੰਦੇ ਹਾਂ ਕਿ ਜਦੋਂ ਇਨਸਾਨ ਤੁਹਾਡੇ ਵੱਲ ਕੋਈ ਆਉਂਦਾ ਹੈ ਨਾ, ਤਾਂ ਦੁਨੀਆ ਸਭ ਤੋਂ ਪਹਿਲਾਂ ਤੁਹਾਡਾ ਚਿਹਰਾ ਵੇਖਦੀ ਹੈ। ਪਰ ਸਿਆਣੇ ਕਹਿੰਦੇ ਨੇ ਕਿ ਤੁਹਾਡੀ ਪਰਖ ਤੁਹਾਡੇ ਪੈਰਾਂ ਤੋਂ ਹੁੰਦੀ ਹੈ। ਤੁਹਾਡੀ ਜੁੱਤੀ, ਤੁਹਾਡੀ ਤੋਰ ਦੱਸ ਦਿੰਦੀ ਹੈ ਕਿ ਤੁਸੀਂ ਕਿਵੇਂ ਦੇ ਹੋ। ਕੋਈ ਕਹਿੰਦਾ ਹੈ ਕਿ ਪੈਰਾਂ 'ਚ ਆਰਾਮ ਹੋਵੇ ਤਾਂ ਮੰਜ਼ਿਲ ਸੌਖੀ ਹੋ ਜਾਂਦੀ ਹੈ, ਅਤੇ ਕੋਈ ਕਹਿੰਦਾ ਹੈ ਕਿ ਜੇ ਪੈਰਾਂ 'ਚ ਰੋਬ ਹੋਵੇ ਤਾਂ ਦੁਨੀਆ ਆਪੇ ਰਾਹ ਛੱਡ ਦਿੰਦੀ ਹੈ।
1: ਬਿਲਕੁਲ ਜੀ, ਬਿਲਕੁਲ। ਪਰ ਮੈਨੂੰ ਲੱਗਦਾ ਹੈ ਕਿ ਜੇ ਅੱਜ ਕੱਲ੍ਹ ਦੀ ਟ੍ਰੈਂਡਸ ਬਾਰੇ ਗੱਲ ਕਰੀਏ ਤਾਂ ਸਨੀਕਰਸ ਥੋੜ੍ਹਾ ਜਿਹਾ ਜ਼ਿਆਦਾ ਬੈਟਰ ਆਪਸ਼ਨ ਹੈ, ਕਿਉਂਕਿ ਕੰਫਰਟ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਤੁਸੀਂ ਭਾਵੇਂ ਜੀਨਸ ਪਾਵੋ, ਭਾਵੇਂ ਤੁਸੀਂ ਕਾਰਗੋਜ਼ ਪਾਵੋ, ਦੋਨਾਂ ਵਿੱਚ ਹੀ ਕੰਫਰਟੇਬਲ ਰਹਿੰਦੇ ਹੈ। ਅਤੇ ਇਸ ਦੇ ਨਾਲ ਹੀ ਸਟਰੀਟ ਸਟਾਈਲ ਤਾਂ ਹੈ ਹੀ ਹੈ ਬਈ, ਸਨੀਕਰਸ ਵਿੱਚ ਤੁਸੀਂ ਪਾ ਕੇ ਜਦੋਂ ਬਾਹਰ ਨਿਕਲਦੇ ਹੋ ਤਾਂ ਕੂਲ ਤਾਂ ਤੁਸੀਂ ਲੱਗਦੇ ਹੋ, ਤੁਹਾਨੂੰ ਕੀ ਲੱਗਦਾ?
0: ਇਹ ਤਾਂ ਹੈਗਾ। ਦੇਖੋ, ਸਨੀਕਰਸ ਦਾ ਨਾ ਟ੍ਰੈਂਡ ਇੰਨਾ ਜ਼ਿਆਦਾ ਹੈ, ਜਿਵੇਂ ਹੁਣ ਮੈਂ, ਜਿਵੇਂ ਤੁਸੀਂ ਦੇਖੇ ਮੈਂ ਵੀ ਸਨੀਕਰ ਹੀ ਪਾਏ ਹੋਏ ਨੇ। ਅਤੇ ਦੋਸਤੋ ਦੇਖੋ, ਅੱਜ ਕੋਇੰਸੀਡੈਂਸ ਇੱਦਾਂ ਬਣਿਆ ਕਿ ਸਾਡਾ ਅੱਜ ਦਾ ਟੋਪਿਕ ਵੀ ਇਹੀ ਹੈ ਕਿ ਅਸੀਂ ਸਨੀਕਰਸ ਅਤੇ ਜੁੱਤੀ ਬਾਰੇ ਗੱਲ ਕਰਨੀ ਹੈ, ਅਤੇ ਹਰਨੀਤ ਨੇ ਪਾਏ ਹੋਏ ਨੇ ਸਨੀਕਰਸ ਅਤੇ ਪ੍ਰਿਆ ਨੇ ਪਾਈ ਹੋਈ ਹੈ ਜੁੱਤੀ।
1: ਬਿਲਕੁਲ, ਭਾਵੇਂ ਸਾਈਡ ਹਜੇ ਮੈਂ ਸਨੀਕਰਸ ਦੀ ਲੈ ਰਹੀ ਹਾਂ, ਪਰ ਜੁੱਤੀ ਦਾ ਆਪਣਾ ਜਿਹੜਾ ਮਤਲਬ ਪੰਜਾਬੀ ਦਾ ਇੱਕ ਰੋਇਲ ਅੰਦਾਜ਼ ਹੈ ਨਾ, ਉਹ ਭੁੱਲੀ ਨਹੀਂ ਸਕਦਾ ਕੋਈ।
0: ਜੀ
1: ਬਿਲਕੁਲ,
0: ਆਪਾਂ ਸਨੀਕਰ ਹੈਡ ਦੀ ਗੱਲ ਕਰ ਰਹੇ ਹਾਂ ਤਾਂ ਸ਼ਾਇਦ ਕਈ ਦੋਸਤਾਂ ਨੂੰ ਇਹ ਲੱਗਦਾ ਹੋਵੇ ਕਿ ਸਨੀਕਰ ਹੈਡ ਕੀ ਹੁੰਦਾ, ਮਤਲਬ ਹੈਡ ਸਿਰ ਇੱਥੇ ਕਿ ਸਿਰ ਕਿੱਦਾਂ ਆ ਗਿਆ। ਦੋਸਤੋ, ਸਨੀਕਰ ਹੈਡ ਉਹ ਹੁੰਦੇ ਨੇ ਜਿਨ੍ਹਾਂ ਦੇ ਕਮਰੇ ਦੇ ਵਿੱਚ ਕੱਪੜਿਆਂ ਵਾਲੀ ਅਲਮਾਰੀ 'ਚ ਕੱਪੜੇ ਘੱਟ ਪਰ ਸ਼ੂਜ਼ ਜ਼ਿਆਦਾ ਹੁੰਦੇ ਨੇ। ਇਹ ਉਹ ਲੋਕ ਨੇ ਜੋ ਰਾਤ ਨੂੰ ਸੌਣ ਵੇਲੇ ਆਪਣੀ ਜੁੱਤੀ ਸਾਫ਼ ਕਰਕੇ ਸੌਂਦੇ ਨੇ ਅਤੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਸ਼ੂਜ਼ ਨੂੰ ਜ਼ਰੂਰ ਸਾਫ਼ ਕਰਦੇ ਨੇ।
1: ਬਿਲਕੁਲ,
0: ਇਹਨਾਂ ਨੇ ਕਹਿੰਦੇ ਕਿ ਆਹ ਪੂਰੇ ਕਰੇਜ਼ੀ ਪਰਸਨ ਕਿ ਮੇਰੇ ਸ਼ੂਜ਼ ਗੰਦੇ ਨਹੀਂ ਹੋਣੇ ਚਾਹੀਦੇ, ਮੇਰੇ ਇਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ। ਅਤੇ ਜਿਵੇਂ ਕਿ ਤੁਸੀਂ ਦੇਖਿਆ ਮੈਂ ਵਾਈਟ ਸਨੀਕਰਸ ਪਾਏ ਹੈ,
1: ਮਤਲਬ ਤੁਸੀਂ ਸਨੀਕਰ ਹੈਡਸ ਵਾਲੀ ਕੈਟੇਗਰੀ ਚਾਹੁੰਦੇ ਹੋ, ਅਤੇ ਇਸ਼ਾਰਾ ਸੀ ਤੁਹਾਡਾ।
0: ਇੱਕ ਉਹ ਵੀ ਕੈਟੇਗਰੀ ਹੁੰਦੀ ਹੈ ਅਤੇ ਇੱਕ ਕੈਟੇਗਰੀ ਹੋਰ ਹੈ ਵਾਈਟ ਸਨੀਕਰ ਕਰੇਜ਼ ਵਾਲੇ।
1: ਕਿਆ ਬਾਤ ਹੈ
0: ਜੀ। ਦੋਸਤੋ, ਹੁਣ ਗੱਲ ਕਰਦੇ ਹਾਂ ਵਾਈਟ ਸਨੀਕਰਸ ਦੀ, ਜੋ ਕਿ ਅੱਜ ਕੱਲ੍ਹ ਬਹੁਤ ਹੀ ਟ੍ਰੈਂਡ ਦੇ ਵਿੱਚ ਹੈ। ਇਹ ਉਹ ਚੀਜ਼ ਹੈ ਜੋ ਹਰ ਚੀਜ਼ ਦੇ ਨਾਲ ਫਿੱਟ ਬੈਠ ਜਾਂਦੀ ਹੈ, ਚਾਹੇ ਤੁਸੀਂ ਹੈ ਨਾ, ਚਾਹੇ ਤੁਸੀਂ ਜੀਨਸ ਪਾਈ ਹੈ, ਚਾਹੇ ਤੁਸੀਂ ਕੋਈ ਕੈਜੂਅਲ ਡਰੈਸ ਪਾਈ ਹੈ, ਜਾਂ ਫਿਰ ਸੂਟਸ ਦੇ ਨਾਲ ਵੀ
1: ਪ੍ਰਿਆ ਕਈ ਪੈ ਜਾਂਦੇ ਆ। ਬਿਲਕੁਲ, ਕੰਫਰਟ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਭਾਵੇਂ ਤੁਸੀਂ ਸੂਟ ਪਾਇਆ ਹੋਵੇ, ਕੁਰਤੀ ਪਾਈ ਹੋਵੇ, ਕੁਛ ਵੀ ਪਾਇਆ ਹੋ, ਅੱਜ ਕੱਲ੍ਹ ਤਾਂ ਲਹਿੰਗਿਆਂ ਨਾਲ ਵੀ ਸ਼ੂਜ਼ ਚੱਲ ਰਹੇ ਹੈ।
0: ਇਹ ਤਾਂ ਹੈ,
1: ਅਤੇ ਸਨੀਕਰਸ ਇਹੋ ਜਿਹੀ ਕੈਟੇਗਰੀ ਹੈ ਜੋ ਕਿਤੇ ਵੀ ਚੱਲ ਪੈਂਦੀ ਹੈ। ਤੁਸੀਂ ਭਾਵੇਂ ਲਹਿੰਗਿਆਂ ਨਾਲ ਪਾ ਲਓ ਅਤੇ ਕੂਲ ਵੀ ਲੱਗਦੇ ਹੋ, ਰੋਇਲ ਵੀ ਲੱਗਦੇ ਹੋ, ਅਤੇ ਕੰਫਰਟ ਤਾਂ ਮਿਲ ਹੀ ਜਾਂਦਾ ਹੈ।
0: ਇਹ ਤਾਂ ਹੈ, ਬਟ ਕੰਫਰਟ ਇੱਕ ਚੀਜ਼ ਇੱਕ ਸਾਈਡ 'ਤੇ ਹੈ, ਬਟ ਉਹਦੇ ਨਾਲ ਜਿਹੜੀ ਇੱਕ ਬੋਸੀ ਲੁੱਕ ਆਉਂਦੀ ਹੈ ਨਾ, ਉਹ ਤਾਂ ਅਸੀਂ ਕਿਸੇ ਦੇ ਨਾਲ ਕੰਪੇਅਰ ਹੀ ਨਹੀਂ ਕਰ ਸਕਦੇ। ਤੁਸੀਂ ਕੀ ਕਹੋਗੇ?
1: ਮੈਨੂੰ ਵੀ ਲੱਗਦਾ ਹੈ, ਮੈਂ ਖੁਦ ਬਈ ਇਸ ਗੱਲ 'ਤੇ ਤਾਂ ਸਨੀਕਰਸ ਦੀ ਸਾਈਡ ਹਾਂ। ਹੁਣ ਮੈਨੂੰ ਲੱਗਦਾ ਡਿਬੇਟ ਨੂੰ ਥੋੜ੍ਹਾ ਜਿਹਾ ਆਰਾਮ ਦਿੰਦੇ ਹਾਂ ਅਤੇ ਚੱਲਦੇ ਹਾਂ ਇੱਕ ਪਿਆਰੇ ਜਿਹੇ ਗੀਤ ਦੇ ਵੱਲ।
0: ਚਲੋ ਜੀ, ਮਿਲਦੇ ਹਾਂ ਫਿਰ ਦੋਸਤ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਾਡੇ ਨਾਲ ਬਣੇ ਰਹੋ ਇੱਦਾਂ ਹੀ।

0: ਅਸੀਂ ਗੱਲ ਕਰ ਰਹੇ ਸੀ ਹਜੇ ਸਨੀਕਰਸ ਬਾਰੇ।
1: ਜੀ ਜੀ,
0: ਸਨੀਕਰਸ ਦਾ ਕੂਲ ਅੰਦਾਜ਼ ਮੈਨੂੰ ਨਹੀਂ ਲੱਗਦਾ ਕੋਈ ਵੀ ਉਸਨੂੰ ਬੀਟ ਕਰ ਸਕਦਾ ਹੈ। ਪਰ ਜੇ ਅਸੀਂ ਗੱਲ ਕਰੀਏ ਸਾਡੀ ਪਿਆਰੀ ਜਿਹੀ ਪੰਜਾਬੀ ਜੁੱਤੀ ਬਾਰੇ, ਜਿਸਦੀ ਚੜ੍ਹਤ ਅੱਜ ਵੀ ਘੱਟ ਨਹੀਂ ਹੋਈ, ਅਤੇ ਅੱਜ ਵੀ ਜਦੋਂ ਅਸੀਂ ਕਿਸੇ ਵਿਆਹ ਸ਼ਾਦੀ 'ਚ ਜਾਂਦੇ ਹਾਂ ਅਤੇ ਚਾਦਰੇ ਜਾਂ ਕੁੜਤੇ ਪਜਾਮੇ ਦੇ ਹੇਠਾਂ ਉਹ ਤਿੱਲੇ ਵਾਲੀ ਨੋਕਦਾਰ ਜੁੱਤੀ ਪਾਉਂਦੇ ਹਾਂ, ਅਤੇ ਕਿਆ ਰੋਬ ਪੈਦਾ ਹੁੰਦਾ ਹੈ। ਮਤਲਬ ਉਸਦਾ ਮੁਕਾਬਲਾ ਤਾਂ ਦੁਨੀਆ ਦੀ ਕੋਈ ਵੀ ਜਾਂ ਕੋਈ ਵੀ ਚੀਜ਼ ਜਾਂ ਬ੍ਰਾਂਡ ਕਰ ਹੀ ਨਹੀਂ ਸਕਦਾ। ਤੁਹਾਨੂੰ ਕੀ ਲੱਗਦਾ?
1: ਇਹ ਤਾਂ ਹੈ। ਦੇਖੋ ਜੀ, ਅਸੀਂ ਕਹਿੰਦੇ ਹਾਂ ਨਾ ਕਿ ਸਨੀਕਰਸ ਕੂਲ ਨੇ, ਤਾਂ ਦੋਸਤੋ ਸਾਡੀ ਪੰਜਾਬੀ ਜੁੱਤੀ ਵੀ ਰੋਇਲ ਹੈ ਪੂਰੀ।
0: ਬਿਲਕੁਲ।
1: ਦੇਖੋ, ਸਨੀਕਰਸ ਤਾਂ ਫੈਕਟਰੀਆਂ 'ਚ ਬਣਦੇ ਨੇ ਪ੍ਰਿਆ, ਹੈ ਨਾ, ਪਰ ਜਿਹੜੀ ਜੁੱਤੀ ਹੁੰਦੀ ਹੈ ਨਾ, ਇੱਕ ਕਲਾਕਾਰ ਦੇ ਹੱਥਾਂ ਦੀ ਜਾਦੂਗਰੀ ਹੁੰਦੀ ਹੈ।
0: ਬਿਲਕੁਲ।
1: ਚਮੜੇ ਅਤੇ ਤਿੱਲੇ ਦੀ ਕਢਾਈ, ਉਹ ਰੇਸ਼ਮ ਦੇ ਧਾਗੇ ਅਤੇ ਉਹ ਨੋਕਦਾਰ ਅੰਦਾਜ਼, ਜਦੋਂ ਪੈਰ 'ਚ ਜੁੱਤੀ ਪਾਈ ਹੋਵੇ ਨਾ, ਤਾਂ ਬੰਦਾ ਆਪਣੇ ਆਪ ਨੂੰ ਕਿਸੇ ਮਹਾਰਾਜੇ ਤੋਂ ਘੱਟ ਬਿਲਕੁਲ ਵੀ ਨਹੀਂ ਸਮਝਦਾ।
0: ਬਿਲਕੁਲ। ਇਸੇ ਲਈ ਤਾਂ ਬਾਲੀਵੁੱਡ 'ਚ ਗਾਣੇ ਵੀ ਕਿੱਦਾਂ ਕਿੱਦਾਂ ਦੇ ਬਣਦੇ ਆ, ਹੈ ਨਾ, ਜੁੱਤੀ ਕਸੂਰੀ, ਇਹੋ ਜਿਹੇ ਗਾਣੇ ਬਣਦੇ ਆ ਜਿਹੜੇ ਕਿ ਮਤਲਬ ਜੁੱਤੀ ਦਾ ਉਹ ਜਿਹੜਾ ਪਿਆਰ, ਉਹ ਜਿਹੜਾ ਅੰਦਾਜ਼ ਹੈ, ਉਸਨੂੰ ਬਿਆਨ ਕਰਦੇ ਆ ਅਤੇ ਦੱਸਦੇ ਆ ਕਿ ਸਾਨੂੰ ਮਾਣ ਹੈ ਸਾਡੀ ਪੰਜਾਬੀ ਜੁੱਤੀ ਉੱਤੇ।
1: ਪਰ ਤੁਹਾਨੂੰ ਪਤਾ ਹੈ ਕਿ ਇਹਦੀ ਸਭ ਤੋਂ ਖਾਸੀਅਤ ਵੱਧ ਕੀ ਹੈ, ਕਿਹੜੀ ਹੈ?
0: ਤੁਸੀਂ ਦੱਸ ਦਿਓ ਜੀ।
1: ਇਹਦੀ ਆਵਾਜ਼, ਹਾਏ, ਜਦੋਂ ਗੱਭਰੂ ਤਿੱਲੇਦਾਰ ਜੁੱਤੀ ਪਾ ਕੇ ਤੁਰਦਾ ਹੈ ਨਾ, ਤਾਂ ਉਹ ਖੜਖੜ ਦੀ ਆਵਾਜ਼ ਆਉਂਦੀ ਹੈ, ਤਾਂ ਉਹ ਬਿਨਾਂ ਬੋਲੀ ਐਲਾਨ ਕਰ ਦਿੰਦੀ ਹੈ ਕਿ ਬਈ ਕੋਈ ਵੱਖਰੀ ਸਵੈਗ ਵਾਲਾ ਬੰਦਾ ਇੱਧਰ ਆ ਰਿਹਾ ਜੀ, ਪਰਾਂ ਹੋ ਜਾਓ ਹਣੀ ਸਾਰੇ।
0: ਬਿਲਕੁਲ। ਅਤੇ ਸਨੀਕਰਸ ਦੇ ਨਾਲ ਤੁਹਾਨੂੰ ਚਾਂਜਰਾਂ ਦੀ ਆਵਾਜ਼ ਕੀ ਹੀ ਸੁਣੇਗੀ, ਉਸ ਲਈ ਵੀ ਤੁਹਾਨੂੰ ਜੁੱਤੀ ਮਾਣੀ ਪੈਣੀ ਹੈ।
1: ਇਹ ਤਾਂ ਹੈ, ਬਟ ਇੱਕ ਇਹ ਵੀ ਚੀਜ਼ ਹੈ ਕਿ ਜੁੱਤੀਆਂ ਦੇ ਵਿੱਚ ਵੀ ਵਰਾਇਟੀ ਆਉਂਦੀ ਹੈ।
0: ਕਿਆ ਬਾਤ ਹੈ, ਇਸ ਵਿੱਚ ਵੀ ਜੁੱਤੀਆਂ ਵਿੱਚ ਵੀ ਵੈਰਾਈਟੀ ਹੈ।
1: ਦੇਖੋ, ਮੁਕਸਰੀ ਜੁੱਤੀ ਹੁੰਦੀ ਹੈ ਜੋ ਆਪਣੇ ਦੇਸੀ ਰੂਪ ਤੇ ਮਜ਼ਬੂਤੀ ਲਈ ਜਾਣੀ ਜਾਂਦੀ ਹੈ।
0: ਅਰੇ ਵਾਹ।
1: ਠੀਕ ਹੈ, ਫਿਰ ਇੱਕ ਆਉਂਦੀ ਹੈ ਸਾਡੇ ਕੋਲੇ ਪਟਿਆਲਾ ਸ਼ਾਹੀ,
0: ਉਹ ਇਹ ਮੇਰੀ ਫੇਵਰੇਟ ਜਾਣਦੇ ਹੈ,
1: ਇਹ ਤਾਂ ਸਾਡੀ ਸਾਰਿਆਂ ਦੀ ਫੇਵਰੇਟ ਹੈ ਜੀ, ਜਿੱਥੇ ਬਰੀਕ ਕਢਾਈ ਕੀਤੀ ਹੁੰਦੀ ਹੈ ਤੇ ਰੰਗ ਬਿਰੰਗੇ ਫੁੱਲ ਹੁੰਦੇ ਨੇ ਉਹਦੇ ਵਿੱਚ, ਹੈ ਨਾ, ਤੇ ਸੂਟ ਦੇ ਨਾਲ ਤੇ ਬਾਰੀ ਘੈਂਟ ਲੱਗਦੀ ਹੈ।
0: ਬਿਲਕੁਲ।
1: ਤੇ ਫਿਰ ਆਉਂਦੀ ਹੈ ਅੱਜ ਦੀ ਮਾਡਰਨ ਜੁੱਤੀ,
0: ਬਲੈਂਡ, ਹਰ ਚੀਜ਼ ਦਾ ਬਲੈਂਡ ਆ ਰਿਹਾ ਅੱਜ ਕੱਲ੍ਹ ਮਾਰਕੀਟ।
1: ਦੇਖੋ, ਅੱਜ ਕੱਲ੍ਹ ਡੈਨਮ ਜੁੱਤੀਸ ਤੇ ਹੈਂਡ ਪੇਂਟਡ ਜੁੱਤੀਆਂ ਦਾ ਬਹੁਤ ਟ੍ਰੈਂਡ ਚੱਲ ਰਿਹਾ ਜਿਵੇਂ ਤੁਹਾਨੂੰ ਪਤਾ ਹੈ, ਹੈ ਨਾ। ਵੈਸੇ ਤੁਸੀਂ ਕਿਹੜੀ ਪਾਈ ਹੈ? ਮੈਂ ਦੇਖੀ
0: ਨਹੀਂ ਸੀ, ਮੈਂ ਹਜੇ ਸਿੰਪਲ ਹੀ ਪਾਈ ਹੈ, ਮਾਡਰਨ ਜੁੱਤੀ ਵੱਲ ਅਸੀਂ ਪਹੁੰਚੇ ਨਹੀਂ ਹਜੇ।
1: ਚਲੋ ਠੀਕ ਹੈ। ਵੈਸੇ ਕੁੜੀਆਂ ਨਾ ਆਪਣੀ ਜੀਨਸ ਦੇ ਨਾਲ ਫੁਲਕਾਰੀ ਵਾਲੀ ਜੁੱਤੀ ਪਾ ਕੇ ਆਉਂਦੀਆਂ ਨੇ, ਅਤੇ ਉਹ ਬਹੁਤ ਹੀ ਫਿਊਜ਼ਨ ਲੁੱਕ ਦਿੰਦੀਆਂ ਨੇ ਕਿ ਉਹਦਾ ਕੋਈ ਮੁਕਾਬਲਾ ਹੀ ਨਹੀਂ ਕਰ ਸਕਦੇ।
0: ਤੇ ਹੁਣ ਜਿਹੜਾ ਗੀਤ ਅਸੀਂ ਪਲੇ ਕਰਨ ਜਾ ਰਹੇ ਹਾਂ, ਉਸ ਦਾ ਮੁਕਾਬਲਾ ਵੀ ਕੋਈ ਨਹੀਂ ਕਰ ਸਕਦਾ, ਤੇ ਆਓ ਉਸਨੂੰ ਪਿਆਰ ਨਾਲ ਸੁਣ ਹੀ ਲੈਂਦੇ ਹਾਂ।

0: ਦੋਸਤੋ, ਜੁੱਤੀਆਂ ਅਤੇ ਸਨੀਕਰਸ ਬਾਰੇ ਗਲਤ ਬਾਤ ਤਾਂ ਅਸੀਂ ਬਹੁਤ ਜ਼ਿਆਦਾ ਕਰ ਲਈ, ਪਰ ਮੈਨੂੰ ਲੱਗਦਾ ਹੈ ਕਿ ਭਾਵੇਂ ਸਨੀਕਰਸ ਹੋਵੇ ਭਾਵੇਂ ਜੁੱਤੀਆਂ ਹੋਣ, ਕੈਰੀ ਕਰਨ ਵਾਲੇ 'ਤੇ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦੀ ਲੁੱਕ ਲੈ ਦੇ ਰਹੀ ਹੈ, ਅਤੇ ਜੇ ਤੁਹਾਡੀ ਪਰਸਨੈਲਿਟੀ ਉੱਦਾਂ ਦੀ ਹੈ ਤਾਂ ਭਾਵੇਂ ਤੁਸੀਂ ਜੁੱਤੀ ਪਾ ਲਓ ਭਾਵੇਂ ਤੁਸੀਂ ਸਨੀਕਰਸ ਪਾ ਲਓ, ਤੁਸੀਂ ਕੂਲ ਅਤੇ ਰੋਇਲ ਜ਼ਰੂਰ ਲੱਗੋਗੇ।
1: ਇਹ ਤਾਂ ਹੈ। ਇਹਦੇ ਨਾਲ ਨਾ ਇੱਕ ਮੈਨੂੰ ਸ਼ਾਇਰੀ ਬੜੀ ਕਮਾਲ ਦੀ ਯਾਦ ਆਈ ਹੈ। ਤਾਂ ਕਹਿੰਦੇ ਨੇ ਕਿ ਪੈਰਾਂ ਦੀ ਤੋਰ ਉਹੀ ਜੋ ਮਿੱਟੀ ਨਾਲ ਜੁੜੀ ਰਹੇ, ਸਵੈਗ ਉਹੀ ਜੋ ਦੁਨੀਆ ਵੇਖ ਕੇ ਖੜੀ ਰਹੇ, ਪੈਰਾਂ ਦੀ ਤੋਰ ਉਹੀ ਜੋ ਮਿੱਟੀ ਦੇ ਨਾਲ ਜੁੜੀ ਰਹੇ, ਸਵੈਗ ਉਹੀ ਜੋ ਦੁਨੀਆ ਵੇਖ ਕੇ ਖੜੀ ਰਹੇ। ਚਾਹੇ ਬ੍ਰਾਂਡ ਹੋਵੇ ਜਾਂ ਵਿਰਸਾ, ਮਾਣ ਨਾਲ ਪਾਓ, ਪਰ ਜਿੱਥੇ ਵੀ ਜਾਓ ਆਪਣੀ ਛਾਪ ਛੱਡ ਕੇ ਆਓ, ਤਾਂ ਵੈਸੇ ਆਪਾਂ ਪੰਜਾਬੀ ਹੁੰਦੇ ਹਾਂ ਤਾਂ ਸਵੈਗ ਤਾਂ ਸਾਡੇ ਅੰਦਰ ਹੀ ਹੈ, ਕੱਪੜੇ ਨਾਲ ਇੰਨਾ ਮਾਇਨੇ ਨਹੀਂ ਅਸੀਂ ਰੱਖਦੇ। ਬਟ ਦੇਖੋ, ਜਿੱਥੇ ਵੀ ਜਾਓ, ਜਿੱਥੇ ਵੀ ਤੁਸੀਂ ਜਾਂਦੇ ਹੋ, ਜਿਹੜੀ ਗੱਲਬਾਤ ਕਰਦੇ ਹੋ, ਜੋ ਤੁਸੀਂ ਕੱਪੜੇ ਪਾਉਂਦੇ ਹੋ, ਤਾਂ ਉਹ 'ਚ ਇੱਕ ਸਵੈਗ ਅਤੇ ਆਪਣਾ ਸਵੈਗ ਜ਼ਰੂਰ ਆਪਣੇ ਨਾਲ ਰੱਖੋ।
0: ਬਿਲਕੁਲ, ਅਤੇ ਮੈਨੂੰ ਲੱਗਦਾ ਕਿ ਤੁਹਾਡਾ ਫੈਸ਼ਨ ਉਹੀ ਹੈ ਜਿਸ ਵਿੱਚ ਤੁਸੀਂ, ਜੀ ਹਾਂ, ਤੁਸੀਂ ਕੌਨਫੀਡੈਂਟ ਫੀਲ ਕਰਦੇ ਹੋ। ਇਸ ਲਈ ਫੈਸ਼ਨ ਟ੍ਰੈਂਡਸ ਫੋਲੋ ਜ਼ਰੂਰ ਕਰੋ, ਲੇਕਿਨ ਉਹਨਾਂ ਵਿੱਚ ਪਾਗਲ ਹੋਣ ਦੀ ਬਿਲਕੁਲ ਲੋੜ ਨਹੀਂ ਹੈ। ਕੰਫਰਟ ਨੂੰ ਜ਼ਰੂਰ ਪ੍ਰਾਇਰਟੀ ਦੇਣੀ ਹੈ, ਕੰਫਰਟੇਬਲ ਰਹਿਣਾ ਬਹੁਤ ਜ਼ਰੂਰੀ ਹੈ, ਅਤੇ ਇਸ ਦੇ ਨਾਲ ਹੀ ਕੌਨਫੀਡੈਂਟ ਰਹਿਣਾ ਤਾਂ ਬਹੁਤ ਬਹੁਤ ਜ਼ਰੂਰੀ ਹੈ।

0: हेलो,
1: हमें जुगवानी से प्यार कितना ये तो हम नहीं जानते, मगर क्या करें, हम जी नहीं सकते आपके प्रोग्राम के बिना।
2: अरे वाह जी, बहुत बहुत
1: नमस्कार।
2: धन्यवाद, बहुत बहुत धन्यवाद, बहुत बहुत स्वागत कर दिया थोड़ा युवाणी दे विच।
1: मैडम जी शुक्रिया।
2: की नाम है पहले, सब तो पहले अपना नाम दसो।
1: ਪੀਸ਼ ਗੁਲਿਆਣੀ ਦਿਲਸ਼ਾ ਮਾਰਕੀਟ ਜਲੰਧਰ ਤੋਂ ਬੋਲ ਰਿਹਾ ਜੀ।
2: ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਣੀ ਦੇ ਵਿੱਚ।
1: ਮੈਡਮ ਜੀ, ਰੰਗੇਲਾ ਹੂੰ ਮੈਂ ਦਿਲ ਕਾ
2: ਜੀ।
1: ਪੀਸ਼ ਗੁਲਿਆਣੀ ਹੈ ਮੇਰਾ ਨਾਮ।
0: ਕਿਆ ਬਾਤ,
1: ਦਿਲਗੁਸ਼ਾ ਮਾਰਕੀਟ ਸੇ ਬੋਲ ਰਹਾ ਹੂੰ, ਜੁਗਵਾਨੀ ਮੇ ਫੋਨ ਲਗਾਨਾ ਹੈ ਮੇਰਾ ਕਾਮ।
2: ਅਰੇ ਵਾਹ ਜੀ, ਅਰੇ ਵਾਹ ਜੀ, ਤੇ ਤੁਹਾਡੀਆਂ ਕਾਲਸ ਨੂੰ ਸੁਣ ਕੇ, ਤੁਹਾਡੀਆਂ ਗੱਲਾਂ ਪਤਾ ਕਰਕੇ ਸਾਨੂੰ ਵੀ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ।
0: ਬਿਲਕੁਲ,
1: ਹਾਂਜੀ ਹਾਂਜੀ ਮੈਡਮ, ਇੰਤਜ਼ਾਰ ਕਰਦੇ ਹਾਂ ਜੀ ਜੁਗਵਾਨੀ ਦਾ, ਬਹੁਤ ਅੱਛਾ ਲੱਗਦਾ। ਪ੍ਰਿਆ ਮੈਡਮ ਬੋਲ ਰਿਹਾ ਨਾ
0: ਜੀ? ਪ੍ਰਿਆ ਮੈਮ ਤੇ ਹਰਨੀਤ ਜੀ ਦੋਨੋਂ ਹੀ ਹੈ ਅਸੀਂ।
1: ਹਾਂਜੀ ਹਾਂਜੀ, ਮੈਂ ਦੂਸਰਾ ਨਾਮ ਲੈਣ ਲੱਗਾ ਸੀ
2: ਜੀ ਜੀ ਜੀ ਕੋਈ ਗੱਲ ਨਹੀਂ
1: ਜੀ। ਮੈਡਮ ਜੀ ਨਮਸਕਾਰ
2: ਜੀ। ਜੀ ਜੀ, ਆਪਾਂ ਤੁਹਾਡੇ ਕੋਲ ਇੱਕ ਟੰਗ ਟਵਿਸਟਰ ਪੁੱਛਣਾ ਹੈ, ਤਾਂ ਤੁਸੀਂ ਸਾਡੇ ਨਾਲ ਬੋਲਣਾ ਹੈ, ਉਹ ਦੇਖਦੇ ਆ ਤੁਸੀਂ ਬੋਲ ਸਕਦੇ
1: ਮੈਡਮ, ਨਹੀਂ ਤਾਂ ਫਿਰ ਅੱਜ ਕਿਸੇ ਹੋਰ ਨੂੰ ਮੌਕਾ ਦੇਵਾਂਗੇ। ਕਹਿੰਦੇ ਕਿਉਂਕਿ ਮੌਕਾ ਹੋਰਾਂ ਨੂੰ ਵੀ ਦੇਣਾ ਚਾਹੀਦਾ ਜੀ।
2: ਜੀ ਜੀ, ਇਹ ਤੇ ਹੈ, ਪਰ ਪਹਿਲਾਂ
1: ਤੁਸੀਂ ਸਮਝ ਕੇ ਸਮਝ ਸਕੋ, ਸਮਝਣਾ ਹੀ ਇੱਕ ਸਮਝ ਹੈ।
2: ਨਹੀਂ ਦੇਖੋ, ਸਮਝ ਸਮਝ ਕੇ ਸਮਝ ਨੂੰ ਸਮਝੋ, ਸਮਝ ਸਮਝਣਾ ਵੀ ਇੱਕ ਸਮਝ ਹੈ, ਪਰ ਤੇਜ਼ ਤੇਜ਼ ਬੋਲਣਾ ਹੈ।
1: ਪਤਾ ਮੈਡਮ ਕੀ, ਅੱਜ ਨਾ ਮੈਂ ਉਹ ਬੁਰਸ਼ ਨਹੀਂ ਕੀਤਾ ਸਵੇਰੇ, ਅੱਜ ਜੀਭ ਜਰਾ ਥੋੜੀ ਸਾਫ਼ ਨਹੀਂ ਹੈ, ਤੇ ਅੱਜ ਕਿਸੇ ਹੋਰ ਨੂੰ ਮੌਕਾ ਦੇ ਦਿਓ ਤੇ ਮਿਹਰਬਾਨੀ ਤੁਹਾਡੀ।
0: ਕੋਈ ਗੱਲ ਨਹੀਂ, ਤੁਸੀਂ ਆਪਣੇ ਅੰਦਾਜ਼ ਚ ਬੋਲ ਕੇ ਤਾਂ ਦੇਖੋ, ਕੀ ਪਤਾ ਬੋਲਿਆ ਜਾਵੇ।
1: ਸਮਝ ਸਮਝ ਕੇ ਸਮਝ ਸਕੋ, ਸਮਝਣਾ ਹੀ ਸਮਝ ਹੈ। ਸਮਝਣਾ ਹੀ ਸਮਝ ਹੈ, ਸਮਝ ਸਮਝ ਕੇ ਸਮਝ ਸਕੋ, ਸਮਝਣਾ ਹੀ
0: ਸਮਝ ਹੈ। ਕੋਈ ਗੱਲ ਨਹੀਂ, ਫੇਰ ਵੀ ਤੁਹਾਡਾ ਆਪਣਾ ਅੰਦਾਜ਼ੇ ਵਿਆਹ ਬਹੁਤ ਵਧੀਆ ਸੀ, ਇਸੇ ਲਈ ਇਸੇ ਕਰਕੇ ਤੁਹਾਨੂੰ ਤਾਲੀਆਂ ਤਾਂ ਬਣਦੀਆਂ।
1: ਸ਼ੁਕਰੀਆ ਤੁਹਾਡਾ ਮੈਡਮ ਜੀ, ਅੰਦਾਜ਼ ਤੁਹਾਡਾ ਵੀ ਬਹੁਤ ਵਧੀਆ ਪ੍ਰੋਗਰਾਮ ਨਾਲ ਮੈਂ ਸੁਣ ਰਿਹਾ, 5 ਵਜੇ ਦਾ ਬਹੁਤ ਅੱਛਾ ਲੱਗ ਰਿਹਾ ਔਰ ਬਹੁਤ ਮਜ਼ਾ ਆ ਰਿਹਾ
0: ਜੀ। ਬਹੁਤ ਬਹੁਤ ਧੰਨਵਾਦ,
1: ਪ੍ਰਮਾਤਮਾ ਤੁਹਾਨੂੰ ਬਹੁਤ ਤਰੱਕੀ ਦੇਵੇ ਔਰ ਬਹੁਤ ਚੜ੍ਹਦਿਆ ਕਰਾ ਜੀ।
2: ਜੀ ਤੁਹਾਨੂੰ ਬਹੁਤ ਬਹੁਤ
1: ਧੰਨਵਾਦ ਜੀ।
0: ਚਲੋ, ਇਸ ਦੇ ਨਾਲ ਇੱਕ ਪਿਆਰਾ ਜਿਹਾ ਗੀਤ ਵੀ ਸੁਣ ਲੈਂਦੇ ਹਾਂ ਤੇ ਇੰਤਜ਼ਾਰ ਕਰਦੇ ਹਾਂ ਸਾਡੇ ਅਗਲੇ ਕਾਲਰ ਦਾ।
2: ਪਰ ਮੇਰੀ ਗੱਲ ਤੇ ਸੁਣੋ, ਮੇਰੀ ਗੱਲ ਸੁਣੋ, ਹੁਣੇ ਨਾ ਗੀਤ ਸੁਣਾਓ, ਤੁਸੀਂ ਅਗਲਾ ਸਵਾਲ ਤੇ ਪੁੱਛੋ ਪਹਿਲੇ।
0: ਅਰੇ, ਪਰ ਉਸ ਤੋਂ ਪਹਿਲਾਂ ਤੁਸੀਂ ਦੇਖੋ ਤਾਂ ਸਹੀ, ਕੋਈ ਹੋਰ ਚੱਜ ਨਾਲ ਬੋਲ ਤਾਂ ਲਵੇ ਇਸ ਟੰਗ ਟਵਿਸਟਰ ਨੂੰ, ਕਿਸੇ ਨੇ ਹਜੇ ਬੋਲਿਆ ਹੀ ਨਹੀਂ।
2: ਚਲੋ
0: ਅਸੀਂ ਅਗਲੇ ਸਵਾਲ
2: ਮੰਨ ਲੈਣਾ, ਦੋਸਤੋ ਮੰਨਣੀ ਵੀ ਪੈਂਦੀ ਆ ਸਾਡੇ ਦੋਸਤਾਂ ਦੀ, ਹੋਰ ਕੀ ਕਰੀਏ।
0: ਕੋਈ ਹੋਰ ਬੰਦਾ ਆਵੇ ਸਾਡੇ ਲਈ ਪਿਆਰ ਨਾਲ ਇਸ ਟੰਗ ਟਵਿਸਟਰ ਨੂੰ ਬੋਲੇ, ਉਦੋਂ ਤੱਕ ਇੱਕ ਪਿਆਰਾ ਜਿਹਾ ਗੀਤ।

ਨਾ ਜੀ ਨਾ ਨਾ ਜੀ ਨਾ, ਇਹ ਗੱਲ ਤਾਂ ਬਿਲਕੁਲ ਨਹੀਂ ਬਣਨੀ ਹੈਰੀ ਜੀ। ਇਹ ਕੀ ਗੱਲ ਹੋਈ, ਤੁਸੀਂ ਟੰਗ ਟਵਿਸਟਰ ਦਾ ਜਵਾਬ ਸਾਨੂੰ ਲਿਖ ਕੇ ਦੇ ਰਹੇ ਹੋ? ਇਹ ਗੱਲ ਤਾਂ ਸਾਨੂੰ ਇੰਨੀ ਰਾਸ ਨਹੀਂ ਆਈ। ਤੁਸੀਂ ਕਾਲ ਕਰੋ, ਸਾਡੇ ਨਾਲ ਜੁੜੋ, ਗੱਲਾਂ ਬਾਤਾਂ ਕਰੋ, ਫਿਰ ਬੋਲੋ ਤੁਸੀਂ ਟੰਗ ਟਵਿਸਟਰ। ਚਲੋ ਜੀ, ਅਸੀਂ ਅੱਜ ਆਪਣੀ ਅਗਲੀ ਪੁਜਾਰਤ ਵੱਲ ਨੂੰ ਵੱਧਦੇ ਹਾਂ, ਅਤੇ ਸਾਡੀ ਪੁਜਾਰਤ ਹੈ ਅੱਜ ਦੀ, ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਨੂੰ ਲਾਵਾਂ ਕੁੰਡੇ, ਸਦਾ ਕੁਆਰੀ ਉਹ ਰਹਿੰਦੀ।

0: ਈ ਭਾਵੇਂ ਵਿਆਹੇ ਗਏ ਸਭ ਮੁੰਡੇ, ਭਾਵੇਂ ਵਿਆਹੇ ਗਏ ਸਭ ਮੁੰਡੇ।
1: ਅਤੇ ਇਹਦਾ ਜਵਾਬ ਤੁਸੀਂ ਸਾਨੂੰ ਦੇਣਾ ਹੈ, ਫੋਨ ਨੰਬਰ ਨੋਟ ਕਰੋ 01814321174। ਅਤੇ ਇਹਦਾ ਜਵਾਬ ਤਾਂ ਅਸੀਂ ਵੈਸੇ ਤੁਸੀਂ ਮੈਸੇਂਜਰ 'ਤੇ ਵੀ ਦੇ ਸਕਦੇ ਹੋ, ਬਟ ਅਸੀਂ ਨਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕਾਲ ਜ਼ਰੂਰ ਕਰਿਓ।

0: ਜੀ ਹਾਂ ਦੋਸਤੋ, ਇਸ ਦੇ ਨਾਲ ਹੀ ਸਾਡੇ ਅਗਲੇ ਜਿਹੜੇ ਕਾਲਰ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ, ਤੇ ਆਓ ਦੇਖਦੇ ਹਾਂ ਉਹ ਸਾਡੀ ਪੁਜਾਰਤ ਦਾ ਜਵਾਬ ਦੇ ਸਕਦੇ ਹੈ ਕਿ ਨਹੀਂ। ਹੈਲੋ
1: ਹੈਲੋ ਦੋਵੇਂ ਮੈਡਮ, ਨਮਸਕਾਰ ਜੀ।
0: ਜੀ ਨਮਸਕਾਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਯੁਵਾਣੀ ਪ੍ਰੋਗਰਾਮ ਦੇ ਵਿੱਚ। ਕੌਣ ਗੱਲ ਕਰ ਰਹੇ?
1: ਤੁਹਾਡਾ ਵੀ ਪੁਰਾਣੀ ਮੰਡੀ ਮੁੱਲਾਪੁਰ ਸਾਖਾ ਵਿੱਚ ਰਜੇਸ਼ ਜਾਨ ਬਿੱਟੂ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ।
0: ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਤੁਸੀਂ ਪੁਜਾਰਤ ਤਾਂ ਧਿਆਨ ਨਾਲ ਸੁਣੀ ਹੋਣੀ ਹੈ ਰਜੇਸ਼ ਜੀ।
1: ਹਾਂਜੀ ਹਾਂਜੀ।
0: ਤੇ ਬਸ ਦੇ ਦਿਓ ਜਵਾਬ ਫਟਾਫਟ।
1: ਨਹੀਂ ਮੈਂ ਸੁਣੀ ਨਹੀਂ, ਦੁਬਾਰਾ ਤੁਸੀਂ ਕਰੋ
0: ਜੀ। ਬਿਲਕੁਲ, ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਨੂੰ ਲਾਵਾਂ ਕੁੰਡੇ, ਸਦਾ ਕੁਆਰੀ ਉਹ ਰਹਿੰਦੀ ਭਾਵੇਂ ਵਿਆਹੇ ਗਏ ਸਭ ਮੁੰਡੇ। ਤੇ ਮੈਨੂੰ ਲੱਗਦਾ ਹੁਣ ਤੁਸੀਂ
1: ਬਹੁਤ ਔਖੀ ਹੈ।
0: ਚਲੋ ਕੋਈ ਗੱਲ ਨੀ, ਤੁਸੀਂ
2: ਚਲੋ ਕੋਈ ਨਾ, ਅਸੀਂ ਨਾ ਤੁਹਾਡੇ ਕੋਲੋਂ ਕੋਈ ਹੋਰ ਬੁਝਾਰਤ ਪੁੱਛਦੇ ਹਾਂ,
1: ਪੁੱਛੀਏ।
0: ਬਿਲਕੁਲ, ਤੁਸੀਂ ਦੇਖੋ ਕੋਈ ਹੋਰ ਬੜੀ ਪਿਆਰੀ ਜਿਹੀ ਬੁਝਾਰਤ।
2: ਦੇਖੋ ਇਹ ਤਾਂ ਤੁਸੀਂ ਜ਼ਰੂਰ ਸੁਣੀ ਹੋਣੀ ਹੈ, ਬੁਝਾਰਤ ਇਹ ਹੈ ਕਿ ਬਾਪੂ ਦੇ ਕੰਨ ਦੇ ਵਿੱਚ ਬੇਬੇ ਸੋ ਗਈ।
1: ਬਾਪੂ
2: ਬਾਪੂ ਦੇ ਕੰਨ ਦੇ ਵਿੱਚ ਬੇਬੇ ਸੋ ਗਈ।
1: ਬਾਪੂ ਦੇ ਕੰਨ 'ਚ ਬੇਬੇ
2: ਸੋ ਗਈ।
1: ਜਿੰਦਾ ਚਾਬੀ ਤਾਂ ਨਹੀਂ ਹੈ
2: ਜੀ? ਬਿਲਕੁਲ,
0: ਕਿਆ ਬਾਤ ਹੈ,
2: ਸਹੀ ਜਵਾਬ ਦਿੱਤਾ ਹੈ ਜੀ ਤੁਸੀਂ।
0: ਇਸ ਲਈ ਤੁਹਾਡੀਆਂ ਤਾਲੀਆਂ ਤਾਂ ਬਿਲਕੁਲ ਬਣਦੀਆਂ, ਤੇ ਬਜਾ ਦਈਏ ਵੀ ਤਾਲੀਆਂ।
1: ਜ਼ਿਆਦਾ ਦੀ ਬਜਾਦਾ ਤੁੱਕਾ ਹੀ ਮਾਰਿਆ ਜੀ, ਸਹੀ ਲੱਗ ਗਿਆ।
2: ਦੇਖੋ ਤੁੱਕੇ ਵੀ ਸਹੀ ਹੋ ਜਾਂਦੇ ਕਈ ਵਾਰੀ।
0: ਬਹੁਤ ਸਹੀ ਤੁੱਕਾ ਸੀ, ਤੇ ਕਿਆ ਬਾਤ ਹੈ।
1: ਜਵਾਬ ਕੀ ਹੈ ਜੀ?
0: ਦੂਜੀ ਬੁਝਾਰਤ ਦਾ ਜਵਾਬ ਅਸੀਂ ਹਜੇ ਤਾਂ ਨਹੀਂ ਦੱਸਣਾ, ਅਸੀਂ ਦੇਖਦੇ ਹਾਂ ਜੀ ਸਾਡਾ ਕੋਈ ਹੋਰ ਲਿਸਨਰ ਇਸ ਦਾ ਜਵਾਬ ਦੇ ਸਕੇ।
1: ਕਈ ਵਾਰੀ ਤੁਸੀਂ ਦੱਸਦੇ ਨਹੀਂ ਹੈਗੇ।
0: ਨਹੀਂ ਬਿਲਕੁਲ,
1: ਦੱਸ ਕੇ ਜ਼ਰੂਰ ਜਾਏ ਚਾ ਪ੍ਰੋਗਰਾਮ ਜਾਣ ਤੇ ਦੱਸ ਕੇ ਜਾਏ।
2: ਬਿਲਕੁਲ ਜੀ, ਬਿਲਕੁਲ ਜ਼ਰੂਰ, ਅਸੀਂ ਤੁਹਾਨੂੰ ਬਿਲਕੁਲ ਵੀ ਨਾਰਾਜ਼ ਨਹੀਂ ਕਰਾਂਗੇ, ਅਸੀਂ ਜਿੰਨੀਆਂ ਬੁਝਾਰਤਾਂ ਪੁੱਛਣੀਆਂ ਨੇ ਨਾ ਸਾਰਿਆਂ ਦੇ ਜਵਾਬ ਦੱਸ ਕੇ
1: ਜਵਾਬ ਨਾ ਹੌਲੀ ਹੌਲੀ ਟਕਾ ਕੇ ਦੱਸ ਕੇ ਜਾਇਆ ਕਰੋ।
2: ਠੀਕ ਹੈ ਜੀ, ਠੀਕ ਹੈ ਜੀ।
0: ਤੇ ਇਸ ਦੇ ਨਾਲ ਹੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਕਾਲ ਕਰਨ ਲਈ।
1: ਧੰਨਵਾਦ ਜੀ, ਧੰਨਵਾਦ
0: ਜੀ। ਬਿਲਕੁਲ, ਤੇ ਹੁਣ ਪਿਆਰਾ ਜਿਹਾ ਗੀਤ ਸੁਣਦੇ ਹਾਂ ਤੇ ਇਸ ਬੁਝਾਰਤ ਦੇ ਜਵਾਬ ਦਾ ਇੰਤਜ਼ਾਰ ਵੀ ਕਰਦੇ ਹਾਂ। ਤੇ ਹਰਨੀਤ, ਮੈਨੂੰ ਲੱਗਦਾ ਇੱਕ ਵਾਰੀ ਬੁਝਾਰਤ ਨਾ ਰਿਪੀਟ ਕਰ ਦੇਣੀ ਚਾਹੀਦੀ ਹੈ। ਬੁਝਾਰਤ ਸਾਡੀ, ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਨੂੰ ਲਾਵਾਂ ਕੁੰਡੇ,
2: ਸਦਾ ਕੁਆਰੀ ਉਹ ਰਹਿੰਦੀ ਭਾਵੇਂ ਵਿਆਹੇ ਗਏ ਸਭ ਮੁੰਡੇ।
0: ਤੇ ਬਸ ਇੰਤਜ਼ਾਰ ਕਿਸ ਗੱਲ ਦਾ ਹੈ, ਸਾਨੂੰ ਕਾਲ ਲਾ ਦਿਓ 0181 2341742 174 ਤੇ।

0: ਜੀ ਹਾਂ ਦੋਸਤੋ, ਹੁਣ ਇੰਤਜ਼ਾਰ ਹੋ ਗਿਆ ਖਤਮ, ਕਿਉਂਕਿ ਸਾਡੀ ਇਸ ਪੁਜਾਰਤ ਦਾ ਜਵਾਬ ਆ ਗਿਆ ਹੈ ਜੀ ਜਤਿੰਦਰ ਜੀ ਵੱਲੋਂ ਪਟੇਲ ਚੌਂਕ ਤੋਂ। ਇਸ ਜਿਹੜੀ ਪੁਜਾਰਤ ਹੈ ਉਸਦਾ ਜਵਾਬ ਹੈ ਨੱਥ ਯਾਨੀ ਨੋਜ਼ ਰਿੰਗ, ਅਤੇ ਇਸ ਦੇ ਨਾਲ ਹੀ ਸਾਡੀ ਅਗਲੀ ਪੁਜਾਰਤ ਵੀ ਪੇਸ਼ ਹੈ।
1: ਇਹ ਪੁਜਾਰਤ ਤਾਂ ਨਹੀਂ ਹੈ ਬਟ ਇੱਕ ਬਹੁਤ ਹੀ ਕਹਿ ਸਕਦੇ ਹਾਂ ਕਿ ਔਖੀ ਜਿਹੀ ਪਜ਼ਲ ਹੈ, ਬਟ ਸ਼ਾਇਦ ਸਾਡੇ ਦੋਸਤਾਂ ਲਈ ਬਹੁਤ ਸੌਖੀ ਹੋਵੇ, ਤਾਂ ਦੇਖਦੇ ਹਾਂ। ਦੋਸਤੋ, ਸਵਾਲ ਇਹ ਹੈ ਕਿ ਉਹ ਕਿਹੜੀ ਚੀਜ਼ ਹੈ ਜਿਹਨੂੰ ਤੁਸੀਂ ਆਪਣੇ ਸੱਜੇ ਹੱਥ ਨਾਲ ਤਾਂ ਫੜ ਸਕਦੇ ਹੋ ਪਰ ਤੁਸੀਂ ਖੱਬੇ ਹੱਥ ਨਾਲ ਨਹੀਂ ਫੜ ਸਕਦੇ?
0: ਇਹ ਕੀ ਗੱਲ ਹੋਈ?
1: ਦੇਖਿਆ ਤਾਂ ਘੁਮਾਤਾ ਨਾ ਤੁਹਾਨੂੰ ਵੀ। ਸਵਾਲ ਇਹ ਹੈ ਕਿ ਉਹ ਕਿਹੜੀ ਚੀਜ਼ ਹੈ ਜਿਹਨੂੰ ਤੁਸੀਂ ਸੱਜੇ ਹੱਥ ਨਾਲ ਤਾਂ ਫੜ ਸਕਦੇ ਹੋ ਬਟ ਖੱਬੇ ਹੱਥ ਨਾਲ ਨਹੀਂ ਫੜ ਸਕਦੇ?
0: ਚਲੋ ਬਈ, ਇਸ ਪੁਜਾਰਤ ਜਾਂ ਪਜ਼ਲ ਜੋ ਵੀ ਹੈ ਇਸਦਾ ਜਵਾਬ ਜਿਹੜਾ ਹੈ ਹੁਣ ਲਿਸਨਰ ਹੀ ਦੇ ਸਕਦੇ ਕਿਉਂਕਿ ਮੈਨੂੰ ਤਾਂ ਇਹ ਬਿਲਕੁਲ ਨਹੀਂ ਆਉਂਦੀ, ਅਤੇ ਬਸ ਜਲਦੀ ਨਾਲ ਕਾਲ ਕਰ ਦਿਓ ਤੁਸੀਂ ਸਾਨੂੰ।

0: ਜਿਹੜਾ ਆਨਸਰ ਜਵਾਬ ਜਿਹੜਾ ਉਹ ਆ ਚੁੱਕਾ ਹੈ
1: ਜੀ। ਸਾਨੂੰ ਇਹਦਾ ਜਵਾਬ ਆਇਆ ਮੈਸੇਂਜਰ ਤੋਂ, ਅਤੇ ਗੱਲ ਕਰ ਰਹੇ ਨੇ ਜੀ ਗੁਰਵਿੰਦਰ ਜੀ, ਜਲੰਧਰ ਤੋਂ ਬੋਲ ਰਹੇ ਨੇ ਲੋਕਲੀ ਨੇ, ਅਤੇ ਉਹਨਾਂ ਨੇ ਜਵਾਬ ਬਿਲਕੁਲ ਠੀਕ ਦਿੱਤਾ ਹੈ। ਜਵਾਬ ਹੈਗਾ ਹੈ ਜੀ ਖੱਬਾ ਹੱਥ।
0: ਅਤੇ ਤਾਲੀਆਂ ਬਣਦੀਆਂ ਹੈ, ਅਤੇ ਤਾਲੀਆਂ ਮਾਰਨ ਤੋਂ ਪਹਿਲਾਂ ਮੈਨੂੰ ਆਹ ਦੱਸੋ ਇਹ ਖੱਬਾ ਹੱਥ ਹੋਇਆ ਕਿੱਦਾਂ?
1: ਦੇਖੋ ਤੁਸੀਂ, ਮੈਂ ਤੁਹਾਨੂੰ ਕਿਹਾ ਸੀ ਕਿ ਉਹ ਕਿਹੜੀ ਚੀਜ਼ ਹੈ ਜਿਹਨੂੰ ਤੁਸੀਂ ਆਪਣੇ ਸੱਜੇ ਹੱਥ ਨਾਲ ਤਾਂ ਫੜ ਸਕਦੇ ਹੋ ਬਟ ਖੱਬੇ ਨਾਲ ਨਹੀਂ ਫੜ ਸਕਦੇ, ਅਤੇ ਤੁਸੀਂ ਆਪਣੇ ਖੱਬੇ ਹੱਥ ਨੂੰ ਖੱਬੇ ਹੱਥ ਨਾਲ ਕਿਵੇਂ ਫੜ ਸਕਦੇ ਹੋ?
0: ਤੁਸੀਂ ਤਾਂ ਦਿਮਾਗ ਘੁਮਾ ਹੀ ਦਿੱਤਾ ਬਿਲਕੁਲ। ਅਤੇ ਦੋਸਤੋ ਇਸ ਦੇ ਨਾਲ ਹੀ ਇੱਕ ਹੋਰ ਦਿਮਾਗ ਘੁਮਾਉਣ ਵਾਲੀ ਗੱਲ ਕਰ ਹੀ ਲੈਂਦੇ ਹਾਂ, ਤੁਸੀਂ ਧਿਆਨ ਨਾਲ ਸੁਣਨੀ ਹੈ ਹਰਨੀਤ, ਤੁਹਾਨੂੰ ਵੀ ਪੁੱਛ ਸਕਦੀ ਹਾਂ ਮੈਂ, ਉਹ ਕਿਹੜੀ ਚੀਜ਼ ਹੈ ਜਿਸਦੇ ਪੈਰ ਨਹੀਂ ਹੈ? ਉਹ ਕਿਹੜੀ ਚੀਜ਼ ਹੈ ਜਿਸਦੇ ਪੈਰ ਹੈ ਹੀ ਨਹੀਂ ਪਰ ਫਿਰ ਵੀ ਚੜ੍ਹਦੀ ਵੀ ਹੈ ਅਤੇ ਉਤਰ ਵੀ ਜਾਂਦੀ ਹੈ? ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੀ ਹਾਂ ਕਿ ਉਹ ਕਿਹੜੀ ਚੀਜ਼ ਹੈ ਜਿਸਦੇ ਪੈਰ ਹੈ ਹੀ ਨਹੀਂ ਪਰ ਫਿਰ ਵੀ ਚੜ੍ਹ ਵੀ ਜਾਂਦੀ ਹੈ ਅਤੇ ਉਤਰ ਵੀ ਜਾਂਦੀ ਹੈ? ਧਿਆਨ ਨਾਲ ਸੁਣੀ ਹੈ ਮੈਨੂੰ ਲੱਗਦਾ ਇਹ ਗੱਲ ਤੁਸੀਂ, ਅਤੇ ਜਵਾਬ ਦੇਣ ਲਈ ਫੇਸਬੁੱਕ ਮੈਸੇਂਜਰ ਵੀ ਹਾਜ਼ਰ ਹੈ, ਅਤੇ ਤੁਸੀਂ ਫੋਨ ਤਾਂ ਸਾਨੂੰ ਕਰ ਹੀ ਸਕਦੇ ਹੋ।

0: ਜੀ ਹਾਂ ਦੋਸਤੋ, ਅੱਜ ਦੇ ਸਾਡੇ ਲਾਸਟ ਜਿਹੜੇ ਲਿਸਨਰ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ
0: ਜੀ, ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ। ਕੌਣ ਗੱਲ ਕਰ ਰਿਹਾ?
1: ਪਾਲੀ ਬੋਲ ਰਿਹਾ ਮੈਂ।
2: ਪਾਲੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਣੀ ਦੇ ਵਿੱਚ।
1: ਥੈਂਕ ਯੂ
2: ਜੀ। ਤੁਹਾਡਾ ਜਵਾਬ ਕੀ ਹੈ ਪਹਿਲੇ ਇਹ ਦੱਸੋ।
1: ਮੈਂ ਰਿਪੀਟ ਕਰ ਰਿਹਾ
0: ਜੀ। ਬਿਲਕੁਲ, ਉਹ ਕਿਹੜੀ ਚੀਜ਼ ਹੈ ਜਿਸ ਦੇ ਪੈਰ ਨਹੀਂ ਹੁੰਦੇ ਪਰ ਫਿਰ ਵੀ ਉਹ ਚੜ੍ਹਦੀ ਵੀ ਹੈ ਤੇ ਉਤਰ ਵੀ ਜਾਂਦੀ ਹੈ?
1: ਧੁੱਪ ਤੇ ਨਹੀਂ ਜੀ ਹੈ
0: ਜੀ। ਧੁੱਪ ਹੋ ਸਕਦੀ ਹੈ ਪਰ ਇਸ ਦਾ ਜਿਹੜਾ ਜਵਾਬ ਹੈ ਕੁਝ ਹੋਰ ਹੈ।
2: ਕੁਝ ਹੋਰ ਹੈ, ਸੋਚ ਕੇ ਦੇਖੋ।
0: ਕੋਈ ਗੱਲ ਨਹੀਂ, ਤੁਸੀਂ ਬਹੁਤ ਵਧੀਆ ਟਰਾਈ ਕੀਤਾ। ਇਦਾਂ ਹੀ ਤੁਸੀਂ ਸਾਨੂੰ ਕਾਲ ਕਰਦੇ ਰਹੋ ਤੇ ਸਾਡੇ ਨਾਲ ਜੁੜਦੇ ਰਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਦੋਸਤੋ, ਇਸ ਪੁਜਾਰਤ ਦਾ ਜਵਾਬ ਹੈ ਬੁਖਾਰ। ਬੁਖਾਰ ਦੇ ਪੈਰ ਨਹੀਂ ਹੁੰਦੇ ਪਰ ਫਿਰ ਵੀ ਉਹ ਚੜ੍ਹ ਵੀ ਜਾਂਦਾ ਹੈ ਤੇ ਉਤਰ ਵੀ ਜਾਂਦਾ ਹੈ। ਤੇ ਇਸ ਦੇ ਨਾਲ ਹੀ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ, ਫਿਰ ਮਿਲਦੇ ਹਾਂ ਤੁਹਾਡੇ ਨਾਲ।

0: ਜੀ ਹਾਂ ਹਰਨੀਤ, ਮੈਨੂੰ ਲੱਗਦਾ ਤੁਹਾਡੀਆਂ ਅੱਖਾਂ ਜਿਹੜੀਆਂ ਇੱਧਰ ਉੱਧਰ ਘੁੰਮ ਰਹੀਆਂ, ਕੁਛ ਖੁਰਾਫਾਤ ਤੁਹਾਡੇ ਦਿਮਾਗ 'ਚ ਚੱਲਦੀ ਪਈ ਹੈ।
1: ਇਹ ਤੇ ਤੁਹਾਨੂੰ ਪਤਾ ਲੱਗ ਹੀ ਚੁੱਕਿਆ, ਬਟ ਇਹ ਨਹੀਂ ਪਤਾ ਕਿ ਕੀ ਚੱਲ ਰਿਹਾ ਮੇਰੇ ਅੰਦਰ।
0: ਬਿਲਕੁਲ ਉਹੀ ਪੁੱਛ ਰਹੀ ਹਾਂ।
1: ਬਜ਼ਾਰ ਤਾਂ ਆਪਣੇ ਦੋਸਤਾਂ ਕੋਲੋਂ ਤਾਂ ਪੁੱਛ ਲਈਆਂ, ਬਟ ਇੱਕ ਦੋਸਤ ਜਿਹੜਾ ਮੇਰੇ ਨਾਲ ਬੈਠਾ ਉਹਨੂੰ ਤਾਂ ਪੁੱਛੀਏ ਨਹੀਂ,
0: ਹੁਣ ਕੀ ਆਉਣ ਲੱਗਾ।
1: ਹੁਣ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ, ਧਿਆਨ ਨਾਲ ਸੁਣਿਓ, ਤਾਂ ਮੈਂ ਦੇਖਦੀ ਹਾਂ ਕਿ ਤੁਹਾਨੂੰ ਆਉਂਦਾ ਕਿ ਨਹੀਂ।
0: ਜੀ ਦੇਖਦੇ
1: ਹਾਂ। ਬਜ਼ਾਰ ਤੇ ਹੈ ਕਿ ਉਹਦੇ ਪੈਰ ਨਹੀਂ ਹੈ ਪਰ ਚੱਲਦੀ ਹੈ, ਉਹਦੇ ਕੰਨ ਨਹੀਂ ਹੈ ਪਰ ਸੁਣਦੀ ਹੈ, ਉਹਦੀ ਜੀਭ ਨਹੀਂ ਹੈ ਪਰ ਫਿਰ ਵੀ ਬੋਲਦੀ ਹੈ,
0: ਇਹ ਕੀ ਚੀਜ਼ ਹੈ?
1: ਸੋਚੋ।
0: ਮੈਨੂੰ ਲੱਗਦਾ ਹੈ ਇਹ ਉਹੀ ਚੀਜ਼ ਹੈ ਜਿਹਦੇ ਆਕਾਸ਼ਵਾਣੀ ਤੇ ਹੁਣ 90 ਸਾਲ ਪੂਰੇ ਹੋ ਗਏ। ਜੀ ਇਹ ਹੈ ਰੇਡੀਓ। ਜੀ ਬਿਲਕੁਲ, ਤੇ ਇਸ ਦੇ ਨਾਲ ਹੀ ਮੈਨੂੰ ਲੱਗਦਾ ਹੈ ਸਾਨੂੰ ਸਾਰਿਆਂ ਨੂੰ ਇਸ ਮੂਮੈਂਟ ਨੂੰ ਸੈਲੀਬ੍ਰੇਟ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਹੁਣ ਆਕਾਸ਼ਵਾਣੀ ਨੂੰ ਹੋ ਗਏ ਹੈ 90 ਸਾਲ,
1: ਅਤੇ ਇਹ ਜਿਹੜਾ ਸਫ਼ਰ ਹੈ ਬਹੁਤ ਹੀ ਵਧੀਆ ਜਾ ਰਿਹਾ ਹੈ। 90 ਸਾਲ ਤੋਂ ਆਕਾਸ਼ਵਾਣੀ ਸਾਡੇ ਨਾਲ ਜੁੜਿਆ ਹੈ, ਸਾਡੇ ਅੰਦਰ ਦੀਆਂ ਮਨਾਂ ਦੀਆਂ ਗੰਢਾਂ ਨੂੰ ਖੋਲਦਾ ਹੈ, ਅਤੇ ਅੱਗੇ ਵੀ ਜਿਹੜਾ ਸਫ਼ਰ ਹੈ ਇੱਦਾਂ ਚੱਲਦਾ ਰਹੇਗਾ, ਅਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਸਾਰਿਆਂ ਦੇ ਨਾਲ ਇੱਦਾਂ ਜੁੜ ਕੇ ਰਹਿੰਦੇ ਹੋ।
0: ਬਿਲਕੁਲ, ਅਤੇ ਇਸੇ ਤਰ੍ਹਾਂ ਹੀ ਤੁਸੀਂ ਦਿਮਾਗੀ ਦੰਗਲ ਅਤੇ ਹੋਰ ਵੀ ਸਾਡੇ ਸੈਗਮੈਂਟਸ ਨੂੰ ਇੱਦਾਂ ਹੀ ਇੰਜੋਏ ਕਰਨਾ ਹੈ, ਸਾਡੇ ਨਾਲ ਜੁੜਨਾ ਹੈ, ਅਤੇ ਇਸ ਸਫ਼ਰ ਨੂੰ ਅੱਗੇ ਵਧਾਉਣਾ ਹੈ। ਅਤੇ ਇਸ ਦੇ ਨਾਲ ਹੀ ਮੈਨੂੰ ਆਰਜੇ ਪ੍ਰੀਆ ਨੂੰ,
1: ਦੇਖੋ ਬਟ ਜਾਣ ਦਾ ਦਿਲ ਨਹੀਂ ਕਰ ਰਿਹਾ, ਬਟ ਕੀ ਕਰੀਏ, ਮੇਰਾ ਦਿਲ ਕਰ ਰਿਹਾ ਕਿ ਮੈਂ ਹੋਰ ਪੁੱਛੀ ਜਾਵਾਂ ਤੁਹਾਡੇ ਕੋਲ ਸਵਾਲ।
0: ਤੇ ਬਿਲਕੁਲ, ਇਸੇ ਲਈ ਫੇਰ ਇੱਕ ਵਾਰ ਮੈਨੂੰ ਆਰਜੇ ਪ੍ਰੀਆ ਨੂੰ
1: ਤੇ ਮੈਨੂੰ ਆਰਜੇ ਹਰਨੀਤ ਨੂੰ
0: ਦਿਓ ਇਜਾਜ਼ਤ। ਨਮਸਕਾਰ।

ਹਾਂਜੀ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ, ਮੇਰੇ ਨਾਲ ਯਾਨੀ ਕਿ ਤੁਹਾਡੀ ਦੋਸਤ ਵੰਦਨਾ ਦੇ ਨਾਲ। ਜੀ ਹਾਂ, ਇੱਕ ਇੱਦਾਂ ਦਾ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਜ਼ਿੰਦਗੀ ਦੇ ਪੋਜ਼ਿਟਿਵ ਐਟੀਟਿਊਡ ਦੇ ਬਾਰੇ ਵਿੱਚ, ਅਤੇ ਇੱਦਾਂ ਦੀਆਂ ਗੱਲਾਂ ਮੈਂ ਹਮੇਸ਼ਾ ਤੁਹਾਡੇ ਨਾਲ ਕਰਦੀ ਹਾਂ ਕਿ ਅਸੀਂ ਜ਼ਿੰਦਗੀ ਨੂੰ ਕਿਸ ਤਰੀਕੇ ਦੇ ਨਾਲ ਜੀ ਸਕਦੇ ਹਾਂ। ਉਸ ਤਰੀਕੇ ਦੇ ਨਾਲ ਜੀ ਸਕਦੇ ਹਾਂ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਇੱਕ ਇੱਕ ਛੋਟੇ ਛੋਟੇ ਪਲ ਨੂੰ ਬਹੁਤ ਹੀ ਖੂਬਸੂਰਤ ਅਤੇ ਵੈਲਿਊਏਬਲ ਬਣਾ ਸਕੀਏ। ਔਰ ਇਸ ਪ੍ਰੋਗਰਾਮ ਦੇ ਵਿੱਚ ਮੈਂ ਹਮੇਸ਼ਾ ਤੁਹਾਡੇ ਲਈ ਲੈ ਕੇ ਆਉਂਦੀ ਹਾਂ ਕੁਝ ਇੰਸਪੀਰੇਸ਼ਨਲ ਸਟੋਰੀਜ਼, ਔਰ ਉਹ ਇੱਦਾਂ ਦੀਆਂ ਕਹਾਣੀਆਂ ਜਿਹੜੀਆਂ ਕਿ ਸਾਡੇ ਆਸ ਪਾਸ ਦੇ ਲੋਕਾਂ ਦੀਆਂ ਅਸਲੀ ਜੀਵਨ ਦੀਆਂ ਸੰਘਰਸ਼ਾਂ ਦੀਆਂ ਅਤੇ ਉਹਨਾਂ ਸੰਘਰਸ਼ਾਂ 'ਚੋਂ ਕਿੱਦਾਂ ਨਿਕਲ ਕੇ ਜਿੱਤ ਹਾਸਿਲ ਕੀਤੀ, ਉਹ ਕਹਾਣੀਆਂ। ਜੀ ਹਾਂ, ਅਤੇ ਅੱਜ ਵੀ ਕਿੱਦਾਂ ਦੀ ਹੀ ਬਹੁਤ ਹੀ ਇੰਸਪਾਇਰਿੰਗ ਸਟੋਰੀ ਲੈ ਕੇ ਮੈਂ ਅੱਜ ਹਾਜ਼ਰ ਹੋਈ ਹਾਂ ਇੱਥੇ। ਔਰ ਮੈਂ ਤੁਹਾਨੂੰ ਸਹੀ ਦੱਸਾਂ ਕਿ ਜਦੋਂ ਇਹ ਸਟੋਰੀ ਮੈਂ ਪੜ੍ਹੀ ਨਾ ਪਹਿਲਾਂ, ਅਤੇ ਮੇਰੇ ਖੁਦ ਦੇ ਰੌਂਗਟੇ ਖੜ੍ਹੇ ਹੋ ਗਏ ਇਸ ਸਟੋਰੀ ਨੂੰ ਸੁਣ ਕੇ, ਪੜ੍ਹ ਕੇ ਔਰ ਇਸ ਸਟੋਰੀ ਨੂੰ ਮਹਿਸੂਸ ਕਰਕੇ। ਅਤੇ ਮੈਂ ਸੋਚਿਆ ਕਿ ਮੈਂ ਇਹ ਕਹਾਣੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨੀ ਹੈ, ਕਿਉਂਕਿ ਇਸ ਕਹਾਣੀ ਤੋਂ ਇੱਕ ਮਿਲੀ ਜਿਹੜੀ ਚੀਜ਼ ਸਿੱਖਣ ਨੂੰ ਮੈਨੂੰ, ਉਹ ਇਹ ਮਿਲੀ ਕਿ ਅਸੀਂ ਸਿਰਫ ਬਹਾਨੇ ਲੱਭਦੇ ਰਹਿੰਦੇ ਹਾਂ ਕਿਸੇ ਵੀ ਕੰਮ ਨੂੰ ਨਾ ਕਰਨ ਦੇ। ਅਤੇ ਕਿਸੇ ਕੰਮ ਨੂੰ ਨਾ ਕਰਨ ਦੇ 100 ਬਹਾਨੇ ਹੋ ਸਕਦੇ ਨੇ, ਅਤੇ ਕਿਸੇ ਕੰਮ ਨੂੰ ਕਰਨ ਲਈ 10 ਕਾਰਨ ਵੀ ਹੋ ਸਕਦੇ ਨੇ। ਅਤੇ ਕਈ ਵਾਰੀ ਉਹੀ 10 ਕਾਰਨ ਜਿਹੜੇ ਹੁੰਦੇ ਨੇ ਨਾ, ਜ਼ਿੰਦਗੀ ਦੇ ਵਿੱਚ ਸਾਨੂੰ ਕਾਮਯਾਬ ਬਣਾ ਦਿੰਦੇ ਨੇ, ਜੇ ਅਸੀਂ ਬਹਾਨੇ ਛੱਡ ਕੇ ਅਤੇ ਸਿਰਫ ਆਪਣੇ ਕੰਮ ਦੇ ਉੱਤੇ ਫੋਕਸ ਕਰੀਏ ਔਰ ਐਕਸਕਿਊਜ਼ ਛੱਡ ਦਈਏ। ਕਿਉਂਕਿ ਜ਼ਿੰਦਗੀ ਦੇ ਵਿੱਚ ਪਰਮਾਤਮਾ ਦੇ ਅੱਗੇ ਸਾਨੂੰ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੀਦਾ ਕਿ ਅਸੀਂ ਦੁਨੀਆ ਤੋਂ ਬਹੁਤ ਜ਼ਿਆਦਾ ਬੈਟਰ ਹਾਂ, ਬੈਟਰ ਸਿਚੁਏਸ਼ਨ ਦੇ ਵਿੱਚ ਹਾਂ। ਇਸ ਕਰਕੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦਿਆਂ ਹੋਇਆਂ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਕਰੀਏ। ਜੀ ਹਾਂ, ਇੱਕ ਬਹੁਤ ਬਹੁਤ ਹੀ ਜ਼ਿਆਦਾ ਮੋਟੀਵੇਸ਼ਨਲ ਕਹਾਣੀ ਹੈ ਜਿਹੜੀ ਸੁਣ ਕੇ ਤੁਸੀਂ ਵੀ ਉਸ ਇਨਸਾਨ ਦਾ ਦਰਦ ਅਤੇ ਉਹਦੀ ਹਿੰਮਤ, ਪਹਿਲਾਂ ਦਰਦ ਮਹਿਸੂਸ ਕਰੋਗੇ ਪਰ ਉਸ ਤੋਂ ਬਾਅਦ ਦੇ ਵਿੱਚ ਉਸ ਬੱਚੇ ਦੀ ਹਿੰਮਤ ਦੀ ਤੁਸੀਂ ਦਾਦ ਦਿਓਗੇ। ਕਿਉਂਕਿ ਮੈਂ ਉਸ ਕਹਾਣੀ ਨੂੰ ਮਹਿਸੂਸ ਕੀਤਾ ਅਤੇ ਮੇਰੇ ਵੀ ਸੱਚੀ ਰੌਂਗਟੇ ਖੜ੍ਹੇ ਹੋ ਗਏ ਉਸ ਕਹਾਣੀ ਨੂੰ ਸੁਣ ਕੇ ਅਤੇ ਮਹਿਸੂਸ ਕਰਕੇ। ਖੈਰ, ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਇਹ ਪ੍ਰੋਗਰਾਮ ਲਵ ਯੂ ਜ਼ਿੰਦਗੀ ਤੁਹਾਡੇ ਨਜ਼ਰ ਹੈ, ਤੁਹਾਡੇ ਪੇਸ਼ ਹੈ, ਅਤੇ ਤੁਸੀਂ ਇੰਜੋਏ ਕਰਨਾ ਹੈ ਮੇਰੇ ਨਾਲ ਇਸ ਪ੍ਰੋਗਰਾਮ ਨੂੰ ਆਪਣੀ ਦੋਸਤ ਵੰਦਨਾ ਦੇ ਨਾਲ, ਕਿਉਂਕਿ ਲਾਈਵ ਹੈ ਤੋ ਲਾਈਫ ਹੈ। ਅਤੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇਸ ਖੂਬਸੂਰਤ ਜਿਹੇ ਟਰੈਕ ਨੂੰ ਜ਼ਰੂਰ ਇੰਜੋਏ ਕਰਾਂਗੇ, ਕਿਉਂਕਿ ਇਹ ਕਹਾਣੀ ਜਿਹੜੀ ਹੈ ਇਹ ਬਹੁਤ ਹੀ ਵਧੀਆ ਜਿਹੀ ਕਹਾਣੀ ਹੈ। ਅਤੇ ਕਹਾਣੀ ਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ ਵਾਰੀ ਹੈ ਜੀ ਇਸ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਇੱਕ ਖੂਬਸੂਰਤ ਜਿਹੇ ਟਰੈਕ ਨੂੰ ਇੰਜੋਏ ਕਰਨ ਦੀ। ਅਤੇ ਲਓ ਜੀ, ਇੰਜੋਏ ਕਰੋ ਇਸ ਗਾਣੇ ਨੂੰ ਅਤੇ ਫਟਾਫਟ ਤੋਂ ਵਾਪਸ ਆਓ ਅਤੇ ਅਸੀਂ ਕਰਦੇ ਹਾਂ ਸ਼ੁਰੂਆਤ ਇੱਕ ਉਸ ਕਹਾਣੀ ਦੀ ਜਿਹਨੂੰ ਸੁਣ ਕੇ ਸ਼ਾਇਦ ਕਿਸੇ ਦੀ ਜ਼ਿੰਦਗੀ ਬਦਲ ਜਾਏ।

ਤੁਹਾਨੂੰ ਪਤਾ ਇਹ ਜਿਹੜਾ ਮਿਊਜ਼ਿਕ ਹੈ ਨਾ, ਇਹ ਮੈਨੂੰ ਬਹੁਤ ਮੋਟੀਵੇਟ ਕਰਦਾ ਅਤੇ ਮੇਰੇ ਦਿਲ ਅਤੇ ਦਿਮਾਗ ਨੂੰ ਨਾ ਬਹੁਤ ਜ਼ਿਆਦਾ ਸ਼ਾਂਤੀ ਦਿੰਦਾ। ਇਸ ਕਰਕੇ ਇਹ ਮਿਊਜ਼ਿਕ ਮੈਂ ਹਮੇਸ਼ਾ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਦੀ ਹਾਂ, ਕਿਉਂਕਿ ਕਹਾਣੀਆਂ ਹੀ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਉਹਨਾਂ ਦੇ ਨਾਲ ਮੈਚ ਕਰਨ ਲਈ ਮੋਟੀਵੇਸ਼ਨ, ਜਿਹੜੀ ਇੱਕ ਫੀਲਿੰਗ ਆਉਂਦੀ ਹੈ ਨਾ ਮੋਟੀਵੇਸ਼ਨ ਦੀ, ਉਹ ਇਸ ਮਿਊਜ਼ਿਕ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਰਿਲੇਟ ਕਰਦੀ ਲੱਗਦੀ ਹੈ। ਖੈਰ, ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਕਹਾਣੀ ਦੇ ਬਾਰੇ 'ਚ। ਨੇਧ ਖਾਈ ਪਿੰਡ, ਕਸ਼ਮੀਰ, ਬਾਂਦੀਪੁਰਾ ਡਿਸਟ੍ਰਿਕਟ। ਇਸ ਡਿਸਟ੍ਰਿਕਟ ਦੇ ਵਿੱਚ ਜਿਹੜਾ ਪਿੰਡ ਹੈ ਨੇਧ ਖਾਈ, ਉੱਥੇ ਇੱਕ ਛੋਟਾ ਜਿਹਾ ਘਰ ਹੈ ਅਤੇ ਉਸ ਘਰ ਦੇ ਵਿੱਚ ਬਹੁਤ ਸਾਰਾ ਭੀੜ ਲੱਗੀ ਹੋਈ ਹੈ। ਲੋਕ ਦੂਰੋਂ ਦੂਰੋਂ ਆ ਰਹੇ ਨੇ, ਰਿਸ਼ਤੇਦਾਰ ਗੱਡੀਆਂ ਕਰ ਕਰਕੇ, ਅਤੇ ਆਸ ਪਾਸ ਦੇ ਜਿਹੜੇ ਪੜੋਸੀ ਨੇ ਉਹ ਬਹੁਤ ਜ਼ਿਆਦਾ ਖੁਸ਼ ਨੇ, ਕਿਉਂਕਿ ਉਹ ਭੱਜ ਭੱਜ ਕੇ ਜਿਹੜੇ ਰਿਲੇਟਿਵਸ ਨੇ ਨਾ ਉਹਨਾਂ ਨੂੰ ਘਰ ਤੱਕ ਲੈ ਕੇ ਆ ਰਹੇ ਨੇ, ਅਤੇ ਇਹਦੇ ਨਾਲ ਨਾਲ ਜਿਹੜੇ ਆਸ ਪਾਸ ਦੇ ਬੱਚੇ ਨੇ ਉਹ ਵੀ ਜਿਹੜੇ ਗੈਸਟਸ ਆ ਰਹੇ ਨੇ ਉਹਨਾਂ ਦਾ ਸਮਾਨ ਲੈ ਕੇ ਪਹੁੰਚ ਰਹੇ ਨੇ ਘਰ ਤੱਕ, ਅਤੇ ਲੋਕਾਂ ਨੂੰ ਰਸਤਾ ਦਿਖਾ ਰਹੇ ਨੇ ਜਦੋਂ ਕੋਈ ਪੁੱਛ ਰਿਹਾ ਕਿ ਅਸੀਂ ਇਸ ਘਰ ਦੇ ਵਿੱਚ ਜਾਣਾ। ਅਤੇ ਇਹ ਸੁਣ ਕੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਸ਼ਾਇਦ ਉਸ ਘਰ ਦੇ ਵਿੱਚ ਕੋਈ ਵਿਆਹ ਦਾ ਮਾਹੌਲ ਹੈ ਅਤੇ ਲੋਕ ਜਿਹੜੇ ਨੇ ਉਸ ਖਾਸ ਫੰਕਸ਼ਨ ਨੂੰ ਅਟੈਂਡ ਕਰਨ ਆ ਰਹੇ ਨੇ, ਪਰ ਇੱਦਾਂ ਦਾ ਕੁਛ ਨਹੀਂ ਹੈ। ਉੱਥੇ ਕੋਈ ਵੀ ਵਿਆਹ ਨਹੀਂ ਹੈ, ਨਾ ਕੋਈ ਇੱਦਾਂ ਦਾ ਤਿਉਹਾਰ ਹੈ, ਪਰ ਲੋਕ ਆ ਰਹੇ ਨੇ 30 ਸਾਲ ਦੇ ਇੱਕ

ਲੜਕੇ ਨੂੰ, ਇੱਕ ਉਦਾਂ ਦਾ ਲੜਕਾ ਜਿਹੜਾ ਇੱਕ ਉਹ ਲੜਕਾ ਜਿਹੜਾ ਕਿ ਇੱਕ ਆਮ ਲੇਬਰਰ ਦਾ ਲੜਕਾ ਹੈ, ਕਿਸਾਨ ਮਜ਼ਦੂਰ ਦਾ ਲੜਕਾ ਹੈ ਇੱਕ, ਔਰ ਉਹਦੀ ਮਾਂ ਇੱਕ ਬਹੁਤ ਹੀ ਸਿੰਪਲ ਜਿਹੀ ਹਾਊਸ ਵਾਈਫ ਹੈ, ਗਰੀਬ ਫੈਮਿਲੀ ਦਾ ਬੱਚਾ। ਅਤੇ ਉਸ ਬੱਚੇ ਨੇ ਕਲੀਅਰ ਕੀਤਾ ਹੈ UPSC ਸਿਵਲ ਸਰਵਿਸਿਜ਼ ਦਾ ਇਗਜ਼ਾਮ 2025 ਦੇ ਬੈਚ ਵਿੱਚ, ਔਰ ਰੈਂਕਿੰਗ ਹੈ ਉਹਦੀ ਆਲ ਇੰਡੀਆ ਰੈਂਕ 957। ਅਤੇ ਤੁਸੀਂ ਸੋਚੋਗੇ ਕਿ ਆਲ ਇੰਡੀਆ ਰੈਂਕ 957 ਹੈ, UPSC ਦਾ ਇਗਜ਼ਾਮ ਕਲੀਅਰ ਕੀਤਾ ਹੈ, ਬਹੁਤ ਖੁਸ਼ੀ ਦੀ ਗੱਲ ਹੈ, ਪਰ ਇਹਦੇ ਵਿੱਚ ਇਹ ਕਹਾਣੀ ਕੀ ਖਾਸ ਹੈ? ਇਹ ਕਹਾਣੀ ਇਸ ਕਰਕੇ ਖਾਸ ਹੈ ਕਿਉਂਕਿ ਉਹ ਬੱਚਾ ਜਿਹੜਾ ਉਹ ਦੇਖ ਨਹੀਂ ਸਕਦਾ, ਉਹ ਦੇਖ ਨਹੀਂ ਸਕਦਾ, ਪਰ ਫਿਰ ਵੀ ਉਹਨੇ ਆਲ ਇੰਡੀਆ ਰੈਂਕ UPSC ਇਗਜ਼ਾਮਸ ਦੇ ਵਿੱਚ ਬਿਨਾਂ ਦੇਖੇ ਉਸ ਪੇਪਰ ਨੂੰ 957 ਰੈਂਕ ਜਿਹੜਾ ਉਹ ਅਚੀਵ ਕੀਤਾ, ਜਿਹੜਾ ਕਿ ਕਿਸੇ ਆਮ ਬੰਦੇ ਦੀ ਹਿੰਮਤ ਦੀ, ਮੈਂ ਨਹੀਂ ਕਹਾਂਗੀ ਕਿ ਉਹਦੀ ਰੇਂਜ ਵਿੱਚ ਆਉਂਦਾ। ਔਰ ਇਹ ਪੇਪਰ ਦੇ ਵਿੱਚ ਇਸ ਪੋਜੀਸ਼ਨ ਨੂੰ ਲੈ ਕੇ ਆਉਣਾ ਕਿੰਨਾ ਜ਼ਿਆਦਾ ਇੰਪੋਰਟੈਂਟ ਹੈ ਉਸ ਲੜਕੇ ਵਾਸਤੇ, ਉਹ ਲੜਕਾ ਕੌਣ ਹੈ ਅਤੇ ਕਿੱਦਾਂ ਉਹ ਇੱਥੇ ਤੱਕ ਪਹੁੰਚਿਆ, ਇਹ ਇਸ ਕਹਾਣੀ ਦੇ ਵਿੱਚ ਅਸੀਂ ਜ਼ਰੂਰ ਡਿਸਕਸ ਕਰਾਂਗੇ। ਮੈਂ ਤੁਹਾਨੂੰ ਦੱਸਾਂਗੀ ਪੂਰੀ ਕਹਾਣੀ, ਔਰ ਇਸ ਕਹਾਣੀ ਨੂੰ ਜਾਣਨ ਵਾਸਤੇ ਸਾਨੂੰ ਜਾਣਾ ਪਏਗਾ 1999 ਦੇ ਵਿੱਚ। ਅਤੇ 1999 ਦੇ ਵਿੱਚ ਇੱਦਾਂ ਦਾ ਕੀ ਖਾਸ ਹੋਇਆ, ਕੌਣ ਹੈ ਇਹ ਮੁੰਡਾ ਜਿਹਦੇ ਬਾਰੇ 'ਚ ਅੱਜ ਮੈਂ ਗੱਲ ਕਰ ਰਹੀ ਹਾਂ? ਕਸ਼ਮੀਰ ਤੋਂ ਨਿਕਲਿਆ ਹੋਇਆ ਇੱਕ ਛੋਟੇ ਜਿਹੇ ਪਿੰਡ ਦਾ ਇੱਕ ਬੱਚਾ ਜਿਹਨੇ ਇੰਨੀ ਵੱਡੀ ਅਚੀਵਮੈਂਟ ਜਿਹੜੀ ਹੈ ਉਹ ਹਾਸਿਲ ਕੀਤੀ, ਉਹਦੇ ਵਾਸਤੇ ਤੁਸੀਂ ਬਣੇ ਰਹੋਗੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ, ਜਿਸਦਾ ਨਾਂ ਆਈ ਲਵ ਯੂ ਜ਼ਿੰਦਗੀ। ਅਤੇ ਵੇਲਾ ਹੈ ਹੁਣ ਇਸ ਟਰੈਕ ਨੂੰ ਪਲੇ ਕਰਨ ਦਾ, ਅਤੇ ਮੈਂ ਆ ਰਹੀ ਹਾਂ ਬਹੁਤ ਜਲਦੀ ਵਾਪਸ ਦੱਸਣ ਲਈ ਤੁਹਾਨੂੰ ਕਿ ਇਹ ਪੂਰੀ ਕਹਾਣੀ ਕੀ ਹੈ ਅਤੇ ਕਿਸ ਤਰ੍ਹਾਂ ਦੇ ਨਾਲ ਉਹਦੀ ਲਾਈਫ ਦੀ ਸਟੋਰੀ ਜਿਹੜੀ ਅੱਗੇ ਵੱਧਦੀ ਹੈ।

ਪ੍ਰੋਗਰਾਮ ਚੱਲ ਰਿਹਾ ਹੈ ਲਵ ਯੂ ਜ਼ਿੰਦਗੀ, ਅਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ। ਅਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਖਾਸ ਲੜਕੇ ਦੀ ਕਹਾਣੀ ਦੇ ਬਾਰੇ 'ਚ। ਔਰ ਜੋ ਮੈਂ ਦੱਸਿਆ ਤੁਹਾਨੂੰ ਇਸ ਗੀਤ ਤੋਂ ਪਹਿਲਾਂ, ਉਸ ਲੜਕੇ ਦਾ ਨਾਮ ਹੈ ਇਰਫਾਨ ਅਹਿਮਦ ਲੋਨ, ਪਿੰਡ ਨੇਦਖਾਈ ਅਤੇ ਬਾਂਦੀਪੁਰਾ ਡਿਸਟ੍ਰਿਕਟ ਕਸ਼ਮੀਰ ਤੋਂ ਇਹ ਲੜਕਾ। ਔਰ ਇਹ ਲੜਕੇ ਦੀ ਜਿਹੜੀ ਕਹਾਣੀ ਹੈ ਉਹਦੇ ਵਿੱਚ ਸ਼ੁਰੂਆਤ, ਇਸ ਲੜਕੇ ਦੀ ਜਿਹੜਾ ਜਨਮ ਹੁੰਦਾ ਨਾ, ਉਹ ਇੱਕ ਨੋਰਮਲ ਇਰਫਾਨ ਦਾ ਜਨਮ ਇੱਕ ਨੋਰਮਲ ਬੱਚੇ ਦੀ ਤਰ੍ਹਾਂ ਹੀ ਹੁੰਦਾ, ਜਿਹਦੇ ਵਿੱਚ ਕੋਈ ਡਿਸੇਬਿਲਿਟੀਜ਼ ਨਹੀਂ ਹੁੰਦੀਆਂ। ਔਰ ਇੱਕ ਤੁਹਾਡੇ ਅਤੇ ਮੇਰੀ ਤਰ੍ਹਾਂ ਦੇ ਨਾਲ ਇੱਕ ਨੋਰਮਲ ਬੱਚਾ ਸੀ ਉਹ। ਔਰ ਉਹਨਾਂ ਦੇ ਫਾਦਰ ਜਿਹੜੇ ਨੇ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਇੱਕ ਕੈਜੂਅਲ ਲੇਬਰਰ ਸੀਗੇ, ਅਤੇ ਮਦਰ ਜਿਹੜੇ ਸੀਗੇ ਉਹ ਬਹੁਤ ਹੀ ਸਿੰਪਲ ਜਿਹੇ ਘਰ ਤੋਂ ਮਤਲਬ ਬਿਲੋਂਗ ਕਰਦੇ ਸੀਗੇ ਇਰਫਾਨ ਜਿਹੜੇ ਨੇ, ਇਰਫਾਨ ਅਹਿਮਦ ਲੋਨ। ਔਰ ਮਦਰ ਵੀ ਬਹੁਤ ਹੀ ਬੇਸਿਕ ਜੇ ਹੋਮ ਮੇਕਰ ਰਹੇ ਉਹਨਾਂ ਦੇ। ਅਤੇ ਕਹਾਣੀ ਦੀ ਸ਼ੁਰੂਆਤ ਬਿਲਕੁਲ ਹੀ ਇੱਕ ਨੋਰਮਲ ਬੈਕਗਰਾਊਂਡ ਵਾਲੀ ਫੈਮਲੀ ਤੋਂ ਹੁੰਦੀ ਹੈ, ਜਿਸ ਤਰ੍ਹਾਂ ਕਿ ਨੋਰਮਲ ਸਾਰੀਆਂ ਫੈਮਲੀਜ਼ ਹੁੰਦੀਆਂ ਨੇ। ਔਰ ਉਸ ਤੋਂ ਬਾਅਦ ਦੇ ਵਿੱਚ ਚੇਂਜ ਆਉਂਦਾ, ਕਿਉਂਕਿ ਕਹਿੰਦੇ ਨੇ ਨਾ ਐਕਸੀਡੈਂਟਸ ਜਿਹੜੇ ਹੁੰਦੇ ਨੇ ਉਹ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਸੇ ਵੀ ਤਰੀਕੇ ਦੇ ਨਾਲ ਹੋ ਸਕਦੇ ਨੇ। ਅਤੇ ਉਹ ਐਕਸੀਡੈਂਟਸ ਕਿੱਦਾਂ ਹੁੰਦੇ ਉਹਨਾਂ ਦੀ ਲਾਈਫ ਦੇ ਵਿੱਚ, ਅਤੇ ਕਿੱਦਾਂ ਉਹਨਾਂ ਦੀ ਪੂਰੀ ਜ਼ਿੰਦਗੀ ਪਲਟ ਜਾਂਦੀ ਹੈ, ਅਤੇ ਕੀ ਜਿਹੜੇ ਸਟਰਗਲਸ ਨੇ ਉਹ ਕਰਦੇ ਨੇ ਇੱਥੇ ਤੱਕ ਪਹੁੰਚਣ ਲਈ, ਇਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਇਸ ਖਾਸ ਕਹਾਣੀ ਦੇ ਥਰੂ। ਪਰ ਫਿਲਹਾਲ ਗੱਲਾਂ ਬਾਤਾਂ ਕਰਦਿਆਂ ਹੋਇਆਂ ਵਕਤ ਜਿਹੜਾ ਹੈ ਬਹੁਤ ਜਲਦੀ ਜਲਦੀ ਬੀਤਿਆ ਵੀ ਹੈ, ਔਰ ਬੀਤਦੇ ਬੀਤਦੇ ਪਹੁੰਚ ਗਿਆ ਇੱਥੇ ਤੱਕ ਕਿ ਹੁਣ ਅਸੀਂ ਇੱਕ ਵਾਰੀ ਛੋਟਾ ਜਿਹਾ ਇੱਕ ਬ੍ਰੇਕ ਲਵਾਂਗੇ, ਜਿਹਦੇ ਵਿੱਚ ਅਸੀਂ ਪ੍ਰਦੇਸ਼ਿਕ ਖਬਰਾਂ ਵੀ ਸੁਣਨੀਆਂ ਨੇ ਠੀਕ 6:20 ਦੇ ਉੱਤੇ। ਅਤੇ ਪ੍ਰਦੇਸ਼ਿਕ ਖਬਰਾਂ ਜਦੋਂ ਹੋ ਜਾਣਗੀਆਂ ਤਾਂ ਫਿਰ ਮੈਂ ਵਾਪਸ ਆ ਕੇ ਤੁਹਾਨੂੰ ਦੱਸਾਂਗੀ ਇਸ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਇਸ ਕਹਾਣੀ ਦੇ ਬਾਰੇ ਵਿੱਚ ਪੂਰੀਆਂ ਡਿਟੇਲਸ। ਤੁਸੀਂ ਸੁਣੋਗੇ ਮੇਰੇ ਨਾਲ, ਗੱਲਾਂ ਬਾਤਾਂ ਹੋਣਗੀਆਂ, ਅਤੇ ਨਾਲ ਨਾਲ ਜ਼ਿੰਦਗੀ ਦੇ ਪੋਜ਼ਿਟਿਵ ਐਟੀਟਿਊਡ ਦੇ ਵਿੱਚ ਅਸੀਂ ਕਿੱਦਾਂ ਰਹਿ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾ ਸਕਦੇ ਹਾਂ। ਇਹ ਸਾਨੂੰ ਇਰਫਾਨ ਦੀ ਕਹਾਣੀ ਤੋਂ ਐਕਚੁਅਲ ਦੇ ਵਿੱਚ ਸਿੱਖਿਆ ਮਿਲੇਗੀ, ਕਿਉਂਕਿ ਇਰਫਾਨ ਇੱਕ ਉਹ ਬੱਚਾ ਸੀ ਜਿਹਨੇ ਜ਼ਿੰਦਗੀ ਵਿੱਚ ਕਦੀ ਹਾਰ ਨਹੀਂ ਮੰਨੀ। ਔਰ ਉਸ ਤੋਂ ਪਹਿਲਾਂ ਵੀ ਇੱਕ ਪਿਤਾ ਜਿਹੜੇ ਇਰਫਾਨ ਦੇ ਸੀਗੇ, ਉਹਨਾਂ ਦੇ ਬਾਰੇ ਵਿੱਚ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਕਿ ਉਹ ਇੱਕ ਇੱਦਾਂ ਦੇ ਫਾਦਰ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਹਾਰ ਮੰਨਣ ਨਹੀਂ ਦਿੱਤੀ, ਜਿਹੜੇ ਅਖੀਰ ਤੱਕ ਲੜੇ ਆਪਣੇ ਬੱਚੇ ਵਾਸਤੇ, ਔਰ ਉਹਨਾਂ ਨੇ ਹਰ ਕੋਸ਼ਿਸ਼ ਕੀਤੀ ਕਿ ਉਹਨਾਂ ਦਾ ਬੇਟਾ ਜਿਹੜਾ ਹੈ ਉਹ ਨੋਰਮਲ ਲਾਈਫ ਜੀ ਸਕੇ, ਬਟ ਸਟਿਲ ਉਹਨਾਂ ਨੇ ਹਰ ਤਰੀਕੇ ਦੇ ਨਾਲ ਸਪੋਰਟ ਕੀਤਾ ਆਪਣੇ ਬੱਚੇ ਨੂੰ। ਪਰ ਫਿਲਹਾਲ ਮਿਲਦੇ ਹਾਂ ਪ੍ਰਦੇਸ਼ੀ ਖਬਰਾਂ ਤੋਂ ਬਾਅਦ ਦੇ ਵਿੱਚ, ਅਤੇ ਫਿਰ ਕੰਟੀਨਿਊ ਕਰਾਂਗੇ ਇਸ ਕਹਾਣੀ ਨੂੰ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਨਰਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਨੇ ਕਿਹਾ, ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦਰਮਿਆਨ ਘਰੇਲੂ LPG ਸਿਲੰਡਰਾਂ ਦੀ 100% ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ। BJP ਨੇ ਇਸ ਨੂੰ ਬਦਲਾਖੋਰੀ ਵਾਲੀ ਸਿਆਸਤ ਕਰਾਰ ਦਿੱਤਾ। ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ, ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿੱਲ 2026 ਆਧੁਨਿਕ ਮਨੁੱਖੀ ਤੇ ਸੁਰੱਖਿਅਤ ਜੇਲ੍ਹ ਪ੍ਰਣਾਲੀ ਵੱਲ ਮਹੱਤਵਪੂਰਨ ਕਦਮ ਹੈ। ਬੀਤੇ ਦਿਨੀ ਪਟਿਆਲਾ ਨੇੜੇ ਰਾਜਪੁਰਾ ਸ਼ੰਭੂ ਰੇਲਵੇ ਪਟੜੀ ਨੂੰ ਬੰਬ ਨਾਲ ਉਡਾਉਣ ਦੇ ਮਾਮਲੇ 'ਚ 5ਵਾਂ ਮੁਲਜ਼ਮ ਗ੍ਰਿਫ਼ਤਾਰ। ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅੱਜ ਤੋਂ 5 ਮਈ ਤੱਕ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਅਤੇ ਗੜੇਮਾਰੀ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਚੇਨਈ 'ਚ ਸ਼ਾਮੀ 7:30 ਮੁੰਬਈ ਇੰਡੀਅਨਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦੇ ਵਿਚਕਾਰ ਘਰੇਲੂ LPG ਸਿਲੰਡਰਾਂ ਦੀ 100% ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਦੱਸਿਆ ਕਿ ਕੱਲ੍ਹ ਆਨਲਾਈਨ LPG ਸਿਲੰਡਰ ਬੁਕਿੰਗ ਵਿੱਚ 99% ਦਾ ਵਾਧਾ ਹੋਇਆ, ਜਦਕਿ OTP ਆਧਾਰਿਤ ਡਿਲੀਵਰੀ ਦਰਾਂ 94% ਤੋਂ ਵੱਧ ਗਈਆਂ ਨੇ।

0: ਜੀ, ਜਮਾਖੋਰੀ ਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਕੱਲ ਦੇਸ਼ ਭਰ ਵਿੱਚ 1700 ਤੋਂ ਵੱਧ ਛਾਪੇ ਮਾਰੇ ਗਏ। ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ ਮਾਰਗ ਮੰਤਰਾਲੇ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਸਾਰੇ ਭਾਰਤੀ ਸਮੁੰਦਰੀ ਯਾਤਰੀ ਸੁਰੱਖਿਅਤ ਨੇ ਤੇ ਪਿਛਲੇ 24 ਘੰਟਿਆਂ ਵਿੱਚ ਭਾਰਤੀ ਝੰਡੇ ਵਾਲੇ ਜਹਾਜ਼ਾਂ ਨਾਲ ਸੰਬੰਧਿਤ ਕਿਸੇ ਵੀ ਘਟਨਾ ਦੀ ਖਬਰ ਨਹੀਂ ਹੈ। ਮੰਤਰਾਲੇ ਨੇ ਪਿਛਲੇ 24 ਘੰਟਿਆਂ ਵਿੱਚ ਖਾੜੀ ਖੇਤਰ ਦੇ ਵੱਖ ਵੱਖ ਸਥਾਨਾਂ ਤੋਂ 30 ਸਮੁੰਦਰੀ ਯਾਤਰੀਆਂ ਦੀ ਸੁਰੱਖਿਅਤ ਵਾਪਸੀ ਨੂੰ ਵੀ ਯਕੀਨੀ ਬਣਾਇਆ ਏ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਸੰਦੀਪ ਪਾਠਕ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੇ 6 ਹੋਰ ਰਾਜ ਸਭਾ ਸੰਸਦ ਮੈਂਬਰਾਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇਸ ਕਾਰਵਾਈ ਨਾਲ ਪੰਜਾਬ 'ਚ ਇੱਕ ਨਵਾਂ ਸਿਆਸੀ ਵਿਵਾਦ ਪੈਦਾ ਹੋ ਗਿਆ। ਸੂਤਰਾਂ ਮੁਤਾਬਕ ਪੰਜਾਬ ਦੇ 2 ਜ਼ਿਲ੍ਹਿਆਂ ਵਿੱਚ 2 ਵੱਖ ਵੱਖ FIR ਦਰਜ ਕੀਤੀਆਂ ਗਈਆਂ ਨੇ। ਹਾਲਾਂਕਿ ਦੋਵਾਂ ਜ਼ਿਲ੍ਹਿਆਂ ਦੇ ਨਾਵਾਂ ਦਾ ਹਾਲੇ ਤੱਕ ਅਧਿਕਾਰਤ ਤੌਰ 'ਤੇ ਖੁਲਾਸਾ ਨਹੀਂ ਕੀਤਾ ਗਿਆ। ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਵਿੱਚ 2 ਖਿਲਾਫ਼ ਇਹ ਦੂਜੀ ਅਜਿਹੀ ਕਾਰਵਾਈ ਹੈ। ਵੀਰਵਾਰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਮਾਲਕੀ ਵਾਲੇ ਟਰਾਈਡੈਂਟ ਗਰੁੱਪ ਦੇ ਇੱਕ ਟੈਕਸਟਾਈਲ ਯੂਨਿਟ 'ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦਰਜ ਕੀਤੀਆਂ ਗਈਆਂ FIR ਤੋਂ ਡਰਦੀ ਨਹੀਂ। ਉਨ੍ਹਾਂ ਇਲਜ਼ਾਮ ਲਗਾਇਆ ਕਿ ਇਹ ਕਾਰਵਾਈਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੱਲ੍ਹ ਵਿਧਾਨ ਸਭਾ 'ਚ ਨਸ਼ੇ ਦੀ ਹਾਲਤ ਵਿੱਚ ਪਹੁੰਚਣ ਦੇ ਕਥਿਤ ਵਿਵਹਾਰ ਤੋਂ ਧਿਆਨ ਹਟਾਉਣ ਲਈ ਕੀਤੀਆਂ ਜਾ ਰਹੀਆਂ ਨੇ।
1: ਇਹਦੇ ਪਿੱਛੇ ਇੱਕ ਸੋਚੀ ਸਮਝੀ ਸਾਜਿਸ਼ ਹੈ ਜਿਹਨੂੰ ਕਹਿੰਦੇ ਨੇ ਮੀਡੀਆ ਨੈਰੇਟਿਵ ਮੈਨੇਜਮੈਂਟ ਦੀ, ਵੀ ਜੋ ਕੱਲ ਹਰਕਤ ਸਰਕਾਰ ਦੇ ਮੁਖੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਜੋ ਹਾਲਾਤ ਸੀਗੇ ਜਿਸ ਮਦਬੋਸ਼ ਦਸ਼ਾ ਦੇ ਵਿੱਚ ਸੀਗੇ ਤੋਂ ਧਿਆਨ ਭਟਕਾਉਣ ਵਾਸਤੇ ਇੱਕ ਹੋਰ ਨਵਾਂ ਉਹਨਾਂ ਨੇ ਸ਼ੋਸ਼ਾ 'ਚ ਛੱਡਤਾ। ਅੱਜ ਸਰਜਣਾ ਹੀ ਚਰਚਾ ਹੋ ਗਈ ਜੀ, ਪਾਠਕ ਤੇ ਪਰਚਾ ਹੋ ਗਿਆ ਜੀ, ਪਾਠਕ ਤੇ ਪਰਚਾ ਹੋ ਗਿਆ ਜੀ। ਆਹ ਇੱਕ ਸਿਰਫ ਤੇ ਸਿਰਫ ਧਿਆਨ ਭਟਕਾਉਣ ਦਾ, ਪਰ ਮੈਂ ਕਹਿਣਾ ਚਾਹੁੰਦਾ ਕੇਜਰੀਵਾਲ ਸਾਹਿਬ, ਅਸੀਂ ਕੱਲ ਬੀਜੇਪੀ ਦਾ ਵਫ਼ਦ ਜਾ ਕੇ ਅਸੀਂ ਪਰਨੇ ਸਾਹਿਬ ਨੂੰ ਮਿਲ ਰਿਹਾ ਜੀ, ਟਾਈਮ ਹੋ ਨਹੀਂ ਸਕਿਆ, ਕੱਲ ਸਵੇਰ ਦਾ ਟਾਈਮ ਦਿੱਤਾ ਹੈ, ਇਹ ਸਾਰੀਆਂ ਗੱਲਾਂ ਦਾ ਅਸੀਂ ਜਾ ਕੇ ਉੱਥੇ ਖੁਲਾਸਾ ਕਰਾਂਗੇ।
0: ਸ਼੍ਰੀ ਪਾਠਕ ਖਿਲਾਫ਼ ਮਾਮਲਾ ਦਰਜ ਕਰਨ ਨੂੰ ਆਮ ਆਦਮੀ ਪਾਰਟੀ ਦੇ ਦੋਹਰੇ ਮਾਪਦੰਡਾਂ ਦਾ ਸਬੂਤ ਕਰਾਰ ਦਿੰਦਿਆਂ ਸ਼੍ਰੀ ਜਾਖੜ ਨੇ ਦੁਹਰਾਇਆ ਕਿ ਬੀਜੇਪੀ ਆਪਣੇ ਆਗੂਆਂ ਨਾਲ ਮਜ਼ਬੂਤੀ ਨਾਲ ਖੜੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਬਦਲਾਖੋਰੀ ਦਾ ਵਿਰੋਧ ਕਰੇਗੀ। ਪੰਜਾਬ ਸਰਕਾਰ ਵੱਲੋਂ ਪੰਜਾਬ ਜੇਲ੍ਹਾਂ ਤੇ ਸੁਧਾਰ ਸੇਵਾਵਾਂ ਬਿੱਲ 2026 ਤਿਆਰ ਕੀਤਾ ਗਿਆ ਜੋ ਸੂਬੇ ਦੀ ਮੌਜੂਦਾ ਜੇਲ੍ਹ ਪ੍ਰਣਾਲੀ ਨੂੰ ਆਧੁਨਿਕ ਤਕਨੀਕੀ ਅਤੇ ਮਨੁੱਖੀ ਦਿਸ਼ਾ ਦੇਵੇਗਾ। ਇਹ ਪੁਰਾਣੇ ਪ੍ਰਿਜ਼ਨ ਐਕਟ 1894 ਦੀ ਥਾਂ ਲਵੇਗਾ। ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਡਾਕਟਰ ਅਵਜੋਤ ਸਿੰਘ ਨੇ ਕਿਹਾ ਕਿ ਨਵਾਂ ਬਿੱਲ ਜੇਲ੍ਹਾਂ ਨੂੰ ਸਿਰਫ ਕੈਦਖਾਨਿਆਂ ਤੋਂ ਬਦਲ ਕੇ ਸੁਧਾਰ, ਮੁੜਵਸੇਬੇ ਅਤੇ ਸਮਾਜਿਕ ਪੁਨਰ ਏਕੀਕਰਨ ਦੇ ਕੇਂਦਰਾਂ 'ਚ ਤਬਦੀਲ ਕਰਨ 'ਤੇ ਕੇਂਦਰਿਤ ਹੈ। ਇਸ ਵਿੱਚ ਬੰਦੀਆਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ, ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨੂੰ ਵਧਾਉਣ ਅਤੇ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕਈ ਪ੍ਰਬੰਧ ਕੀਤੇ ਗਏ ਨੇ।
2: ਬਿੱਲ ਵਿੱਚ ਚੇਂਜਸ ਆਈਆਂ, ਉਹਦੇ ਸਭ ਤੋਂ ਪਹਿਲਾਂ ਜਿਹੜੀ ਹੈਗੀ ਹੈ ਕਲਾਸੀਫਿਕੇਸ਼ਨ ਆਫ ਇਨਮੇਟਸ, ਜਿਹਦੇ ਵਿੱਚ ਅਸੀਂ ਇਨਮੇਟਸ ਨੂੰ, ਪ੍ਰਿਜ਼ਨਰਸ ਨੂੰ ਅਸੀਂ ਅਕੋਰਡਿੰਗ ਟੂ ਏਜ, ਸੈਕਸ, ਕ੍ਰਾਈਮ ਤੇ ਹੈਲਥ, ਤੇ ਜਿਵੇਂ ਪ੍ਰੈਗਨੈਂਟ ਲੇਡੀਜ਼ ਇਹਨਾਂ ਨੂੰ ਵੱਖ ਵੱਖ ਕੈਟੇਗਰੀਜ਼ ਆਪਾਂ ਡਿਵਾਈਡ ਕੀਤਾ ਹੈਗਾ, ਤੇ ਈਵਨ ਜੇਲਸ ਨੂੰ ਵੀ ਜਿਵੇਂ ਮੈਂ ਦੱਸਿਆ ਕਿ ਉਹਨਾਂ ਦੀ ਵੀ ਅਲੱਗ ਅਲੱਗ ਕੈਟੇਗਰੀਜ਼ ਅਸੀਂ ਬਣਾਈਆਂ ਹੋਈਆਂ, ਡਿਸਟ੍ਰਿਕਟ ਜੇਲਸ ਨੇ, ਸੈਂਟਰਲ ਜੇਲਸ ਨੇ, ਪੋਸਟਲ ਜੇਲ ਨੇ, ਸਪੈਸ਼ਲ ਜੇਲਸ ਨੇ, ਤੇ ਹਾਈ ਸਕਿਉਰਟੀ ਜ਼ੋਨ ਤੇ ਹਾਈ ਸਕਿਉਰਟੀ ਜੇਲਸ ਵੀ ਹੈਗੀਆਂ, ਓਪਨ ਜੇਲਸ ਵੀ ਹੈਗੀਆਂ ਤੇ ਸੈਮੀ ਓਪਨ ਜੇਲਸ ਵੀ ਹੈਗੀਆਂ। ਸਮੇਂ ਦੇ ਅਨੁਸਾਰ ਸਾਨੂੰ ਬਦਲਣਾ ਹੀ ਪੈਣਾ ਹੈਗਾ, ਨਹੀਂ ਤਾਂ ਸਾਡਾ ਸਰਵਾਈਵਲ ਬੜਾ ਔਖਾ ਹੈਗਾ। ਤੇ ਟੈਕਨੋਲੋਜੀ ਦਾ ਵੀ ਅਸੀਂ ਇਹਦੇ ਵਿੱਚ ਪੂਰਾ ਬੰਦੋਬਸਤ ਕੀਤਾ ਹੈਗਾ, ਉਹਦੇ ਵਿੱਚ ਪ੍ਰਿਜ਼ਨਰਸ ਦੀ ਸਿਕਿਉਰਟੀ ਤੇ ਸੇਫ ਕਸਟਡੀ ਤੇ ਟ੍ਰਾਂਸਪਰੈਂਸ ਲਈ ਕਾਫੀ ਹੈਲਪਫੁਲ ਹੋਏਗੀ। ਉਹਦੇ ਸਾਡੇ ਕੋਲ ਸਰਵੇਲੈਂਸ ਸਿਸਟਮ ਅਸੀਂ ਲੈ ਰਹੇ ਹਾਂ, ਸੀਸੀਟੀਵੀ ਚੱਲ ਰਹੇ ਨੇ, ਬਾਇਓਮੈਟ੍ਰਿਕ ਸਿਸਟਮ ਚੱਲ ਰਿਹਾ, ਜੈਮਰ ਚੱਲ ਰਹੇ ਨੇ, ਸੁਰੱਖਿਆ ਤੇ ਪਾਰਦਰਸ਼ਤਾ ਉਹਦੇ ਵਿੱਚ ਉਹਦੇ ਨਾਲੋਂ ਵਧੇਗੀ।
0: ਉਨ੍ਹਾਂ ਕਿਹਾ ਕਿ ਹਰ ਜੇਲ੍ਹ ਵਿੱਚ ਮੈਡੀਕਲ ਸੁਵਿਧਾਵਾਂ, ਨਿਯਮਿਤ ਸਿਹਤ ਜਾਂਚ, TB, HIV ਤੇ ਨਸ਼ਿਆਂ ਨਾਲ ਸੰਬੰਧਿਤ ਬਿਮਾਰੀਆਂ ਦੀ ਸਕਰੀਨਿੰਗ, ਡੀ ਅਡਿਕਸ਼ਨ ਕੇਂਦਰ ਤੇ ਮਾਨਸਿਕ ਸਿਹਤ ਤੇ ਖਾਸ ਧਿਆਨ ਦਿੱਤਾ ਜਾਵੇਗਾ। ਸਿੱਖਿਆ ਤੇ ਹੁਨਰ ਵਿਕਾਸ ਨੂੰ ਵੀ ਤਰਜੀਹ ਦਿੱਤੀ ਗਈ ਹੈ, ਜਿਸ ਤਹਿਤ ਕੈਦੀਆਂ ਨੂੰ ਸਿੱਖਿਆ, ਲਾਇਬ੍ਰੇਰੀ ਅਤੇ ਵੋਕੇਸ਼ਨਲ ਸਿਖਲਾਈ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਫੇਸਬੁੱਕ ਪੇਜ ਹੈ RNU-AIR ਜਲੰਧਰ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਉੱਘੇ ਗੀਤਕਾਰ, ਲੇਖਕ ਤੇ ਸੰਚਾਰ ਮਾਹਰ ਪ੍ਰਸੂਨ ਜੋਸ਼ੀ ਨੂੰ ਭਾਰਤ ਦੇ ਜਨਤਕ ਸੇਵਾ ਪ੍ਰਸਾਰਕ ਪ੍ਰਸਾਰ ਭਾਰਤੀ ਦਾ ਚੇਅਰਮੈਨ ਨਿਯੁਕਤ ਕੀਤਾ। ਸ੍ਰੀ ਜੋਸ਼ੀ ਇੱਕ ਪ੍ਰਸਿੱਧ ਰਚਨਾਤਮਕ ਪੇਸ਼ੇਵਰ ਨੇ, ਜਿਨ੍ਹਾਂ ਦਾ ਸਾਹਿਤ, ਇਸ਼ਤਿਹਾਰਬਾਜ਼ੀ, ਸਿਨੇਮਾ ਤੇ ਜਨਤਕ ਸੰਚਾਰ 'ਚ ਵਿਆਪਕ ਯੋਗਦਾਨ ਹੈ। ਆਪਣੀ ਪ੍ਰਭਾਵਸ਼ਾਲੀ ਲਿਖਤ ਤੇ ਡੂੰਘੀ ਸੱਭਿਆਚਾਰਕ ਸੰਵੇਦਨਸ਼ੀਲਤਾ ਲਈ ਜਾਣੇ ਜਾਂਦੇ ਉਹਨਾਂ ਨੇ ਭਾਰਤੀ ਮੀਡੀਆ ਵਰਤਾਂਤਾਂ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹਨਾਂ ਦੀ ਨਿਯੁਕਤੀ 'ਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਉਹਨਾਂ ਨੂੰ ਵਧਾਈ ਦਿੱਤੀ। ਇਸ ਨਿਯੁਕਤੀ ਤੋਂ ਪਹਿਲਾਂ ਸ੍ਰੀ ਜੋਸ਼ੀ 2017 ਤੋਂ ਮੁੰਬਈ ਦੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਦੇ ਚੇਅਰਪਰਸਨ ਵਜੋਂ ਸੇਵਾਵਾਂ ਨਿਭਾ ਰਹੇ ਨੇ। ਬੀਤੀ 27 ਅਪ੍ਰੈਲ ਨੂੰ ਪਟਿਆਲਾ ਨੇੜੇ ਰਾਜਪੁਰਾ ਸ਼ੰਭੂ ਰੇਲਵੇ ਪਟੜੀ ਨੂੰ ਬੰਬ ਨਾਲ ਉਡਾਉਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਇਸ ਦੇ ਸਾਜਿਸ਼ਕਰਤਾਵਾਂ ਦੇ 5ਵੇਂ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ। ਇਹ ਵਿਅਕਤੀ ਮੁੱਖ ਦੋਸ਼ੀ ਜਗਰੂਪ ਸਿੰਘ, ਜੋ ਬੰਬ ਫਿੱਟ ਕਰਦਾ ਮਾਰਿਆ ਗਿਆ ਸੀ।

0: ਦਾ ਨਜ਼ਦੀਕੀ ਸਾਥੀ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਇਸ ਦੀ ਗ੍ਰਿਫ਼ਤਾਰੀ ਨਾਲ ਸ਼ੰਭੂ ਰੇਲ ਪਟੜੀ ਸਰਹੰਦ ਰੇਲ ਲਾਈਨ ਅਤੇ ਮੋਗਾ ਦੇ CIA ਥਾਣੇ ਦੇ ਗ੍ਰਨੇਡ ਹਮਲੇ ਇਹ ਤਿੰਨੇ ਮਾਮਲੇ ਸੁਲਝਾ ਲਏ ਗਏ ਨੇ। ਇਸ ਬਾਰੇ DGP ਨੇ ਦੱਸਿਆ।
1: ਜੁਆਇੰਟਲੀ ਕੰਮ ਕਰਦੇ ਹੋਏ SSOC ਅੰਮ੍ਰਿਤਸਰ, ਕਾਊਂਟਰ ਇੰਟੈਲੀਜੈਂਸ ਪਠਾਨਕੋਟ ਅਤੇ ਡਿਸਟ੍ਰਿਕਟ ਪੁਲਿਸ ਪਟਿਆਲਾ ਨੇ ਸੈਕਿੰਡ ਪਰਪੈਟਰੇਟਰ ਗੁਰਜਿੰਦਰ ਸਿੰਘ ਸਨ ਆਫ ਮੁਖਤਾਰ ਸਿੰਘ RO ਬੇਦੀਪੁਰ PS ਧਾਰੀਵਾਲ ਗੁਰਦਾਸਪੁਰ ਨੂੰ ਗ੍ਰਿਫਤਾਰ ਕੀਤਾ ਹੈਗਾ। ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੈਗਾ ਕਿ ਇਸ ਵਿਅਕਤੀ ਨੇ ਜਿਹੜਾ ਡਿਸੀਜ਼ਡ ਜਗਰੂਪ ਸਿੰਘ ਜਿਹੜਾ ਮੇਨ ਅਕਿਊਜ਼ ਸੀ ਉਸ ਦੇ ਨਾਲ ਸ਼ੰਭੂ ਜਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਅਤੇ ਦੋਵਾਂ ਨੇ ਅਟਮੋਸਟ ਪ੍ਰੀਕੋਸ਼ਨਸ ਵਰਤਦੇ ਹੋਏ ਡਿਫਰੈਂਟ ਟ੍ਰੇਨਸ ਤੋਂ ਉੱਥੇ ਪਹੁੰਚੇ ਸੀਗੇ ਅਤੇ ਆਪਸ ਦੇ ਵਿੱਚ ਤਾਲਮੇਲ ਦੇ ਵਿੱਚ ਸੀਗੇ ਅਤੇ ਸਾਰੀ ਟੈਕਨੀਕਲੀ ਵੀ ਇਨਵੈਸਟੀਗੇਸ਼ਨ ਨੂੰ ਵੈਰੀਫਾਈ ਕੀਤਾ ਗਿਆ ਹੈਗਾ ਅਤੇ ਇਸ ਦੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਦੇ ਵਿੱਚ ਅਤੇ ਦੂਜੇ ਜਿਹੜੇ ਫੁੱਟਪ੍ਰਿੰਟਸ ਤੋਂ ਇਹ ਗੱਲ ਸਟੈਬਲਿਸ਼ ਹੁੰਦੀ ਹੈ ਕਿ 23 ਜਨਵਰੀ ਨੂੰ ਜਿਹੜਾ ਸਰਹੰਦ ਰੇਲਵੇ ਟਰੈਕ ਜਿਹੜਾ ਬਲਾਸਟ ਹੋਇਆ ਸੀਗਾ ਅਤੇ 7 ਨਵੰਬਰ ਨੂੰ ਮੋਗਾ CIA 'ਤੇ ਜਿਹੜਾ ਗ੍ਰਨੇਡ ਅਟੈਕ ਹੋਇਆ ਸੀਗਾ ਉਹ ਇਸੀ ਟੈਰਰ ਮੋਡਿਊਲ ਨੇ ਅੰਜਾਮ ਦਿੱਤਾ ਸੀਗਾ। ਸੋ ਇਹ ਤਿੰਨੋਂ ਟੈਰਰ ਇੰਸੀਡੈਂਟਸ ਵਰਕਆਊਟ ਹੋ ਗਏ ਹੈਗੇ।
0: ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਅਤੇ ਫਸਲੀ ਵਿਭਿੰਨਤਾ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਘੁੱਡੀਆਂ ਨੇ ਕੀਤੀ। ਇਸ ਮੌਕੇ ਮੰਤਰੀ ਨੇ ਕਿਹਾ ਕਿ ਖੇਤੀਬਾੜੀ 'ਚ ਵਿਭਿੰਨਤਾ ਲਿਆਉਣ ਲਈ ਰਵਾਇਤੀ ਫਸਲਾਂ ਨੂੰ ਛੱਡ ਕੇ ਖੇਤੀਬਾੜੀ ਧੰਦੇ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਾਲਾਂ, ਸਬਜ਼ੀਆਂ, ਫਲਾਂ, ਬਾਗਬਾਨੀ ਅਤੇ ਚੰਗੀਆਂ ਨਸਲਾਂ ਦੇ ਪਸ਼ੂ ਪਾਲਣ ਵਰਗੇ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ 'ਚ ਵਾਧਾ ਕਰ ਸਕਦੇ ਨੇ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਗਲੇ ਹਫ਼ਤੇ ਤੋਂ ਮੌਸਮ 'ਚ ਹੋਣ ਵਾਲੀ ਤਬਦੀਲੀ ਨਾਲ ਗਰਮੀ ਤੋਂ ਹੋਰ ਰਾਹਤ ਮਿਲਣ ਦੀ ਉਮੀਦ ਹੈ। ਚੰਡੀਗੜ੍ਹ ਸਿਹਤ ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਅੱਜ ਤੋਂ ਆਉਂਦੀ 8 ਮਈ ਤੱਕ ਇਹਨਾਂ ਦੋਵਾਂ ਸੂਬਿਆਂ 'ਚ ਤੇਜ਼ ਹਵਾਵਾਂ, ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਕੁਝ ਥਾਵਾਂ 'ਤੇ ਗੜੇਮਾਰੀ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ। ਚੰਡੀਗੜ੍ਹ ਵਿੱਚ 4 ਅਤੇ 5 ਮਈ ਨੂੰ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅੱਜ ਅਤੇ ਕੱਲ੍ਹ 3 ਮਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਜਲੰਧਰ, ਕਪੂਰਥਲਾ, ਮੁਕਤਸਰ, ਬਠਿੰਡਾ, ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿੱਚ ਹਲਕੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ, ਜਦਕਿ 4 ਅਤੇ 5 ਮਈ ਨੂੰ ਪੂਰੇ ਪੰਜਾਬ 'ਚ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਅਤੇ ਗੜੇਮਾਰੀ ਦਾ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ। ਇਸ ਦੌਰਾਨ ਹਰਿਆਣਾ ਵਿੱਚ 41.1 ਡਿਗਰੀ ਸੈਲਸੀਅਸ ਤਾਪਮਾਨ ਨਾਲ ਹਿਸਾਰ ਅਤੇ ਪੰਜਾਬ 'ਚ 40.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਬਠਿੰਡਾ ਸਭ ਤੋਂ ਵੱਧ ਤਾਪਮਾਨ ਵਾਲੇ ਸ਼ਹਿਰ ਰਹੇ। IPL ਕ੍ਰਿਕਟ ਵਿੱਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਚੇਨਈ 'ਚ ਅੱਜ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸਰਕਾਰ ਨੇ ਕਿਹਾ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦਰਮਿਆਨ ਘਰੇਲੂ LPG ਸਿਲੰਡਰਾਂ ਦੀ 100% ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਸਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ। BJP ਨੇ ਇਸ ਨੂੰ ਬਦਲਾਖੋਰੀ ਵਾਲੀ ਸਿਆਸਤ ਕਰਾਰ ਦਿੱਤਾ। ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿੱਲ 2026 ਆਧੁਨਿਕ ਮਨੁੱਖੀ ਅਤੇ ਸੁਰੱਖਿਅਤ ਜੇਲ੍ਹ ਪ੍ਰਣਾਲੀ ਵੱਲ ਮਹੱਤਵਪੂਰਨ ਕਦਮ ਹੈ। ਬੀਤੇ ਦਿਨੀ ਪਟਿਆਲਾ ਨੇੜੇ ਰਾਜਪੁਰਾ ਸ਼ੰਭੂ ਰੇਲਵੇ ਪਟੜੀ ਨੂੰ ਬੰਬ ਨਾਲ ਉਡਾਉਣ ਦੇ ਮਾਮਲੇ 'ਚ 5ਵਾਂ ਮੁਲਜ਼ਮ ਗ੍ਰਿਫ਼ਤਾਰ। ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅੱਜ ਤੋਂ 5 ਮਈ ਤੱਕ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਅਤੇ ਗੜੇਮਾਰੀ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਚੇਨਈ 'ਚ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।

ਹਾਂਜੀ, ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅਤੇ ਮੈਂ ਵੰਦਨਾ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੀ ਹੋਈ ਹਾਂ। ਅਤੇ ਅਸੀਂ ਗੱਲ ਕਰ ਰਹੇ ਹਾਂ ਜੀ ਇੱਕ ਬਹੁਤ ਹੀ ਖਾਸ ਕਹਾਣੀ ਦੇ ਬਾਰੇ ਵਿੱਚ, ਅਤੇ ਇਹ ਕਹਾਣੀ ਹੈ ਇਰਫਾਨ ਅਹਿਮਦ ਲੋਨ ਦੀ। ਜੀ ਹਾਂ, ਇਰਫਾਨ ਅਹਿਮਦ ਲੋਨ ਦੇ ਬਾਰੇ 'ਚ ਅਸੀਂ ਅੱਜ ਗੱਲ ਕਰ ਰਹੇ ਹਾਂ, ਜਿਹੜੇ ਸੀਗੇ ਜੀ ਇੱਕ ਛੋਟੇ ਜਿਹੇ ਪਿੰਡ ਤੋਂ ਬਾਂਦੀਪੁਰਾ ਦੇ। ਅਤੇ ਉਹਨਾਂ ਦਾ ਵੀ ਜਨਮ ਜਿਹੜਾ ਹੈਗਾ ਨੋਰਮਲ ਬੱਚਿਆਂ ਦੀ ਤਰ੍ਹਾਂ ਹੋਇਆ ਸੀਗਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਸਟੋਰੀ ਦੇ ਵਿੱਚ। ਅਤੇ ਇੱਕ ਛੋਟੀ ਜਿਹੀ ਨੋਰਮਲ ਫੈਮਿਲੀ ਤੋਂ ਸੀਗੇ।

ਤੇ ਕਹਿੰਦੇ ਨਾ ਜ਼ਿੰਦਗੀ ਦੇ ਵਿੱਚ ਸੋਚਿਆ ਸੀ ਕੁਝ ਹੋਰ ਹੁੰਦਾ ਤੇ ਪਲਾਨ ਭਗਵਾਨ ਦੇ ਕੀ ਹੁੰਦੇ ਨੇ ਉਹ ਪਰਮਾਤਮਾ ਹੀ ਜਾਣਦਾ। ਇੱਕ ਵਾਰੀ ਘਰ ਦੇ ਬਾਹਰ ਉਹ ਖੇਲ ਰਹੇ ਸੀਗੇ ਤੇ ਖੇਲਦਿਆਂ ਖੇਲਦਿਆਂ ਬਾਹਰ ਕਿਤੇ ਕੋਈ ਸਿਰਿੰਜ ਪਈ ਹੋਈ ਸੀਗੀ, ਨੀਡਲ ਦੇ ਨਾਲ ਹੀ ਸੂਈ ਲੱਗੀ ਹੋਈ ਸੀ ਉਹਦੇ ਵਿੱਚ, ਤੇ ਖੇਲਦਿਆਂ ਖੇਲਦਿਆਂ ਅਚਾਨਕ ਉਹ ਗਿਰੇ ਤੇ ਉਹ ਸਿਰਿੰਜ ਦੀ ਜਿਹੜੀ ਸੂਈ ਸੀਗੀ ਉਹ ਉਹਨਾਂ ਦੀ ਇੱਕ ਅੱਖ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਖੁੱਭ ਗਈ ਤੇ ਇਕਦਮ ਤੋਂ ਸ਼ੋਰ ਮੱਚ ਗਿਆ। ਫਟਾਫਟ ਤੋਂ ਕੋਸ਼ਿਸ਼ ਕੀਤੀ ਪੇਰੈਂਟਸ ਨੇ ਨਾਲ ਲੈ ਕੇ ਜਾਣ ਦੀ, ਹੋਸਪਿਟਲ ਜਿਹੜਾ ਵੀ ਕੋਈ ਨੀਅਰੈਸਟ ਹੋਸਪਿਟਲ ਸੀਗਾ ਉੱਥੇ ਲੈ ਕੇ ਗਏ। ਪਰ ਉੱਥੇ ਜਾਣ ਤੋਂ ਪਹਿਲਾਂ ਹੀ, ਕਿਉਂਕਿ ਸਿਰਿੰਜ ਜਿਹੜੀ ਆ ਉਹ ਬਿਲਕੁਲ ਸਿੱਧੀ ਡਾਇਰੈਕਟ ਅੱਖ ਦੇ ਵਿੱਚ ਲੱਗੀ ਸੀ ਜਾ ਕੇ, ਤੇ ਜਿਹੜੀ ਉਹਦੀ ਰੋਸ਼ਨੀ ਸੀਗੀ ਉਹ ਚਲੀ ਗਈ ਅੱਖ ਦੀ। ਅਤੇ ਇਸ ਤਰ੍ਹਾਂ ਦੇ ਨਾਲ ਬੱਚਾ ਜਿਹੜਾ ਸੀਗਾ ਇਰਫਾਨ ਅਹਿਮਦ ਲੋਨ, ਉਹਨੂੰ ਇੱਕ ਅੱਖ ਤੋਂ ਦਿਖਣਾ ਬਿਲਕੁਲ ਬੰਦ ਹੋ ਗਿਆ ਸੀਗਾ ਅਤੇ ਹੁਣ ਹੋਪ ਸੀਗੀ ਸਿਰਫ ਇੱਕ ਅੱਖ ਦੀ। ਅਤੇ ਪਰਮਾਤਮਾ ਨੇ ਉਹਨਾਂ ਦੀ ਲਾਈਫ ਦੇ ਵਿੱਚ ਸ਼ਾਇਦ ਹੋਰ ਜ਼ਿਆਦਾ ਜਿਹੜੀਆਂ ਪ੍ਰੋਬਲਮਸ ਲਿਖੀਆਂ ਸੀਗੀਆਂ।

ਪੂਰੀ ਤਰ੍ਹਾਂ ਦੇ ਨਾਲ ਖੁੱਭ ਗਈ ਤੇ ਇਕਦਮ ਤੋਂ ਸ਼ੋਰ ਮੱਚ ਗਿਆ। ਫਟਾਫਟ ਤੋਂ ਕੋਸ਼ਿਸ਼ ਕੀਤੀ ਪੇਰੈਂਟਸ ਨੇ ਨਾਲ ਲੈ ਕੇ ਜਾਣ ਦੀ, ਹੋਸਪਿਟਲ ਜਿਹੜਾ ਵੀ ਕੋਈ ਨੀਅਰੈਸਟ ਹੋਸਪਿਟਲ ਸੀਗਾ ਉੱਥੇ ਲੈ ਕੇ ਗਏ। ਪਰ ਉੱਥੇ ਜਾਣ ਤੋਂ ਪਹਿਲਾਂ ਹੀ, ਕਿਉਂਕਿ ਸਿਰਿੰਜ ਜਿਹੜੀ ਆ ਉਹ ਬਿਲਕੁਲ ਸਿੱਧੀ ਡਾਇਰੈਕਟ ਅੱਖ ਦੇ ਵਿੱਚ ਲੱਗੀ ਸੀ ਜਾ ਕੇ, ਅਤੇ ਜਿਹੜੀ ਉਹਦੀ ਰੋਸ਼ਨੀ ਸੀਗੀ ਉਹ ਚਲੀ ਗਈ ਕੱਖ ਦੀ। ਅਤੇ ਇਸ ਤਰ੍ਹਾਂ ਦੇ ਨਾਲ ਬੱਚਾ ਜਿਹੜਾ ਸੀਗਾ ਇਰਫਾਨ ਅਹਿਮਦ ਲੋਨ, ਉਹਨੂੰ ਇੱਕ ਅੱਖ ਤੋਂ ਦਿਖਣਾ ਬਿਲਕੁਲ ਬੰਦ ਹੋ ਗਿਆ ਸੀਗਾ, ਅਤੇ ਹੁਣ ਹੋਪ ਸੀਗੀ ਸਿਰਫ ਇੱਕ ਅੱਖ ਦੀ। ਅਤੇ ਪਰਮਾਤਮਾ ਨੇ ਉਹਨਾਂ ਦੀ ਲਾਈਫ ਦੇ ਵਿੱਚ ਸ਼ਾਇਦ ਹੋਰ ਜ਼ਿਆਦਾ ਜਿਹੜੀਆਂ ਪ੍ਰੋਬਲਮਸ ਲਿਖੀਆਂ ਸੀਗੀਆਂ, ਕਿਉਂਕਿ ਕੁਝ ਸਾਲਾਂ ਬਾਅਦ ਆਪਣੇ ਉੱਥੇ ਦੇ ਹੀ ਇੱਕ ਲੋਕਲ ਸਕੂਲ ਦੇ ਵਿੱਚ ਖੇਲ ਰਹੇ ਸੀਗੇ ਉਹ ਪੈਨਸਿਲ ਦੇ ਨਾਲ। ਅਨਫੋਰਚੁਨੇਟਲੀ ਉਹਨਾਂ ਦੀ ਉਹ ਪੈਨਸਿਲ ਜਿਹੜੀ ਸੀਗੀ ਬਹੁਤ ਜ਼ਿਆਦਾ ਸ਼ਾਰਪਡ ਸੀਗੀ, ਔਰ ਖੇਲਦਿਆਂ ਹੋਇਆਂ ਉਹ ਪੈਨਸਿਲ ਜਿਹੜੀ ਆ ਉਹ ਦੂਸਰੀ ਅੱਖ ਦੇ ਵਿੱਚ ਲੱਗੀ, ਅਤੇ ਉਹਨਾਂ ਦੀ ਦੂਸਰੀ ਅੱਖ ਦੀ ਰੋਸ਼ਨੀ ਵੀ ਚਲੀ ਗਈ। ਅਤੇ ਇੱਕ ਬੱਚਾ ਜਿਹੜਾ ਪਿੰਡਾਂ ਦੀਆਂ ਸੜਕਾਂ ਦੇ ਉੱਤੇ ਖੇਲਦਾ ਫਿਰਦਾ ਸੀਗਾ, ਦੌੜਦਾ ਫਿਰਦਾ ਸੀਗਾ, ਅੱਜ ਉਹਦੀਆਂ ਅੱਖਾਂ ਦੇ ਅੱਗੇ ਹਨੇਰਾ ਸੀਗਾ, ਅਤੇ ਆਪਣੇ ਘਰ ਦਾ ਰਸਤਾ ਨਾਪਣ ਵਾਸਤੇ ਵੀ ਉਹਨੂੰ ਕਿਸੇ ਹੱਥ ਦੀ ਜ਼ਰੂਰਤ ਸੀ, ਕਿਉਂਕਿ ਅੱਖਾਂ ਦੇ ਆਸ ਪਾਸ ਬਿਲਕੁਲ ਹਨੇਰਾ ਛਾ ਗਿਆ ਸੀਗਾ। ਅਤੇ ਇਹ ਬਹੁਤ ਹੀ ਮੁਸ਼ਕਿਲ ਦੌਰ ਸੀਗਾ ਉਸ ਬੱਚੇ ਦੀ ਜ਼ਿੰਦਗੀ ਦੇ ਵਿੱਚ, ਅਤੇ ਉਹਦੇ ਨਾਲ ਨਾਲ ਆਪਣੇ ਉਹਦੇ ਪੇਰੈਂਟਸ ਦੀ ਲਾਈਫ ਦੇ ਵਿੱਚ ਵੀ। ਪਰ ਉਹਦੇ ਪੇਰੈਂਟਸ ਦੇ ਮਨ ਦੇ ਵਿੱਚ ਇੱਕ ਉਮੀਦ ਸੀਗੀ ਕਿ ਸ਼ਾਇਦ ਕੁਝ ਇੱਦਾਂ ਦਾ ਹੋ ਜਾਏ ਕਿ ਜਿਹਦੇ ਨਾਲ ਸਾਡੇ ਬੱਚੇ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਵਾਪਸ ਆ ਜਾਏ। ਅਤੇ ਇਸ ਕਰਕੇ ਉਹਨਾਂ ਦੇ ਫਾਦਰ ਜਿਹੜੇ ਸੀਗੇ, ਜਿਹੜੇ ਕਿ ਆਲਰੇਡੀ ਇੱਕ ਬਹੁਤ ਹੀ ਛੋਟੇ ਜਿਹੇ ਲੇਬਰਰ ਸੀਗੇ, ਉਹਨਾਂ ਨੇ ਹਰ ਇੱਕ ਪੋਸੀਬਲ ਕੋਸ਼ਿਸ਼ ਕੀਤੀ। ਉਹਨਾਂ ਨੇ ਆਪਣੇ ਘਰ ਦਾ ਸਾਰਾ ਕੀਮਤੀ ਸਮਾਨ ਜਿਹੜਾ ਉਹ ਵੇਚਣਾ ਸ਼ੁਰੂ ਕਰ ਦਿੱਤਾ ਇੱਕ ਇੱਕ ਕਰਕੇ, ਤਾਂ ਕਿ ਮੈਂ ਆਪਣੇ ਬੱਚੇ ਦੀਆਂ ਅੱਖਾਂ ਦਾ ਇਲਾਜ ਕਰਾ ਸਕਾਂ। ਕਹਾਣੀ ਨੂੰ ਕੰਟੀਨਿਊ ਕਰਾਂਗੇ ਇਸੇ ਤਰੀਕੇ ਦੇ ਨਾਲ ਅੱਗੇ, ਅਤੇ ਉਹਨਾਂ ਦੇ ਫਾਦਰ ਬਸ਼ੀਰ ਅਹਿਮਦ ਲੋਨ ਦੇ ਬਾਰੇ ਵਿੱਚ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਕੀ ਕੀਤਾ ਆਪਣੇ ਬੱਚੇ ਵਾਸਤੇ, ਕਿੰਨੇ ਐਫਰਟਸ ਪਾਏ, ਕਿਉਂਕਿ ਪੇਰੈਂਟਸ ਦਾ ਜਿਹੜਾ ਰੋਲ ਹੁੰਦਾ ਨਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੁੰਦਾ ਬੱਚਿਆਂ ਦੀ ਲਾਈਫ ਦੇ ਵਿੱਚ। ਜੀ ਹਾਂ, ਇਸ ਗੀਤ ਤੋਂ ਬਾਅਦ ਦੇ ਵਿੱਚ ਅਸੀਂ ਮਿਲਦੇ ਹਾਂ ਫਿਰ ਦੁਬਾਰਾ ਤੋਂ, ਅਤੇ ਕਰਾਂਗੇ ਕੰਟੀਨਿਊ ਇਸ ਕਹਾਣੀ ਨੂੰ, ਅਤੇ ਗੱਲ ਕਰਾਂਗੇ ਉਹਨਾਂ ਦੇ ਫਾਦਰ ਬਸ਼ੀਰ ਅਹਿਮਦ ਲੋਨ ਦੇ ਬਾਰੇ ਵਿੱਚ ਵੀ, ਪਰ ਫਿਲਹਾਲ ਇਸ ਗਾਣੇ ਤੋਂ ਬਾਅਦ।

ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਹਾਂਜੀ, ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ, ਅਤੇ ਮੈਂ ਤੁਹਾਡੀ ਦੋਸਤ ਵੰਦਨਾ ਤੁਹਾਡੇ ਨਾਲ ਅੱਜ ਇੱਕ ਬਹੁਤ ਹੀ ਇੰਸਪਾਇਰਿੰਗ ਸਟੋਰੀ ਜਿਹੜੀ ਹੈ ਸ਼ੇਅਰ ਕਰ ਰਹੀ ਹਾਂ, ਅਤੇ ਸਟੋਰੀ ਹੈ ਇਰਫਾਨ ਅਹਿਮਦ ਲੋਨ ਦੀ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦੀ ਅੱਖਾਂ ਦੀ ਦੋਨੋਂ ਜਿਹੜੀਆਂ ਅੱਖਾਂ ਨੇ ਉਹਨਾਂ ਦੀ ਰੋਸ਼ਨੀ ਚਲੀ ਜਾਂਦੀ ਹੈ, ਬਟ ਉਹਨਾਂ ਦੇ ਫਾਦਰ ਜਿਹੜੇ ਨੇ ਉਹ ਹਾਰ ਨਹੀਂ ਮੰਨਦੇ। ਉਹ ਕਹਿੰਦੇ ਨੇ ਕਿ ਕੋਈ ਗੱਲ ਨਹੀਂ, ਮੈਂ ਕੋਸ਼ਿਸ਼ ਕਰਾਂਗਾ, ਇੱਕ ਵਾਰੀ ਜਿੰਨਾ ਮੇਰੇ ਤੋਂ ਹੋ ਸਕੇ ਮੈਂ ਉਹ ਕਰਾਂਗਾ, ਕੀ ਪਤਾ ਮੇਰੇ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਵਾਪਸ ਆ ਜਾਏ। ਅਤੇ ਇਸ ਦੌਰਾਨ ਉਹ ਆਪਣੇ ਘਰ ਦਾ ਸਾਰਾ ਜੋ ਵੀ ਸਮਾਨ ਹੁੰਦਾ ਉਹ ਹੌਲੀ ਹੌਲੀ ਵੇਚ ਦਿੰਦੇ ਨੇ, ਔਰ ਉਹਨਾਂ ਦੀਆਂ ਕਮ ਸੇ ਕਮ 18 ਸਰਜਰੀਜ਼ ਹੁੰਦੀਆਂ ਨੇ ਅੱਖ ਦੀਆਂ, ਜਿਹਦੇ ਵਿੱਚ ਉਹਦੀ ਛੋਟੀਆਂ ਵੱਡੀਆਂ ਤੋਂ ਲੈ ਕੇ ਅਤੇ ਇੱਕ ਸਰਜਰੀ ਜਿਹੜੀ ਹੈ ਉਹ ਏਮਸ ਦੇ ਵਿੱਚ ਵੀ ਕਰਵਾਈ ਜਾਂਦੀ ਹੈ, ਜਿੱਥੋਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਉਮੀਦ ਹੁੰਦੀ ਹੈ ਕਿ ਸ਼ਾਇਦ ਇੱਥੇ ਮੇਰੇ ਬੱਚੇ ਦਾ ਜਿਹੜਾ ਵਿਜ਼ਨ ਹੈ ਉਹ ਵਾਪਸ ਆ ਜਾਵੇ। ਅਤੇ ਜਦੋਂ ਏਮਸ ਵਾਲੀ ਸਰਜਰੀ ਹੁੰਦੀ ਹੈ ਤਾਂ ਉਹਨਾਂ ਨੂੰ ਲੱਗਦਾ ਹੈ, ਕਿਉਂਕਿ ਡਾਕਟਰਸ ਉਹਨਾਂ ਨੂੰ ਤਸੱਲੀ ਦਿੰਦੇ ਨੇ ਕਿ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਏਮ ਮਤਲਬ ਜਿਹੜੀ ਸਰਜਰੀ ਹੈ ਇਸ ਤੋਂ ਬਾਅਦ ਦੇ ਵਿੱਚ ਅਸੀਂ ਕੁਝ ਵਿਜ਼ਨ ਤਾਂ ਲੈ ਕੇ ਆ ਸਕੀਏ ਵਾਪਸ। ਪਰ ਅਨਫੋਰਚੁਨੇਟਲੀ 20-25% ਉਹਨਾਂ ਦੀ ਜਦੋਂ ਰੋਸ਼ਨੀ ਵਾਪਸ ਆਉਂਦੀ ਹੈ ਅੱਖਾਂ ਦੀ, ਤਾਂ ਉਹਨਾਂ ਨੂੰ ਉਮੀਦ ਇੱਕ ਜਗਦੀ ਹੈ ਕਿ ਸ਼ਾਇਦ ਇਸ ਸਰਜਰੀ ਤੋਂ ਬਾਅਦ ਦੇ ਵਿੱਚ ਹੋ ਸਕਦਾ ਹੈ ਕਿ ਮੇਰੀਆਂ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਵਾਪਸ ਆ ਜਾਏ, ਔਰ ਫਾਦਰ ਬਸ਼ੀਰ ਸਾਹਿਬ ਨੂੰ ਵੀ ਇਹੀ ਲੱਗਦਾ। ਪਰ ਕੁਝ ਦਿਨਾਂ ਬਾਅਦ ਦੇ ਵਿੱਚ ਵਾਪਸ ਤੋਂ ਚੀਜ਼ ਜਿਹੜੀ ਹੁੰਦੀ ਹੈ, ਜਿਹੜੀ ਸ਼ੁਰੂ ਹੋਈ ਹੁੰਦੀ ਹੈ, ਉਹ ਉੱਥੇ ਦੀ ਉੱਥੇ ਪਹੁੰਚ ਜਾਂਦੀ ਹੈ, ਔਰ ਇਹਦੇ ਨਾਲ ਨਾਲ ਹੀ ਉਹਨਾਂ ਨੂੰ ਹੋਰ ਮਾਈਨਰ ਡਿਸੇਬਿਲਟੀਜ਼ ਜਿਹੜੀਆਂ ਨੇ ਸਟਾਰਟ ਹੋ ਜਾਂਦੀਆਂ ਨੇ। ਜਿਸ ਤਰ੍ਹਾਂ ਕਿ ਜਦੋਂ ਉਹਨਾਂ ਨੂੰ ਮਤਲਬ ਇੰਨੀਆਂ ਸਾਰੀਆਂ ਸਰਜਰੀਜ਼ ਜਿਹੜੀਆਂ ਹੁੰਦੀਆਂ ਨੇ, ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਬਣਨੀ ਹੈ ਹੁਣ ਗੱਲ, ਅਤੇ ਉਸ ਤੋਂ ਬਾਅਦ 'ਚ ਉਹਨਾਂ ਨੂੰ ਮਹਿਸੂਸ ਹੋਣ ਲੱਗ ਜਾਂਦਾ ਜਦੋਂ ਉਹ ਰੋਸ਼ਨੀ ਜਾਂਦੀ ਹੈ ਦੁਬਾਰਾ ਤੋਂ, ਉਹਨਾਂ ਦੀ ਹੇਅਰਿੰਗ ਐਬਿਲਿਟੀਜ਼ ਮਤਲਬ ਕਿ ਸੁਣਨ ਦੀ ਸ਼ਕਤੀ ਵੀ ਜਿਹੜੀ ਹੈ ਉਹ ਘਟਣ ਲੱਗ ਜਾਂਦੀ ਹੈ, ਅਤੇ ਇਸ ਤੋਂ ਇਲਾਵਾ ਉਹਨਾਂ ਦੀਆਂ ਫਿਜ਼ੀਕਲ ਕੈਪੇਬਿਲਿਟੀਜ਼ ਵੀ ਘਟਣੀਆਂ ਸ਼ੁਰੂ ਹੋ ਜਾਂਦੀਆਂ ਨੇ, ਅਤੇ ਇਹਦੇ ਨਾਲ ਕੀ ਹੁੰਦਾ ਕਿ ਉਹ ਅੰਦਰ ਤੱਕ ਪੂਰੇ ਟੁੱਟ ਜਾਂਦੇ ਹੈ, ਫਾਦਰ ਵੀ ਬੇਟਾ ਵੀ।

ਤੇ ਮਾਂ ਵੀ। ਤੇ ਸਭ ਤੋਂ ਜ਼ਿਆਦਾ ਔਖਾ ਵੇਲਾ ਉਦੋਂ ਆਉਂਦਾ ਜਦੋਂ 2002 ਦੇ ਵਿੱਚ ਉਹਨਾਂ ਦੀ ਮਦਰ ਐਕਸਪਾਇਰ ਹੋ ਜਾਂਦੇ ਨੇ ਅਤੇ ਇਹ ਫੈਮਲੀ ਦੇ ਵਿੱਚ ਦੁੱਖਾਂ ਦਾ ਪਹਾੜ ਜਿਹੜਾ ਇਹ ਟੁੱਟ ਜਾਂਦਾ ਕਿਉਂਕਿ ਬਹੁਤ ਹੀ ਛੋਟੀ ਜਿਹੀ ਉਮਰ ਦੇ ਵਿੱਚ ਉਸ ਬੱਚੇ ਨੇ ਇੰਨਾ ਜ਼ਿਆਦਾ ਸਟਰਗਲ ਦੇਖ ਲਿਆ 6-7 ਸਾਲ ਦੀ ਉਮਰ ਦੇ ਵਿੱਚ, ਔਰ ਉਸ ਤੋਂ ਬਾਅਦ ਇਹ 'ਚ ਮਾਂ ਦਾ ਚਲੇ ਜਾਣਾ ਬਹੁਤ ਹੀ ਜ਼ਿਆਦਾ ਤੋੜ ਦਿੰਦਾ ਫੈਮਲੀ ਨੂੰ। ਅਤੇ ਥੋੜ੍ਹੇ ਟਾਈਮ ਬਾਅਦ ਦੇ ਵਿੱਚ ਕੀ ਹੁੰਦਾ ਕਿ ਜਦੋਂ ਬਹੁਤ ਜ਼ਿਆਦਾ ਮਤਲਬ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕੋਲੋਂ ਕੋਈ ਜੀਣ ਦੀ ਵਜ੍ਹਾ ਹੀ ਨਹੀਂ ਬਚੀ ਹੈ ਹੁਣ, ਕਿਉਂਕਿ ਉਹ ਪੂਰੇ ਤਰੀਕੇ ਦੇ ਨਾਲ ਇੱਕ ਬਲਾਈਂਡ ਜਿਹੜੇ ਨੇ ਉਹ ਲੜਕਾ ਬਣ ਜਾਂਦੇ ਨੇ ਆਪਣੇ ਪਿੰਡ ਦੇ ਵਿੱਚ, ਆਪਣੇ ਫਾਦਰ ਨੂੰ ਮਹਿਸੂਸ ਕਰ ਸਕਦੇ ਨੇ ਉਹਨਾਂ ਨੂੰ ਦੇਖਦੇ ਕਿ ਕਿਸ ਤਰ੍ਹਾਂ ਦੇ ਨਾਲ ਉਹ ਇੰਨੀਆਂ ਪਰੇਸ਼ਾਨੀਆਂ ਦੇ ਵਿੱਚ ਉਹਦੀ ਸਫ਼ਰ ਕਰ ਰਹੇ ਨੇ, ਪੈਸਾ ਸਾਰਾ ਖਤਮ ਹੋ ਚੁੱਕਾ, ਔਰ ਸਕੂਲ ਜਿਹੜਾ ਕੋਲ ਉੱਥੇ ਵੀ ਉਹ ਪੜ੍ਹਾਈ ਨਹੀਂ ਕਰ ਸਕਦੇ ਕਿਉਂਕਿ ਉੱਥੇ ਜਿਹੜੀ ਹੈ ਬਲਾਈਂਡ ਬੱਚਿਆਂ ਵਾਸਤੇ ਕੋਈ ਵੀ ਇੱਦਾਂ ਦੀ ਫੈਸਿਲਿਟੀ ਨਹੀਂ ਹੁੰਦੀ। ਅਤੇ ਫਿਰ ਉਹ ਕੀ ਕਰਦੇ ਨੇ ਕਿ ਉਹ ਥੋੜ੍ਹਾ ਬਹੁਤ ਆਪਣੇ ਫਰੈਂਡਸ ਵਗੈਰਾ ਦੀ ਹੈਲਪ ਲੈਂਦੇ ਨੇ, ਅਤੇ ਸਰਚ ਕੀਤਾ ਉਹਨਾਂ ਨੇ ਇੱਕ ਨੈਸ਼ਨਲ ਇੰਸਟੀਚਿਊਟ ਆਫ ਐਮਪਾਵਰਮੈਂਟ ਆਫ ਪਰਸਨਸ ਵਿਦ ਵਿਜੂਅਲ ਡਿਸੇਬਿਲਟੀਜ਼। ਇਹ ਸਕੂਲ ਜਿਹੜਾ ਸੀਗਾ ਇਹ ਦੇਹਰਾਦੂਨ ਦੇ ਵਿੱਚ ਇਹ ਸਕੂਲ ਹੈ ਜਿਹੜਾ ਕਿ ਬਲਾਈਂਡ ਬੱਚਿਆਂ ਨੂੰ ਜਾਂ ਫਿਰ ਅਲੱਗ ਅਲੱਗ ਤਰ੍ਹਾਂ ਦੀਆਂ ਡਿਸੇਬਿਲਟੀਜ਼ ਵਾਲੇ ਬੱਚਿਆਂ ਨੂੰ ਪੜ੍ਹਾਉਂਦਾ ਉੱਥੇ, ਅਤੇ ਉਹਨਾਂ ਨੂੰ ਇਸ ਕਾਬਿਲ ਬਣਾਉਂਦਾ ਤਾਂ ਕਿ ਉਹ ਦੁਨੀਆਂ ਦੇ ਵਿੱਚ ਬਰਾਬਰੀ ਕਰ ਸਕਣ। ਉਹਨਾਂ ਦੇ ਫਾਦਰ ਦੇ ਕੋਲ ਪੈਸਾ ਤਾਂ ਨਹੀਂ ਸੀ ਭੇਜਣ ਵਾਸਤੇ, ਪਰ ਫਿਰ ਵੀ ਜਦੋਂ ਆਪਣੇ ਫਾਦਰ ਦੇ ਨਾਲ ਗੱਲ ਕਰਦੇ ਨੇ ਤਾਂ ਉਹਨਾਂ ਦੇ ਪਿਤਾ ਜੀ ਇਹ ਕਹਿੰਦੇ ਨੇ ਕਿ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਮੇਰਾ ਬੱਚਾ ਉੱਥੇ ਜਾਏ, ਅਤੇ ਜੋ ਤੂੰ ਕਰਨਾ ਚਾਹੁੰਦਾ ਐਟਲੀਸਟ ਤੂੰ ਉੱਥੇ ਜਾ ਕੇ ਆਪਣੀ ਪੜ੍ਹਾਈ ਨੂੰ ਕੰਪਲੀਟ ਕਰ। ਅਤੇ ਫਿਰ ਉਹਨਾਂ ਦੇ ਫਾਦਰ ਜਿਹੜੇ ਨੇ ਉਹਨਾਂ ਨੂੰ ਭੇਜਦੇ ਨੇ ਉੱਥੋਂ ਦੀ ਉਸ ਸਕੂਲ ਦੇ ਵਿੱਚ, ਆਪਣੇ ਘਰ ਤੋਂ ਕਿੰਨੇ ਹਜ਼ਾਰ ਕਿਲੋਮੀਟਰ ਦੂਰ ਇੱਕ ਇੱਦਾਂ ਦੀ ਜਗ੍ਹਾ ਜਿੱਥੇ ਕੋਈ ਆਪਣਾ ਨਹੀਂ ਹੈ, ਉੱਪਰੋਂ ਦੀ ਇੰਨੀਆਂ ਸਾਰੀਆਂ ਡਿਸੇਬਿਲਿਟੀਜ਼ ਦੇ ਨਾਲ ਇੱਕ ਬੱਚੇ ਦਾ ਜਾਣਾ, ਇੱਕ ਗਰੀਬ ਫੈਮਿਲੀ ਦੇ ਬੱਚੇ ਦਾ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਡਰਾਵਨਾ ਐਕਸਪੀਰੀਅੰਸ ਹੁੰਦਾ ਉਹਨਾਂ ਵਾਸਤੇ। ਪਰ ਇਰਫਾਨ ਜਿਹੜੇ ਨੇ ਨਾ ਉਹ ਹਾਰ ਨਹੀਂ ਮੰਨਦੇ, ਉਹ ਇਹ ਸੋਚਦੇ ਨੇ ਕਿ ਹਨੇਰਾ ਹੋਇਆ ਜੇ ਅਤੇ ਕਿਤੇ ਨਾ ਕਿਤੇ ਸ਼ਾਇਦ ਉਮੀਦ ਦੀ ਇੱਕ ਕਿਰਨ ਵੀ ਜ਼ਰੂਰ ਮੇਰੇ ਵਾਸਤੇ ਇੰਤਜ਼ਾਰ ਕਰ ਰਹੀ ਹੈ। ਅਤੇ ਬਸ ਫਿਰ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੌਲੀ ਹੌਲੀ ਇੱਕ ਬਦਲਾਵ ਆਉਣ ਦੀ, ਕਿਉਂਕਿ ਆਪਣੇ ਵਰਗੇ ਬੱਚਿਆਂ ਦੇ ਨਾਲ ਰਹਿ ਕੇ ਉੱਥੇ ਦੇ ਮਾਹੌਲ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਹੈਲਪ ਮਿਲਦੀ ਹੈ ਗਰੋ ਕਰਨ ਲਈ। ਅਤੇ ਅੱਗੇ ਦੀ ਇਸ ਕਹਾਣੀ ਨੂੰ ਬਿਲਕੁਲ ਡੈਫੀਨੇਟਲੀ ਕੰਟੀਨਿਊ ਕਰਾਂਗੇ ਅਸੀਂ, ਬਟ ਸੁਣਦੇ ਹਾਂ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਸੋਹਣਾ ਜਿਹਾ ਸੌਂਗ, ਕਿਉਂਕਿ ਜ਼ਿੰਦਗੀ ਦੇ ਵਿੱਚ ਸ਼ੁਰੂਆਤ ਕਿਤੋਂ ਤਾਂ ਕਰਨੀ ਪੈਂਦੀ ਹੈ, ਅਤੇ ਉਹ ਸ਼ੁਰੂਆਤ ਇਰਫਾਨ ਨੇ ਕੀਤੀ ਇਸ ਸਕੂਲ ਤੋਂ, ਔਰ ਇਸ ਸਕੂਲ ਨੇ ਹੈਲਪ ਕੀਤੀ ਇਰਫਾਨ ਦੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸੁਪਨੇ ਪੂਰੇ ਕਰਨ ਦੀ ਅਤੇ ਆਪਣੇ ਪਾਪਾ ਦੇ ਵੀ ਸੁਪਨੇ ਪੂਰੇ ਕਰਨ ਵਾਸਤੇ। ਸੁਣਦੇ ਹਾਂ ਇਸ ਗਾਣੇ ਨੂੰ ਅਤੇ ਵਾਪਸ ਆਉਂਦੇ ਹਾਂ ਫਟਾਫਟ ਤੋਂ ਅਤੇ ਕੰਟੀਨਿਊ ਕਰਾਂਗੇ ਅੱਗੇ ਦੀ ਸਟੋਰੀ ਨੂੰ, ਇਰਫਾਨ ਅਹਿਮਦ ਲੋਨ ਦੀ ਕਹਾਣੀ।

ਕਹਾਣੀ ਇੱਕ ਇੱਦਾਂ ਦੀ ਜਿਹਨੂੰ ਨਾ ਮੇਰਾ ਛੋੜਨ ਦਾ ਦਿਲ ਕਰ ਰਿਹਾ ਅਤੇ ਨਾ ਹੀ ਮੇਰਾ ਮਨ ਕਰ ਰਿਹਾ ਕਿ ਇਹਦੇ ਵਿੱਚ ਅਸੀਂ ਮਤਲਬ ਵਕਤ ਇੱਦਾਂ ਬੀਤ ਰਿਹਾ ਕਿ ਮੇਰਾ ਮਨ ਕਰ ਰਿਹਾ ਕਿ ਇਹ ਵਕਤ ਜਿਹੜਾ ਇੱਥੇ ਰੁਕ ਜਾਏ ਅਤੇ ਅਸੀਂ ਇਰਫਾਨ ਅਹਿਮਦ ਲੋਨ ਦੇ ਬਾਰੇ ਵਿੱਚ ਗੱਲ ਕੰਟੀਨਿਊ ਕਰਦੇ ਹੀ ਜਾਈਏ। ਖੈਰ ਗੱਲ ਅਸੀਂ ਕੀਤੀ ਕਿ ਉਹਨਾਂ ਨੇ ਦੇਹਰਾਦੂਨ ਦੇ ਇੱਕ ਡਿਸਬਿਲਿਟੀਜ਼ ਵਾਲੇ ਜਿਹੜੇ ਸਟੂਡੈਂਟਸ ਉਹਨਾਂ ਦੇ ਉਸ ਇੰਸਟੀਟਿਊਟ ਇਸ ਕਾਲਜ ਦੇ ਵਿੱਚ ਉਸ ਸਕੂਲ ਦੇ ਵਿੱਚ ਐਡਮਿਸ਼ਨ ਲਿੱਤੀ ਅਤੇ ਉੱਥੇ ਉਹਨਾਂ ਨੇ ਸਟੱਡੀ ਸਟਾਰਟ ਕੀਤੀ ਜਿੱਥੇ ਕਿ ਐਡਵਾਂਸ ਸਟੱਡੀਜ਼ ਦੇ ਥਰੂ ਸੋਫਟਵੇਅਰਸ ਦੇ ਥਰੂ ਉਹਨਾਂ ਨੂੰ ਰੀਡਿੰਗ ਕਰਨੀ ਸਿਖਾਈ ਗਈ, ਸਕਰੀਨ ਰੀਡਿੰਗ ਕਿਸ ਤਰ੍ਹਾਂ ਦੇ ਨਾਲ ਹੁੰਦੀ ਹੈ। ਇਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉਸੇ ਟੈਕਨੋਲੋਜੀ ਨੂੰ ਫੋਲੋ ਕਰਦਿਆਂ ਹੋਇਆਂ ਆਡੀਓਜ਼ ਸੁਣਨੇ ਸਟਾਰਟ ਕੀਤੇ, ਹੌਲੀ ਹੌਲੀ ਲੈਸਨਸ ਪੜ੍ਹਨੇ ਸ਼ੁਰੂ ਕੀਤੇ ਅਤੇ ਆਪਣੀ ਜਿਹੜੀ ਹੈ ਨਾ ਨੌਲੇਜ ਹੌਲੀ ਹੌਲੀ ਵਧਾਉਣੀ ਸ਼ੁਰੂ ਕੀਤੀ ਅਤੇ ਉਹਨਾਂ ਨੇ ਇਹ ਓਬਜ਼ਰਵ ਕੀਤਾ ਕਿ ਦੇਖਣ ਲਈ ਜਾਣਨ ਲਈ ਜ਼ਰੂਰੀ ਨਹੀਂ ਹੈ ਕਿ ਸਾਡੇ ਕੋਲੋਂ ਅੱਖਾਂ ਹੋਣ, ਅਸੀਂ ਬਿਨਾਂ ਅੱਖਾਂ ਤੋਂ ਵੀ ਬਹੁਤ ਕੁਝ ਜਾਣ ਸਕਦੇ ਹਾਂ, ਬਹੁਤ ਕੁਝ ਮਹਿਸੂਸ ਕਰ ਸਕਦੇ ਹਾਂ ਅਤੇ ਬਹੁਤ ਕੁਝ ਦੇਖ ਸਕਦੇ ਹਾਂ। ਕਿਉਂਕਿ ਇਨਸਾਨ ਕਹਿੰਦੇ ਭਗਵਾਨ ਜਦੋਂ ਇੱਕ ਚੀਜ਼ ਲੈ ਲੈਂਦਾ ਨਾ ਅਤੇ ਉਹ ਦੋ ਚੀਜ਼ਾਂ ਤੁਹਾਨੂੰ ਦਿੰਦਾ ਵੀ ਹੈ ਅਤੇ ਉਹ ਜਿਹੜੀ ਚੀਜ਼ ਹੈ ਉਹ ਉਹਨਾਂ ਦੀ ਨੌਲੇਜ, ਉਹਨਾਂ ਦਾ ਹਥਿਆਰ ਸੀਗਾ ਕਿ ਉਹਨਾਂ ਨੇ ਪੜ੍ਹਾਈ ਕਰਨੀ ਹੈ ਅਤੇ ਉਹਨਾਂ ਨੇ ਉਹ ਕੰਟੀਨਿਊ ਕਰਨਾ ਸਟਾਰਟ ਕੀਤਾ। ਅਤੇ ਆਪਣੀ ਦੇਹਰਾਦੂਨ ਦੇ ਸਕੂਲ ਦੀ ਸਟੱਡੀਜ਼ ਕਰਨ ਤੋਂ ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਅੰਦਰ ਇੱਕ ਕੌਨਫੀਡੈਂਸ ਆਇਆ ਕਿ ਮੈਂ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰ ਸਕਦਾ ਅਤੇ ਉਹਨਾਂ ਨੇ ਕਾਲਜ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਜਿਹੜਾ ਕਿ ਬਹੁਤ ਹੀ ਪ੍ਰੈਸਟੀਜੀਅਸ ਕਾਲਜ ਹੈ ਉਹਦੇ ਵਿੱਚ ਐਡਮਿਸ਼ਨ ਲਿੱਤੀ ਪੋਲੀਟੀਕਲ ਸਾਇੰਸ ਦੇ ਵਿੱਚ ਔਰ ਉਹਨਾਂ ਨੂੰ ਫੋਰਚੂਨੇਟਲੀ ਐਡਮਿਸ਼ਨ ਮਿਲੀ ਉੱਥੇ ਔਰ ਉਹਨਾਂ ਨੇ ਉੱਥੇ ਆਪਣੀਆਂ ਸਟੱਡੀਜ਼ ਕੀਤੀਆਂ ਪੋਲੀਟੀਕਲ ਸਾਇੰਸ ਦੇ ਬਾਰੇ ਵਿੱਚ, ਟੈਕਸਟ ਬੁੱਕਸ ਨੂੰ ਸੁਣਨਾ, ਉਸ ਤੋਂ ਬਾਅਦ ਵਿੱਚ ਉਹਨਾਂ ਦੇ ਆਪਣੇ ਲੈਕਚਰਸ ਤਿਆਰ ਕਰਨੇ, ਨੋਟਸ ਰੈਡੀ ਕਰਨੇ, ਦੈਨ ਸੋਫਟਵੇਅਰਸ ਦੇ ਥਰੂ ਉਹਨਾਂ ਨੇ ਸੁਣਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ। ਅਤੇ ਮਤਲਬ ਕਹਿੰਦੇ ਨੇ ਜਦੋਂ ਕਿਸੇ ਨੇ ਵਧਣਾ ਹੋਵੇ ਅੱਗੇ, ਜਦੋਂ ਕਿਸੇ ਨੇ ਪੜ੍ਹਨਾ ਹੋਵੇ ਨਾ, ਉਹਦੇ ਵਾਸਤੇ ਕੋਈ ਬਹਾਨਾ ਨਹੀਂ ਹੁੰਦਾ ਅਤੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਆਪਣੇ ਨੋਰਮਲ ਬੱਚਿਆਂ ਦੇ ਨਾਲ ਬੈਠ ਕੇ ਉਹਨਾਂ ਸਾਰੇ ਲੈਕਚਰਸ ਨੂੰ ਪ੍ਰਿਪੇਅਰ ਕੀਤਾ ਔਰ ਆਪਣੀਆਂ ਸਟੱਡੀਜ਼ ਦੇ ਵਿੱਚ ਪਰਫੈਕਟਲੀ ਉਹਨਾਂ ਨੇ ਆਪਣਾ ਜਿਹੜਾ ਆਪਣੀ ਰੈਗੂਲਰ ਕੰਟੀਨਿਊ ਕੀਤੀਆਂ। ਅਤੇ ਉਸ ਤੋਂ ਬਾਅਦ ਦੇ ਵਿੱਚ ਆਪਣੀ ਹਿੰਦੂ ਕਾਲਜ ਦੇ ਵਿੱਚ ਜਦੋਂ ਉਹਨਾਂ ਨੇ ਆਪਣੀ ਸਟੱਡੀਜ਼ ਕੰਪਲੀਟ ਕਰ ਲਈਆਂ ਤਾਂ ਦੈਨ JNU ਦੇ ਵਿੱਚ ਉਹਨਾਂ ਨੇ ਐਡਮਿਸ਼ਨ ਲਿੱਤੀ ਜਿੱਥੇ ਉਹਨਾਂ ਨੇ ਆਪਣੀ ਮਾਸਟਰਸ ਕੰਪਲੀਟ ਕੀਤੀ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ। ਔਰ ਇਹ ਸਟੱਡੀਜ਼ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਦਿਮਾਗ 'ਚ ਕਿਤੇ ਨਾ ਕਿਤੇ ਆਪਣੇ ਫਾਦਰ ਦਾ ਸਟਰਗਲ ਔਰ ਫਾਈਨੈਂਸ਼ੀਅਲ ਸਿਚੁਏਸ਼ਨ ਜਿਹੜੀ ਹੈ ਕੰਡੀਸ਼ਨ ਉਹ ਜ਼ਰੂਰ ਘੁੰਮ ਰਹੀ ਸੀ ਅਤੇ ਇਸ ਕਰਕੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਪੇਪਰਸ ਦੇਣੇ ਸਟਾਰਟ ਕੀਤੇ, ਗਵਰਨਮੈਂਟ ਦੇ ਜਿਹੜੇ ਪੇਪਰਸ ਨਿਕਲਦੇ ਨੇ। ਅਤੇ ਉਹਨਾਂ ਨੇ ਫਸਟ ਪੇਪਰ ਜਿਹੜਾ ਬੈਂਕ ਦਾ ਦਿੱਤਾ, ਪੰਜਾਬ ਨੈਸ਼ਨਲ ਬੈਂਕ ਦਾ, ਔਰ ਪਹਿਲੇ ਹੀ ਅਟੈਂਪਟ ਵਿੱਚ ਉਹਨਾਂ ਨੇ ਉਸ ਇਗਜ਼ਾਮ ਨੂੰ ਕਰੈਕ ਕੀਤਾ। ਅਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ LIC ਦਾ ਆਫਿਸਰਸ ਦਾ ਇਗਜ਼ਾਮ ਦਿੱਤਾ ਜਿਹੜਾ ਕਿ ਫੋਰਚੂਨੇਟਲੀ ਫਿਰ ਦੁਬਾਰਾ ਤੋਂ ਫਸਟ ਅਟੈਂਪਟ ਦੇ ਵਿੱਚ ਹੀ ਕਲੀਅਰ ਹੋਇਆ ਔਰ ਉਹਨਾਂ ਨੇ ਐਜ਼ ਐਨ ਅਸਿਸਟੈਂਟ ਐਡਮਿਨਿਸਟ੍ਰੇਟਿਵ ਆਫਿਸਰ ਜੁਆਇਨ ਕੀਤਾ LIC ਦੇ ਵਿੱਚ। ਅਤੇ ਜੀ ਉਹਨਾਂ ਦੇ ਪਿੰਡ ਨੇਦ

ਦਿਹਾਈ ਦੇ ਵਿੱਚ ਇਹ ਪਹਿਲਾ ਮੌਕਾ ਸੀਗਾ ਜਦੋਂ ਕੋਈ ਬੱਚਾ ਪਹਿਲਾਂ ਤਾਂ ਸਰਕਾਰੀ ਨੌਕਰੀ 'ਚ ਗਿਆ ਸੀਗਾ ਔਰ 6 ਮਹੀਨਿਆਂ ਦੇ ਵਿੱਚ ਦੋ ਦੋ ਸਰਕਾਰੀ ਨੌਕਰੀਆਂ ਦੇ ਵਿੱਚ ਉਹਨਾਂ ਨੇ ਦੋਨੋਂ ਪੇਪਰ ਜਿਹੜੇ ਨੇ ਉਹ ਕੁਆਲੀਫਾਈ ਕੀਤੇ ਸੀ। ਪਰ ਉਹਨਾਂ ਦੇ ਫਾਦਰ ਜਿਹੜੇ ਸੀ ਨਾ ਉਹਨਾਂ ਨੂੰ ਕੌਨਫੀਡੈਂਸ ਸੀ ਆਪਣੇ ਬੱਚੇ ਉੱਤੇ ਕਿ ਇਹ ਮੇਰਾ ਬੱਚਾ ਜਿਹੜਾ ਹੈ ਇਰਫਾਨ ਹੋਰ ਵੀ ਜ਼ਿਆਦਾ ਅੱਛਾ ਕਰ ਸਕਦਾ ਹੈ ਅਤੇ ਇਸ ਕਰਕੇ ਫਾਦਰ ਨੇ ਸੁਜੈਸਟ ਕੀਤਾ ਕਿ UPSC ਦੀ ਤਿਆਰੀ ਕਰਨੀ ਸਟਾਰਟ ਕਰੋ। ਅਤੇ UPSC ਦੀ ਤਿਆਰੀ ਜਿਹੜੀ ਆ ਉਹ ਇੰਨੀ ਸੌਖੀ ਨਹੀਂ ਸੀਗੀ ਫੁੱਲ ਟਾਈਮ ਜੋਬ ਦੇ ਨਾਲ, ਬਟ ਸਟਿਲ ਇਰਫਾਨ ਨੇ ਆਪਣੇ ਫਾਦਰ ਦੀ ਗੱਲ ਮੰਨੀ ਅਤੇ ਉਹਨਾਂ ਨੇ ਤਿਆਰੀ ਸਟਾਰਟ ਕੀਤੀ। ਕੰਟੀਨਿਊ ਤਿਆਰੀ ਕਰਦੇ ਸੀਗੇ ਸਾਰਾ ਦਿਨ, ਨੌਕਰੀ ਕਰਕੇ ਆ ਕੇ ਰਾਤ ਨੂੰ ਲੇਟ ਨਾਈਟ ਔਰ ਸਵੇਰ ਤੱਕ ਉਹਨਾਂ ਨੇ ਪੜ੍ਹਾਈ ਕੀਤੀ। ਉਹਨਾਂ ਨੇ ਉਸੇ ਤਰੀਕੇ ਦੇ ਨਾਲ ਆਪਣੀ ਹਾਰਡਵਰਕ ਨੂੰ ਜਿਹੜਾ ਕੰਟੀਨਿਊ ਕੀਤਾ ਅਤੇ ਤੀਜੇ ਅਟੈਂਪਟ ਵਿੱਚ 2025 ਦੇ ਵਿੱਚ ਉਹਨਾਂ ਨੇ UPSC ਦਾ ਇਹ ਇਗਜ਼ਾਮ ਵੀ ਕਲੀਅਰ ਕਰ ਲਿਆ। ਬਿਨਾਂ ਕਿਸੇ ਪ੍ਰਿੰਟਡ ਬੁੱਕ ਤੇ, ਬਿਨਾਂ ਕਿਸੇ ਇੱਦਾਂ ਦੀ ਪੜ੍ਹਾਈ ਤੋਂ ਜਿਹੜੀਆਂ ਕਿ ਜਿਹੜਾ ਕਿ ਨੋਰਮਲ ਬੱਚਾ ਜਿਹੜਾ ਪੜ੍ਹਦਾ ਉਸ ਤਰੀਕੇ ਦੇ ਨਾਲ, ਅਡੀਸ਼ਨਲ ਪੜ੍ਹਾਈਆਂ ਕਰਕੇ ਸੁਣ ਕੇ ਲੈਕਚਰਸ ਨੂੰ ਔਰ ਕਰੰਟ ਅਫੇਅਰਸ ਦੇ ਬਾਰੇ 'ਚ ਸੁਣ ਕੇ ਔਰ ਆਪਣੇ ਦਿਮਾਗ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਨੂੰ ਰੱਖ ਕੇ ਸਾਰੀ ਸਾਰੀ ਰਾਤ ਪੜ੍ਹਾਈ ਕਰਕੇ ਉਸ ਬੱਚੇ ਨੇ ਇਸ ਕਾਮਯਾਬੀ ਨੂੰ ਹਾਸਲ ਕੀਤਾ। ਔਰ ਅੱਜ ਉਹਨਾਂ ਦਾ ਪਿੰਡ ਜਿਹੜਾ ਹੈ ਉਹਨਾਂ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਉਹਨਾਂ ਦੇ ਨਾਮ ਦੀ ਮਿਸਾਲ ਦਿੱਤੀ ਜਾਂਦੀ ਹੈ ਉਹਨਾਂ ਦੇ ਪਿੰਡ ਦੇ ਵਿੱਚ ਔਰ ਉਹਨਾਂ ਦੇ ਘਰ ਤੱਕ, ਮਤਲਬ ਲੋਕ ਸਪੈਸ਼ਲੀ ਛੱਡਣ ਆਉਂਦੇ ਨੇ ਜੇ ਕੋਈ ਵੀ ਆਉਂਦਾ, ਕਿਉਂਕਿ ਉਹਨਾਂ ਦੇ ਜਿਹੜਾ ਪਿੰਡ ਦੇ ਇੱਕ ਛੋਟੇ ਜਿਹੇ ਪਿੰਡ ਦੇ ਲੜਕੇ ਨੇ ਜਿਹੜਾ ਕਿ ਇੰਨੀ ਛੋਟੀ ਏਜ ਦੇ ਵਿੱਚ ਹੀ ਦੋਨੋਂ ਅੱਖਾਂ ਤੋਂ ਮਤਲਬ ਬਲਾਈਂਡ ਹੋ ਚੁੱਕਿਆ ਸੀਗਾ, ਉਸ ਬੱਚੇ ਨੇ ਆਪਣੇ ਪਿੰਡ ਦਾ ਨਾਂ UPSC ਟੋਪਰਸ ਦੀ ਲਿਸਟ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ, ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਸੀ ਅਤੇ ਇਹ ਫਾਦਰ ਵਾਸਤੇ ਤਾਂ ਸੀਗੀ ਪ੍ਰਾਊਡ ਦੀ ਗੱਲ, ਨਾਲ ਨਾਲ ਪੂਰੇ ਪਿੰਡ ਵਾਸਤੇ ਵੀ ਪ੍ਰਾਊਡ ਦੀ ਗੱਲ ਸੀ। ਹਾਲੇ ਉਹਨਾਂ ਦੀ ਸਰਵਿਸ ਐਲੋਕੇਸ਼ਨ ਕਹਿੰਦੇ ਆ ਕਿ ਡਿਸਾਈਡ ਨਹੀਂ ਹੈ ਕਿਉਂਕਿ 2025 ਦੇ ਵਿੱਚ ਉਹ ਪਾਸ ਆਊਟ ਸੀਗੇ, ਬਟ ਸਟਿਲ ਆਈ ਹੋਪ ਕਿ ਨਾ ਹੁਣ ਉਹ ਕਿਤੇ ਨਾ ਕਿਤੇ ਪੋਸਟਡ ਹੋ ਚੁੱਕੇ ਹੋਣਗੇ, ਕਿਉਂਕਿ 2025 UPSC ਦਾ ਉਹਨਾਂ ਨੇ ਬੈਚ ਕਲੀਅਰ ਕੀਤਾ ਸੀਗਾ ਔਰ ਇਸ ਬੈਚ ਨੂੰ ਕਲੀਅਰ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਸਾਰੀ ਦੁਨੀਆ ਨੂੰ ਇਹ ਦਿਖਾ ਦਿੱਤਾ ਕਿ ਜੀ ਬਹਾਨੇ ਜਿਹੜੇ ਨੇ ਉਹ ਬਹੁਤ ਸਾਰੇ ਹੋ ਸਕਦੇ ਨੇ, ਪਰ ਜੇ ਕਰਨਾ ਹੈ ਤਾਂ ਤੁਸੀਂ ਡਿਸਬਿਲਿਟੀਜ਼ ਜਿਹੜੀਆਂ ਨੇ ਉਹ ਤੁਹਾਨੂੰ ਰੋਕ ਨਹੀਂ ਸਕਦੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਤੋਂ। ਜੀ ਹਾਂ, ਇਰਫਾਨ ਦੀ ਇਹ ਕਹਾਣੀ ਇੱਕ ਛੋਟੇ ਜਿਹੇ ਪਿੰਡ ਤੋਂ ਸ਼ੁਰੂ ਹੋਈ ਅਤੇ ਇੰਨੀਆਂ ਸਾਰੀਆਂ ਪ੍ਰੋਬਲਮਸ ਤੋਂ ਬਾਅਦ ਦੇ ਵਿੱਚ ਜ਼ਿੰਦਗੀ ਦੇ ਵਿੱਚ ਉਸ ਮੁਕਾਮ 'ਤੇ ਪਹੁੰਚਣ ਵਾਲੀ ਕਹਾਣੀ ਜਿਹੜੀ ਹੈ ਉਹ ਸਾਰਿਆਂ ਨੂੰ ਇੰਸਪਾਇਰ ਕਰਦੀ ਹੈ ਐਂਡ ਆਈ ਹੋਪ ਕਿ ਤੁਹਾਨੂੰ ਅਤੇ ਮੈਨੂੰ ਵੀ ਇੰਸਪਾਇਰ, ਮੈਨੂੰ ਤਾਂ ਬਹੁਤ ਜ਼ਿਆਦਾ ਇੰਸਪਾਇਰ ਕੀਤਾ ਇਸ ਸਟੋਰੀ ਨੇ ਔਰ ਸ਼ਾਇਦ ਸੁਣ ਕੇ ਤੁਸੀਂ ਵੀ ਕਿਤੇ ਨਾ ਕਿਤੇ ਤਾਂ ਇੰਸਪਾਇਰ ਹੋਏ ਹੋਵੋਗੇ। ਔਰ ਇਹਦੇ ਨਾਲ ਨਾਲ ਮੈਂ ਇਸ ਤੋਂ ਪਹਿਲਾਂ ਕਿ ਇੱਕ ਗਾਣਾ ਪਲੇ ਕਰਾਂ, ਮੈਂ ਇੱਕ ਜ਼ਰੂਰ ਗੱਲ ਕਹਿਣਾ ਚਾਹਾਂਗੀ ਕਿ ਪੇਰੈਂਟਸ ਨੂੰ ਜ਼ਰੂਰ ਆਪਣੇ ਬੱਚਿਆਂ ਦੇ ਉੱਤੇ ਟਰੱਸਟ ਕਰਨਾ ਚਾਹੀਦਾ ਹੈ ਔਰ ਹਮੇਸ਼ਾ ਆਪਣੇ ਬੱਚਿਆਂ ਨੂੰ ਪੁਸ਼ ਕਰਦੇ ਰਹੋ, ਕਿਉਂਕਿ ਜ਼ਿੰਦਗੀ ਦੇ ਵਿੱਚ ਕਦੀ ਵੀ ਆਪਣੇ ਬੱਚਿਆਂ ਦੇ ਉੱਤੇ ਜਦੋਂ ਤੁਸੀਂ ਮਤਲਬ ਵਿਸ਼ਵਾਸ ਰੱਖੋਗੇ ਨਾ ਤਾਂ ਜ਼ਿੰਦਗੀ ਵਿੱਚ ਬੱਚੇ ਵੀ ਹਮੇਸ਼ਾ ਕੋਸ਼ਿਸ਼ ਕਰਨਗੇ ਕਿ ਤੁਹਾਨੂੰ ਅਤੇ ਮਤਲਬ ਆਪਣੇ ਆਸ ਪਾਸ ਆਪਣੇ ਪੇਰੈਂਟਸ ਅਤੇ ਆਪਣੇ ਜਿਹੜੇ ਵੀ ਵੈਲ ਵਿਸ਼ਸ ਨੇ ਉਹਨਾਂ ਨੂੰ ਮਤਲਬ ਨਾ ਡੀਮੋਟੀਵੇਟ, ਮਤਲਬ ਇੱਦਾਂ ਡਿਸਅਪੋਇੰਟ ਨਾ ਕਰਨ। ਇਸ ਕਰਕੇ ਪਲੀਜ਼ ਆਪਣੇ ਬੱਚਿਆਂ 'ਤੇ ਵੀ ਟਰੱਸਟ ਕਰਨਾ। ਫਿਲਹਾਲ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਲਵ ਯੂ ਜ਼ਿੰਦਗੀ ਦਾ ਆਖਰੀ ਟਰੈਕ, ਕਿਉਂਕਿ ਪੇਰੈਂਟਸ ਅਤੇ ਬੱਚਿਆਂ ਦੀ ਯਾਰੀ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਇਹ ਸੌਂਗ ਸੁਣਦੇ ਹਾਂ ਇਸ ਪ੍ਰੋਗਰਾਮ ਦਾ।

ਜੀ ਹਾਂ, ਪ੍ਰੋਗਰਾਮ ਲਵ ਯੂ ਜ਼ਿੰਦਗੀ ਨੂੰ ਹੁਣ ਇੱਥੇ ਹੀ ਵਾਈਂਡ ਅਪ ਕਰਨ ਦਾ ਟਾਈਮ ਤਾਂ ਹੋ ਗਿਆ ਹੈ, ਕਿਉਂਕਿ ਮੇਰਾ ਮਨ ਤਾਂ ਨਹੀਂ ਕਰ ਰਿਹਾ, ਪਰ ਮੈਂ ਉਮੀਦ ਕਰਦੀ ਹਾਂ ਕਿ ਜਿਹੜੀ ਕਹਾਣੀ ਮੈਂ ਤੁਹਾਨੂੰ ਸੁਣਾਈ ਹੈ ਨਾ, ਇਹ ਤੁਹਾਨੂੰ ਜ਼ਰੂਰ ਮੋਟੀਵੇਟ ਕਰੇਗੀ, ਕਿਉਂਕਿ ਜ਼ਿੰਦਗੀ ਜੀ ਬਹੁਤ ਹਸੀਨ ਹੈ, ਮਿਲੀ ਹੈ ਇੱਕ ਵਾਰੀ, ਅਤੇ ਛੋਟੀਆਂ ਛੋਟੀਆਂ ਮੁਸੀਬਤਾਂ ਦੇ ਨਾਲ ਨਾਲ ਕਈ ਵਾਰੀ ਵੱਡੇ ਵੱਡੇ ਪਹਾੜ ਵੀ ਆਉਂਦੇ ਨੇ, ਪਰ ਅਸੀਂ ਜਿਹੜਾ ਨਾ ਉਹ ਉਹਨਾਂ ਮੁਸੀਬਤਾਂ ਤੋਂ ਹਾਰਨਾ ਨਹੀਂ ਹੈ, ਜ਼ਿੰਦਗੀ 'ਚ ਅੱਗੇ ਵੱਧਦੇ ਜਾਣਾ, ਕਿਉਂਕਿ ਕਿਸੇ ਵੀ ਮੌਕੇ ਦੇ ਉੱਤੇ ਚੌਕਾ ਲੱਗ ਸਕਦਾ ਹੈ। ਅਤੇ ਇਸੇ ਥੋਟ ਦੇ ਨਾਲ ਮੈਨੂੰ ਦਿਓ ਇਜਾਜ਼ਤ, ਤੇ ਫਿਰ ਮਿਲਾਂਗੇ ਨਵੀਆਂ ਗੱਲਾਂ ਬਾਤਾਂ ਤੇ ਨਵੇਂ ਵਿਚਾਰਾਂ ਤੇ ਇੱਕ ਨਵੀਂ ਕਹਾਣੀ ਦੇ ਨਾਲ। ਫਿਲਹਾਲ ਰੱਬ ਰੱਖਾ।

ਹੋਵੇਗਾ। ਹੁਣੇ ਤੁਸੀਂ ਸੁਣ ਰਹੇ ਸੀ FM ਨਿਊਜ਼ ਹੈਡਲਾਈਨਸ। ਨਿਊਜ਼ ਹੈਡਲਾਈਨਸ ਦਾ ਅਗਲਾ ਪ੍ਰਸਾਰਣ ਤੁਸੀਂ ਸੁਣੋਗੇ ਰਾਤ 8 ਵਜੇ, ਤੇ ਹੁਣ ਤੋਂ ਕੁਝ ਚਿਰਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਫਿਲਮੀ ਦੁਨੀਆ।

ਵੈਲਕਮ ਬੈਕ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਮੇਰੇ ਜੀ, ਪ੍ਰੋਗਰਾਮ ਦਾ ਆਗਾਜ਼ ਹੋ ਚੁੱਕਾ ਹੈ ਅਤੇ ਪ੍ਰੋਗਰਾਮ ਦਾ ਬਹੁਤ ਹੀ ਸੁਰੀਲਾ ਆਗਾਜ਼ ਹੋਇਆ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ। ਗੀਤ ਸੁਣਿਆ ਤੁਸੀਂ, ਮੈਂ ਮੁੰਬਈ ਕਾ ਬਾਬੂ, ਅਤੇ ਮੁੰਬਈ ਦੀ ਤਾਂ ਨਹੀਂ ਪਰ ਕਲਕੱਤਾ ਦੇ ਬਾਬੂ ਦੀ ਅੱਜ ਅਸੀਂ ਕਰਨੀ ਹੈ ਗੱਲਬਾਤ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਦੋ ਮਈ 1921 ਨੂੰ ਕਲਕੱਤਾ ਦੇ ਵਿੱਚ ਜਨਮ ਹੋਇਆ ਸੱਤਿਆਜੀਤ ਰੇ ਦਾ, ਲੈਜੈਂਡਰੀ ਫਿਲਮਮੇਕਰ ਜੋ ਕਹਾਣੀ ਵੀ ਬਣਾਉਂਦੇ ਸੀ, ਉਹ ਇੱਕ ਲੈਗੇਸੀ ਬਣਾਉਂਦੇ ਸੀ। ਉਹਨਾਂ ਦੇ ਦਾਦਾ ਉਪਿੰਦਰ ਕਿਸ਼ੋਰ ਇੱਕ ਲੇਖਕ ਤੇ ਚਿੱਤਰਕਾਰ ਸੀ। ਗੱਲ ਕਰੀਏ ਉਹਨਾਂ ਦੇ ਪਿਤਾ ਦੀ, ਸੁਕੁਮਾਰ ਰੇ ਜੋ ਕਿ ਬੰਗਾਲੀ ਸਾਹਿਤ ਦੇ ਇੱਕ ਮਹਾਨ ਕਵੀ ਸੀ, ਤੇ ਬਸ ਫਿਰ ਕਹਿ ਸਕਦੇ ਹਾਂ ਲਿਖਣਾ, ਸ਼ਬਦਾਂ ਦੇ ਨਾਲ ਖੇਡਣਾ ਸੱਤਿਆਜੀਤ ਨੂੰ ਵਿਰਾਸਤ ਵਿੱਚ ਮਿਲਿਆ ਸੀ। ਪਰ ਅਫਸੋਸ, ਸੱਤਿਆਜੀਤ ਰੇ ਸਿਰਫ 2 ਸਾਲ ਦੇ ਸੀ ਜਦ ਉਹਨਾਂ ਦੇ ਪਿਤਾ ਦਾ ਸਾਇਆ ਉਹਨਾਂ ਦੇ ਸਿਰੋਂ ਲੱਥ ਗਿਆ। ਮਾਂ ਨੇ ਉਹਨਾਂ ਨੂੰ ਪਾਲਿਆ ਤੇ ਕਲਾ ਦਾ ਬੀਜ ਜਿਹੜਾ ਹੈ ਉਹ ਸੱਤਿਆਜੀਤ ਦੇ ਅੰਦਰ ਪਿਰੋਇਆ। ਸੱਤਿਆਜੀਤ ਰੇ ਦਾ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ, ਕਿਸ ਤਰ੍ਹਾਂ ਫਿਲਮਾਂ ਦੇ ਵਿੱਚ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਸੱਤਿਆਜੀਤ ਨੇ, ਕਰਾਂਗੇ ਗੱਲਬਾਤ। ਪਰ ਪਹਿਲਾਂ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਗੀਤ ਆ ਰਿਹਾ ਤੁਹਾਡੇ ਸਭ ਲਈ।

ਮੁਸਾਫਿਰ, ਕਲਕੱਤਾ ਦਾ ਮੁਸਾਫਿਰ, ਜਿਸ ਦੀ ਪੜ੍ਹਾਈ ਕਲਕੱਤਾ ਦੇ ਵਿੱਚ ਹੀ ਹੋਈ ਅਤੇ ਫਿਰ ਇੱਥੇ ਸ਼ਾਂਤੀ ਨਿਕੇਤਨ ਦੇ ਵਿੱਚ ਜਾਣਾ ਹੋਇਆ।

ਕਿਹਾ ਜਾਂਦਾ ਹੈ ਕਿ ਰੇ ਨੂੰ ਸੱਤਿਆਜੀਤ ਰੇ ਨੂੰ ਵੈਸਟਰਨ ਕਲਾਸੀਕਲ ਮਿਊਜ਼ਿਕ ਦੇ ਵਿੱਚ ਬੜੀ ਰੁਚੀ ਸੀ ਅਤੇ ਉਹਨਾਂ ਨੇ ਬਹੁਤ ਸਾਰੇ ਹੋਲੀਵੁੱਡ ਸਿਨੇਮਾ ਵੀ ਆਪਣੇ ਸਕੂਲ ਦੇ ਦੌਰਾਨ ਵੇਖੇ ਸੀ। ਪਰ 1940 ਦੇ ਵਿੱਚ ਜਦ ਉਹ ਵਿਸ਼ਵ ਭਾਰਤੀ ਯੂਨੀਵਰਸਿਟੀ ਯਾਨੀ ਕਿ ਸ਼ਾਂਤੀ ਨਿਕੇਤਨ ਦੇ ਵਿੱਚ ਪੜ੍ਹ ਰਹੇ ਸੀ ਤਾਂ ਉੱਥੇ ਉਹਨਾਂ ਦੀ ਮੁਲਾਕਾਤ ਹੋਈ ਰਵਿੰਦਰ ਨਾਥ ਟੈਗੋਰ ਦੇ ਨਾਲ। ਅਤੇ ਬਸ ਫਿਰ ਇਹ ਮੁਲਾਕਾਤ ਇੱਕ ਵੱਖਰਾ ਹੀ ਰੰਗ ਲਿਆਈ। ਸ਼ਾਂਤੀ ਨਿਕੇਤਨ ਵਰਗੀ ਸ਼ਾਂਤ ਜਗ੍ਹਾ ਦੇ ਵਿੱਚ ਅਤੇ ਰਵਿੰਦਰ ਨਾਥ ਟੈਗੋਰ ਦੀ ਪ੍ਰੇਰਨਾ ਦੇ ਨਾਲ ਸੱਤਿਆਜੀਤ ਰੇ ਨੇ ਇੱਥੇ ਜ਼ਿੰਦਗੀ ਦੇ ਕੁਝ ਫਲਸਫੇ ਸਿੱਖੇ। ਉਹਨਾਂ ਨੇ ਸਿੱਖਿਆ ਕਿ ਕਿਸ ਤਰ੍ਹਾਂ ਭਾਰਤ ਦੀ ਕਲਾ ਨੂੰ ਪੱਛਮੀ ਦੁਨੀਆ ਨਾਲ ਮਿਲਾਇਆ ਜਾ ਸਕਦਾ ਹੈ। ਅਤੇ ਬਸ ਇਹੀ ਮਿਲਾਪ ਬਾਅਦ ਵਿੱਚ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਵੀ ਦਿਖਿਆ। ਸੋਚੋ ਇੱਕ ਆਦਮੀ ਆਪਣੀ ਪਹਿਲੀ ਫਿਲਮ ਬਣਾਉਣ ਲਈ ਆਪਣੀਆਂ ਚੀਜ਼ਾਂ ਵੇਚ ਦਿੰਦਾ ਹੈ ਅਤੇ ਕਿਸ ਤਰ੍ਹਾਂ ਉਹ ਫਿਲਮਾਂ ਨੂੰ ਬਣਾਉਣ ਵਾਸਤੇ ਕਿੰਨਾ ਜ਼ਿਆਦਾ ਪੈਸ਼ਨੇਟ ਹੈ, ਕਿੰਨੀ ਜ਼ਿਆਦਾ ਰੁਚੀ ਹੈ, ਕਿੰਨਾ ਜ਼ਿਆਦਾ ਰੁਝਾਅ ਹੈ। ਜਾਣਾਂਗੇ ਕਿ ਕਿਸ ਤਰ੍ਹਾਂ ਸੱਤਿਆਜੀਤ ਰੇ ਨੇ ਆਪਣੀ ਪਹਿਲੀ ਫਿਲਮ ਜਿਹੜੀ ਹੈ ਉਸ 'ਤੇ ਕੰਮ ਕੀਤਾ। ਪਰ ਵਾਰੀ ਹੈ ਜੀ ਗੀਤ ਸੁਣਨ ਦੀ, ਤਾਂ ਲਓ ਜੀ ਫਿਰ ਤੁਹਾਡੇ ਵਾਸਤੇ ਗੀਤ ਆ ਰਿਹਾ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਅਤੇ ਗੀਤ ਦੇ ਬੋਲ ਨੇ ਗੋਲਮਾਲ ਹੈ ਬਈ, ਸਭ ਗੋਲਮਾਲ ਹੈ।

ਕਹਿੰਦੇ ਕਿਸੇ ਵੀ ਕੰਮ ਵਿੱਚ ਸਫਲਤਾ ਤਦ ਮਿਲਦੀ ਹੈ ਜਦ ਉਸ ਕੰਮ ਨੂੰ ਲੈ ਕੇ ਅੰਦਰ ਜਨੂਨ ਹੁੰਦਾ ਹੈ। ਸਤਿਜੀਤ ਰੇ ਜਦ ਐਡਵਰਟਾਈਜ਼ਿੰਗ ਕੰਪਨੀ ਦੇ ਵਿੱਚ ਕੰਮ ਕਰ ਰਹੇ ਸੀ ਤਦ ਉਹ ਆਪਣਾ ਮਨ ਪੱਕਾ ਬਣਾ ਚੁੱਕੇ ਸੀ ਕਿ ਇੱਕ ਫਿਲਮ ਬਣਾਉਣੀ ਹੈ ਜਿਸਦੀ ਕਹਾਣੀ ਉਹਨਾਂ ਨੇ ਮਨ ਹੀ ਮਨ ਬਣਾ ਲਈ। ਕਿਹਾ ਜਾਂਦਾ 1950 ਦੇ ਵਿੱਚ ਜਦ ਰੇ ਲੰਡਨ ਦੀ ਇੱਕ ਟ੍ਰਿਪ 'ਤੇ ਗਏ ਤਾਂ ਉੱਥੇ ਉਸ ਦੌਰਾਨ ਉਹਨਾਂ ਨੇ 100 ਫਿਲਮਾਂ ਵੇਖੀਆਂ। ਪੱਥਰ 45 ਫਿਲਮ ਬਣਾਉਣ ਤੋਂ ਪਹਿਲਾਂ ਉਹ ਹਰ ਇੱਕ ਬਾਰੀਕ ਚੀਜ਼ ਜਿਹੜੀ ਹੈ, ਹਰ ਇੱਕ ਛੋਟੀ ਵੱਡੀ ਚੀਜ਼ ਜਿਹੜੀ ਹੈ ਸਿੱਖ ਲੈਣਾ ਚਾਹੁੰਦੇ ਸੀ ਜੋ ਕਿ ਸਿਨੇਮਾ ਦੇ ਨਾਲ ਜੁੜੀ ਹੋਈ ਹੈ। ਅਤੇ ਆਪਣੀ ਫਿਲਮ ਪੱਥਰ 45 ਜੋ ਕਿ ਉਹਨਾਂ ਦੀ ਡੈਬਿਊ ਫਿਲਮ ਵੀ ਮੰਨੀ ਜਾਂਦੀ ਹੈ ਐਜ਼ ਅ ਡਾਇਰੈਕਟਰ ਇੰਡੀਅਨ ਸਿਨੇਮਾ ਦੇ ਵਿੱਚ, ਇਸਦੀ ਸਟੋਰੀ ਜਿਹੜੀ ਹੈ ਪਲੋਟ ਲਾਈਨ ਹੈ ਪਹਿਲਾਂ ਹੀ ਬਣਾ ਚੁੱਕੇ ਸੀ ਅਤੇ ਇਸਦੀ ਪ੍ਰੇਰਣਾ ਉਹਨਾਂ ਨੂੰ ਮਿਲੀ ਸੀ ਵਿਕਟੋਰੀਆ ਡੀ ਸਿਕਾ ਦੀ ਬਾਈਸਾਈਕਲ ਥੀ ਫਿਲਮ ਤੋਂ। ਇੱਕ ਫ੍ਰੈਂਚ ਫਿਲਮ ਹੈ ਜੋ ਕਿ ਸਾਈਕਲ ਦੇ ਉੱਤੇ ਕਹਾਣੀ ਆਧਾਰਿਤ ਹੈ। ਇਹ ਉਹ ਦੌਰ ਹੈ ਜਦੋਂ ਸਾਈਕਲ ਜਿਹੜਾ ਹੈ ਬਹੁਤ ਅਹਿਮ ਹੁੰਦਾ ਸੀ, ਟਰਾਂਸਪੋਰਟ ਦਾ ਸਾਧਨ ਹੁੰਦਾ ਸੀ ਅਤੇ ਕਿਸ ਤਰ੍ਹਾਂ ਇੱਕ ਆਦਮੀ ਸਾਈਕਲ ਲੈਂਦਾ ਹੈ, ਫਿਰ ਸਾਈਕਲ ਚੋਰੀ ਹੋ ਜਾਂਦਾ ਅਤੇ ਕਿਸ ਤਰ੍ਹਾਂ ਫਿਰ ਕਹਾਣੀ ਘੁੰਮਦੀ ਹੈ ਉਸ ਦੇ ਉੱਤੇ ਫਿਲਮ ਜਿਹੜੀ ਹੈ ਕਹਾਣੀ ਸਾਰੀ ਘੁੰਮਦੀ ਹੈ। ਇਸ ਫਿਲਮ ਨੂੰ ਦੇਖ ਕੇ ਰੇ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਹੁਣ ਵਾਰੀ ਸੀ ਉਹਨਾਂ ਦੀ ਆਪਣੀ ਫਿਲਮ ਬਣਾ ਦੀ। ਪਰ ਉਹਨਾਂ ਨੇ ਡੈਬਿਊ ਕੀਤਾ ਫਿਲਮ ਪੱਥਰ 45 ਦੇ ਨਾਲ। ਕਿਹਾ ਜਾਂਦਾ ਹੈ ਕਿ ਜਦ ਇਹ ਫਿਲਮ ਬਣ ਰਹੀ ਸੀ ਤਾਂ ਰੇ ਦੇ ਕੋਲ ਜਿਹੜੇ ਫੰਡਸ ਹੈ, ਆਰਥਿਕ ਸਥਿਤੀ ਠੀਕ ਨਾ ਹੋਣ ਕਰਕੇ ਇੰਨੀ ਜ਼ਿਆਦਾ ਤੰਗੀ ਹੋ ਗਈ ਸੀ ਕਿ ਉਹਨਾਂ ਨੂੰ ਆਪਣੀ ਲਾਈਫ ਇੰਸ਼ੋਰੈਂਸ ਪੋਲਿਸੀ ਵੇਚ ਕੇ ਜਿਹੜੇ ਹੈ ਪੈਸੇ ਪੂਰੇ ਕਰਨੇ ਪਏ। ਪਰ ਜਨੂਨ ਇੰਨਾ ਕਿ ਕੋਈ ਵੀ ਮੁਸ਼ਕਲ ਰੇ ਨੂੰ ਰੋਕ ਨਹੀਂ ਸਕਦੀ ਸੀ। ਬਸ ਫਿਰ ਪਹਿਲੀ ਫਿਲਮ ਆਈ ਪੱਥਰ 45। ਅਸਲ ਵਿੱਚ ਪੱਥਰ 45 ਇੱਕ ਅੱਪੂ ਟ੍ਰਾਇਲੋਜੀ ਦੀ ਇੱਕ ਸੀਰੀਜ਼ ਸੀ ਜੋ ਕਿ ਉਹਨਾਂ ਨੇ ਬਾਈਸਾਈਕਲ ਥੀਵਸ 'ਤੇ ਆਧਾਰਿਤ ਬਣਾਈ ਸੀ। ਇਸਦੇ 3 ਫਿਲਮ ਦੇ ਸੀਰੀਜ਼ ਸੀ ਅਤੇ ਤਿੰਨੋਂ ਹੀ ਉਸ ਸਮੇਂ ਦੀਆਂ ਮਾਸਟਰਪੀਸ ਮੰਨੀਆਂ ਜਾਂਦੀਆਂ। ਅੱਜ ਵੀ ਜੇਕਰ ਤੁਸੀਂ ਗਲੋਬਲ ਸਿਨੇਮਾ ਦੇਖਣਾ ਪਸੰਦ ਕਰਦੇ ਹੋ, ਆਈਕੋਨਿਕ ਫਿਲਮਾਂ ਦੇਖਣਾ ਪਸੰਦ ਕਰਦੇ ਹੋ ਅਤੇ ਦਾ ਅੱਪੂ ਟ੍ਰਾਇਲੋਜੀ ਜਿਹੜੀ ਫਿਲਮ ਹੈ ਪੱਥਰ 45 ਜਿਹੜੀ ਫਿਲਮ ਹੈ ਇਹ ਜ਼ਰੂਰ ਵੇਖਣਾ। ਇਸ ਤੋਂ ਬਾਅਦ ਗੱਲ ਕਰਾਂਗੇ ਕਿ ਕਿਸ ਤਰ੍ਹਾਂ

ਘਰ ਬੈਠੇ ਰੇ ਨੂੰ ਉਹਨਾਂ ਦੇ ਅੰਦਰ ਦੀ ਕਲਾ ਕਰਕੇ ਦੁਨੀਆ ਦੇ ਸਭ ਤੋਂ ਵੱਡਾ ਖਿਤਾਬ ਘਰ ਖੁਦ ਚੱਲ ਕੇ ਆਇਆ। ਬਹੁਤ ਸਾਰੀਆਂ ਗੱਲਾਂ ਬਾਤਾਂ ਸਤਿਜੀਤ ਰੇ ਦੇ ਨਾਲ ਜੁੜੀਆਂ, ਪਰ ਪਹਿਲਾਂ ਸੁਣਦੇ ਹਾਂ ਇੱਕ ਗੀਤ ਮਹਿੰਦਰ ਕਪੂਰ ਤੇ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ।

ਦੋਸਤੋ, ਬਲੈਕ ਐਂਡ ਵਾਈਟ ਸਿਨੇਮਾ ਦੇ ਵਿੱਚ ਰੰਗ ਭਰਨ ਦਾ ਸ਼੍ਰੇ ਵੀ ਜਾਂਦਾ ਹੈ ਸਤਿਜੀਤ ਰੇ ਨੂੰ। ਸਤਿਜੀਤ ਰੇ ਨੇ ਬੰਗਾਲੀ ਸਿਨੇਮਾ ਦੇ ਵਿੱਚ ਪਹਿਲੀ ਰੰਗੀਨ ਫਿਲਮ ਦਾ ਨਿਰਮਾਣ ਕੀਤਾ ਸੀ। ਜੀ ਹਾਂ, 1962 ਦੇ ਵਿੱਚ ਫਿਲਮ ਆਈ ਕੰਚਨ ਜੰਗਾ, ਜੋ ਕਿ ਬੰਗਾਲੀ ਦੀ ਪਹਿਲੀ ਰੰਗੀਨ ਫਿਲਮ ਮੰਨੀ ਜਾਂਦੀ ਹੈ। ਇਸ ਨੂੰ ਪਹਿਲੀ ਭਾਰਤੀ ਸੰਗ੍ਰਹਿ ਫਿਲਮ ਵੀ ਮੰਨਿਆ ਜਾਂਦਾ ਹੈ। ਜੋ ਲੋਕ ਰੇ ਦੀ ਅੱਪੂ ਟ੍ਰਾਇਲੋਜੀ ਜਿਨ੍ਹਾਂ ਨੇ ਦੇਖੀ ਹੈ ਜਾਂ ਜਿਹੜੇ ਇਸ ਫਿਲਮ ਬਾਰੇ ਜਾਣਦੇ ਨੇ, ਉਹਨਾਂ ਨੂੰ ਇਸ ਤੱਥ ਨੂੰ ਹਜ਼ਮ ਕਰਨਾ ਥੋੜ੍ਹਾ ਜਿਹਾ ਔਖਾ ਲੱਗੇਗਾ ਕਿ ਇਹ ਉਹੀ ਰੇ ਨੇ ਜਿਨ੍ਹਾਂ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ। ਪਹਾੜੀ ਇਲਾਕਿਆਂ ਵਿੱਚ ਸੈੱਟ ਕੀਤੀ ਗਈ ਕੰਚਨ ਜੰਗਾ ਅਸਲ ਵਿੱਚ ਦੋਸਤੋ 20ਵੀਂ ਸਦੀ ਦੀਆਂ ਸਮੱਸਿਆਵਾਂ ਦੇ ਆਲੇ ਦੁਆਲੇ ਇੱਕ ਪੁਰਾਣੇ ਸਥਾਨ ਉੱਤੇ ਘੁੰਮਦੀ ਹੈ, ਜਿਨ੍ਹਾਂ ਸਮੱਸਿਆਵਾਂ ਨੂੰ ਅਸੀਂ ਰੋਜ਼ਾਨਾ ਜੀਵਨ ਵਿੱਚ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਛੁਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਹਰ ਕਿਸੇ ਦੇ ਸਾਹਮਣੇ ਪ੍ਰਗਟ ਹੁੰਦੀਆਂ ਹਨ। ਅਤੇ ਇਸ ਫਿਲਮ ਦੇ ਵਿੱਚ ਬਾਖੂਬੀ ਰੇ ਨੇ ਉਸ ਦੌਰ ਨੂੰ ਦਰਸਾਇਆ ਹੈ।

ਦੋਸਤੋ ਸਿਨੇਮਾ ਦੇ ਦੋ ਅਜਿਹੇ ਕਲਾਕਾਰ ਜੋ ਅੱਜ ਵੀ ਆਪਣੀ ਐਕਟਿੰਗ ਵਾਸਤੇ ਜਾਣੇ ਜਾਂਦੇ ਆ, ਪਹਿਚਾਣੇ ਜਾਂਦੇ ਆ, ਸ਼ਰਮਿਲਾ ਟੈਗੋਰ ਤੇ ਸੁਮਿਤਰ। ਇਹਨਾਂ ਦੋਨਾਂ ਦੀ ਡੈਬਿਊ ਵੀ ਸੱਤਿਆਜੀਤ ਦੀਆਂ ਫਿਲਮਾਂ ਦੇ ਰਾਹੀਂ ਹੀ ਹੋਇਆ। ਤੇ ਉਸ ਤੋਂ ਬਾਅਦ ਸੱਤਿਆਜੀਤ ਨੇ ਸੁਮਿਤਰ ਨੂੰ ਆਪਣੀਆਂ ਅਗਲੀਆਂ 14 ਫਿਲਮਾਂ ਦੇ ਵਿੱਚ ਕਾਸਟ ਕੀਤਾ। ਸੱਤਿਆਜੀਤ ਰੇ ਦੀਆਂ ਬਹੁਤ ਸਾਰੀਆਂ ਫਿਲਮਾਂ ਨੇ। ਬਲੈਕ ਐਂਡ ਵਾਈਟ ਫਿਲਮ ਦੀ ਗੱਲ ਕਰ ਲਈ ਅਸੀਂ ਅੱਪੂ ਟ੍ਰਾਇਲੋਜੀ। ਉਸ ਤੋਂ ਬਾਅਦ ਜੇਕਰ ਕੋਈ ਬ੍ਰਿਟਿਸ਼ ਸ਼ੈਰਲੋਕ ਸੀਰੀਜ਼ ਨੂੰ ਦੇਖਣਾ ਪਸੰਦ ਕਰਦਾ ਹੈ ਤਾਂ ਇਹਨਾਂ ਦੀ ਫਿਲਮ ਜੋਈ ਬਾਬਾ ਫਿਲਮ, ਜੋ ਕਿ ਇੱਕ ਬੰਗਾਲੀ ਫਿਲਮ ਸੀ, ਉਹ ਜ਼ਰੂਰ ਵੇਖਣੀ ਚਾਹੀਦੀ ਹੈ। ਅਤੇ ਜੇਕਰ ਕੋਈ ਫੈਮਿਨਿਜ਼ਮ ਫਿਲਮਾਂ ਵੇਖਣਾ ਚਾਹੁੰਦਾ ਹੈ ਅਤੇ ਕੋਈ ਕਹਿੰਦਾ ਹੈ ਕਿ ਅੱਜ ਕੱਲ੍ਹ ਸਿਨੇਮਾ ਦੇ ਵਿੱਚ, ਇੰਡੀਅਨ ਸਿਨੇਮਾ ਦੇ ਵਿੱਚ ਫੈਮਿਨਿਜ਼ਮ ਦੇ ਉੱਤੇ ਫਿਲਮਾਂ ਨਹੀਂ ਬਣਦੀਆਂ, ਅਤੇ ਉਹਨਾਂ ਨੂੰ ਸੱਤਿਆਜੀਤ ਦੀ ਦੇਖਣੀ ਚਾਹੀਦੀ ਹੈ ਫਿਲਮ ਮਹਾਨਗਰ। ਇਸ ਤੋਂ ਇਲਾਵਾ 1964 ਦੇ ਵਿੱਚ ਆਈ ਰੇ ਦੀ ਚਾਰੂਲਤਾ। ਜੋ ਕਿ ਰਵਿੰਦਰਨਾਥ ਟੈਗੋਰ ਦੀ ਹੀ ਇੱਕ ਸ਼ੋਰਟ ਕਹਾਣੀ ਦੇ ਉੱਤੇ ਆਧਾਰਿਤ ਸੀ। ਇਸ ਤੋਂ ਬਾਅਦ ਬਹੁਤ ਸਾਰੀਆਂ ਫਿਲਮਾਂ ਦੀ ਡਾਇਰੈਕਸ਼ਨ ਸੱਤਿਆਜੀਤ ਰੇ ਨੇ ਕੀਤੀ, ਜਿਸ ਵਿੱਚ ਸ਼ਾਮਲ ਹੈ ਨਾਮ, ਤੀਨ ਕੰਨਿਆ, ਅਭਿਜਨ, ਕਪੁਰਸ਼, ਮਹਾਪੁਰਸ਼। ਇਹ ਸਾਰੀਆਂ ਫਿਲਮਾਂ ਸਿਰਫ ਭਾਰਤ ਦੇ ਵਿੱਚ ਹੀ ਨਹੀਂ, ਗਲੋਬਲ ਅੰਤਰਰਾਸ਼ਟਰੀ ਲੈਵਲ 'ਤੇ, ਪੱਧਰ 'ਤੇ ਜਿਹੜੀਆਂ ਫਿਲਮਾਂ, ਬਹੁਤ ਜ਼ਿਆਦਾ ਇਹਨਾਂ ਫਿਲਮਾਂ ਨੂੰ ਪਿਆਰ ਮਿਲਿਆ ਅਤੇ ਪ੍ਰਸ਼ੰਸਾ ਮਿਲੀ। ਵਾਰੀ ਗੀਤ ਦੀ ਅਤੇ ਗੀਤ ਦੇ ਉਸ ਪਾਰ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਦੁਨੀਆਂ ਦੇ ਸਭ ਤੋਂ ਵੱਡੇ ਖਿਤਾਬਾਂ ਦੇ ਨਾਲ ਨਵਾਜ਼ਿਆ ਗਿਆ ਸੱਤਿਆਜੀਤ ਰੇ ਨੂੰ।

ਆਪਣੇ ਆਪ ਵਿੱਚ ਹੀ ਬੇਮਿਸਾਲ ਪ੍ਰਾਪਤੀ ਹੈ। ਇਨ ਅਵਾਰਡਸ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ 1967 ਦੇ ਵਿੱਚ ਆਈ ਫਿਲਮ ਚਿਰੀ ਅਖਾਨਾ ਤੋਂ। ਉਸ ਤੋਂ ਬਾਅਦ 1968 ਦੇ ਵਿੱਚ ਗੋਪੀ ਗਿਆਨੀ ਬਾਗਾ ਬਾਈ, 1969 ਦੇ ਵਿੱਚ ਪ੍ਰਤਿਦਵੰਦੀ, 1974 ਦੀ ਸੁਨਾਰ ਕੇਲਾ, 1975 ਦੀ ਜਾਨਾ ਅਰਨੀਆ ਅਤੇ 1991 ਦੀ ਅਗੰਤੁਕ ਨੇ ਇਹਨਾਂ ਨੂੰ ਸਰਵਸ਼੍ਰੇਸ਼ਠ ਪੁਰਸਕਾਰ ਦਿਲਵਾਇਆ। ਇਸ ਦੇ ਨਾਲ ਹੀ ਨਾਲ ਦੋ ਵਾਰ ਸਰਵੋਤਮ ਸੰਗੀਤ ਨਿਰਦੇਸ਼ਨ ਦਾ ਵੀ ਇਹਨਾਂ ਨੂੰ ਖਿਤਾਬ ਹਾਸਲ ਹੋਇਆ। ਫਿਲਮ ਸੀ 1973 ਦੀ ਅਸ਼ਾਂਤੀ ਸੰਕਟ। ਇਸ ਦੇ ਨਾਲ 1980 ਦੇ ਵਿੱਚ ਆਈ ਫਿਲਮ ਹੀਰਕ ਰਾਜਰ ਦੇਸ਼ੇ। ਸਿਨੇਮਾ ਦੀਆਂ ਇਹ ਉਹ ਫਿਲਮਾਂ ਨੇ ਜੋ ਵੀ ਸਿਨੇਮਾ ਪ੍ਰੇਮੀ ਨੇ ਜਿਨ੍ਹਾਂ ਨੂੰ ਇਹ ਫਿਲਮ ਜਿਹੜੀ ਹੈ ਜ਼ਰੂਰ ਵੇਖਣੀ ਚਾਹੀਦੀ ਹੈ, ਤਾਂ ਜੋ ਉਹਨਾਂ ਨੂੰ ਪਤਾ ਚੱਲੇ ਕਿ ਅਸਲੀ ਸਿਨੇਮਾ ਜਿਹੜਾ ਹੈ ਕੀ ਹੁੰਦਾ ਹੈ। ਬਹੁਤ ਸਾਰੇ ਵਿਰੋਧ, ਬਹੁਤ ਸਾਰੀਆਂ ਪਾਬੰਦੀਆਂ ਦਾ ਸਾਹਮਣਾ ਕੀਤਾ ਸੱਤਿਆਜੀਤ ਨੇ ਆਪਣੀ ਇਸ ਯਾਤਰਾ ਦੇ ਵਿੱਚ, ਪਰ ਕਦੇ ਵੀ ਉਹਨਾਂ ਨੇ ਹਾਰ ਨਹੀਂ ਮੰਨੀ, ਨਿਰਾਸ਼ ਨਹੀਂ ਹੋਏ, ਹਮੇਸ਼ਾ ਚੱਲਦੇ ਰਹੇ ਅਤੇ ਆਪਣੀ ਅਗਲੀ ਫਿਲਮ ਨੂੰ ਹੋਰ ਬਿਹਤਰ ਬਣਾਉਣ ਵਾਸਤੇ ਕੰਮ ਕਰਦੇ ਰਹੇ। ਅਤੇ ਸ਼ਾਇਦ ਇਹੀ ਕਾਰਨ ਸੀ ਕਿ ਉਹਨਾਂ ਦਾ ਨਾਂ ਸਿਰਫ ਭਾਰਤੀ ਸਿਨੇਮਾ ਦੇ ਵਿੱਚ ਨਹੀਂ, ਗਲੋਬਲ ਸਿਨੇਮਾ ਦੇ ਵਿੱਚ ਵੀ ਬੜੇ ਸ਼ਾਨੋ ਸ਼ੌਕਤ ਦੇ ਨਾਲ ਲਿਆ ਜਾਂਦਾ। 1987 ਦੇ ਵਿੱਚ ਦੋਸਤੋ ਕਿਹਾ ਜਾਂਦਾ ਕਿ ਫਰਾਂਸ ਦੇ ਰਾਸ਼ਟਰਪਤੀ ਦੁਆਰਾ ਉਹਨਾਂ ਨੂੰ ਲੀਜਨ ਆਫ ਓਨਰ ਨਾਲ ਸਨਮਾਨਿਤ ਕੀਤਾ ਗਿਆ। ਫਰਾਂਸ ਨੇ ਹਮੇਸ਼ਾ ਕਈ ਖੇਤਰਾਂ ਵਿੱਚ ਅਸਾਧਾਰਨ ਪ੍ਰਾਪਤੀਆਂ ਨੂੰ ਮਾਨਤਾ ਦਿੱਤੀ ਹੈ ਅਤੇ ਸੱਤਿਆਜੀਤ ਦੀਆਂ ਫਿਲਮਾਂ ਉਹਨਾਂ ਅਸਾਧਾਰਨ ਫਿਲਮਾਂ ਵਿੱਚੋਂ ਹੀ ਇੱਕ ਸੀ। ਇਹਨਾਂ ਸਜਾਵਟਾਂ ਵਿੱਚ ਜਿਵੇਂ ਕਿ ਇੱਕ ਵਿਆਪਕ ਤੌਰ 'ਤੇ ਜਾਣੀਆਂ ਜਾਂਦੀਆਂ ਨੇ, ਅਜਿਹੀਆਂ ਸੁਸਾਇਟੀਜ਼ ਜਾਂ ਅਸੀਂ ਕਹੀਏ ਓਰਡਰ ਸ਼ਾਮਲ ਨੇ, ਜਿਵੇਂ ਨੈਸ਼ਨਲ ਅਵਾਰਡ ਆਫ ਦਾ ਲੀਜਨ ਆਫ ਓਨਰ, ਓਰਡਰ ਆਫ ਅਕਾਦਮਿਕ ਪਾਮਸ ਅਤੇ ਓਰਡਰ ਆਫ ਆਰਟਸ ਐਂਡ ਲੇਟਰਸ ਵਰਗੇ ਖਿਤਾਬ ਸ਼ਾਮਲ ਨੇ। ਇਸ ਦੇ ਨਾਲ ਹੀ ਨਾਲ ਤੁਹਾਨੂੰ ਦੱਸਦੇ ਚਲੀਏ ਕਿ ਉਹਨਾਂ ਨੂੰ ਆਕਸਫੋਰਡ ਯੂਨੀਵਰਸਿਟੀ ਵੱਲੋਂ ਵੀ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਵਿਸ਼ਵ ਸਿਨੇਮਾ ਦੇ ਵਿੱਚ ਇੱਕ ਆਈਕੋਨਿਕ ਚਾਰਲੀ ਚੈਪਲਿਨ ਤੋਂ ਬਾਅਦ ਅਗਰ ਕਿਸੇ ਨੂੰ ਇਹ ਅਵਾਰਡ ਦਿੱਤਾ ਗਿਆ ਅਤੇ ਇਹ ਡਿਗਰੀ ਦਿੱਤੀ ਗਈ ਅਤੇ ਉਹ ਸੱਤਿਆਜੀਤ ਰੇ ਸੀ। ਇਹ ਸਿਰਫ ਸੱਤਿਆਜੀਤ ਰੇ ਦੀਆਂ ਪ੍ਰਾਪਤੀਆਂ ਨਹੀਂ ਹੈ, ਇਹ ਭਾਰਤ ਨੂੰ ਸੁਗਾਤ ਵਜੋਂ ਦਿੱਤੀਆਂ ਗਈਆਂ ਉਹਨਾਂ ਦੀਆਂ ਪ੍ਰਾਪਤੀਆਂ ਨੇ। 1992 ਦੇ ਵਿੱਚ ਉਹਨਾਂ ਦੇ ਜੀਵਨ ਭਰ ਦੀ ਪ੍ਰਾਪਤੀ ਲਈ ਉਹਨਾਂ ਨੂੰ ਇਹ ਡਾਕਟਰੇਟ ਦੀ ਡਿਗਰੀ ਪ੍ਰਾਪਤ ਉਹਨਾਂ ਨੇ ਕੀਤੀ। ਸੱਤਿਆਜੀਤ ਰੇ ਇੱਕ ਲੈਜੈਂਡਰੀ ਫਿਲਮ ਮੇਕਰ, ਡਾਇਰੈਕਟਰ, ਰਾਈਟਰ ਬਾਰੇ ਅਸੀਂ ਗੱਲਬਾਤ ਕੀਤੀ ਅੱਜ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ, ਅਤੇ ਅਜਿਹੇ ਕਲਾਕਾਰ, ਅਜਿਹੇ ਸ਼ਖਸੀਅਤਾਂ ਭਾਰਤ ਦੇ ਸਿਨੇਮਾ ਨੂੰ ਚਮਕਾਉਣ ਦਾ ਕੰਮ ਕਰਦੇ ਹੈ। ਜੇਕਰ ਅੱਜ ਸਿਨੇਮਾ ਨੂੰ, ਇੰਡੀਅਨ ਸਿਨੇਮਾ ਨੂੰ ਜੇਕਰ ਇੰਨਾ ਪਿਆਰ ਕੀਤਾ ਜਾਂਦਾ ਹੈ ਦੁਨੀਆ ਦੇ ਹਰ ਇੱਕ ਕੋਨੇ ਦੇ ਵਿੱਚ, ਅਤੇ ਇਹ ਜਿਹੜੇ ਨਾਮ ਨੇ ਸੱਤਿਆਜੀਤ ਰੇ ਵਰਗੇ ਬਹੁਤ ਸਾਰੇ ਹੋਰ ਵੀ ਨਾਮ, ਇਹ ਉਹ ਕਾਰਨ ਹੈ, ਉਹ ਨੀਂਹ ਹੈ, ਉਹ ਪੱਥਰ ਹੈ ਜਿਨ੍ਹਾਂ ਨੇ ਸਾਡੇ ਸਿਨੇਮਾ ਨੂੰ ਚਾਰ ਚੰਨ ਲਾਏ।

ਇੱਕ ਸਾਧਾਰਨ ਸਿਨੇਮੈਟੋਗ੍ਰਾਫਰ ਜਿਨ੍ਹਾਂ ਨੂੰ ਆਪਣੀਆਂ ਰਚਨਾਵਾਂ ਨਾਲ ਮੋਹ ਸੀ, ਬਹੁਤ ਪਿਆਰ ਸੀ। ਇੱਕ ਸਰਵੋਤਮ ਨਿਰਦੇਸ਼ਕ ਜਿਨ੍ਹਾਂ ਨੂੰ 6 ਨੈਸ਼ਨਲ ਅਵਾਰਡਸ ਨਾਲ ਸਨਮਾਨਿਤ ਕੀਤਾ ਗਿਆ। ਇਸ ਨਾਲ ਹੀ ਅਜਿਹੇ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਇਹ

ਹਾਂਜੀ, ਇੱਕ ਵਾਰ ਫਿਰ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਜੀ ਨੇ ਹਰਲ ਹਨ ਦੇ ਨਾਲ ਜੁੜੇ ਹੋਏ ਹੋ ਇਸ ਖਾਸ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਦੋਸਤੋ, ਹੁਣ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਉਹਨਾਂ ਸੁਪਰ ਹਿੱਟ ਫਿਲਮਾਂ ਦੇ ਨਾਂ ਜੋ ਕਿ ਹਾਲੀਵੁੱਡ ਦੀਆਂ ਫਿਲਮਾਂ ਤੋਂ ਇੰਸਪਾਇਰਡ ਸੀ। ਜੀ ਹਾਂ, ਗੱਲ ਕਰਦੇ ਹਾਂ ਆਪਣੀ ਪਹਿਲੀ ਫਿਲਮ, ਇਸ ਲਿਸਟ ਦੀ ਪਹਿਲੀ ਫਿਲਮ, ਜਿਸਦਾ ਨਾਂ ਹੈ ਚੋਰੀ ਚੋਰੀ। 1956 ਦੇ ਵਿੱਚ ਆਈ ਫਿਲਮ, ਅਤੇ ਇਸ ਫਿਲਮ ਦੇ ਕਿਰਦਾਰ ਕੰਮੋ ਜੀ ਨੂੰ ਕਿਵੇਂ ਹੀ ਭੁੱਲ ਸਕਦੇ। ਰੋਮਾਂਟਿਕ ਕੋਮੇਡੀ ਫਿਲਮ, ਬਾਲੀਵੁੱਡ ਦੇ ਇਤਿਹਾਸ ਵਿੱਚ ਇੱਕ ਖਾਸ ਥਾਂ ਹੈ ਇਸ ਫਿਲਮ ਦਾ। ਕਾਰਨ ਇਸਦੀ ਸਟਾਰਕਾਸਟ ਅਤੇ ਉਹਨਾਂ ਦੀ ਕੈਮਿਸਟਰੀ। ਜੀ ਹਾਂ, ਨਾਮ ਹੈ ਇਸ ਸਟਾਰਕਾਸਟ ਦਾ ਰਾਜ ਕਪੂਰ, ਨਰਗਿਸ, ਜੋਨੀ ਵਾਕਰ। ਅਨੰਤ ਠਾਕੁਰ ਦੀ ਡਾਇਰੈਕਟ ਕੀਤੀ ਫਿਲਮ ਇੱਕ ਹੋਰ ਕਾਰਨ ਕਰਕੇ ਮਸ਼ਹੂਰ ਹੈ। ਕਾਰਨ ਇਸ ਦਾ ਮਿਊਜ਼ਿਕ ਅਤੇ ਇਸਦੇ ਨਰੇਟਿਵ। ਦੋਸਤੋ, ਇਹ ਫਿਲਮ ਅਡੈਪਸ਼ਨ ਹੈ 1934 ਦੇ ਵਿੱਚ ਆਈ ਅਮੈਰੀਕਨ ਫਿਲਮ ਇਟ ਹੈਪਨ ਵਨ ਨਾਈਟ ਦੀ। ਫਿਲਮ ਦੇ ਪਲੋਟ ਦੀ ਗੱਲ ਕਰੀਏ ਤਾਂ ਦੋਨਾਂ ਹੀ ਫਿਲਮਾਂ ਦਾ ਸੇਮ ਸੀ, ਪਰ ਜੋ ਇਹਨਾਂ ਦੋਨਾਂ ਫਿਲਮਾਂ ਨੂੰ ਵੱਖ ਕਰਦਾ ਹੈ ਉਹ ਹੈ ਚੋਰੀ ਚੋਰੀ ਫਿਲਮ ਦੇ ਸੰਗੀਤ, ਜਿਸਨੂੰ ਕੰਪੋਜ਼ ਕੀਤਾ ਸੀ ਸ਼ੰਕਰ ਜੈਕਿਸ਼ਨ ਨੇ। ਅਤੇ ਇਸ ਫਿਲਮ ਤੋਂ ਬਾਅਦ ਹੋਰ ਵੀ ਬਹੁਤ ਅਲੱਗ ਅਲੱਗ ਜਿਹੜੀਆਂ ਫਿਲਮਾਂ ਅਲੱਗ ਅਲੱਗ ਸਮੇਂ 'ਤੇ ਜਿਹੜੀਆਂ ਹੈ ਇਸ ਤੋਂ ਪ੍ਰਭਾਵਿਤ ਹੋਈਆਂ, ਇੰਸਪਾਇਰਡ ਹੋਈਆਂ। ਗੱਲ ਕਰੀਏ ਫਿਲਮ ਨਾਦਾਨ ਦੀ ਜਾਂ ਫਿਰ 1991 ਦੇ ਵਿੱਚ ਆਈ ਫਿਲਮ ਦਿਲ ਹੈ ਕਿ ਮਾਤਾ ਨਹੀਂ, ਇਸ ਫਿਲਮ ਤੋਂ ਹੀ ਪ੍ਰਭਾਵਿਤ ਸੀ। ਹੋਰ ਵੀ ਫਿਲਮਾਂ ਬਾਰੇ ਕਰਾਂਗੇ ਗੱਲਬਾਤ, ਪਰ ਪਹਿਲਾਂ ਇਸ ਫਿਲਮ ਦਾ ਗੀਤ ਸੁਣਦੇ ਹਾਂ ਲਤਾ ਮੰਗੇਸ਼ਕਰ ਅਤੇ ਮੰਨਾ ਜੀ ਦੀ ਆਵਾਜ਼ ਦੇ ਵਿੱਚ।

ਮੈਂ ਕਿਹਾ ਜੀ ਫਰਕ ਪੈਂਦਾ ਕਿਉਂਕਿ ਪ੍ਰੋਗਰਾਮ ਦੇ ਵਿੱਚ ਸਮਾਂ ਥੋੜਾ ਰਹਿ ਗਿਆ ਤੇ ਤੁਹਾਡੇ ਵਾਸਤੇ ਬਹੁਤ ਸਾਰੀ ਇਨਫੋਰਮੇਸ਼ਨ ਯਾਨੀ ਕਿ ਫਿਲਮਾਂ ਬਾਰੇ ਜਾਣਕਾਰੀ ਲੈ ਕੇ ਆਈ ਹਾਂ। ਮੈਂ ਕਿਹਾ ਜੀ ਪਰ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਹੈ ਹੁਣ ਕਹਿ ਰਿਹਾ ਅਗਲੇ ਪ੍ਰੋਗਰਾਮ ਦਾ ਵੇਲਾ ਹੋਣ ਵਾਲਾ ਹੈ ਬਹੁਤ ਜਲਦ, ਪਰ ਉਸ ਤੋਂ ਪਹਿਲਾਂ ਇੱਕ ਹੋਰ ਬਾਲੀਵੁੱਡ ਦੀ ਸੁਪਰ ਡੁਪਰ ਹਿੱਟ ਫਿਲਮ ਬਾਰੇ ਕਰਾਂਗੇ ਗੱਲਬਾਤ ਕਿ ਕਿਸ ਤਰ੍ਹਾਂ ਇੱਕ ਐਂਟੀ ਹੀਰੋ ਇੱਕ ਨੈਗੇਟਿਵ ਕਿਰਦਾਰ ਨੇ ਇੱਕ ਹੀਰੋ ਦੀ ਜਿਹੜੀ ਹੈ ਸਿਨੇਮਾ ਦੇ ਵਿੱਚ ਪਹਿਚਾਣ ਬਣਾਈ ਅਤੇ ਕਿਸ ਤਰ੍ਹਾਂ ਉਸਨੂੰ ਰੋਮਾਂਸ ਕਿੰਗ ਦੇ ਨਾਂ ਨਾਲ ਪਹਿਚਾਣ ਦਿਲਾਈ। ਜੀ ਹਾਂ, ਗੱਲ ਕਰ ਰਹੀ ਹਾਂ ਬਾਲੀਵੁੱਡ ਦੇ ਸੁਪਰ ਸਟਾਰ ਯਾਨੀ ਕਿ ਸ਼ਾਹਰੁਖ ਖਾਨ ਦੀ ਸਟਾਰਰ ਫਿਲਮ ਬਾਜ਼ੀਗਰ ਦੀ। 1993 ਦੇ ਵਿੱਚ ਆਈ ਇੱਕ ਸਾਈਕੋਲੋਜੀਕਲ ਥ੍ਰਿਲਰ ਫਿਲਮ ਹੈ, ਕਲਟ ਕਲਾਸਿਕ ਫਿਲਮ ਹੈ ਜੋ ਕਿ ਅਬਾਸ ਮਸਤਾਨ ਨੇ ਡਾਇਰੈਕਟ ਕੀਤੀ ਸੀ। ਦੋਸਤੋ ਕਿਹਾ ਜਾਂਦਾ ਜੇਕਰ ਕੋਈ ਰਸਤਾ ਤੁਹਾਨੂੰ ਤੁਹਾਡੇ ਸੁਪਨਿਆਂ ਵੱਲ ਲੈ ਕੇ ਜਾਏ ਤੇ ਉਹ ਰਸਤਾ ਲੈ ਲੈਣਾ ਚਾਹੀਦਾ। ਤੁਸੀਂ ਹੋ ਸਕਦਾ ਉਸ ਰਸਤੇ ਦੇ ਵਿੱਚ ਉਬੜ ਖਾਬੜ ਰਸਤੇ ਵਿੱਚ ਗਿਰੋਂਗੇ, ਗਲਤ ਮੋੜ ਵੀ ਮੁੜ ਜਾਓਗੇ, ਪਰ ਉਹ ਰਸਤਾ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਲੈ ਕੇ ਜਾਣ ਵਾਲਾ ਵੀ ਸਾਬਿਤ ਹੋ ਸਕਦਾ। ਉਸੇ ਤਰ੍ਹਾਂ ਐਸ ਆਰ ਕੇ ਦੀ ਜ਼ਿੰਦਗੀ ਦੇ ਵਿੱਚ ਵੀ ਇਹ ਫਿਲਮ ਸਾਬਿਤ ਹੋਈ। ਇਹ ਉਹਨਾਂ ਦੀ ਦੂਜੀ ਫਿਲਮ ਸੀ ਅਤੇ ਕਿਹਾ ਜਾਂਦਾ ਫਿਲਮ ਵਾਸਤੇ ਜਦੋਂ ਅਬਾਸ ਮਸਤਾਨ ਕਾਸਟ ਲੱਭ ਰਹੇ ਸੀਗੇ ਤਦ ਬਹੁਤ ਸਾਰੇ ਵੱਡੇ ਸਿਤਾਰਿਆਂ ਨੇ ਇਸ ਫਿਲਮ ਨੂੰ ਇਨਕਾਰ ਕਰ ਦਿੱਤਾ ਸੀ। ਕਾਰਨ ਸੀ ਫਿਲਮ ਦਾ ਨੈਗੇਟਿਵ ਰੋਲ, ਪਰ ਸ਼ਾਹਰੁਖ ਖਾਨ ਨੇ ਰਿਸਕ ਲਿਆ ਅਤੇ ਇਹ ਰਿਸਕ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਅਤੇ ਸਭ ਤੋਂ ਸਫਲ ਜਿਹੜਾ ਹੈ ਸਾਬਤ ਹੋਇਆ। ਸ਼ਿਲਪਾ ਸ਼ੈਟੀ ਨੇ ਵੀ ਇਸ ਫਿਲਮ ਦੇ ਰਾਹੀਂ ਡੈਬਿਊ ਕੀਤਾ ਅਤੇ ਡਰ ਫਿਲਮ ਤੋਂ ਬਾਅਦ ਐਸ ਆਰ ਕੇ ਅਸੀਂ ਸਾਰੇ ਹੀ ਜਾਣਦੇ ਹਾਂ ਸਭ ਦੇ ਦਿਲਾਂ ਦੇ ਜਿਹੜੇ ਹੈ ਖਾਸ ਨਾਮ ਬਣ ਗਿਆ, ਬਾਲੀਵੁੱਡ ਦਾ ਇੱਕ ਖਾਸ ਨਾਮ ਬਣ ਗਿਆ। ਫਿਲਮ ਇੰਸਪਾਇਰਡ ਸੀ 1991 ਦੀ ਅ ਕਿਸ ਬਿਫੋਰ ਡਾਇੰਗ ਤੋਂ, ਅਤੇ ਬਾਜ਼ੀਗਰ ਇੱਕ ਅਜਿਹੀ ਫਿਲਮ ਜੋ ਕਿ ਬਹੁਤ ਕੁਝ ਸਿਖਾਉਂਦੀ ਹੈ। ਅਤੇ ਇਸ ਫਿਲਮ ਦੇ ਸਭ ਤੋਂ ਪਹਿਲਾਂ ਤਾਂ ਇਹੀ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਚੱਲਣਾ ਜ਼ਰੂਰੀ ਹੈ, ਜਿਹੜਾ ਮੋੜ ਤੁਹਾਨੂੰ ਲੈਣ ਵਾਸਤੇ ਕਿਹਾ ਜਾ ਰਿਹਾ ਉਹ ਮੋੜ ਮੁੜਨਾ ਚਾਹੀਦਾ, ਉਹ ਮੋੜ ਤੁਹਾਨੂੰ ਪਤਾ ਨਹੀਂ ਕਿਹੜੀਆਂ ਬੁਲੰਦੀਆਂ ਤੱਕ ਲੈ ਜਾਏ ਅਤੇ ਪਤਾ ਨਹੀਂ ਤੁਹਾਨੂੰ ਵੀ ਬਾਲੀਵੁੱਡ ਦਾ ਸਟਾਰ ਬਣਾ ਦੇ। ਮੈਂ ਕਿਹਾ ਜੀ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਹੁਣ ਮੈਂ ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ, ਪਰ ਜਾਣਾ ਕਿਤੇ ਨਹੀਂ ਕਿਉਂਕਿ ਹਾਜ਼ਰ ਹੋਵਾਂਗੀ 8:02 'ਤੇ ਲੈ ਗਏ ਪ੍ਰੋਗਰਾਮ ਨੈੱਟ ਵਾਣੀ, ਨੈੱਟ ਦੀ ਵਾਣੀ ਯਾਨੀ ਕਿ ਇੰਟਰਨੈੱਟ 'ਤੇ ਕੀ ਕੁਝ ਅੱਜ ਕੱਲ੍ਹ ਚੱਲ ਰਿਹਾ, ਕੀ ਨਵੇਂ ਟ੍ਰੈਂਡਸ ਜਿਹੜੇ ਆ ਫੋਲੋ ਕੀਤੇ ਜਾ ਰਹੇ ਨੇ ਦੱਸਾਂਗੇ ਸਭ ਕੁਝ। ਪਰ ਪਹਿਲਾਂ ਇਸ ਪ੍ਰੋਗਰਾਮ ਨੂੰ ਵਾਈਂਡ ਅਪ ਕਰਦੇ ਹਾਂ, ਸੁਣਦੇ ਹਾਂ ਇਸ ਪ੍ਰੋਗਰਾਮ ਦਾ ਆਖਰੀ ਗੀਤ ਫਿਲਮ ਬਾਜ਼ੀਗਰ ਦਾ, ਅਤੇ ਆਵਾਜ਼ ਹੈ ਜੀ ਕੁਮਾਰ ਸਾਨੂ ਅਨੂ ਮਲਿਕ ਦੀ।

ਸਰਕਾਰ ਨੇ ਕਿਹਾ ਹੈ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦਰਮਿਆਨ ਘਰੇਲੂ ਐਲਪੀਜੀ ਸਿਲੰਡਰਾਂ ਦੀ 100% ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਤੁਰੰਤ ਆਫ਼ਤ ਚੇਤਾਵਨੀ ਸੇਵਾ ਲਈ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਆਪਣਾ ਸੈੱਲ ਪ੍ਰਸਾਰਣ ਪ੍ਰਣਾਲੀ ਸ਼ੁਰੂ ਕੀਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਉੱਘੇ ਗੀਤਕਾਰ, ਲੇਖਕ ਅਤੇ ਸੰਚਾਰ ਮਾਹਰ ਪ੍ਰਸੂਨ ਜੋਸ਼ੀ ਨੂੰ ਭਾਰਤ ਦੇ ਜਨਤਕ ਸੇਵਾ ਪ੍ਰਸਾਰਕ ਪ੍ਰਸਾਰ ਭਾਰਤੀ ਦਾ ਚੇਅਰਮੈਨ ਨਿਯੁਕਤ ਕੀਤਾ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ। ਬੀਜੇਪੀ ਨੇ ਇਸ ਨੂੰ ਬਦਲਾਖੋਰੀ ਵਾਲੀ ਸਿਆਸਤ ਕਰਾਰ ਦਿੱਤਾ। ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ, ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿੱਲ 2026 ਆਧੁਨਿਕ ਮਨੁੱਖੀ ਅਤੇ ਸੁਰੱਖਿਅਤ ਜੇਲ੍ਹ ਪ੍ਰਣਾਲੀ ਵੱਲ ਮਹੱਤਵਪੂਰਨ ਕਦਮ ਹੈ। ਬੀਤੇ ਦਿਨੀ ਪਟਿਆਲਾ ਨੇੜੇ ਰਾਜਪੁਰਾ ਸ਼ੰਭੂ ਰੇਲਵੇ ਪਟੜੀ ਨੂੰ ਬੰਬ ਨਾਲ ਉਡਾਉਣ ਦੇ ਮਾਮਲੇ ਵਿੱਚ 5ਵਾਂ ਮੁਲਜ਼ਮ ਗ੍ਰਿਫ਼ਤਾਰ ਕਰ ਲਿੱਤਾ ਗਿਆ ਹੈ। ਕਤਰ ਏਅਰਵੇਜ਼ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੀਆਂ ਰੋਜ਼ਾਨਾ ਉਡਾਣਾਂ ਨੂੰ ਮੁੜ ਸ਼ੁਰੂ ਕੀਤਾ। ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਅੱਜ ਤੋਂ 5 ਮਈ ਤੱਕ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਤੇ ਗੜੇਮਾਰੀ ਬਾਰੇ ਯੈਲੋ ਅਤੇ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ICC ਮਹਿਲਾ 2020 ਵਿਸ਼ਵ ਕੱਪ 2026 ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਹਰਮਨਪ੍ਰੀਤ ਕੌਰ ਟੀਮ ਦੀ ਅਗਵਾਈ ਕਰੇਗੀ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਨਿਊਜ਼ ਹੈਡਲਾਈਨਸ ਦਾ ਅਗਲਾ ਪ੍ਰਸਾਰਣ ਤੁਸੀਂ ਸੁਣੋਗੇ ਰਾਤ 9 ਵਜੇ ਤੇ ਹੁਣ ਤੋਂ ਕੁਛ ਚਿਰ ਤੋਂ ਇਨਸਾਰ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨੈੱਟ ਵਾਣੀ।

ਹੈ ਤੇ ਮਿੱਠੀ ਜਿਹੀ ਮੁਸਕਾਨ, ਦਿਲ ਵਿੱਚ ਜੋਸ਼, ਪਿਆਰ, ਦੋਵੇਂ ਹੱਥ ਜੋੜ ਹਾਜ਼ਰ ਹਾਂ ਸਟੂਡੀਓ ਦੇ ਵਿੱਚ ਤੁਹਾਡੀ ਦੋਸਤ ਆਰਜੇ ਨਿਹਾਰ ਰਲਹਨ ਤੇ ਮੈਂ ਕਿਹਾ ਜੀ ਪ੍ਰੋਗਰਾਮ ਨੈੱਟ ਵਾਣੀ ਲੈ ਕੇ ਹਾਜ਼ਰ ਹਾਂ ਤੇ ਸਾਰੇ ਹੀ ਦੋਸਤਾਂ ਦਾ ਪ੍ਰੋਗਰਾਮ ਦੇ ਵਿੱਚ ਇਸਤਕਬਾਲ ਹੈ। ਮੈਂ ਕਿਹਾ ਦੋਸਤੋ ਪ੍ਰੋਗਰਾਮ ਨੈੱਟ ਵਾਣੀ, ਨੈੱਟ ਦੀ ਵਾਣੀ, ਇਹ ਸ਼ਬਦ ਜਿਹੜਾ ਹੈ ਦੋ ਚੀਜ਼ਾਂ ਤੋਂ ਮਿਲ ਕੇ ਬਣਿਆ ਹੈ। ਨੈੱਟ ਯਾਨੀ ਕਿ ਇੰਟਰਨੈੱਟ, ਇੰਟਰਨੈੱਟ ਦਾ ਜ਼ਮਾਨਾ ਹੈ ਜਿਸ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਅਸੀਂ ਹਰ ਰੋਜ਼ ਹਰ ਵੇਲੇ ਜਿਹੜੀ ਹੈ ਦੇਖਦੇ ਹਾਂ, ਹਰ ਵੇਲੇ ਸਾਨੂੰ ਹਰ ਇੱਕ ਖਬਰ ਮਿਲ ਜਾਂਦੀ ਹੈ ਇੰਟਰਨੈੱਟ 'ਤੇ। ਅਤੇ ਇੰਟਰਨੈੱਟ ਦੀ ਦੁਨੀਆ ਦੇ ਵਿੱਚ ਹੀ ਕੀ ਕੁਝ ਚੱਲ ਰਿਹਾ, ਕੀ ਕੁਝ ਮਿਸ ਤਾਂ ਨਹੀਂ ਕਰ ਰਹੇ? ਜੇਕਰ ਮਿਸ ਕਰ ਰਹੇ ਹੋ ਤਾਂ ਮੈਂ ਕਿਹਾ ਜੀ ਬਿਲਕੁਲ ਸਹੀ ਸਮੇਂ 'ਤੇ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਹੋ। ਪ੍ਰੋਗਰਾਮ ਨੈੱਟ ਵਾਣੀ ਦੇ ਵਿੱਚ ਤੁਹਾਡੇ ਨਾਲ ਅੱਜ ਸਾਂਝਾ ਕਰਾਂਗੇ ਇੰਟਰਨੈੱਟ ਦੇ ਲੇਟੈਸਟ ਟ੍ਰੈਂਡਸ ਅਤੇ ਅਪਡੇਟਸ ਬਾਰੇ ਜਾਣਕਾਰੀ। ਅਤੇ ਮੈਂ ਕਿਹਾ ਜੀ ਪ੍ਰੋਗਰਾਮ ਦਾ ਆਗਾਜ਼ ਹੋ ਚੁੱਕਿਆ ਅਤੇ ਜੇਕਰ ਕਿਸੇ ਨੂੰ ਪ੍ਰੋਗਰਾਮ ਦੇ ਦੌਰਾਨ ਬੁਲਾਉਣਾ ਹੈ ਕਿਸੇ ਦੋਸਤ ਨੂੰ ਤਾਂ ਬੁਲਾ ਸਕਦੇ ਹੋ ਛੇਤੀ ਛੇਤੀ, ਕਿਉਂਕਿ ਤੁਹਾਡਾ ਦੋਸਤ ਹਾਜ਼ਰ ਹੈ ਲੈ ਕੇ ਖਾਸ ਪ੍ਰੋਗਰਾਮ। ਸ਼ਨਿਚਰਵਾਰ ਦਾ ਦਿਨ ਹੈ। ਮੈਂ ਕਿਹਾ ਜੀ ਢੇਰ ਸਾਰੀ ਜਾਣਕਾਰੀ ਲੈ ਕੇ ਆਏ ਹਾਂ ਲੇਟੈਸਟ ਟ੍ਰੈਂਡਸ ਬਾਰੇ ਵੀ, ਕਿਉਂਕਿ ਅੱਜ ਕੱਲ੍ਹ ਹਰ ਕਿਸੇ ਨੂੰ ਹੁੰਦਾ ਕਿ ਮੈਨੂੰ ਹਰ ਤਰ੍ਹਾਂ ਦੀ ਹਰ ਇੱਕ ਖੇਤਰ ਦੇ ਨਾਲ ਜੁੜੀ ਜਿਹੜੀ ਹੈ ਇਨਫੋਰਮੇਸ਼ਨ ਮਿਲਣੀ ਚਾਹੀਦੀ ਹੈ, ਚਾਹੇ ਉਹ ਵਿਗਿਆਨ ਜਗਤ ਹੋਏ, ਚਾਹੇ ਖੇਡ ਜਗਤ ਹੋਏ, ਫੈਸ਼ਨ ਹੋਏ, ਸਾਇੰਸ ਹੋਏ, ਹੈਲਥ ਹੋਏ, ਹਰ ਇੱਕ ਚੀਜ਼ ਬਾਰੇ ਜੇਕਰ ਇਨਫੋਰਮੇਸ਼ਨ ਹੈ ਨਾ, ਤਾਂ ਮੈਂ ਕਿਹਾ ਜੇ ਚਾਰ ਬੰਦਿਆਂ ਵਿੱਚ ਬਹਿ ਕੇ ਗੱਲ ਕਰਦੇ ਨਾ ਤਾਂ ਉਹ ਚਾਰ ਬੰਦੇ ਤੁਹਾਡੀ ਗੱਲ ਸੁਣਦੇ ਵੀ ਹੈ ਅਤੇ ਉਹ ਗੱਲ ਮੰਨਦੇ ਵੀ ਹੈ। ਪ੍ਰੋਗਰਾਮ ਨੈੱਟ ਵਾਣੀ ਦੇ ਵਿੱਚ ਪਹਿਲਾ ਗੀਤ ਜਿਹੜਾ ਪੇਸ਼ ਕਰਨ ਜਾ ਰਹੀ ਹਾਂ ਜੀ ਜੋੜਨ ਸੰਧੂ ਦੀ ਆਵਾਜ਼ ਦੇ ਵਿੱਚ, ਅਤੇ ਛੇਤੀ ਛੇਤੀ ਗੀਤ ਤੋਂ ਬਾਅਦ ਮੈਂ ਕਿਹਾ ਜੀ ਆ ਜਾਓ ਫਿਰ।

ਹਾਂਜੀ ਨੈਟ ਵਾਣੀ ਦੇ ਵਿੱਚ ਬਹੁਤ ਬਹੁਤ ਸਵਾਗਤ ਤੇ ਇਸ ਟਾਈਮ ਜਿਹੜੀ ਬਾਣੀ ਤੁਸੀਂ ਸੁਣ ਰਹੇ ਹੋ ਹੈ ਤੁਹਾਡੇ ਦੋਸਤ ਆ ਜੇ ਨਿਹਾਰਲ ਹੰਦੀ ਮੈਂ ਕਿਹਾ ਜੀ ਪ੍ਰੋਗਰਾਮ ਦੇ ਵਿੱਚ ਤੇ ਦੋਸਤ ਸਾਡੇ ਜੁੜ ਚੁੱਕੇ ਨੇ ਰਾਤ ਦੇ 8:08 ਹੋ ਰਹੇ ਨੇ ਤੇ ਦੇਸ਼ ਦੁਨੀਆਂ ਦੇ ਵਿੱਚ ਖਾਸ ਕਰ ਇਸ ਇੰਟਰਨੈਟ ਤੇ ਅੱਜ ਕੱਲ੍ਹ ਕੀ ਚੱਲ ਰਿਹਾ ਤੇ ਮੈਂ ਕਿਹਾ ਜੀ ਪ੍ਰੋਗਰਾਮ ਦਾ ਬੜਾ ਮਿੱਠਾ ਜਿਹੜਾ ਆਗਾਜ਼ ਹੋਇਆ ਜੋੜਨ ਸੰਧੂ ਦੀ ਆਵਾਜ਼ ਵਿੱਚ ਤੁਸੀਂ ਗੀਤ ਸੁਣਿਆ ਵਨ ਇਨ ਅ ਮਿਲੀਅਨ ਤੇ ਮਿਲੀਅਨ ਆਫ ਇਨਫੋਰਮੇਸ਼ਨ ਇਸ

ਇੰਟਰਨੈਟ ਤੇ ਜਿਹੜੀ ਹੈ ਮਿਲਦੀ ਹੈ, ਤੇ ਉਹਨਾਂ ਵਿੱਚੋਂ ਕੁਝ ਖਾਸ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਵਾਸਤੇ ਜਿਹੜੀ ਹੈ ਲੈ ਕੇ ਆਏ ਅਸੀਂ। ਦੋਸਤੋ, ਕੁਝ ਦਿਨ ਪਹਿਲਾਂ ਜਿਹੜਾ ਹੈ ਅਗਰ ਅਸੀਂ ਗੱਲ ਕਰੀਏ ਤੇ ਸਾਇੰਟਿਸਟ ਜਿਹੜੇ ਨੇ, ਸਾਡੇ ਵਿਗਿਆਨਿਕ ਜਿਹੜੇ ਨੇ, ਉਹਨਾਂ ਨੇ ਇੱਕ ਪ੍ਰੋਟੀਨ SOX9 ਦੀ ਜਿਹੜੀ ਹੈ ਖੋਜ ਕੀਤੀ ਹੈ। ਹੁਣ ਸਵਾਲ ਹੈ ਕਿ ਇਹ ਜਿਹੜਾ ਪ੍ਰੋਟੀਨ ਹੈ SOX9, ਇਹਦਾ ਕੰਮ ਕੀ ਹੈ, ਫੰਕਸ਼ਨ ਕੀ ਹੈ ਇਹਦਾ? ਕਿਉਂਕਿ ਜਦ ਤੱਕ ਕਿਸੇ ਚੀਜ਼ ਦਾ ਫਾਇਦਾ ਨਾ ਹੋਏ, ਕੋਈ ਲਾਭ ਨਾ ਹੋਏ, ਤਦ ਤੱਕ ਅਸੀਂ ਉਸ ਚੀਜ਼ ਨੂੰ ਜਿਹੜਾ ਹੈ ਮਹੱਤਵ ਨਹੀਂ ਦਿੰਦੇ। ਦੋਸਤੋ, SOX9 ਜਿਹੜਾ ਹੈ ਇੱਕ ਪ੍ਰੋਟੀਨ ਹੈ ਜੋ ਕਿ ਸੁਪਰ ਚਾਰਜ ਕਰਦਾ ਹੈ ਬ੍ਰੇਨਸ ਦੇ ਜਿਹੜੇ ਹੈ, ਇੱਕ ਨੈਚੁਰਲ ਕਲੀਨਿੰਗ ਸਿਸਟਮ ਜਿਹੜਾ ਹੈ ਪਾਇਆ ਗਿਆ ਇਹਦੇ ਵਿੱਚ। ਅਤੇ ਵਿਗਿਆਨਿਕਾਂ ਨੇ ਵੀ ਪਾਇਆ ਹੈ ਕਿ ਜਿਹੜੇ ਅਲਜ਼ਾਈਮਰ ਵਰਗੀ ਪ੍ਰੋਬਲਮ ਹੁੰਦੀ ਹੈ, ਜਿਸ ਵਿੱਚ ਅਸੀਂ ਚੀਜ਼ਾਂ ਜਿਹੜੀਆਂ ਹੈ ਦਿਮਾਗ ਭੁੱਲਣਾ ਸ਼ੁਰੂ ਕਰ ਦਿੰਦਾ ਹੈ, ਉਸ ਪ੍ਰੋਬਲਮ ਵਾਸਤੇ ਜਿਹੜਾ ਹੈ ਇਸ ਪ੍ਰੋਟੀਨ ਦੀ ਮੌਜੂਦਗੀ ਬਹੁਤ ਅਹਿਮ ਹੈ। ਇੱਕ ਸਟਾਰ ਸ਼ੇਪ ਦਾ ਇੱਕ ਸੈੱਲ ਹੁੰਦਾ ਜੋ ਕਿ ਸਾਡੀ ਜਿਹੜੀ ਰਿਸੈਪਟਿਵ ਪਾਵਰ ਹੈ, ਜਿਹੜੀ ਸਾਡੀ ਯਾਦ ਰੱਖਣ ਦੀ ਜਿਹੜੀ ਪਾਵਰ ਹੈਗੀ, ਉਸ ਨੂੰ ਜਿਹੜਾ ਹੈ ਵਧਾਉਂਦਾ ਹੈ। ਇਸ ਦੇ ਨਾਲ ਹੀ ਜਿਹੜੇ ਦਿਮਾਗ ਦੇ ਸਾਡੇ ਵੈਕਿਊਮ ਕਲੀਨਰਸ ਹੁੰਦੇ ਹੈ ਉਹਨਾਂ ਨੂੰ ਵੀ ਐਕਟੀਵੇਟ ਕਰਦਾ ਹੈ, ਅਤੇ ਜਿਹੜੇ ਟੋਕਸਿਕ ਹੁੰਦੇ ਨੇ ਅਮਾਈਲੋਇਡ ਬੀਟਾ ਪਲੈਕ ਸਾਡੇ ਬ੍ਰੇਨ ਦੇ ਵਿੱਚ, ਜੋ ਕਿ ਅੱਗੇ ਚੱਲ ਕੇ ਜੇਕਰ ਸਾਫ਼ ਨਾ ਕੀਤੇ ਜਾਣ ਸਮੇਂ 'ਤੇ ਮੈਮਰੀ ਲੋਸ ਦਾ ਵੀ ਜਿਹੜਾ ਹੈ ਕਾਰਨ ਬਣਦੇ ਹੈ, ਉਹਨਾਂ ਦੀ ਜਿਹੜੀ ਹੈ ਮੁਰੰਮਤ ਵਾਸਤੇ, ਉਹਨਾਂ ਦੀ ਸਫਾਈ ਵਾਸਤੇ ਪ੍ਰੋਟੀਨ ਬਹੁਤ ਫਾਇਦੇਮੰਦ ਹੈ। ਅਤੇ ਇਹ ਖੋਜ ਜੋ ਕਿ ਸਾਡੇ ਵਿਗਿਆਨਿਕਾਂ ਨੇ ਕੀਤੀ, ਮੈਂ ਕਿਹਾ ਜੀ ਖੋਜ ਜਿਹੜੀ ਹੈ ਨਾ, ਇੱਕ ਜਿਹੜਾ ਸਾਡਾ ਬ੍ਰਹਿਮੰਡ ਹੈ, ਹਰ ਇੱਕ ਚੀਜ਼ ਇਸ ਵਿੱਚ ਮੌਜੂਦ ਹੈ, ਬਹੁਤ ਸਾਰੀਆਂ ਪਹੇਲੀਆਂ ਨੇ, ਅਤੇ ਜਦੋਂ ਕਿਸੇ ਪਹੇਲੀ ਨੂੰ ਜਿਹੜਾ ਹੈ ਸੁਲਝਾ ਲਿਆ ਜਾਂਦਾ ਹੈ ਤਾਂ ਬਸ ਅਸੀਂ ਕਹਿੰਦੇ ਹਾਂ ਖੋਜ ਕੀਤੀ ਗਈ। ਜੇਕਰ ਕੁਦਰਤ ਦੇ ਨਾਲ ਜੁੜੀਏ, ਬਹੁਤ ਸਾਰੀਆਂ ਪਹੇਲੀਆਂ ਨੂੰ ਸੁਲਝਾਇਆ ਜਾ ਸਕਦਾ ਹੈ, ਵਿਗਿਆਨਿਕ ਇਹਨਾਂ ਪਹੇਲੀਆਂ ਨੂੰ ਹੀ ਸੁਲਝਾਉਣ ਦਾ ਕੰਮ ਕਰਦੇ ਨੇ। ਅਤੇ ਮੈਂ ਕਿਹਾ ਜੀ ਪ੍ਰੋਗਰਾਮ ਦੇ ਵਿੱਚ ਹੋਰ ਵੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝਾ ਕਰਾਂਗੇ, ਪਰ ਪਹਿਲਾਂ ਮੈਂ ਕਿਹਾ ਜੀ ਗੀਤ ਸੁਣ ਲਈਏ। ਐਮ ਵਿਰਕ ਸਾਹਿਬ ਚੇਤਾਵਨੀ ਦੇ ਰਹੇ ਨੇ, ਕੀ ਚੇਤਾਵਨੀ ਦੇ ਰਹੇ ਨੇ ਉਹ ਸੁਣ ਲੈਂਦੇ ਹਾਂ।

0: ਪਾਸੇ ਤੁਸੀਂ ਮੈਂ ਕਿਹਾ ਜੀ ਚਾਹੇ ਗਰਮੀ ਹੋਏ ਸਰਦੀ ਹੋਏ ਆਪਣੀ ਇੱਕ ਰੂਟੀਨ ਫਿਕਸ ਕਰ ਲੈਣੀ ਆ ਉਹ ਹੈ ਠੰਡੇ ਪਾਣੀ ਦੇ ਨਾਲ ਨਹਾਉਣਾ। ਕੋਲਡ ਸ਼ਾਵਰ ਜਿਹੜੇ ਹੁੰਦੇ ਨੇ ਕੋਲਡ ਸ਼ਾਵਰ ਬਹੁਤ ਅਹਿਮ ਹੁੰਦੇ ਹੈ ਸਰੀਰ ਦੇ ਵਿੱਚ ਐਨਰਜੀ ਤਾਂ ਬਣਾਈ ਰੱਖਦੇ ਨੇ ਇਸ ਦੇ ਨਾਲ ਹੀ ਨਾਲ ਜਿਹੜੇ ਆ ਸਾਡੇ ਦਿਮਾਗ ਦੇ ਜਿਹੜੇ ਜਿੰਨੇ ਵੀ ਨਿਊਰੋਨਸ ਨੇ ਉਹਨਾਂ ਨੂੰ ਵੀ ਜਿਹੜਾ ਐਕਟੀਵੇਟ ਕਰ ਦਿੰਦੇ ਆ। ਇਸ ਦੇ ਨਾਲ ਹੀ ਨਾਲ ਸਵੇਰੇ ਉੱਠ ਕੇ ਜੇਕਰ ਕੈਮੋਮਾਈਲ ਟੀ ਲੈਂਦੇ ਹੋ ਤੁਸੀਂ ਕੈਮੋਮਾਈਲ ਚਾਹ ਲੈਂਦੇ ਹੋ ਪੀਂਦੇ ਹੋ ਜੇਕਰ ਤਾਂ ਬਹੁਤ ਅੱਛੀ ਹੈ ਬਹੁਤ ਜ਼ਿਆਦਾ ਇਹਦੇ ਫਾਇਦੇ ਨੇ ਸਿਰਫ ਫਿਜ਼ੀਕਲ ਨਹੀਂ ਮੈਂਟਲ ਲੈਵਲ 'ਤੇ ਵੀ ਇਨਸਾਨ ਦਰੁਸਤ ਰਹਿੰਦਾ। ਇਹ ਕੈਮੋਮਾਈਲ ਟੀ ਜਿਹੜੀ ਹੈ ਕੀ ਹੈ ਕਿਸ ਤਰ੍ਹਾਂ ਤੁਸੀਂ ਕੈਮੋਮਾਈਲ ਟੀ ਜਿਹੜੀ ਹੈ ਘਰ ਹੀ ਬਣਾ ਸਕਦੇ ਹੋ ਦੱਸਾਂਗੇ ਪਰ ਮੈਂ ਕਿਹਾ ਜੀ ਗੱਲ ਕੀਤੀ ਹੈ ਚਾਹ ਦੀ ਅਤੇ ਚਾਹ ਦੇ ਨਾਲ ਮੈਂ ਕਿਹਾ ਜੀ ਚੇਤਾ ਆਉਂਦਾ ਖਾਣੇ ਪੀਣੇ ਦਾ ਵੀ ਅਤੇ ਫਿਰ ਨਿਮਰਤ ਖਹਿਰਾ ਦੀ ਆਵਾਜ਼ ਵਿੱਚ ਇੱਕ ਗੀਤ ਸੁਣ ਲੈਂਦੇ ਹਾਂ ਕੀ ਖਿਆਲ ਹੈ।
1: ਸਲਾਦ ਖਾਓ ਹਰੀਆਂ ਸਬਜ਼ੀਆਂ ਖਾਓ ਹੁਣ ਤੁਹਾਨੂੰ ਦੋਨਾਂ ਨੂੰ ਪਤਲੇ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ।

ਨਾਲ ਹੀ ਸਟ੍ਰੈਸ ਜਿਹੜਾ ਹੈ ਸਟ੍ਰੈਸ ਲੈਵਲ ਘਟਦਾ ਹੈ, ਡਾਈਜੈਸ਼ਨ ਵੀ ਇੰਪਰੂਵ ਹੁੰਦਾ ਹੈ। ਦੇਖੋ ਇੱਕ ਚਾਹ ਤੇ ਸੋ ਸੁੱਖ। ਮੈਂ ਕਿਹਾ ਜੀ ਇਹਨੂੰ ਬਣਾਉਣ ਦਾ ਜਿਹੜਾ ਤਰੀਕਾ ਹੈ ਨਾ ਉਹ ਨੋਰਮਲ ਚਾਹ ਜਿਹੜੀ ਅਸੀਂ ਦੁੱਧ ਵਾਲੀ ਬਣਾਉਂਦੇ ਹਾਂ ਉਸ ਤੋਂ ਥੋੜ੍ਹਾ ਜਿਹਾ ਵੱਖਰਾ ਹੈ, ਪਰ ਸਮਾਂ ਉਨਾ ਹੀ ਲੱਗਦਾ। ਇਸ ਨੂੰ ਬਣਾਉਣ ਵਾਸਤੇ ਤੁਸੀਂ ਕਰਨਾ ਕੀ ਹੈ, ਇੱਕ ਕੱਪ ਪਾਣੀ ਲੈਣਾ, ਉਹਦੇ ਵਿੱਚ ਤੁਸੀਂ ਟੀ ਬੈਗ ਜਾਂ ਫਿਰ ਇੱਕ ਚਮਚ ਜਿਹੜੇ ਹੈ ਸੂਖੇ ਕੈਮੋਇਲ ਦੇ ਜਿਹੜੇ ਆ ਫੁੱਲ ਜਿਹੜੇ ਹੁੰਦੇ ਆ ਵਾਈਟ, ਉਹ ਪਾ ਦੇਣੇ ਆ। ਠੀਕ ਹੈ ਜੀ, ਫੁੱਲ ਪਾ ਦਿੱਤੇ ਅਤੇ ਬਸ ਤਿੰਨ ਤੋਂ ਲੈ ਕੇ 5 ਮਿੰਟ ਤੱਕ ਉਹਨੂੰ ਢੱਕ ਕੇ ਰੱਖਣਾ, ਅਤੇ ਜਦ 3 ਮਿੰਟ ਹੋ ਜਾਣ ਤੁਹਾਨੂੰ ਲੱਗੇ ਜਿਹੜਾ ਪਾਣੀ ਪਾਇਆ ਸੀਗਾ ਉਹਦੀ ਮਾਤਰਾ ਜਿਹੜੀ ਹੈ ਅੱਧੀ ਰਹਿ ਗਈ ਹੈ, ਅਤੇ ਬਸ ਗੈਸ ਬੰਦ ਕਰੋ, ਪਾਣੀ ਨੂੰ ਛਾਨੋ ਅਤੇ ਬਸ ਉਹਦੇ ਵਿੱਚ ਸ਼ਹਿਦ ਜਾਂ ਫਿਰ ਨਿੰਬੂ ਪਾ ਕੇ ਤੁਸੀਂ ਉਸ ਦਾ ਜਿਹੜਾ ਹੈ ਆਨੰਦ ਮਾਣ ਸਕਦੇ ਹੋ। ਇਹ ਜਿਹੜੀ ਨਿੰਬੂ ਵਾਲੀ ਚਾਹ ਹੈ ਨਾ ਕੈਮੋਲੀਅਨ ਟੀ ਦੀ ਜਿਹੜੀ ਅਸੀਂ ਗੱਲ ਕਰਦੇ, ਮੈਨੂੰ ਯਾਦ ਹੈ ਮੈਂ ਪਹਿਲੀ ਵਾਰੀ ਦੇ ਵਿੱਚ ਨਾ ਪਹਾੜਾਂ ਦੇ ਵਿੱਚ ਇੱਕ ਵਾਰੀ ਜਾਣਾ ਹੋਇਆ ਅਤੇ ਉੱਥੇ ਲੋਕਲ ਇੱਕ ਘਰ ਦੇ ਵਿੱਚ ਰਹੇ ਸੀਗੇ ਅਤੇ ਉਹਨਾਂ ਨੇ ਮੈਨੂੰ ਚਾਹ ਔਫਰ ਕੀਤੀ। ਹੁਣ ਸਾਨੂੰ ਤਾਂ ਦੁੱਧ ਵਾਲੀ ਚਾਹ ਦੀ ਆਦਤ ਹੁੰਦੀ ਹੈ, ਜਦੋਂ ਉਹਨਾਂ ਨੇ ਚਾਹ ਦਿੱਤੀ ਮੈਨੂੰ ਤਾਂ ਪਹਿਲਾਂ ਰੰਗ ਥੋੜ੍ਹਾ ਜਿਹਾ ਅਜੀਬ ਜਿਹਾ ਲੱਗਾ। ਉਹਨਾਂ ਨੇ ਕਿਹਾ ਸਵਾਦ ਟਰਾਈ ਤਾਂ ਕਰਕੇ ਦੇਖੋ, ਪੀ ਕੇ ਦੇਖੋ। ਜਦ ਪੀ ਲਈ ਅਤੇ ਸ਼ੁਰੂਆਤ ਜਦ ਪਹਿਲਾਂ ਮੈਂ ਉਹਦੇ ਘੁੱਟ ਭਰਿਆ ਅਤੇ ਸਵਾਦ ਉਹਦਾ ਇੰਨਾ ਅਜੀਬ ਸੀ ਕਿਉਂਕਿ ਮਿੱਠੇ ਵਾਲੀ ਚਾਹ ਦੀ ਆਦਤ ਹੈ ਅਤੇ ਉਹਨਾਂ ਨੇ ਚਾਹ ਦੇ ਵਿੱਚ ਨਿੰਬੂ ਪਾ ਦਿੱਤਾ ਅਤੇ ਮੈਨੂੰ ਤਾਂ ਪਹਿਲਾਂ ਬਿਲਕੁਲ ਨਹੀਂ ਅੱਛਾ ਲੱਗਾ, ਪਰ ਜਦੋਂ ਦੁਪਹਿਰ ਵੇਲੇ ਮੈਂ ਦੁਬਾਰਾ ਚਾਹ ਪੀਤੀ ਚਾਹ ਦਾ ਅਸਲੀ ਸਵਾਦ ਆਇਆ। ਮੈਂ ਕਿਹਾ ਜੀ ਇਹ ਤਾਂ ਰਹੀ ਗੱਲ ਚਾਹ ਦੀ, ਚਾਹ ਤੋਂ ਬਾਅਦ ਤੁਹਾਨੂੰ ਅਸੀਂ ਲੈ ਕੇ ਚਲਾਂਗੇ ਜਾਪਾਨ। ਨਾ ਨਾ ਨਾ, ਅਸਲ ਵਿੱਚ ਅਸੀਂ ਜਾਪਾਨ ਨਹੀਂ ਜਾਵਾਂਗੇ, ਪਰ ਜਾਪਾਨ ਦੀ ਇੱਕ ਖਾਸ ਜਿਹੜੀ ਹੈ ਡਿਸ਼ ਜਿਹੜੀ ਹੈ ਬਹੁਤ ਫੇਮਸ, ਉਹਦੀ ਰੈਸਿਪੀ ਤੁਹਾਡੇ ਨਾਲ ਸਾਂਝਾ ਕਰਾਂਗੀ ਅਤੇ ਬਹੁਤ ਹੈਲਦੀ ਵੀ ਹੈ ਅਤੇ ਇਸਨੂੰ ਵੀ ਤੁਸੀਂ ਸ਼ਾਮਿਲ ਕਰ ਸਕਦੇ ਹੋ ਆਪਣੀ ਡਾਇਟ ਦੇ ਵਿੱਚ। ਪਰ ਪਹਿਲਾਂ ਮੈਂ ਕਿਹਾ ਜੀ ਗੀਤ ਸੁਣ ਲੈਂਦੇ ਹਾਂ ਅਤੇ ਆਓ ਫਿਰ ਦੇਵਾਂਗ ਪਟੇਲ, ਹਿਮਾ ਸਰਦੇਸਾਈ ਅਤੇ ਜਾਵੇਦ ਅਲੀ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਗੀਤ।

ਹਾਂਜੀ, ਪ੍ਰੋਗਰਾਮ ਨੈੱਟ ਵਾਣੀ ਦੇ ਵਿੱਚ ਸਵਾਗਤ ਹੈ। ਮੈਂ ਕਿਹਾ ਜੀ ਨੈੱਟ ਦੀ ਵਾਣੀ ਕੀ ਕਹਿ ਰਹੀ, ਇੰਟਰਨੈੱਟ ਦੇ ਵਿੱਚ ਕੁਝ ਨਾ ਕੁਝ ਜਿਹੜਾ ਹੈ ਹਰ ਰੋਜ਼ ਹੀ ਚੱਲਦਾ ਰਹਿੰਦਾ ਅਤੇ ਉਹਦੇ ਵਿੱਚੋਂ ਲੱਭ ਕੇ ਤੁਹਾਡੇ

ਵਾਸਤੇ ਖਾਸ ਜਿਹੜੀ ਹੈ ਇਨਫੋਰਮੇਸ਼ਨ ਲੈ ਕੇ ਆਉਂਦੀ ਹੈ, ਜੋ ਕਿ ਤੁਹਾਡੇ ਵਾਸਤੇ ਫਾਇਦੇਮੰਦ ਵੀ ਹੋਏਗੀ ਅਤੇ ਜਿਹੜੀ ਈਜ਼ੀ ਟੂ ਡੂ ਹੈ, ਮਤਲਬ ਜਿਸ ਨੂੰ ਤੁਸੀਂ ਆਸਾਨੀ ਨਾਲ ਜਿਹੜੀ ਹੈ ਆਪਣੇ ਜੀਵਨ ਦੇ ਵਿੱਚ, ਜਿਹੜੀ ਆਪਣੀ ਰੋਜ਼ਮਰਾ ਦੀ ਲਾਈਫ ਦੇ ਵਿੱਚ ਯੂਜ਼ ਕਰ ਸਕਦੇ ਹੋ। ਅਤੇ ਮੈਂ ਕਿਹਾ ਜੀ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਗੱਲਬਾਤ ਕਰਾਂਗੇ ਫੂਡ ਟ੍ਰੈਂਡਸ ਦੀ। ਦੇਖੋ ਦੁਨੀਆਂ ਦੇ ਵਿੱਚ ਜਿੱਥੇ ਭਾਰਤ ਦੇ ਖਾਣੇ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ, ਲੋਕ ਬੜੇ ਚਾਅ ਦੇ ਨਾਲ ਖਾਂਦੇ ਆ, ਉੱਥੇ ਹੀ ਇੰਡੀਆ ਦੇ ਵਿੱਚ ਵੀ ਦੂਸਰੇ ਵੱਖ ਵੱਖ ਦੇਸ਼ਾਂ ਦੇ ਜਿਹੜੀਆਂ ਫੂਡ ਆਈਟਮਸ ਉਹਨਾਂ ਨੂੰ ਪਸੰਦ ਕੀਤਾ ਜਾਂਦਾ। ਅਤੇ ਮੈਂ ਕਿਹਾ ਜੀ ਜਦੋਂ ਦਾ ਇੰਟਰਨੈਟ ਆਇਆ ਨਾ, ਹਰ ਇੱਕ ਦੀ ਪਹੁੰਚ ਵਿੱਚ ਆਇਆ, ਤਦ ਤੱਕ ਉਸ ਸਮੇਂ ਦਾ ਜਿਹੜਾ ਹੈ, ਜਿਹੜੀ ਸਾਡੀ ਗਲੋਬਲ ਰਸੋਈ ਹੈ, ਜਿਹੜੀ ਦੁਨੀਆਂ ਦੀਆਂ ਅਲੱਗ ਅਲੱਗ ਕਿਚਨਸ ਜਿਹੜੀਆਂ, ਰੈਸਿਪੀਜ਼ ਜਿਹੜੀਆਂ, ਉਹ ਹੁਣ ਜਿਹੜੀਆਂ ਹਰ ਇੱਕ ਇਨਸਾਨ ਦੇ ਕੋਲ ਉਹ ਪਹੁੰਚ ਗਿਆ। ਇਹਨਾਂ ਰੈਸਿਪੀਜ਼ ਦੇ ਵਿੱਚ ਹੀ ਜਾਪਾਨ ਦੀ ਇੱਕ ਖਾਸ ਰੈਸਿਪੀ ਹੈ ਜਿਸ ਨੂੰ ਅਸੀਂ ਸੂਸ਼ੀ ਕਹਿੰਦੇ ਹਾਂ। ਇਹ ਸੂਸ਼ੀ ਜਿਹੜੀ ਹੈ, ਇਸਦੇ ਬਹੁਤ ਸਾਰੇ ਕੈਫੇਜ਼, ਰੈਸਟੋਰੈਂਟਸ ਆਪਣੇ ਇੱਥੇ ਵੀ ਜਿਹੜੇ ਹੈ ਮੌਜੂਦ ਨੇ, ਜਿੱਥੇ ਤੁਸੀਂ ਸੂਸ਼ੀ ਜਿਹੜੀ ਹੈ, ਵੈਜ ਸੂਸ਼ੀ ਜਿਹੜੀ ਹੈ, ਉਹ ਖਾ ਸਕਦੇ ਹੋ। ਪਰ ਇਸ ਰੈਸਿਪੀ ਨੂੰ ਜਿਹੜੀ ਮੈਂ ਦੱਸਣ ਜਾ ਰਹੀ ਹਾਂ, ਇਸ ਨੂੰ ਤੁਸੀਂ ਘਰੇ ਵੀ ਬਣਾ ਸਕਦੇ ਹੋ, ਕਿਉਂਕਿ ਕਾਫੀ ਈਜ਼ੀ ਹੈ ਬਣਾਉਣਾ। ਪਰ ਇਸ ਰੈਸਿਪੀ ਵਾਸਤੇ ਚਾਹੀਦੇ ਹੈ ਕੁਝ ਖਾਸ ਇਨਗਰੀਡੀਐਂਟਸ। ਖਾਸ ਇਨਗਰੀਡੀਐਂਟਸ ਕਿਹੜੇ, ਫਟਾਫਟ ਨੋਟ ਕਰ ਲਵੋ, ਕਿਉਂਕਿ ਦੱਸਣ ਜਾ ਰਹੀ ਹਾਂ ਤੁਹਾਨੂੰ ਜਲਦੀ ਜਲਦੀ। ਸਭ ਤੋਂ ਪਹਿਲਾਂ ਮੈਂ ਕਿਹਾ ਜੀ ਇਸ ਰੈਸਿਪੀ ਨੂੰ ਬਣਾਉਣ ਵਾਸਤੇ ਜ਼ਰੂਰਤ ਹੈ ਤੁਹਾਨੂੰ ਚਾਵਲ ਦੀ, ਸਿਰਕੇ ਦੀ, ਚੀਨੀ ਦੀ, ਨਮਕ ਦੀ ਅਤੇ ਨੋਰੀ ਸ਼ੀਟਸ ਦੀ। ਇਸ ਦੇ ਨਾਲ ਹੀ ਨਾਲ ਜਿਹੜੀਆਂ ਵੀ ਸਬਜ਼ੀਆਂ ਤੁਹਾਨੂੰ ਪਸੰਦ ਹੈ, ਖੀਰਾ, ਗਾਜਰ, ਸ਼ਿਮਲਾ ਮਿਰਚ, ਐਵੋਕਾਡੋ, ਇਸ ਦੇ ਨਾਲ ਹੀ ਨਾਲ ਤੁਸੀਂ ਪਨੀਰ ਜਿਹੜਾ ਹੈ ਜਾਂ ਫਿਰ ਕਰੀਮ ਚੀਜ਼, ਉਸਦਾ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਅਤੇ ਇਸ ਨੂੰ ਬਣਾਉਣ ਤੋਂ ਬਾਅਦ ਰੈਪ ਕਰਨ ਵਾਸਤੇ ਐਲੂਮੀਨੀਅਮ ਫੋਇਲ ਜਿਹੜੀ ਹੈ ਉਸ ਦੀ ਜ਼ਰੂਰਤ ਹੈ। ਮੈਂ ਕਿਹਾ ਜੀ ਇਨਗਰੀਡੀਐਂਟਸ ਤੁਸੀਂ ਸੁਣ ਲਏ, ਬਹੁਤ ਆਸਾਨ ਨਹੀਂ ਨਾ ਜਿਹੜੇ ਹੈ ਮਿਲ ਜਾਂਦੇ ਹੈ ਬਾਜ਼ਾਰ ਦੇ ਵਿੱਚੋਂ। ਹੁਣ ਗੱਲ ਆਈ ਕਿ ਇਸ ਨੂੰ, ਸੂਸ਼ੀ ਨੂੰ ਜਿਹੜਾ ਹੈ ਬਣਾ ਕਿਵੇਂ ਸਕਦੇ ਆ। ਮੈਂ ਕਿਹਾ ਜੀ ਸਭ ਤੋਂ ਪਹਿਲਾਂ ਸੂਸ਼ੀ ਨੂੰ ਤਿਆਰ ਕਰਨ ਵਾਸਤੇ ਅਸੀਂ ਚਾਵਲ ਲੈਣੇ ਹੈ, ਇੱਕ ਕੱਪ ਛੋਟੇ ਜਿਹੜੇ ਬਰੀਕ ਚਾਵਲ ਹੁੰਦੇ ਉਹ ਅਸੀਂ ਲੈਣੇ ਹੈ, ਅਤੇ ਇਹਨਾਂ ਨੂੰ 3-4 ਵਾਰ ਅੱਛੀ ਤਰ੍ਹਾਂ ਧੋ ਲੈਣਾ ਪਾਣੀ ਦੇ ਨਾਲ, ਅਤੇ 20-30 ਮਿੰਟ ਜਿਹੜੇ ਭਿਗੋ ਕੇ ਰੱਖ ਦੇਣਾ, ਜਿਵੇਂ ਕਿ ਅਸੀਂ ਚਾਵਲਾਂ ਨੂੰ ਬਣਾਉਣ ਤੋਂ ਪਹਿਲਾਂ ਭਿਗਾਉਂਦੇ ਹਾਂ। ਪਾਣੀ ਵਿੱਚ ਭਿਗਾਉਣ ਤੋਂ ਬਾਅਦ ਜਦੋਂ ਤੁਹਾਨੂੰ ਲੱਗੇ ਕਿ ਸਟਿੱਕੀ ਹੋਣੇ ਸ਼ੁਰੂ ਹੋ ਗਏ ਹੈ, ਤਦ ਇਹਨਾਂ ਨੂੰ ਅਸੀਂ ਕੁੱਕਰ ਦੇ ਵਿੱਚ ਜਿਹੜੇ ਹੈ ਚਾਵਲ ਪਾਉਣੇ ਹੈ, ਪਕਾਉਣੇ ਸ਼ੁਰੂ ਕਰਨਾ। ਅਤੇ ਚਾਵਲ ਜਦੋਂ ਗਰਮ ਹੋਣ ਤਾਂ ਇਹਨਾਂ ਦੇ ਵਿੱਚ ਅਸੀਂ ਪਾਉਣਾ ਹੈ ਸਿਰਕਾ, ਚੀਨੀ, ਚੀਨੀ 1/2 ਚਮਚ, ਅਤੇ ਸਿਰਕੇ ਦੀ ਗੱਲ ਕਰੀਏ ਤਾਂ 1-2 ਵੱਡੇ ਚਮਚ ਸਫੇਦ ਸਿਰਕਾ ਲੈਣਾ, ਸਵਾਦ ਅਨੁਸਾਰ ਨਮਕ, ਅਤੇ ਬਸ ਮੈਂ ਕਿਹਾ ਜੀ ਇਸ ਨੂੰ ਮਿਕਸ ਕਰ ਲੈਣਾ। ਅਤੇ ਚਾਵਲ ਜਦੋਂ ਠੰਡੇ ਹੋ ਜਾਣ ਤਦ ਤੱਕ ਇਹਨਾਂ ਨੂੰ ਮਿਕਸ ਕਰਦੇ ਰਹਿਣਾ, ਅਤੇ ਉਸ ਤੋਂ ਬਾਅਦ ਹੁਣ ਵਾਰੀ ਹੈ ਫਿਲਿੰਗ ਤਿਆਰ ਕਰਨ ਦੀ। ਫਿਲਿੰਗ ਵਾਸਤੇ ਗਾਜਰ, ਖੀਰਾ, ਸ਼ਿਮਲਾ ਮਿਰਚ ਨੂੰ ਲੰਬਾ ਲੰਬਾ ਕੱਟ ਲੈਣਾ, ਅਤੇ ਨਾਲ ਹੀ ਪਨੀਰ ਜਿਹੜਾ ਉਸਦਾ ਵੀ ਇਸਤੇਮਾਲ ਕਰ ਸਕਦੇ ਹੋ। ਅਤੇ ਸਭ ਨੂੰ ਲੰਬਾ ਲੰਬਾ ਕੱਟ ਕੇ ਜਿਹੜੀ ਫਿਲਿੰਗ ਹੈ ਤੁਹਾਡੀ ਤਿਆਰ ਹੋ ਗਈ। ਹੁਣ ਵਾਰੀ ਸੂਸ਼ੀ ਨੂੰ ਫਾਈਨਲ ਇਹਦਾ ਰੂਪ ਤਿਆਰ ਕਰਨ ਦੀ। ਇੱਕ ਤੁਸੀਂ ਐਲੂਮੀਨੀਅਮ ਫੋਇਲ ਲੈਣੀ ਹੈ, ਉਹਦੇ 'ਤੇ ਜਿਹੜੇ ਤੁਸੀਂ ਨੋਰੀ ਸ਼ੀਟ ਜਿਹੜੀ ਹੈ ਉਹ ਵਿਛਾ ਦੇਣੇ ਹੈ। ਹੁਣ ਹੱਥਾਂ ਨੂੰ ਗਿੱਲੇ ਕਰਨਾ, ਅਤੇ ਜਿਹੜੇ ਚਾਵਲ ਪਕਾਏ ਹੈ ਉਹਨਾਂ ਨੂੰ ਪਰਤ ਦੇ ਉੱਤੇ ਉਹ ਜਿਹੜੀ ਸ਼ੀਟ ਹੈ ਜਿਹੜੀ ਤੁਸੀਂ ਵਿਛਾਈ ਸ਼ੀਟ ਉਹਦੇ 'ਤੇ ਅੱਛੀ ਤਰ੍ਹਾਂ ਜਿਹੜਾ ਹੈ ਫੈਲਾ ਦੇਣਾ। ਫੈਲਾਉਣ ਤੋਂ ਬਾਅਦ ਚਾਵਲ ਦੇ ਵਿੱਚੋਂ ਜਿਹੜੀ ਹੈ ਸਬਜ਼ੀਆਂ ਦੀ ਜਿਹੜੀ ਹੈ ਫਿਲਿੰਗ ਉਹ ਤੁਸੀਂ ਭਰਨੀ ਸ਼ੁਰੂ ਕਰ ਦੇਣੀ ਹੈ, ਅਤੇ ਜਿਹੜੀ ਅਸੀਂ ਐਲੂਮੀਨੀਅਮ ਫੋਇਲ ਲਈ ਸੀ ਉਹਦੇ ਨਾਲ ਹੌਲੀ ਹੌਲੀ ਜਿਹੜੇ ਹੈ ਰੋਲ ਜਿਹੜੇ ਬਣਾਉਣੇ ਸ਼ੁਰੂ ਕਰ ਦੇਣੇ। ਅਤੇ ਬਸ ਆਖਰ ਦੇ ਵਿੱਚ ਜਿਹੜੀ ਖਾਲੀ ਜਗ੍ਹਾ ਬਚ ਜਾਏ ਉਹਦੇ 'ਚ ਥੋੜ੍ਹਾ ਜਿਹਾ ਪਾਣੀ ਲਗਾ ਕੇ ਰੋਲ ਨੂੰ ਸੀਲ ਕਰ ਦਿਉ, ਅਤੇ ਇਹਨਾਂ ਨੂੰ ਤੁਸੀਂ ਆਰਾਮ ਨਾਲ ਚਾਕੂ ਦੇ ਨਾਲ ਕੱਟੋ, ਛੋਟੇ ਵੱਡੇ ਜਿਸ ਤਰ੍ਹਾਂ ਦੇ ਟੁਕੜੇ ਅੱਜ ਤੁਸੀਂ ਕੱਟਣਾ ਚਾਹੁੰਦੇ ਹੋ ਕੱਟ ਕੇ ਸੋਇਆ ਸੋਸ ਪਾ ਕੇ ਈਜ਼ੀਲੀ ਤੁਸੀਂ ਜਿਹੜੇ ਇਹ ਖਾ ਸਕਦੇ ਹੋ। ਮੈਂ ਕਿਹਾ ਜੀ ਚਾਵਲਾਂ ਦੀ ਇਹ ਤੁਹਾਨੂੰ ਮੈਂ ਵੈਜ ਰੈਸਿਪੀ ਦੱਸੀ ਹੈ, ਇਸਦੇ ਵਿੱਚ ਹੀ ਬਹੁਤ ਸਾਰੀਆਂ ਵਰਾਈਟੀਜ਼ ਵੀ ਹੁੰਦੀਆਂ, ਕੁਝ ਲੋਕ ਇਹਦੇ ਵਿੱਚ ਨੋਨ ਵੈਜ ਵੀ ਯੂਜ਼ ਕਰਦੇ ਆ। ਪਰ ਇਹ ਜਿਹੜੀ ਰੈਸਿਪੀ ਤੁਹਾਡੇ ਨਾਲ ਸਾਂਝਾ ਕੀਤੀ ਹੈ ਕਾਫੀ ਈਜ਼ੀ ਹੈ, ਤੁਸੀਂ ਆਸਾਨੀ ਨਾਲ ਜਿਹੜੀ ਘਰ ਬਣਾ ਸਕਦੇ ਹੋ, ਕਿਉਂਕਿ ਹਰ ਇੱਕ ਚੀਜ਼ ਜਿਹੜੀ ਹਰ ਇੱਕ ਇਨਗਰੀਡੀਐਂਟ ਹੈ ਤੁਹਾਡੇ ਘਰ ਤੁਹਾਨੂੰ ਆਸਾਨੀ ਨਾਲ ਮਿਲ ਜਾਏਗਾ।

ਬਾਅਦ ਤੇ ਲਿਖਦੇ ਨੇ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ, ਦਿਲ ਚਾਹਤਾ ਹੈ ਪ੍ਰੋਗਰਾਮ ਪੇਸ਼ ਕਰਨ ਦਾ ਢੰਗ ਚੰਗਾ ਲੱਗਦਾ ਹੈ। ਥੈਂਕ ਯੂ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ ਲਕਸਰ, ਹਰਿਦੁਆਰ ਤੋਂ ਮੈਸੇਜ ਕਰ ਰਹੇ ਨੇ, ਜੋ ਕਿ ਦੱਸਦਾ ਹੈ ਪ੍ਰੋਗਰਾਮ ਸੁਣ ਰਹੇ ਨੇ, ਕਿਉਂਕਿ ਇਹਨਾਂ ਨੇ ਬਿਲਕੁਲ ਟਾਈਮ 'ਤੇ ਜਿਹੜਾ ਹੈ ਮੈਸੇਜ ਪ੍ਰੋਗਰਾਮ ਦੇ ਵਿੱਚ ਭੇਜਿਆ ਹੈ। ਇਸ ਦੇ ਨਾਲ ਹੀ ਇੱਕ ਹੋਰ ਮੈਸੇਜ ਰੰਜੂ ਰਾਣਾ ਸ਼ਰੂਤੀ ਪਿੰਡ ਬੁਲਾਰਾ ਲੁਧਿਆਣਾ ਤੋਂ ਕਰ ਰਹੇ ਨੇ, ਇਹਨਾਂ ਦੇ ਹੀ ਸਾਥੀ ਰਜਿੰਦਰ ਪਾਲ ਰਾਣਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ। ਇਹਨਾਂ ਦਾ ਵੀ ਜਨਕ ਨਗਰ ਜਲੰਧਰ ਤੋਂ ਮੈਸੇਜ ਆਇਆ ਜੀ, ਇਹਨਾਂ ਦਾ ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ, ਮੁੰਨੀ, ਕਾਕਾ ਬਿੱਟੂ, ਲਾਡੀ ਅਤੇ ਮਾਸਟਰ ਮੋਹਨ। ਅਤੇ ਲਓ ਜੀ ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਫਿਲਮ ਅਜਨਬੀ ਦਾ ਗੀਤ, ਆਵਾਜ਼ ਕਿਸ਼ੋਰ ਕੁਮਾਰ, ਦਿਲ ਆਸ਼ਾ ਭੋਸਲੇ ਦੀ।

ਕਹਿੰਦੇ ਮਨ ਦਾ ਕਿਸੇ ਨੂੰ ਚੋਣਾ ਸੁੱਖ ਹੈ ਪਰ ਉਸ ਚਾਹਤ ਨੂੰ ਬਰਕਰਾਰ ਰੱਖਣਾ ਬੜਾ ਔਖਾ ਹੈ। ਬੜਾ ਸਬਰ ਕਰਨਾ ਪੈਂਦਾ ਹੈ। ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਮੈਂ ਕਿਹਾ ਜੀ ਦੋਸਤਾਂ ਦੇ ਮੈਸੇਜਿਸ ਜਿਹੜੀ ਆ ਪੁੱਛ ਹਾਰ ਆ ਗਈ ਹੈ, ਜਿਸ ਵਿੱਚ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ, ਪੰਖਾ ਰੋਡ, ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰੋਏ ਦਾ ਮੈਸੇਜ ਆਇਆ ਅਤੇ ਲਿਖਦੇ ਨੇ ਦ ਟ੍ਰੇਨ ਫਿਲਮ ਦਾ ਜਿਹੜਾ ਹੈ ਗੀਤ ਸੁਣਾ ਦਿੱਤਾ ਜਾਏ। ਠੀਕ ਹੈ ਜੀ, ਧੰਨਵਾਦ ਮੈਸੇਜ ਕਰਨ ਵਾਸਤੇ। ਅਤੇ ਇਸਦੇ ਨਾਲ ਹੀ ਨਾਲ ਪਿੰਡ ਅਤੇ ਡਾਕਖਾਨਾ ਨਿਮਾਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜਿੰਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ, ਕਰਮਜੀਤ ਲਿਖਦੇ ਨੇ ਕਿਸੇ ਵੀ ਗੀਤ ਵਿੱਚ ਸ਼ਾਮਿਲ ਕੀਤਾ ਜਾਏ। ਸੁਖਬੀਰ ਸਿੰਘ, ਕਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਜੁੜੇ ਹੋਏ ਨੇ। ਹੈਲੋ ਮੈਡਮ ਜੀ, ਲਿਖ ਕੇ ਭੇਜੀ ਹੈ ਰਵਿੰਦਰ ਨੇ, ਅੰਗਦ, ਲਵਲੀ, ਅਮਨ, ਚੰਦਾ ਅਤੇ ਰਣਜੀਤ ਨੇ, ਜਲੰਧਰ ਦੇ ਹੀ ਰਹਿਣ ਵਾਲੇ ਨੇ। ਬਹੁਤ ਸ਼ੁਕਰੀਆ ਪ੍ਰੋਗਰਾਮ ਸੁਣਨ ਵਾਸਤੇ। ਅਤੇ ਇੱਕ ਦੋਸਤ ਨੇ ਮੈਸੇਜ ਤਾਂ ਸਾਨੂੰ ਭੇਜੇ ਅਤੇ ਪਰ ਇਹਨਾਂ ਨੇ ਗੁੱਸੇ ਦੇ ਵਿੱਚ ਸਾਰੇ ਮੈਸੇਜਸ ਡਿਲੀਟ ਕਰ ਦਿੱਤੇ। ਮੈਂ ਕਿਹਾ ਜੀ ਸਬਰ ਕਰਨਾ ਪੈਂਦਾ ਤਾਂ ਹੀ ਪਤਾ ਚੱਲਦਾ ਕੌਣ ਕਿੰਨੀ ਕੁ ਮੁਹੱਬਤ ਕਰਦਾ। ਕੈਥਲ ਹਰਿਆਣਾ ਤੋਂ ਮਧੂ ਨਾਇਕ, ਅਨਿਲ ਮੋਹਨ, ਊਸ਼ਾ ਮੋਹਨ, ਟਿਲੂ ਨਾਇਕ, ਸ਼ੁਕਰੀਆ, ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਤਿਸ਼ਾਨੀ ਅਤੇ ਨਿਮਿਤ ਆਹੂਜਾ ਦਾ ਮੈਸੇਜ ਹੈ ਜੀ। ਇਸ ਨਾਲ ਹੀ ਹਨੂੰਮਾਨਗੜ੍ਹ ਤੋਂ ਰਜਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ ਵੀ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ, ਇਸ ਟਾਈਮ ਪ੍ਰੋਗਰਾਮ ਸੁਣ ਰਹੇ ਨੇ। ਬਲਵਿੰਦਰ ਸਰਾਂ, ਗੁਰਤਾਸ, ਰਮਨਦੀਪ, ਮਨਿੰਦਰ ਸਰਾਂ ਪਿੰਡ ਮੋਰਚੰਡ ਸਿੱਖਾਂ ਹਨੂੰਮਾਨਗੜ੍ਹ ਤੋਂ ਕਹਿ ਰਹੇ ਨੇ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰ ਲਿਆ ਜਾਏ। ਚਲੋ ਜੀ ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਸ਼ਾਨਦਾਰ ਗੀਤ।

ਨਮਸਕਾਰ, ਲਿਖ ਕੇ ਭੇਜੀ ਹੈ ਤਨੂਰੀ ਤੇਲੀ ਵਾਲਾ ਦੇ ਰਹਿਣ ਵਾਲੇ ਨਿਸਾਰ ਸਲਮਾਨੀ, ਨੁਸ਼ਾਦ ਸਲਮਾਨੀ, ਬੇਬੀ ਆਲੀਆ ਤੇ ਆਯਾਨ ਬਾਬੂ ਨੇ। ਮੈਂ ਕਿਹਾ ਜੀ, ਅਮਰਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗਰਨੂਰ ਮਾਨ, ਕੁਲਵਿੰਦਰ ਤੇ ਹਰਵਿੰਦਰ ਵੀ ਪ੍ਰੋਗਰਾਮ ਸੁਣ ਰਹੇ ਨੇ ਤੇ ਇਸ ਦਾ ਸੰਦੇਸ਼ ਸੁਨੇਹਾ ਉਹਨਾਂ ਨੇ ਸਾਨੂੰ ਭੇਜਿਆ ਹੈ ਮੈਸੇਜ ਰਾਹੀਂ। ਨਮਸਕਾਰ ਸਰ ਜੀ, ਅੱਜ ਸਾਨੂੰ ਗੀਤ ਸੁਣਾ ਦਿੱਤਾ ਚਾਹੀਏ ਸਾਡਾ ਪਸੰਦੀਦਾ ਫਿਲਮ ਆਪ ਤੋਂ ਐਸੇ ਨਾ ਥੀ। ਇਹ ਮੈਸੇਜ, ਇਹ ਫਰਮਾਇਸ਼ ਆਈ ਹੈ ਜੀ ਗਾਓਂ ਕਲਾਨਾ, ਤਹਿਸੀਲ ਬਾਦਰਾ, ਜ਼ਿਲ੍ਹਾ ਹਨੂਮਾਨਗੜ੍ਹ ਤੋਂ ਵਿਕਰਮ ਕਡਵਾਸਰਾ, ਸਚਿਨ, ਸਤੀਸ਼, ਯੋਗੇਸ਼ ਤੇ ਯੁਧਵ ਜੀ ਦੀ ਫਰਮਾਇਸ਼ ਹੈ। ਗੀਤ ਤਾਂ ਸੁਣਾਂਗੀ ਪਰ ਗੀਤ ਦੇ ਨਾਲ ਹੀ ਨਾਲ ਇੱਕ ਹੋਰ ਮੈਸੇਜ ਆਇਆ ਜੀ, ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਰਾਹੁਲ, ਪ੍ਰਿੰਕਾ, ਗੁਰਕੀਰਤ, ਮੰਨਤ, ਸਿਮਰਤ, ਗੁਰਸ਼ਬਦ ਸਿੰਘ, ਰਾਹੁਲ ਦਾ। ਇਹਨਾਂ ਦੇ ਨਾਲ ਹੀ ਨਾਈ ਵਾਲਾ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਮਿੱਡਾ ਜੀ ਨੇ ਫਿਰ ਦੁਬਾਰਾ ਮੈਸੇਜ ਭੇਜ ਦਿੱਤਾ ਹੈ। ਤੁਹਾਡੀ ਫਰਮਾਇਸ਼ ਜਨਾਬ ਪੂਰੀ ਹੋ ਗਈ ਹੈ, ਇੱਕ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਹੀ ਫਰਮਾਇਸ਼ ਭੇਜੋ। ਬਹੁਤ ਬਹੁਤ ਸ਼ੁਕਰੀਆ। ਬਾਕੀ ਦੇ ਦੋਸਤਾਂ ਦੇ ਮੈਸੇਜਸ ਲਵਾਂਗੇ ਪਰ ਪਹਿਲਾਂ ਸੁਣ ਲੈਂਦੇ ਹਾਂ ਜੀ ਇਹ ਗੀਤ। ਅਤੇ ਗੀਤ ਦੇ ਮੈਗੇ ਜੀ ਆਵਾਜ਼ ਹੈ ਮਨਹਰ ਉਦਾਸ ਦੀ।

ਜੀ ਮਹਿਫਿਲ ਹੁਣ ਉਸ ਮੁਕਾਮ ਤੱਕ ਪਹੁੰਚ ਗਈ ਹੈ ਜਿੱਥੇ ਤੁਹਾਡੇ ਤੋਂ ਵਿਦਾ ਲੈਣ ਦਾ ਸਮਾਂ ਆ ਗਿਆ। ਵਿਦਾ ਦਿਲ ਚਾਹਤਾ ਹੈ ਪ੍ਰੋਗਰਾਮ ਤੋਂ, ਪਰ ਉਸ ਤੋਂ ਪਹਿਲਾਂ ਕੁਝ ਮੈਸੇਜਿਸ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਉਹਨਾਂ ਦੇ ਨਾਮ ਪਿੰਡ ਹੀਰਾਵਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਗੁਦਾਰਾ, ਸਤਿ ਸ਼੍ਰੀ ਅਕਾਲ ਲਿਖ ਕੇ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਅਤੇ ਲਿਖਦੇ ਨੇ 11 ਵਜੇ ਤੱਕ ਸਾਡਾ ਪੂਰਾ ਮਨੋਰੰਜਨ ਜਿਹੜਾ ਹੈ ਉਸਦਾ ਜ਼ਿੰਮਾ ਆਕਾਸ਼ਵਾਣੀ ਦੇ FM ਰੇਨਬੋ ਦੇ ਸਿੱਧੇ। ਅਤੇ ਲਿਖਦੇ ਨੇ ਰਾਮ ਲਖਨ ਫਿਲਮ ਦਾ ਗੀਤ ਅੱਜ ਸੁਣਾ ਦਿੱਤਾ ਜਾਏ, ਜ਼ਰੂਰ ਜੀ ਫਰਮਾਇਸ਼ ਪੂਰੀ ਕਰਾਂਗੇ। ਇਸ ਦੇ ਨਾਲ ਹੀ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਨਾਜ਼ੀਆ, ਆਫੀਆ ਇਬਰਾਹਿਮ, ਸਦਾਮ, ਅਦੀਬ, ਕੁਮਾਰ ਹੇੜਾ ਸਹਾਰਨਪੁਰ ਤੋਂ ਮੈਸੇਜ ਦੇ ਰਾਹੀਂ ਪ੍ਰੋਗਰਾਮ ਦਾ ਹਿੱਸਾ ਬਣੇ। ਰਾਮ ਸਿੰਘਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਹੀ ਅਸ਼ੋਕ ਬੱਬਰ, ਪਵਨ, ਰਾਜੇਸ਼, ਅਜੇ, ਰਾਹੁਲ, ਮੰਨੂ ਬੱਬਰ ਦਾ ਮੈਸੇਜ ਆਇਆ ਹੈ, ਬਹੁਤ ਸ਼ੁਕਰੀਆ। ਵਿਪਿਨ ਆਨੰਦ, ਪ੍ਰਵੀਨ ਆਨੰਦ, ਰਾਹੁਲ ਮੇਘਾ ਨੇੜੇ ਕਾ ਮੰਡੀ ਚੌਂਕ ਜਲੰਧਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ। ਪਿੰਡ ਕਲਿਆਣ ਮਲਕਾ, ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਰਾਮਗੜੀਆ, ਪਰਮਿੰਦਰ, ਸਚਨੂਰ ਅਤੇ ਮਨਿੰਦਰ ਪ੍ਰੋਗਰਾਮ ਦਾ ਹਿੱਸਾ ਬਣੇ ਨੇ। ਫਗਲਾਨਾ ਹੁਸ਼ਿਆਰਪੁਰ ਤੋਂ ਮਨਦੀਪ ਸਿੰਘ ਅਤੇ ਸੁਰਜੀਤ ਕੌਰ ਜੀ ਦਾ ਵੀ ਆਇਆ ਮੈਸੇਜ, ਲਿਖਦੇ ਨੇ ਨਵੇਂ ਅਸੀਂ ਸਰੋਤੇ ਹਾਂ ਪ੍ਰੋਗਰਾਮ ਦੇ, 21 ਮਾਰਚ 2026 ਤੋਂ ਸੁਣਨਾ ਸ਼ੁਰੂ ਕੀਤਾ ਹੈ ਅਤੇ ਲਗਾਤਾਰ ਸੁਣਦੇ ਆ ਰਹੇ, ਬਹੁਤ ਬਹੁਤ ਸ਼ੁਕਰੀਆ ਜੀ, ਇਹ ਪਿਆਰ ਇੰਝ ਹੀ ਬਣਿਆ ਰਹੇ। ਅਤੇ ਇਸ ਨਾਲ ਹੀ ਫਰਮਾਇਸ਼ ਸੀ ਇਹਨਾਂ ਦੀ ਪ੍ਰੋਗਰਾਮ ਦੇ ਵਿੱਚ ਪੂਰੀ ਨਹੀਂ ਕੀਤੀ ਗਈ, ਪਰ ਨਾਮ ਜ਼ਰੂਰ ਸ਼ਾਮਿਲ ਕੀਤਾ ਗਿਆ। ਡਿਕੈਸਟਰੋ ਪਰਿਵਾਰ, ਜੋਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ, ਵਿਲੇਜ ਡਿਕੈਸਟਰੋ, ਜਨਕਪੁਰੀ, ਸਹਾਰਨਪੁਰ ਤੋਂ ਪ੍ਰੋਗਰਾਮ ਦਾ ਹਿੱਸਾ ਬਣੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਇੱਕ ਹੋਰ ਮੈਸੇਜ ਆਇਆ ਹੈ ਜੀ ਸਾਨੂੰ ਹਰਗੋਬਿੰਦ ਨਗਰ ਤੋਂ, ਤ੍ਰਿਲੋਕੀ ਜੀ, ਸ਼ਾਲੂ, ਸੋਨਲ ਜੀ ਮੈਸੇਜ ਕਰ ਰਹੇ ਨੇ, ਅਤੇ ਬਹੁਤ ਬਹੁਤ ਸ਼ੁਕਰੀਆ ਇਹਨਾਂ ਸਾਰੇ ਹੀ ਦੋਸਤਾਂ ਦਾ। ਅਤੇ ਮੈਂ ਕਿਹਾ ਜੀ ਪ੍ਰੋਗਰਾਮ ਇੱਥੇ ਹੀ ਬਾਇੰਡ ਅਪ ਕਰਦੇ ਹਾਂ, ਉਮੀਦ ਕਰਦੇ ਹਾਂ ਇੰਝ ਹੀ ਜਿਹੜਾ ਹੈ ਪ੍ਰੋਗਰਾਮ, ਬਾਕੀ ਪ੍ਰੋਗਰਾਮ ਦੇ ਨਾਲ ਵੀ ਤੁਹਾਡਾ ਪਿਆਰ, ਇਹ ਰਿਸ਼ਤਾ ਜਿਹੜਾ ਹੈ ਸਾਡੀ ਸਾਂਝ ਇੰਝ ਹੀ ਬਰਕਰਾਰ ਰਹੇਗੀ। ਅਤੇ ਮੈਂ ਕਿਹਾ ਜੀ ਆਪਣੇ ਦੋਸਤ ਆਰਜੇ ਨੇਹਾਲ ਨੂੰ ਹੁੰਦੇ ਹੋ ਇਜਾਜ਼ਤ, ਅਤੇ ਮੈਂ ਕਿਹਾ ਜੀ ਨੀਲੇ ਆਸਮਾਨ ਦੇ ਥੱਲੇ ਬੈਠੇ ਹਾਂ। ਅਤੇ ਇਸ ਦੇ ਨਾਲ ਹੀ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਜਾਂਦੇ ਜਾਂਦੇ ਆਸਮਾਨ ਅੰਬਰ ਦੇ ਉਸ ਪਾਰ ਇੱਕ ਗੀਤ ਸੁਣਦੇ ਹਾਂ, ਅਤੇ ਇਸ ਤੋਂ ਬਾਅਦ ਮਿਲਾਂਗੇ ਮੈਂ ਤੁਹਾਨੂੰ ਪ੍ਰੋਗਰਾਮ ਸ਼ਾਮੀ ਗਜ਼ਲ ਦੇ ਵਿੱਚ।

ਖੁਸ਼ਬੂ ਦੀ ਤਰ੍ਹਾਂ ਆਇਆ ਜਦੋਂ ਵੀ ਆਇਆ, ਕੋਸ਼ਿਸ਼ ਕੀਤੀ ਰੋਕ ਲਵਾਂ ਪਰ ਖੁਸ਼ਬੂ ਨੂੰ ਕਦੇ ਕੋਈ ਰੋਕ ਪਾਇਆ। ਉਹ ਖੁਸ਼ਬੂ ਦੀ ਤਰ੍ਹਾਂ ਹਵਾ ਵਿੱਚ ਬਿਖਰ ਜਾਂਦਾ ਹੈ, ਉਸਦਾ ਸ਼ਹਿਰ ਵੀ ਕੁਝ ਉਹਦੀ ਹੀ ਤਰ੍ਹਾਂ ਹੈ, ਖੁਸ਼ਬੂ ਨਾਲ ਭਰਿਆ ਹੋਇਆ। ਜਿੱਥੇ ਉਹਦੀ ਗੈਰ ਮੌਜੂਦਗੀ ਵੀ ਖੁਸ਼ਬੂ ਦਾ ਅਹਿਸਾਸ ਦਿਲਾਉਂਦੀ ਹੈ। ਸਭ ਕਹਿੰਦੇ ਹੈ ਕਿ ਉਸ ਨਾਲ ਮੁਹੱਬਤ ਹੈ, ਸਭ ਨਾਲ ਕਹਿੰਦੇ ਹੈ ਉਸ ਨਾਲ ਮੁਹੱਬਤ ਹੈ। ਮੈਂ ਕਹਿੰਦਾ ਉਸ ਨਾਲ ਮੁਹੱਬਤ ਨਹੀਂ, ਮੈਨੂੰ ਤਾਂ ਉਸਦੇ ਸ਼ਹਿਰ ਨਾਲ ਮੁਹੱਬਤ ਹੈ। ਅਕਸਰ ਉਸ ਗਲੀ ਉਸ ਸ਼ਹਿਰ ਦੀਆਂ ਗਲੀਆਂ ਵਿੱਚ ਪਾਇਆ ਜਾਂਦਾ ਹਾਂ। ਲੋਕ ਇਸ ਨੂੰ ਇਤਫਾਕ ਸਮਝਦੇ ਨੇ, ਪਰ ਕਿਵੇਂ ਕਹਿਦਾ, ਬਹਾਨਾ ਸਿਰਫ ਉਸ ਦੇ ਨਾਲ ਇੱਕ ਮੁਲਾਕਾਤ ਦਾ ਹੈ। ਸ਼ਹਿਜ਼ਾਦ ਅਹਿਮਦ ਇਸ ਤੇ ਲਿਖਦੇ ਨੇ, ਸ਼ਹਿਰ ਕਾ ਸ਼ਹਿਰ ਅਗਰ ਆਏ ਵੀ ਸਮਝਾਨੇ ਕੋ, ਸ਼ਹਿਰ ਕਾ ਸ਼ਹਿਰ ਅਗਰ ਆਏ ਵੀ ਸਮਝਾਨੇ ਕੋ, ਇਸਸੇ ਕਿਆ ਫਰਕ ਪੜੇਗਾ ਤੇਰੇ ਦੀਵਾਨੇ ਕੋ, ਤੇਰੇ ਦੀਵਾਨੇ ਕੋ। ਅਨੂਪ ਜਲੋਟਾ ਦੀ ਆਵਾਜ਼ ਦੇ ਵਿੱਚ ਅਗਲੀ ਗਜ਼ਲ ਪੇਸ਼ ਖਿਦਮਤ ਕਰਨ ਜਾ ਰਹੇ ਹਾਂ ਤੁਹਾਡੇ।

ਦੋਸਤੋ, ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਤੁਸੀਂ ਸੁਣ ਰਹੇ ਹੋ ਆਪਣੀ ਦੋਸਤ ਆਰਜੇ ਨੇਹਾ ਰੁਲਨ ਦੇ ਨਾਲ। ਹੁਣ ਵੇਲਾ ਆ ਚੁੱਕਾ ਹੈ ਇਸ ਪ੍ਰੋਗਰਾਮ ਤੋਂ ਵਿਦਾ ਲੈਣ ਦਾ, ਤੁਹਾਡੇ ਤੋਂ ਵਿਦਾ ਲੈਣ ਦਾ, ਕਿਉਂਕਿ ਵਿਦਾ ਇੱਕ ਸੁਨੇਹਾ ਹੁੰਦੀ ਹੈ ਕਿ ਕੱਲ੍ਹ ਫਿਰ ਸਵੇਰ ਹੋਏਗੀ, ਜਦ ਫਿਰ ਨਵੇਂ ਜੋਸ਼ ਨਵੇਂ ਉਤਸ਼ਾਹ ਨਾਲ ਮਿਲਣਾ ਹੋਏਗਾ ਤੁਹਾਡਾ ਅਤੇ ਸਾਡਾ। ਆਨਿਸ ਮੁਇਨ ਸਾਹਿਬ ਲਿਖਦੇ ਨੇ, ਮਿਲਨ ਕੀ ਸਾਥ ਕੋ ਇਸ ਤਰ੍ਹਾਂ ਸੇ ਅਮਰ ਕੀਆ ਹੈ, ਮਿਲਨ ਕੀ ਸਾਥ ਕੋ ਇਸ ਤਰ੍ਹਾਂ ਸੇ ਅਮਰ ਕੀਆ ਹੈ, ਤੁਮਹਾਰੀ ਯਾਦੋ ਕੇ ਸਾਥ ਤਨਹਾ ਸਫ਼ਰ ਵੀ ਮਜ਼ੇਦਾਰ ਲਗਤਾ ਹੈ। ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਵਿੱਚ ਅੱਜ ਵਾਸਤੇ ਇੰਨਾ ਹੀ। ਹੁਣ ਮੈਨੂੰ ਆਪਣੀ ਦੋਸਤ ਆਰਜੇ ਨੇਹਾ ਰੁਲਨ ਨੂੰ ਦਿਓ ਇਜਾਜ਼ਤ, ਪਰ ਪ੍ਰੋਗਰਾਮ ਦਾ ਆਖਰੀ ਗੀਤ ਜ਼ਰੂਰ ਸੁਣ ਕੇ ਜਾਣਾ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ।

ਐਫਐਮ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਰਾਤ ਦੇ 11 ਵਜ ਰਹੇ ਨੇ ਤੇ ਸਾਡੀ ਅੱਜ ਦੀ ਸਭਾ ਦੇ ਸਾਰੇ ਹੀ ਪ੍ਰੋਗਰਾਮ ਇੱਥੇ ਸਮਾਪਤ ਹੁੰਦੇ ਨੇ। ਹੁਣ ਤੁਹਾਨੂੰ ਮਿਲਾਂਗੇ ਕੱਲ ਜਦ ਕੜੀ ਦੀਆਂ ਸੂਈਆਂ ਇਸ਼ਾਰਾ ਕਰਨਗੀਆਂ ਸਵੇਰ ਦੇ 5:53 ਦਾ। ਤਦ ਤੱਕ ਆਪਣਾ ਤੇ ਆਪਣਿਆਂ ਦਾ ਰੱਖੋ ਧਿਆਨ। ਜੈ ਹਿੰਦ, ਸ਼ਬਾ ਖੈਰ।